0: नमस्कार।
1: FM 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਵੀਰਵਾਰ ਹੈ, ਸ਼ਕ ਸੰਵਤ 1948 ਦੇ ਅਸ਼ਟਾਂਗ ਮਹੀਨੇ ਦੀ 18 ਤਰੀਕ, 23ਵੇਂ ਸਨ 2026 ਦੇ ਜੁਲਾਈ ਮਹੀਨੇ ਦੀ 9 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੀ ਇਸ ਖੂਬਸੂਰਤ ਸ਼ੁਰੂਆਤ ਦੇ ਵਿੱਚ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

ਹੁਣ ਤੋਂ ਕੁਝ ਪਹਿਲਾਂ ਚ ਤੁਸੀਂ ਸਰਵਨ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰ ਦੇ 7 ਵਜੇ ਸੁਣੋਗੇ FM ਨਿਊਜ਼ ਹੈਡਲਾਈਨ, ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ, ਗੀਤਾਂ ਦਾ ਸਿਲਸਿਲਾ ਚੱਲੇਗਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਰਾਹੀਂ ਸਵੇਰੇ 7:02 ਤੇ। 7:30 ਤੇ ਤੁਸੀਂ ਸੁਣੋਗੇ ਹਾਈਲਾਈਟਸ ਆਫ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 2026। ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਚੱਲਦਾ ਰਹੇਗਾ 8:30 ਤੱਕ। 8:30 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ, 8:40 ਤੇ ਪੰਜਾਬੀ ਬੀਟ ਸੌਂਗਸ ਦੀ ਧਮਾਲ ਪਏਗੀ ਪ੍ਰੋਗਰਾਮ ਅੱਡੀ ਟੱਪਾ ਦੇ ਰਾਹੀਂ। ਸਵੇਰ ਦੇ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨ। 9:02 ਤੇ ਗੱਲਾਂ ਬਾਤਾਂ ਦਾ, ਦਿਲ ਤੋਂ ਦਿਲ ਤੱਕ ਦੀਆਂ ਗੱਲਾਂ ਦਾ ਸਿਲਸਿਲਾ ਸ਼ੁਰੂ ਹੋਏਗਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਰਾਹੀਂ। ਸਵੇਰ ਦੇ 10 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ, 10:02 ਤੇ ਹਿੰਦੀ ਫਿਲਮੀ ਗੀਤਾਂ ਦੀ ਬਹਾਰ।

आएगी प्रोग्राम गीत बहार तेरा ही। समाधा सच के दो मिनट सवेरे 11 बजे सुनोगे FM न्यूज हेडलाइंस। थोड़िया पंजाबी गीतां दियां फरमाइशां पूरियां होणगियां फोन दे राही। प्रोग्राम पंजाबी तड़का 11:02 ते 12 बजे सुनोगे FM न्यूज हेडलाइंस। ਗੱਲਾਂ ਸਾਡੇ ਆਲੇ ਦੁਆਲੇ ਦੀਆਂ, ਸਾਡੇ ਘਰ ਦੀਆਂ, ਸਾਡੀ ਜ਼ਿੰਦਗੀ ਦੀਆਂ, ਖਾਣੇ ਦੀਆਂ, ਲਾਈਫ ਸਟਾਈਲ ਦੀਆਂ ਹੋਣਗੀਆਂ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ 12:02 ਤੇ। ਦੁਪਹਿਰ 1 ਵਜੇ ਤੁਸੀਂ ਇੰਜੋਏ ਕਰੋਗੇ ਮਿਡ ਡੇ ਮੈਲੋਡੀਜ਼। 1:40 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਚੱਲਦਾ ਰਹੇਗਾ 2 ਵਜੇ ਤੱਕ। 2 ਵਜੇ ਸੁਣੋਗੇ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ। 2:30 ਤੇ ਤੁਸੀਂ ਸੁਣੋਗੇ ਰੇਨਬੋ ਦਿੱਲੀ ਤੋਂ ਸਪੋਂਸਰਡ ਪ੍ਰੋਗਰਾਮ ਉਮੰਗ। ਦੁਪਹਿਰ 3 ਵਜੇ ਸਿਹਤ ਦੇ ਨਾਲ ਜੁੜੀਆਂ ਗੱਲਾਂ ਪਤਾ ਖਾਸ ਡਾਕਟਰ ਦੇ ਨਾਲ ਪ੍ਰੋਗਰਾਮ ਰੇਡੀਓ ਡਾਕਟਰ ਦੇ ਰਾਹੀਂ। ਸ਼ਾਮ 4 ਵਜੇ ਤੁਸੀਂ ਸੁਣੋਗੇ ਸੰਦੇਸ਼ ਟੂ ਸੋਲਜਰ। ਸ਼ਾਮ 5 ਵਜੇ ਯੁਵਾ ਦੋਸਤ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਯੁਵਾਨੀ। ਸ਼ਾਮ 6 ਵਜੇ ਜ਼ਿੰਦਗੀ ਨੂੰ ਸਲਾਮ ਕਰਦਾ ਪ੍ਰੋਗਰਾਮ ਲਵ ਯੂ ਜ਼ਿੰਦਗੀ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ। ਲਵ ਯੂ ਜ਼ਿੰਦਗੀ ਪ੍ਰੋਗਰਾਮ ਚੱਲਦਾ ਰਹੇਗਾ 7 ਵਜੇ ਤੱਕ। FM ਨਿਊਜ਼ ਹੈਡਲਾਈਨਸ ਸੁਣੋਗੇ 7 ਵਜੇ। ਸ਼ਾਮ 7:02 ਤੇ ਸਿਲਸਿਲਾ ਸ਼ੁਰੂ ਹੋਏਗਾ ਬਾਲੀਵੁੱਡ ਪੋਲੀਵੁੱਡ ਦੇ ਬਹੁਤ ਸਾਰੇ ਕਿੱਸੇ ਕਹਾਣੀਆਂ ਦਾ, ਬਹੁਤ ਸਾਰੀਆਂ ਗੱਲਾਂ ਦਾ ਪ੍ਰੋਗਰਾਮ ਫਿਲਮੀ ਦੁਨੀਆ ਦੇ ਰਾਹੀਂ। ਸ਼ਾਮ 7:30 ਤੁਸੀਂ ਸੁਣੋਗੇ ਹਾਈਲਾਈਟਸ ਆਫ ਫੀਫਾ ਵਰਲਡ ਕੱਪ 2026। ਰਾਤ 8 ਵਜੇ ਸੁਣੋਗੇ FM ਨਿਊਜ਼ ਹੈਡਲਾਈਨ। 8:02 ਤੇ ਜੰਕਸ਼ਨ ਚੱਲੇਗੀ ਮਸਤੀ ਦੀ, ਮਸਤੀ ਜੰਕਸ਼ਨ ਪ੍ਰੋਗਰਾਮ ਦੇ ਰਾਹੀਂ। ਰਾਤ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਜੋ ਤੁਹਾਡਾ ਦਿਲ ਚਾਹੁੰਦਾ ਹੋਏਗਾ ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰੋਗਰਾਮ ਰਾਤ 9:02 ਤੇ। ਰਾਤ 10 ਵਜੇ ਸ਼ਾਮੀ ਗਜ਼ਲ ਪ੍ਰੋਗਰਾਮ। 10:30 ਇੱਕ ਪਿਆਰ ਕਾ ਨਗਮਾ।

FM Man 102.7 MHz ਤੁਸੀਂ ਸੁਣ ਰਹੇ ਹੋ ਰੇਨਬੋ ਜਲੰਧਰ ਸਵੇਰ ਦੇ 6:05 ਹੋ ਰਹੇ ਨੇ ਆਓ ਸਰਵਨ ਕਰਦੇ ਆ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ

ਇਨਸਾਨ ਨਾ ਹਮੇਸ਼ਾ ਅਸੀਂ ਦੇਖਿਆ ਕਿ ਅਸੀਂ ਇਨਸਾਨ ਕਿਸੇ ਨੂੰ ਲੱਭਣ ਦੀ ਦੌੜ ਦੇ ਵਿੱਚ ਲੱਗੇ ਰਹਿੰਦੇ ਹਾਂ। ਅਕਸਰ ਅਸੀਂ ਦੇਖਿਆ ਕਿ ਅਸੀਂ ਇਸ ਦੁਨੀਆ ਦੇ ਵਿੱਚ ਆਪਣੇ ਦਿਲ ਦੇ ਸੁਣਦੇ ਵੀ ਹਾਂ, ਕਈ ਵਾਰੀ ਆਪਣੇ ਦਿਲ ਦੀ ਨਾ ਸੁਣ ਕੇ ਬਸ ਕੁਝ ਐਸਾ ਲੱਭਣ ਦੇ ਵਿੱਚ ਫਿਰੇ ਹੋਏ ਹਾਂ ਜੋ ਕਿ ਇਸ ਜਾਦੂਈ ਦੁਨੀਆ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਹੈ ਕਿ ਕੀ ਹੋਣਾ ਹੈ। ਅਸੀਂ ਇਸ ਚੀਜ਼ ਦਾ ਅੰਦਾਜ਼ਾ ਹੀ ਨਹੀਂ ਲਗਾ ਸਕਦੇ ਕਿ ਕਿਵੇਂ ਹੋਣਾ, ਕਿਸ ਤਰ੍ਹਾਂ ਹੋ ਰਿਹਾ ਜਾਂ ਕਿਸ ਤਰ੍ਹਾਂ ਸਾਡੇ ਨਾਲ ਹੋਏਗਾ, ਪਰ ਅਸੀਂ ਬਸ ਇੱਕ ਲਹਿਰ ਦੇ ਵਿੱਚ ਨਾ ਚਲੇ ਹੋਏ ਹਾਂ। ਪਰ ਅਸੀਂ ਸਭ ਕਿਤੇ ਨਾ ਕਿਤੇ ਇਸ ਗੱਲ ਨੂੰ ਜਾਣਦੇ ਹਾਂ ਕਿ ਇਸ ਸਭ ਦੁਨੀਆ ਦੇ ਵਿੱਚ ਸਭ ਦੀ ਡੋਰ ਜਿਹੜੀ ਹੈ ਨਾ ਇੱਕ ਹੱਥਾਂ ਦੇ ਵਿੱਚ ਹੈ। ਉਹੀ ਸਭ ਨੂੰ ਚਲਾ ਰਿਹਾ, ਉਹੀ ਸਭ ਨੂੰ ਦੇਖ ਰਿਹਾ, ਉਹੀ ਸਭ ਨੂੰ ਸਾਂਭ ਰਿਹਾ। ਸੋ ਸਾਨੂੰ ਕੀ ਕਰਨ ਦੀ ਲੋੜ ਹੈ? ਬਸ ਉਸ ਰੱਬ 'ਤੇ ਡੋਰਾਂ ਛੱਡ ਕੇ, ਉਸ ਮਾਲਕ 'ਤੇ ਡੋਰਾਂ ਛੱਡ ਕੇ ਨਿਕਲ ਜਾਣਾ ਚਾਹੀਦਾ, ਜਿਸ ਤਰ੍ਹਾਂ ਅਸੀਂ ਜਾ ਰਹੇ ਹਾਂ, ਜਿੱਧਰ ਜਿਸ ਮੰਜ਼ਿਲ ਦੇ ਵੱਲ ਅਸੀਂ ਜਾ ਰਹੇ ਹਾਂ, ਉਸ ਮੰਜ਼ਿਲ ਦੇ ਵੱਲ।

ਮੈਨ 102.7 MHz ਦੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ 102.7 MHz 103.6 MHz ਤੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਬਾਕੀ ਇਸ ਗੱਲ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਕਿ ਸਭ ਕੁਛ ਇੱਥੇ ਹੀ ਰਹਿ ਜਾਂਦਾ ਹੈ। ਅਸੀਂ ਬਹੁਤ ਕੁਛ ਇਕੱਠਾ ਕਰਦੇ ਹਾਂ ਜ਼ਿੰਦਗੀ ਦੇ ਵਿੱਚ, ਨਾ ਮਿਹਨਤ ਕਰਦੇ ਹਾਂ ਪਰ ਚੀਜ਼ਾਂ ਦੇ ਪਿੱਛੇ ਦੌੜਦੇ ਹਾਂ। ਅਸੀਂ ਕਿੰਨਾ ਕੁਛ ਇਕੱਠਾ ਕਰਦੇ ਰਹਿੰਦੇ ਹਾਂ, ਪੈਸਾ, ਦੌਲਤ, ਘਰ ਬਾਰ ਬਣਾਉਂਦੇ ਹਾਂ, ਪਰ ਆਖਿਰ ਦੇ ਵਿੱਚ ਕੀ ਜਾਂਦਾ? ਨਾਲ ਕੁਛ ਵੀ ਨਹੀਂ ਜਾਂਦਾ ਨਾ। ਅਤੇ ਜਦੋਂ ਅਸੀਂ ਇੱਕ ਰੱਬ ਦੇ ਉੱਤੇ ਯਕੀਨ ਰੱਖਣਾ ਸ਼ੁਰੂ ਕਰ ਦਿੰਦੇ ਹਾਂ, ਜਾਂ ਫਿਰ ਕਹਿ ਲਈਏ ਕਿ ਉਸ ਰੱਬ 'ਤੇ ਸਭ ਡੋਰਾਂ ਛੱਡ ਦਿੰਦੇ ਹਾਂ ਨਾ, ਇਹ ਕਹਿ ਲਈਏ ਕਿ ਝੂਠ ਕਹਾਂ ਤਾਂ ਸਭ ਕੁਛ ਮੇਰੇ ਕੋਲ ਹੈ, ਸੱਚ ਕਹਾਂ ਤਾਂ ਤੇਰੇ ਸਿਵਾ ਮੇਰੇ ਕੋਲ ਕੁਛ ਵੀ ਨਹੀਂ ਹੈ, ਜਦੋਂ ਅਸੀਂ ਉਸ ਰੱਬ ਅੱਗੇ ਇਹ ਗੱਲ ਕਹਿ ਦਿੰਦੇ ਹਾਂ ਨਾ, ਤਾਂ ਰੱਬ ਆਪਣੇ ਆਪ ਸਾਨੂੰ ਉਹ ਸਭ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੰਦਾ ਕਿ ਜਿਹੜੀਆਂ ਜਿਨ੍ਹਾਂ ਦੀ ਅਸਲ ਦੇ ਵਿੱਚ ਸਾਨੂੰ ਜ਼ਰੂਰਤ ਹੈ। ਸਾਡੇ ਨਾਲ ਤਾਂ ਕੁਛ ਨਹੀਂ ਜਾਣਾ, ਪਰ ਫਿਰ ਵੀ ਜਿਹੜੇ ਸਾਡੇ ਚੰਗੇ ਕੰਮ ਜਾਂ ਕਹਿ ਲਓ ਕਿ ਚੰਗੇ ਸਾਡੇ ਬੋਲਾਂ ਦੇ ਨਾਲ ਬਣੇ ਜੋ ਰਿਸ਼ਤੇ ਸੀ, ਉਹਨਾਂ ਦੇ ਭਾਵ, ਉਹਨਾਂ ਦੇ ਇਮੋਸ਼ਨਸ ਜਿਹੜੇ ਨੇ ਉਹ ਸਾਡੇ ਨਾਲ ਜਾਂਦੇ ਨੇ, ਤਾਂ ਉਹ ਸਭ ਕੁਛ ਉਸ ਪਰਮਾਤਮਾ ਦੀ ਦੇਣ ਹੁੰਦੀ ਹੈ, ਉਸ ਪਰਮਾਤਮਾ ਦੀ ਮਰਜ਼ੀ ਦੇ ਵਿੱਚ ਹੁੰਦਾ। ਇਸੇ ਕਰਕੇ ਜੋ ਸਾਡੇ ਕੋਲ ਹੈਗਾ ਆ ਉਸ ਚੀਜ਼ ਦਾ ਬਸ ਸ਼ੁਕਰਾਨਾ ਕੀਤਾ ਜਾਵੇ, ਔਰ ਜੋ ਚੀਜ਼ ਨਹੀਂ ਹੈ ਉਸਦੇ ਪਿੱਛੇ ਭੱਜਦੇ ਭੱਜਦੇ ਭੱਜਦੇ ਭੱਜਦੇ ਆਪਣਾ ਸਮਾਂ ਨਸ਼ਟ ਕਰਨ ਦੀ ਬਜਾਏ ਬਸ ਉਸ ਰੱਬ 'ਤੇ ਡੋਰ ਛੱਡ ਦੇਣੀ ਚਾਹੀਦੀ।

ਭਾਰਤ ਅਤੇ ਰੂਸ ਦੇ ਸੰਯੁਕਤ ਰਾਸ਼ਟਰ ਬ੍ਰਿਕਸ ਈਏਜੀ ਅਤੇ ਐਸਸੀਓ ਸਮੇਤ ਬਹੁਪੱਖੀ ਮੰਚਾਂ ਤੇ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਦੇਸ਼ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ ਦੇ ਉੱਤੇ ਮੁਸਾਫਿਰ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦਾ ਜਾਇਜ਼ਾ ਲਿਆ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਕੇਂਦਰ ਅਲਨੀਨੋ ਦੇ ਮੱਦੇਨਜ਼ਰ ਪੰਜਾਬ ਸਮੇਤ ਹੋਰਨਾਂ ਰਾਜਾਂ ਦੇ ਵਿੱਚ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਲਿਆ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਤ੍ਰਿਣਮੂਲ ਕਾਂਗਰਸ ਦੇ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ 440 ਕਰੋੜ ਰੁਪਏ ਦੀ ਨਕਦ ਰਕਮ ਨੂੰ ਫਰੀਜ਼ ਕਰ ਦਿੱਤਾ ਹੈ। ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਫਿਰ ਤੋਂ ਵਧਣ ਕਾਰਨ ਵਿਸ਼ਵ ਭਰ ਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ 2% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।

ਮਨੁੱਖੀ ਅਧਿਕਾਰ ਕਮਿਸ਼ਨ ਨੇ ਸਫਾਈ ਮੁਲਾਜ਼ਮਾਂ ਦੇ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਸੀਵਰੇਜ ਸਫਾਈ ਕਰਵਾਉਣ ਦੇ ਮਾਮਲੇ ਦੇ ਵਿੱਚ ਮੋਹਾਲੀ ਅਤੇ ਨਯਾ ਗਾਓਂ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੰਡਿਆ ਦੇ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਕਰਨ ਦੇ ਨਿਰਦੇਸ਼। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਅਤੇ 6 ਹੱਥਗੋਲੇ ਬਰਾਮਦ ਕੀਤੇ। ਮੌਸਮ ਵਿਭਾਗ ਦੇ ਵੱਲੋਂ ਅੱਜ ਅਤੇ ਭਲਕੇ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਪੈਣ ਬਾਰੇ ਯੈਲੋ ਤੇ ਔਰੇਂਜ ਅਲਰਟ ਜਾਰੀ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਕਿ ਤੁਸੀਂ ਹਰ ਦਿਨ ਜਾਂ ਮੈਂ ਹਰ ਦਿਨ ਕੁਝ ਵਧੀਆ ਕਰਨਾ, ਕੁਝ ਨਵਾਂ ਕਰਨਾ, ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਵੱਲ ਕੰਮ ਕਰਨਾ। ਬਸ ਇਸੇ ਹੀ ਉਮੀਦ, ਜੋਸ਼, ਜਨੂੰਨ ਦੇ ਨਾਲ ਮੈਂ ਕਿਹਾ ਜੀ ਅੱਜ ਦੇ ਦਿਨ ਦੀ ਸੋਹਣੀ ਜੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਇਸ ਦਿਨ ਨੂੰ ਹੋਰ ਵੀ ਖੂਬਸੂਰਤ ਜਿਹਾ, ਵਧੀਆ ਜਿਹਾ ਬਣਾਉਣ ਦੇ ਲਈ ਮੈਂ ਕਿਹਾ ਬਸ ਇੱਕ ਉਮੀਦ ਦੇ ਨਾਲ ਕਿ ਸਾਡੀ ਅੱਜ ਦੀ ਜਿਹੜੀ ਮਿਹਨਤ ਹੈ ਨਾ ਉਹ ਵਧੀਆ ਰਹੇਗੀ, ਅੱਜ ਦੀ ਜਿਹੜੀ ਸਾਡਾ ਕੰਮ ਹੈ ਉਹ ਵਧੀਆ ਰਹੇਗਾ। ਬਸ ਇਸੇ ਹੀ ਜੋਸ਼ ਜਨੂੰਨ ਦੇ ਨਾਲ ਅਸੀਂ ਉੱਠ ਕੱਢਦੇ ਹਾਂ, ਅੱਜ ਦੇ ਦਿਨ ਦੀ ਸੋਹਣੀ ਜੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੀ ਸੋਹਣੀ ਜੀ ਸ਼ੁਰੂਆਤ ਕਰਦੇ ਹਾਂ 102.7 MHz, 103.6 MHz ਆਕਾਸ਼ਵਾਣੀ ਜਲੰਧਰ, ਆਕਾਸ਼ਵਾਣੀ ਅੰਮ੍ਰਿਤਸਰ ਦੇ ਲਿਸਨਰਸ, ਸਾਡੇ ਸਰੋਤੇ, ਪਿਆਰੇ ਪਿਆਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ। FM ਰੇਨਬੋ ਦੇ ਉੱਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਆਪਣੀ ਆਰਜੀ ਅੰਜਲੀ ਦੇ ਨਾਲ।

ਮੈਂ ਕਿਸੇ ਪ੍ਰੋਗਰਾਮ ਚੱਲ ਰਿਹਾ ਜੀ, ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਔਰ ਪਤਾ ਕੀ ਗੱਲ ਹੈ, ਗੱਲ ਹੈ ਕਿ ਗੱਲ ਤਾਂ ਅਸੀਂ ਕਹਿੰਦੇ ਹਾਂ ਠਹਿਰ ਜਾਣ ਦੀ, ਠਹਿਰ ਜਾਣ ਦੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਆਪਣੇ ਜਿਹੜੇ ਸਾਡੇ ਦਿਮਾਗ ਦੇ ਵਿੱਚ ਜਿਹੜੇ ਕੀੜੇ ਹੁੰਦੇ ਨੇ ਨਾ ਭੱਜਣ ਭੱਜਣ ਦੇ, ਬਸ ਉਹਨਾਂ ਨੂੰ ਥੋੜ੍ਹਾ ਜਿਹਾ ਠਹਿਰਾਉਣ ਦੀ ਜ਼ਰੂਰਤ ਹੁੰਦੀ ਹੈ। ਬਸ ਆਪਣੇ ਸੁਪਨਿਆਂ 'ਤੇ ਬ੍ਰੇਕ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਗੱਲ ਪਤਾ ਕੀ ਹੈਗੀ ਆ, ਅਸੀਂ ਇਹ ਵੀ ਸੋਚ ਲੈਂਦੇ ਹਾਂ ਕਿ ਜਦੋਂ ਸਾਨੂੰ ਕੁਝ ਮਿਲ ਜਾਂਦਾ ਤਾਂ ਉਹ ਸਾਡੇ ਲਈ ਸਭ ਤੋਂ ਵੱਡੀ ਕਾਮਯਾਬੀ ਹੋ ਜਾਂਦੀ ਹੈ, ਜਦੋਂ ਸਾਨੂੰ ਕੁਝ ਨਹੀਂ ਮਿਲਦਾ ਤਾਂ ਅਸੀਂ ਉਸ ਚੀਜ਼ ਨੂੰ ਕਈ ਵਾਰੀ ਤਾਂ ਉਸਨੂੰ ਪਾਉਣ ਦੇ ਲਈ ਭੱਜਦੇ ਫਿਰਦੇ ਹਾਂ, ਕਈ ਵਾਰੀ ਅਸੀਂ ਉਮੀਦ ਹੀ ਛੱਡ ਦਿੰਦੇ ਹਾਂ। ਗੱਲ ਮੈਂ ਕਿਹਾ ਵਿੱਚ ਵਾਲੇ ਰਸਤੇ ਦੀ ਹੋਣੀ ਚਾਹੀਦੀ ਹੈ ਕਿ ਨਾ ਤਾਂ ਇੱਕੋ ਵਾਰੀ ਹੀ ਆਪਣਾ ਤੁਸੀਂ ਜਿਹੜਾ ਕਹਿੰਦੇ ਨਾ ਇੱਕੋ ਵਾਰੀ ਹੀ ਉਮੀਦ ਛੱਡ ਦੇਵੋ, ਜਾਂ ਤਾਂ ਤੁਸੀਂ ਇਹ ਕਿ ਨਹੀਂ ਕਿਸੇ ਚੀਜ਼ ਦੇ ਪਿੱਛੇ ਹੱਥ ਧੋ ਕੇ ਹੀ ਪੈ ਜਾਓ। ਹਮੇਸ਼ਾ ਲਿਮਿਟ ਦੇ ਵਿੱਚ ਜਿੰਨੀ ਚੀਜ਼ ਕੀਤੀ ਜਾਵੇ, ਜਿੰਨੀ ਜ਼ਰੂਰਤ ਹੈ ਉੰਨੀ ਕੀਤੀ ਜਾਵੇ, ਤਾਂ ਉਹ ਸਭ ਤੋਂ ਵੱਧ ਖੂਬਸੂਰਤ ਚੀਜ਼, ਉਸ ਨਾਲੋਂ ਵੱਧ ਕੋਈ ਨਹੀਂ ਹੋ ਸਕਦੀ। ਕਿ ਜ਼ਿੰਦਗੀ ਦੇ ਵਿੱਚ ਨਾ ਕਹਿੰਦੇ ਪੜ੍ਹਦੇ ਰਹਿਣਾ ਜਾਂ ਫਿਰ ਕੁਝ ਨਾ ਕੁਝ ਜਾਣਦੇ ਰਹਿਣਾ, ਸੁਣਦੇ ਰਹਿਣਾ, ਇਹ ਤੁਹਾਡੀ ਸਭ ਤੋਂ ਖੂਬਸੂਰਤ ਚੀਜ਼ ਤੁਹਾਡੀ ਹੁੰਦੀ ਹੈ। ਜਦੋਂ ਤੁਸੀਂ ਕੁਝ ਜਾਣਨ ਦੇ ਲਈ, ਕੁਝ ਪਾਉਣ ਦੇ ਲਈ ਕੋਸ਼ਿਸ਼ ਕਰਦੇ ਆ ਨਾ, ਉਹ ਤੁਸੀਂ ਹਮੇਸ਼ਾ ਜਿਹੜਾ ਹੈ ਉਸ ਚੀਜ਼ ਦੇ ਵਿੱਚ ਕਾਮਯਾਬ ਹੁੰਦੇ ਆ। ਤੁਸੀਂ ਜਦੋਂ ਚੀਜ਼ਾਂ ਨੂੰ ਪੜ੍ਹਦੇ ਆ, ਜਦੋਂ ਉਹ ਜਾਣਕਾਰੀ ਤੁਹਾਡੇ ਤੱਕ ਆਉਂਦੀ ਹੈ, ਤਾਂ ਉਹ ਜਿਹੜੀ ਮੈਂ ਕਿਹਾ ਤੁਹਾਡੇ ਤੱਕ ਜਾਣਕਾਰੀ ਆਉਂਦੀ ਹੈ ਨਾ, ਤੁਸੀਂ ਦੂਸਰਿਆਂ ਤੱਕ ਵੀ ਸਾਂਝਾ ਕਰਨ ਦੀ ਇੱਕ ਕੋਸ਼ਿਸ਼ ਜ਼ਰੂਰ ਕਰਦੇ ਹੋ। ਬਾਕੀ ਮੈਂ ਕਿਹਾ ਖਾਸ ਦਿਨ, ਅੱਜ ਤਰੀਕ, ਹਰ ਦਿਨ ਹਰ ਤਰੀਕ ਆਪਣੇ ਆਪ ਦੇ ਵਿੱਚ ਖਾਸ ਹੁੰਦੀ ਹੈ। ਅੱਜ ਹੈ ਜੀ 9 ਜੁਲਾਈ ਦੀ ਤਰੀਕ। ਦੇਖੋ ਬਈ, ਅੱਧਾ ਸਾਲ ਲੰਘ ਗਿਆ ਸਾਡਾ, ਸਾਨੂੰ ਇੰਨਾ ਅੰਦਾਜ਼ਾ ਵੀ ਨਹੀਂ ਹੁੰਦਾ ਕਈ ਵਾਰੀ ਕਿ ਸਾਡਾ ਇੱਦਾਂ ਵੀ ਛੁੱਟੀਆਂ ਮਾਰਦੇ ਦਿਨ ਨਿਕਲ ਜਾਂਦੇ ਨੇ, ਸਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਲੱਗਦਾ। ਪਰ ਅੱਜ ਦੇਖੋ 9 ਜੁਲਾਈ ਦੀ ਤਰੀਕ ਹੈਗੀ ਆ, ਔਰ ਇਸ ਤਰੀਕ ਨੂੰ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੀ ਬਹੁਤ ਕੁਝ ਖਾਸ ਹੋਇਆ ਹੋਏਗਾ, ਤਾਂ ਮੈਂ ਕਿਹਾ ਜੀ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਜੇਕਰ ਗੱਲ ਕੀਤੀ

ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਜਾਏ ਤਾਂ 1816 ਨੂੰ ਅਰਜਨਟੀਨਾ ਨੇ ਸਪੇਨ ਦੇ ਉੱਤੋਂ ਜਿਹੜਾ ਹੈ ਸੁਤੰਤਰਤਾ ਇੰਡੀਪੈਂਡੈਂਸ ਹਾਸਿਲ ਕੀਤੀ ਸੀਗੀ। 1819 ਨੂੰ ਜਿਹੜਾ ਹੈ ਸਿਲਾਈ ਮਸ਼ੀਨ ਜਿਹੜੀ ਕਿ ਅੱਜ ਕੱਲ੍ਹ ਕਈਆਂ ਦੇ ਲਈ ਕਾਰੋਬਾਰ ਬਣ ਚੁੱਕੀ ਹੈ, ਉਸ ਦਾ ਅਵਿਸ਼ਕਾਰ ਕਰਨ ਵਾਲੇ ਅਲਾਇੰਸ ਹਾਓ ਨੇ ਉਹਨਾਂ ਦਾ ਜਨਮ ਹੋਇਆ ਸੀਗਾ। ਇਸ ਤੋਂ ਇਲਾਵਾ ਬੋਂਬੇ ਸਟਾਕ ਐਕਸਚੇਂਜ ਦੀ ਸਥਾਪਨਾ ਹੋਈ ਸੀਗੀ ਔਰ ਭਾਰਤੀ ਸਿਨੇਮਾ ਦੇ ਬਿਹਤਰੀਨ ਨਿਰਦੇਸ਼ਕ ਗੁਰਦੱਤ ਜੀ ਦਾ ਜਨਮ ਹੋਇਆ ਸੀ 1925। ਇਸ ਤੋਂ ਇਲਾਵਾ ਸਾਡੇ ਭਾਰਤੀ ਹਿੰਦੀ ਸਿਨੇਮਾ ਦੇ ਜਿਹੜੇ ਬਹੁਤ ਹੀ ਪਸੰਦ ਕੀਤੇ ਜਾਣ ਵਾਲੇ ਐਕਟਰ ਨੇ, ਅਭਿਨੇਤਾ ਨੇ, ਸੰਜੀਵ ਕੁਮਾਰ ਜੀ, ਉਹਨਾਂ ਦਾ ਜਨਮ ਹੋਇਆ ਸੀਗਾ 1938। ਔਰ ਬ੍ਰਿਟੇਨ ਦੇ ਵਿੱਚ 300 ਸਾਲ ਪੁਰਾਣੇ ਜਿਹੜੇ ਬਹਾਮਾਸ ਦੇ ਬ੍ਰਿਟੇਨ ਸਾਮਰਾਜਵਾਦ ਨੇ ਉਹਨਾਂ ਨੂੰ ਜਿਹੜਾ ਹੈ ਦੁਬਾਰਾ ਤੋਂ ਸੂਰਿਆਸਤ ਕੀਤਾ ਗਿਆ ਸੀ। ਓਲੰਪਿਕ ਖੇਡਾਂ ਦੇ ਵਿੱਚ ਦੁਬਾਰਾ ਤੋਂ ਹਿੱਸਾ ਲੈਣ ਦੀ ਜਿਹੜੀ ਹੈ ਪਰਮਿਸ਼ਨ ਮਿਲੀ ਸੀਗੀ ਦੱਖਣੀ ਅਫਰੀਕਾ ਨੂੰ 1991 ਨੂੰ। ਇਹ ਸਭ ਘਟਨਾਵਾਂ ਜਿਹੜੀਆਂ ਨੇ ਨਾ, ਇਹ ਸਭ ਦੀ ਤਰੀਕ ਜਿਹੜੀ ਹੈ 9 ਜੁਲਾਈ ਰਹੀ ਹੈ। ਔਰ ਹੋਰ ਕੀ ਹੈ ਖਾਸ ਅੱਜ ਦੀ ਇਸ ਤਰੀਕ ਨੂੰ, ਹੋਰ ਕੀ ਮੈਂ ਕਿਹਾ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਸਭ ਤੋਂ ਪਹਿਲਾਂ ਤਾਂ ਮੈਂ ਕਿਹਾ ਜੀ ਗੱਲ ਕੀਤੀ ਜਾਣੀ ਚਾਹੀਦੀ ਹੈ ਆਪਣੇ ਆਪ ਦੇ ਨਾਲ ਜੁੜੀ ਹੋਈ, ਸਾਡੇ ਉੱਤੇ ਇਸ ਭੱਜ ਨੱਠ ਭਰੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਸਾਡੀ ਜ਼ਿੰਦਗੀ ਹੈ ਨਾ, ਕੁਛ ਇੱਕ ਚੀਜ਼ਾਂ ਦੇ ਵਿੱਚ ਫਸੀ ਰਹਿੰਦੀ ਹੈ, ਅੱਜ ਕੱਲ੍ਹ ਦੀ ਟੈਕਨੋਲੋਜੀ ਦੇ ਵਿੱਚ ਫਸੀ ਰਹਿੰਦੀ ਹੈ, ਜਾਂ ਫਿਰ ਹੋਰ ਕੁਝ ਜਿਹੜੀਆਂ ਕਾਰਨ ਨੇ

ਉਹਨਾਂ ਦੇ ਵਿੱਚ ਕਿਹੜੀਆਂ ਗੱਲਾਂ ਦੇ ਵਿੱਚ ਫਸੀ ਰਹਿੰਦੀ ਹੈ, ਉਸ ਦੇ ਨਾਲ ਜੁੜੀ ਅੱਜ ਖਾਸ ਗੱਲਬਾਤ ਤੁਹਾਨੂੰ ਸੁਣਾਉਣੀ ਹੈ। ਪਰ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝਾ ਕਰਨੀ ਹੈ। ਫਿਲਹਾਲ ਮੈਂ ਕਿਹਾ ਜੀ ਆ ਗਿਆ ਜੀ ਤੁਹਾਡੇ ਲਈ ਇੱਕ ਗੀਤ। ਇਸ ਗੀਤ 'ਤੇ ਇਸ ਵਾਰ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਲਈ ਹੋਰ ਆ ਰਹੀ ਹੈ ਜੀ।

ਰੰਗ ਦੇ ਵਿੱਚ ਰੰਗਣ ਦੇ ਲਈ ਤੁਹਾਡੀ ਆਪਣੀ ਆਰ ਜੀ ਅੰਜਲੀ ਮੇਕਿਆ ਜੀ ਇੱਥੇ ਆਈ ਹੋਈ ਹੈ ਔਰ 7:22 ਹੋ ਗਏ ਨੇ ਤੁਹਾਡੇ ਲਈ ਔਰ ਦੱਸ ਦੇਵਾਂ ਕਿ ਅੱਜ ਕੱਲ੍ਹ ਜਿੱਦਾਂ ਮੌਸਮ ਤੁਹਾਨੂੰ ਪਤਾ ਹੀ ਹੈ ਬਈ ਹਰ ਦਿਨ ਆਪਣਾ ਰੰਗ ਬਦਲ ਰਿਹਾ ਔਰ ਇਸ ਬਦਲਦੇ ਰੰਗ ਦੇ ਵਿੱਚ ਅਸੀਂ ਬਸ ਬਹੁਤ ਕੁਝ ਇੱਕ ਚੀਜ਼ਾਂ ਦਾ ਧਿਆਨ ਰੱਖਣਾ ਤਾਂ ਕਿ ਜਿਹੜਾ ਮੌਸਮ ਜਿਹੜਾ ਨਾ ਸਾਡੇ ਲਈ ਜਿਹੜਾ ਹੈ ਇਹ ਇਸ ਤਰ੍ਹਾਂ ਦੇ ਸਾਡੇ ਕੰਮਾਂ ਦੇ ਵਿੱਚ ਰੰਗ ਦੇ ਵਿੱਚ ਭੰਗ ਨਾ ਪਾ ਦੇਵੇ ਔਰ ਸਾਡੇ ਲਈ ਮੁਸ਼ਕਿਲ ਨਾ ਇਹ ਟਾਈਮ ਕਰ ਦੇਵੇ ਕਿਉਂਕਿ ਹੁਣ ਜਿਹੜਾ ਹੈ ਇਸ ਮੌਸਮ ਦੇ ਕਰਕੇ ਪੰਜਾਬ ਹਰਿਆਣਾ ਨਾਲ ਦੇ ਲੱਗਦੇ ਜਿਹੜੇ ਸੂਬੇ ਨੇ ਔਰ ਹੋਰ ਵੱਖਰੇ ਸੂਬਿਆਂ ਦੇ ਵਿੱਚ ਜਿਹੜਾ ਹੈ ਅਲਰਟ ਜਾਰੀ ਕੀਤਾ ਗਿਆ ਔਰ ਇਸ ਬਾਰਿਸ਼ ਦੇ ਕਰਕੇ ਇਸ ਬਦਲਦੇ ਹੋਏ ਮੌਸਮ ਦੇ ਕਰਕੇ ਕਈ ਜਾਨਾਂ ਵੀ ਜਿਹੜੀਆਂ ਚਲੀਆਂ ਗਈ ਨੇ ਪੰਜਾਬ ਦੇ ਵਿੱਚ ਜਿਹੜਾ 4 ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਹਿਮਾਚਲ ਦੇ ਵਿੱਚ ਜਿਹੜਾ ਹੈ ਸ਼ਿਮਲਾ ਦੇ ਵਿੱਚ ਜਿਹੜਾ ਹੈ ਇਸ ਵੇਲੇ ਇਸ ਬਾਰਿਸ਼ ਦੇ ਕਰਕੇ ਬਹੁਤ ਸਾਰੇ ਸੈਲਾਨੀ ਜਿਹੜੇ ਨੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਅਸੀਂ ਦੇਖਿਆ ਅਸੀਂ ਗਰਮੀ ਤੋਂ ਬਚ ਕੇ ਜਿਹੜਾ ਹੈ ਇਹਨਾਂ ਥਾਵਾਂ ਦੇ ਉੱਤੇ ਘੁੰਮਣ ਲਈ ਨਿਕਲੇ ਹਾਂ ਪਰ ਇਹਨਾਂ ਥਾਵਾਂ ਦੇ ਉੱਤੇ ਇਸ ਬਾਰਿਸ਼ ਨੇ ਜਿਹੜਾ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਕਰ ਦਿੱਤੀ ਹੈ ਜਿਸ ਦੇ ਕਰਕੇ ਸੜਕਾਂ ਜਿਹੜੀਆਂ ਨੇ ਇਸ ਦੇ ਵਿੱਚ ਬਹੁਤ ਜ਼ਿਆਦਾ ਜਾਮ ਲੱਗਿਆ ਹੋਇਆ ਰਸਤੇ ਬੰਦ ਹੋਏ ਨਜ਼ਰ ਆ ਰਹੇ ਨੇ ਔਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਬੀਤੇ ਕੱਲ੍ਹ ਹੁੰਮਸ ਵਾਲਾ ਦਿਨ ਕਹਿ ਲਈਏ ਕਿ ਉਹ ਬਣਿਆ ਹੋਇਆ ਸੀਗਾ ਪਰ ਸ਼ਾਮ ਦੇ ਵੇਲੇ ਹਲਕੀਆਂ ਹਵਾਵਾਂ ਚੱਲਣ ਦੇ ਨਾਲ ਜਿਹੜਾ ਹੈ ਥੋੜ੍ਹਾ

जैस गर्मी तो राहत मिली और अगले 4 दिनों तक अलर्ट जारी किया गया। बारिश हो सकती है, हल्की बारिश हो सकती है, पर सूबे दे विच जड़ा है कई थावां दे उत्ते भारी मीह पैण दा अलर्ट जारी किया गया। और इस तों इलावा पंजाब दे विच हुण गल की जाए तो 29% जिहड़ी है फीसदी परसेंटेज जिहड़ी है इह घट बारिश होण दी भी संभावना जिहड़ी है जताई गई है। ਪੰਜਾਬ ਹਰਿਆਣਾ ਦੀ ਗੱਲ ਕਰ ਰਹੇ ਹਾਂ ਨਾ, ਅਸੀਂ ਜੇਕਰ ਬਾਹਰ ਦੇ ਸੂਬਿਆਂ ਦੀ ਗੱਲ ਕੀਤੀ ਜਾਏ ਜਾਂ ਬਾਹਰਲੇ ਸ਼ਹਿਰਾਂ ਦੀ ਗੱਲ ਕੀਤੀ ਜਾਏ ਤਾਂ ਉੱਥੇ ਇਸ ਵੇਲੇ ਬਾਰਿਸ਼ ਨੇ ਆਪਣਾ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ। ਹਰਿਆਣਾ ਦੇ ਵਿੱਚ ਬਾਰਿਸ਼ ਦੇ ਕਰਕੇ 3 ਲੋਕਾਂ ਦੀ ਜਿੱਥੇ ਮੌਤ ਹੋਈ ਹੈ ਉੱਥੇ ਹੀ ਨਾਲ ਦੀ ਨਾਲ ਜਿਹੜਾ ਹੈ ਸੜਕਾਂ ਦੇ ਉੱਤੇ ਲੰਬਾ ਜਾਮ ਦੇਖਣ ਨੂੰ ਮਿਲ ਰਿਹਾ। ਕਈ ਥਾਵਾਂ ਐਸੀਆਂ ਨੇ ਜਿੱਥੇ ਕਿ ਕਿੰਨੀ ਜ਼ਿਆਦਾ ਬਾਰਿਸ਼ ਹੋਈ ਹੈ ਅਜਿਹੇ ਹਾਲਾਤ ਬਣ ਗਏ ਨੇ ਕਿ ਲੋਕਾਂ ਦੀਆਂ ਗੱਡੀਆਂ, ਲੋਕਾਂ ਦੇ ਘਰ ਜਿਹੜੇ ਨੇ ਜਾਂ ਫਿਰ ਜਨਤਕ ਥਾਵਾਂ ਜਿਹੜੀਆਂ ਨੇ ਨਾ ਉਹ ਵੀ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਲੋਕ ਜੋ ਸ਼ਾਇਦ ਇਸ ਗਰਮੀ ਤੋਂ ਰਾਹਤ ਦੇ ਲਈ ਘਰਾਂ ਤੋਂ ਬਾਹਰ ਨਿਕਲੇ ਹੋਣਗੇ ਪਰ ਰਸਤੇ ਦੇ ਵਿੱਚ ਜਾਂ ਫਿਰ ਕਹਿ ਲਓ ਕਿ ਜਿੱਥੇ ਉਹ ਪਹੁੰਚੇ ਨੇ ਉੱਥੇ ਇਸ ਤਰ੍ਹਾਂ ਦੇ ਬਾਰਿਸ਼ ਦੇ ਕਰਕੇ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਬਸ ਸਲਾਹ ਛੋਟੀ ਜਿਹੀ ਸਲਾਹ ਇਹੀ ਹੈ ਕਿ ਜੇਕਰ ਹੁਣ ਨਹੀਂ ਜ਼ਰੂਰਤ ਹੈ, ਨਹੀਂ ਇੰਨੀ ਦਿਲ ਦੇ ਵਿੱਚ ਚੁੱਲ੍ਹ ਮੱਚ ਰਹੀ ਕਿ ਕਿਤੇ ਘੁੰਮਿਆ ਜਾਵੇ, ਕਿਤੇ ਸੈਰ ਕੀਤੀ ਜਾਏ, ਤਾਂ ਬਸ ਠੀਕ ਹੈ, ਘਰ ਦੇ ਵਿੱਚ ਰਹੋ ਕਿਉਂਕਿ ਬਾਰਿਸ਼ ਜਿਹੜੀ ਹੈ ਕਿਸੇ ਵੀ ਵੇਲੇ ਕਿਸੇ ਤਰ੍ਹਾਂ ਦਾ ਵੀ ਰੰਗ ਜਿਹੜਾ ਉਹ ਬਦਲ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬਦਲਦੇ ਹੋਏ ਮੌਸਮ ਦੇ ਨਾਲ ਜਿਹੜਾ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਦਲ ਰਹੀਆਂ ਨੇ ਔਰ ਇਹਦੇ ਨਾਲ ਸਿਹਤ ਜਿਹੜੀ ਹੈ ਨਾ ਉਹ ਵੀ ਪ੍ਰਭਾਵਿਤ ਹੋ ਰਹੀ ਹੈ। ਬਈ ਤੁਸੀਂ ਵੀ ਇਸ ਮੌਸਮ ਦੇ ਵਿੱਚ ਜਿਹੜਾ ਹੈ ਸਿਹਤ ਦਾ ਆਪਣਾ ਦਾ ਧਿਆਨ ਰੱਖਣਾ, ਉਹਦੇ ਬਾਰੇ ਵੀ ਤੁਹਾਡੇ ਨਾਲ ਜਿਹੜੀ ਹੈ ਗੱਲਬਾਤ ਮੈਂ ਕਿ ਸਾਂਝੀ ਜ਼ਰੂਰ ਕਰਾਂਗੀ। ਫਿਲਹਾਲ ਜਿਹੜਾ ਹੈ ਹੁਣ ਵੇਲਾ ਹੋ ਗਿਆ ਕਿ ਤੁਹਾਡੇ ਨਾਲ ਇੱਕ ਗੀਤ ਦੇ ਰਾਹੀਂ ਜਿਹੜਾ ਹੈ ਉਹ ਥੋੜ੍ਹੀਆਂ ਬਹੁਤੀਆਂ ਇਸ ਆਪਸੀ ਗੱਲਬਾਤ ਨੂੰ ਥੋੜ੍ਹਾ ਜਿਹਾ ਵਿਰਾਮ ਲਗਾਇਆ ਜਾਏ, ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਇਸ ਗੀਤ ਦੇ ਰਾਹੀਂ ਆਪਣੇ ਜਜ਼ਬਾਤਾਂ ਨੂੰ ਸਾਂਝਾ ਕਰਨ ਦੀ ਕੀਤੀ ਜਾਵੇ। ਫਿਲਹਾਲ ਗੀਤ ਦੇ ਵੱਲ ਵੱਧ ਰਹੇ ਹਾਂ, ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜਾ ਹੈ ਹਾਈਲਾਈਟਸ ਵੀ ਸਾਂਝੀਆਂ ਕੀਤੀਆਂ ਜਾਣਗੀਆਂ ਟੈਨਿਸ ਚੈਂਪੀਅਨਸ਼ਿਪ ਦੀਆਂ। ਫਿਲਹਾਲ ਆਜੋ ਜੀ, ਗੀਤ ਇੰਜੋਏ ਕਰਦੇ ਹਾਂ ਔਰ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ।

ਪ੍ਰੋਗਰਾਮ ਚੱਲ ਰਿਹਾ ਜੀ, ਦਿਲ ਤੋਂ ਦਿਲ ਤੱਕ ਦਾ ਪ੍ਰੋਗਰਾਮ। ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ, ਔਰ 7:08

22 ਮਿੰਟ ਹੋ ਗਏ ਨੇ ਪ੍ਰੋਗਰਾਮ ਨੂੰ ਅੱਗੇ ਮੈਂ ਕਿ ਲੈ ਕੇ ਚੱਲਦੇ ਹਾਂ। ਹੁਣ ਤੋਂ ਕੁਝ ਪਲਾਂ ਦੇ ਬਾਅਦ ਜਿਹੜਾ ਹੈ ਤੁਸੀਂ ਖਾਸ ਹਾਈਲਾਈਟਸ ਜਿਹੜੀਆਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵੀ ਸੋ ਛੱਬੀ। ਸੋ ਉਸ ਤੋਂ ਪਹਿਲਾਂ ਜਿਹੜਾ ਹੈ ਤੁਹਾਡੇ ਨਾਲ ਚਰਚਾ ਕਰਦੇ ਨੇ ਕਿ ਇਸ ਮੌਸਮ ਦੇ ਵਿੱਚ ਬਦਲਦੇ ਮੌਸਮ ਦੇ ਵਿੱਚ ਜਿਹੜਾ ਹੈ ਸਰਦੀ ਜ਼ੁਕਾਮ ਜਿਹੜੀ ਹੈ ਨਾ ਉਹ ਵੀ ਆਪਣੇ ਰੰਗ ਜਿਹੜੇ ਨੇ ਨਾ ਉਹ ਇਸਦਾ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ। ਸੋ ਤੁਸੀਂ ਵੀ ਇਸ ਮੌਸਮ ਦੇ ਵਿੱਚ ਜਿਹੜਾ ਹੈ ਆਪਣਾ ਖਾਸਾ ਧਿਆਨ ਰੱਖਣਾ, ਆਪਣੇ ਬੱਚਿਆਂ ਦਾ ਖਾਸਾ ਧਿਆਨ ਰੱਖਣਾ ਔਰ ਬੱਚਿਆਂ ਦੇ ਨਾਲ ਨਾਲ ਜੇਕਰ ਤੁਹਾਡੀ ਸਿਹਤ ਜਿਹੜੀ ਚੰਗੀ ਰਹਿੰਦੀ ਹੈ, ਤੁਹਾਡੀ ਸਿਹਤ ਜਿਹੜੀ ਹੈ ਵਧੀਆ ਰਹਿੰਦੀ ਹੈ ਤਾਂ ਹੀ ਤਾਂ ਤੁਸੀਂ ਦੂਸਰਿਆਂ ਦਾ ਵੀ ਖਿਆਲ ਕਰ ਪਾਓਗੇ। ਚੰਗਾ ਖਾਣਾ ਪੀਣਾ, ਚੰਗਾ ਸਿਹਤ, ਚੰਗੀ ਜਿਹੜੀ ਹੈ ਆਪਸੀ ਤੁਹਾਡਾ ਜਿਹੜਾ ਮਾਹੌਲ ਰਹੇਗਾ ਤਾਂ ਹੀ ਤਾਂ ਚੀਜ਼ਾਂ ਵਧੀਆ ਹੋਣਗੀਆਂ। ਫਿਲਹਾਲ ਦੇਖਿਆ ਜੀ ਤੁਹਾਡੇ ਨਾਲ ਚੰਗਾ ਚੰਗਾ ਤੁਸੀਂ ਦਿੱਲੀ ਕੇਂਦਰ ਤੋਂ ਸੁਣੋਗੇ। ਕੁਛ ਤੋਂ ਕੁਛ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਹਾਈਲਾਈਟਸ ਆਫ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 2026।

ਰੰਗ ਮੁਹੱਬਤ ਦੇ ਬਹੁਤ ਸਾਰੇ ਨੇ ਪਰ ਇਸ ਨੂੰ ਸਮਝਣ ਵਾਲੇ ਮੈਂ ਕਿਹਾ ਘੱਟ ਲੋਕ ਮਿਲਦੇ ਨੇ ਔਰ ਸਾਨੂੰ ਇਹਨਾਂ ਮੁਹੱਬਤ ਦੇ ਰੰਗਾਂ ਦੇ ਵਿੱਚੋਂ ਕਈ ਸਾਰੇ ਰੰਗ ਜਿਹੜੇ ਨੇ ਨਾ ਜ਼ਿੰਦਗੀ ਆਪ ਹੀ ਦਿਖਾ ਦਿੰਦੀ ਹੈ। ਸੱਚੀ ਗੱਲ ਤੁਸੀਂ ਮੰਨਦੇ ਹੋ ਕਿ ਜ਼ਿੰਦਗੀ ਜਿਹੜੀ ਹੈ ਨਾ ਆਪਣੇ ਆਪ ਸਾਨੂੰ ਹਰ ਦਿਨ ਨਵਾਂ ਰੰਗ ਦਿਖਾਉਂਦੀ ਹੈ ਔਰ ਨਵਾਂ ਰੰਗ ਮੈਂ ਕਿਹਾ ਸਾਨੂੰ ਅਸੀਂ ਉਸ ਦੇ ਬਾਰੇ ਸੋਚਿਆ ਵੀ ਨਹੀਂ ਹੁੰਦਾ ਕਿਵੇਂ ਸਾਡੀ ਜ਼ਿੰਦਗੀ ਜਿਹੜੀ ਹੈ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਬਦਲ ਜਾਂਦੀ ਹੈ। ਸਮਝਦਾਰ ਇਨਸਾਨ ਸਾਡੇ ਵਰਗਾ ਉਹੀ ਹੁੰਦਾ ਹੈ ਜਿਹੜਾ ਪਹਿਲਾਂ ਤੋਂ ਹੀ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਥੋੜ੍ਹਾ ਜਿਹਾ ਪ੍ਰਿਪੇਅਰ ਕਰਕੇ ਰੱਖਦਾ ਹੈ। ਪਰ ਇਹ ਨਹੀਂ ਪ੍ਰਿਪੇਅਰ ਕਰਨ ਦਾ ਮਤਲਬ ਇਹ ਨਹੀਂ ਬਾਈ ਕਿ ਤੁਸੀਂ ਆਉਣ ਵਾਲੇ ਕੱਲ੍ਹ ਦੀ ਚਿੰਤਾ ਦੇ ਵਿੱਚ ਤੁਸੀਂ ਆਪਣਾ ਅੱਜ ਹੀ ਗਵਾ ਬੈਠੋ। ਸੋ ਅੱਜ ਨੂੰ ਇੰਜੋਏ ਕਰੋ, ਅੱਜ ਨੂੰ ਜੀਓ, ਅੱਜ ਨੂੰ ਵਧੀਆ ਤਰੀਕੇ ਦੇ ਨਾਲ ਜੀਓ, ਇਹ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ। ਪ੍ਰੋਗਰਾਮ ਚੱਲ ਰਿਹਾ ਜੀ, ਚੱਲ ਰਿਹਾ ਤੁਹਾਡਾ ਆਪਣਾ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਮੈਂ ਕਿਹਾ ਜੀ ਸਿਹਤ ਦੀ ਗੱਲਬਾਤ ਸ਼ੁਰੂ ਹੋਈ ਸੀਗੀ ਕਿ ਬਦਲਦੇ ਮੌਸਮ ਦੇ ਨਾਲ ਜਿੱਥੇ ਸਾਡੀ ਸਿਹਤ ਜਿਹੜੀ ਹੈ ਨਾ ਉਹ ਥੋੜ੍ਹਾ ਜਿਹਾ ਡਗਮਗਾਉਣਾ ਸ਼ੁਰੂ ਕਰ ਦਿੰਦੀ ਹੈ, ਥੋੜ੍ਹਾ ਜਿਹਾ ਬਦਲਣਾ ਸ਼ੁਰੂ ਕਰ ਦਿੰਦੀ ਹੈ। ਪਰ ਅਜਿਹੇ ਦੇ ਵਿੱਚ ਜੇਕਰ ਅਸੀਂ ਆਪਣੇ ਆਪ ਨੂੰ ਪਹਿਲਾਂ ਤੋਂ ਹੀ ਪ੍ਰਿਪੇਅਰ ਰੱਖੀਏ, ਚੰਗੀ ਮੀਲ, ਚੰਗਾ ਖਾਣਾ ਖਾਈਏ ਤਾਂ ਬਹੁਤ ਸਾਰੀਆਂ ਚੀਜ਼ਾਂ ਜਾਂ ਫਿਰ ਕਹਿ ਦਈਏ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਨਾ ਪਹਿਲਾਂ ਤੋਂ ਹੀ ਦੂਰ ਭੱਜਣਾ ਸ਼ੁਰੂ ਕਰ ਦਿੰਦੀਆਂ। ਅਜਿਹੇ ਦੇ ਵਿੱਚ ਸਾਡੀ ਰਸੋਈ ਦੇ ਵਿੱਚ ਜਾਂ ਫਿਰ ਕਹਿ

ਕਿ ਸਾਡੇ ਘਰ ਦੇ ਵਿੱਚ ਅਜਿਹਾ ਖਾਣਾ ਬਣਦਾ। ਸਾਡੀ ਇੰਡੀਅਨ ਕਿਚਨ ਵੈਸੇ ਹੀ ਕਹਿੰਦੇ ਨੇ ਪੋਸ਼ਣ ਦੇ ਨਾਲ ਭਰਪੂਰ ਹੁੰਦੇ ਨੇ। ਉਸ ਦੇ ਵਿੱਚ ਤੁਹਾਨੂੰ ਹਰ ਇੱਕ ਡੱਬੇ ਦੇ ਵਿੱਚ ਤੁਹਾਨੂੰ ਜਿੱਥੇ ਖੁਸ਼ਬੂ ਰੰਗ ਦੇਖਣ ਨੂੰ ਮਿਲਦਾ ਹੈ, ਉੱਥੇ ਨਾਲ ਦੀ ਨਾਲ ਜਿਹੜਾ ਹੈ ਸਾਡੀ ਰਸੋਈ ਘਰ ਦੇ ਵਿੱਚ ਪਏ ਹਰ ਇੱਕ ਡੱਬੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਵਧੀਆ ਇੱਕ ਸੁਪਰ ਫੂਡ ਹੋਣ ਦੀ ਤਾਕਤ ਰੱਖਦੀਆਂ ਨੇ ਇਹ ਚੀਜ਼ਾਂ। ਸੋ ਮੈਂ ਕਿਹਾ ਜੀ ਇੱਕ ਚੀਜ਼ ਦੇ ਬਾਰੇ ਤੁਹਾਨੂੰ ਵੀ ਦੱਸਿਆ ਜਾਵੇ। ਅਕਸਰ ਅਸੀਂ ਦੇਖਿਆ ਨੇ ਕਿ ਕਾਲੇ ਚਨੇ ਜਿਹੜੇ ਹੁੰਦੇ ਨੇ ਇੱਕ ਬਹੁਤ ਹੀ ਵਧੀਆ ਜਾਂ ਫਿਰ ਕਹਿ ਦਿਓ ਕਿ ਇੱਕ ਸਸਤਾ ਇੱਕ ਸੁਪਰ ਫੂਡ ਮੰਨਿਆ ਜਾਂਦਾ ਹੈ। ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ, ਜਿਸ ਦੇ ਵਿੱਚ ਕਿ ਪ੍ਰੋਟੀਨ, ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਕਹਿ ਦਿਓ, ਕਈ ਜ਼ਰੂਰਤ ਦੇ ਵਿਟਾਮਿਨਸ, ਮਿਨਰਲਸ ਹੁੰਦੇ ਨੇ ਉਹ ਤੁਹਾਨੂੰ ਮਿਲ ਜਾਂਦੇ ਨੇ। ਇਸੇ ਕਰਕੇ ਕਹਿੰਦੇ ਨੇ ਕਿ ਆਪਣੀ ਡਾਇਟ ਦੇ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾਵੇ। ਹਰ ਦਿਨ ਤਾਂ ਮੈਂ ਵੀ ਜਾਣਦੀ ਹਾਂ, ਮੈਂ ਵੀ ਸਮਝਦੀ ਹਾਂ ਕਿ ਹਰ ਦਿਨ ਜਿਹੜਾ ਹੈ ਨਹੀਂ ਖਾਧੇ ਜਾਂਦੇ, ਪਰ ਤੁਸੀਂ ਆਲਟਰਨੇਟ ਡੇਜ਼ ਦੇ ਵਿੱਚ ਜਿਹੜਾ ਹੈ ਇਸ ਨੂੰ ਖਾ ਸਕਦੇ ਹੋ, ਔਰ ਜਦੋਂ ਖਾਓਗੇ ਤਾਂ ਆਪਣੇ ਆਪ ਜਿਹੜਾ ਹੈ ਤੁਹਾਨੂੰ ਇਸ ਦੇ ਵਿੱਚ ਫਾਇਦੇ ਜੋ ਨੇ ਉਹ ਤੁਹਾਨੂੰ ਨਜ਼ਰ ਆਉਣਗੇ। ਕਾਲੇ ਚਨਿਆਂ ਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਜਿਹੜੀ ਹੁੰਦੀ ਹੈ ਨਾ ਸਭ ਤੋਂ ਸੋਹਣੀ ਹੁੰਦੀ ਹੈ। 100 grams ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਪ੍ਰੋਟੀਨ ਜਿਹੜੀ ਹੈ ਇਸ ਦੇ ਵਿੱਚ 20 grams ਤੱਕ ਨੂੰ ਤੁਹਾਨੂੰ ਮਿਲਦੀ ਹੈ, ਔਰ 83 grams ਤੱਕ 83 grams ਤੱਕ ਕਾਰਬੋਹਾਈਡਰੇਟ ਮਿਲਦੀਆਂ ਨੇ, ਔਰ ਫਾਈਬਰਸ ਮਿਲਦੇ ਨੇ, ਕੈਲਸ਼ੀਅਮ ਮਿਲਦੀਆਂ ਨੇ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਜਿਹੜਾ ਹੈ, ਇਸ ਤੋਂ ਇਲਾਵਾ ਸੋਡੀਅਮ, ਜਿੰਕ, ਇਹ ਸਭ ਚੀਜ਼ਾਂ ਜਿਹੜੀਆਂ ਨੇ ਕਾਲੇ ਚਨੇ ਦੇ ਵਿੱਚ ਤੁਹਾਨੂੰ ਮਿਲ ਜਾਂਦੀਆਂ ਨੇ। ਔਰ ਇਹ ਗੱਲ ਜਿਹੜੀ ਹੈ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੀ ਇੱਕ ਸਟੱਡੀ ਦੇ ਵਿੱਚ ਸਾਹਮਣੇ ਆਈ ਹੈ। ਹੈਲਥ ਦੇ ਲਈ ਕਿਵੇਂ ਬੈਨੀਫਿਸ਼ੀਅਲ ਹੁੰਦੇ ਨੇ, ਬੈਨੀਫਿਟ ਕਰਦੇ ਨੇ, ਇੱਕ ਤਾਂ ਇਹ ਹੈ ਕਿ ਤੁਹਾਨੂੰ ਖਾਣੇ ਨੂੰ ਪਚਾਉਣ ਦੇ ਵਿੱਚ ਮਦਦ ਕਰਦੇ ਨੇ। ਸਹੀ ਮਾਤਰਾ ਦੇ ਵਿੱਚ ਖਾਏ ਜਾਣ, ਹੱਦ ਨਾਲ ਵੱਧ ਖਾਧੀ ਜਾਏ ਕੋਈ ਵੀ ਚੀਜ਼ ਤਾਂ ਉਹ ਤਾਂ ਮਾੜੀ ਲੱਗਦੀ ਹੈ। ਨੋਰਮਲ ਜਿਹੜੀ ਹੈ ਜਿੰਨੀ ਕੁ ਸਾਡੀ ਖਾਣ ਦੀ ਕਪੈਸਿਟੀ ਹੈ ਉਸ ਕਪੈਸਿਟੀ ਦੇ ਮੁਤਾਬਿਕ ਖਾਏ ਜਾਏ ਤਾਂ ਇਹ ਕਾਫੀ ਜ਼ਿਆਦਾ ਫਾਇਦਾ ਦੇ ਸਕਦੇ ਨੇ। ਇਸ ਤੋਂ ਇਲਾਵਾ ਜਿਹੜਾ ਹੈ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਨੇ, ਅਨੀਮੀਆ ਦਾ ਰਿਸਕ ਜਿਹੜਾ ਉਸਨੂੰ ਘੱਟ ਕਰ ਦਿੰਦੇ ਨੇ। ਇਸ ਤੋਂ ਇਲਾਵਾ ਮਸਲ ਪਾਵਰ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦੇ ਨੇ। ਤੁਹਾਡੀਆਂ ਹੱਡੀਆਂ ਕਮਜ਼ੋਰ ਜਿਹੜੀਆਂ ਅਸੀਂ ਕਹਿੰਦੇ ਨਾ ਹੱਡੀਆਂ ਆਪਣੀਆਂ ਕਮਜ਼ੋਰ ਨੇ, ਥੋੜ੍ਹੀ ਜਿਹੀ ਵੀ ਖਰੋਚ ਜਿਹੀ ਵੀ ਆਉਂਦੀ ਹੈ ਨਾ ਸਾਡੀ ਹੱਡੀਆਂ ਦੁਖਣ ਲੱਗ ਪੈਂਦੀਆਂ ਨੇ, ਅਜਿਹੇ ਦੇ ਵਿੱਚ ਜਿਹੜਾ ਹੈ ਇਹ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਬਣਾਉਂਦਾ ਹੈ, ਔਰ ਨਾਲ ਦੀ ਨਾਲ ਸੈਲਸ ਨੂੰ ਵੀ ਇੰਪਰੂਵ ਕਰਨ ਦੇ ਵਿੱਚ ਮਦਦ ਕਰਦਾ ਹੈ। ਕਿਉਂਕਿ ਇਸ ਮੌਸਮ ਦੇ ਵਿੱਚ ਅਸੀਂ ਕਹਿੰਦੇ ਨੇ ਕਿ ਸਾਡੇ ਬਲੱਡ ਦੇ ਵਿੱਚ ਕੋਈ ਜ਼ਿਆਦਾ ਗੁੱਡ ਸੈਲਸ ਹੁੰਦੇ ਨੇ ਜੋ ਕਿ ਇਸ ਬਿਮਾਰੀਆਂ ਦੇ ਵਿੱਚ, ਇਸ ਬਿਮਾਰੀ ਦੇ ਟਾਈਮ ਦੇ ਵਿੱਚ ਲੜਨ ਦੇ ਵਿੱਚ ਮਦਦ ਕਰਦੇ ਨੇ। ਸੁਪਰ ਫੂਡ ਹੈਗਾ ਵੀ ਆਪਸ਼ਨ ਹੈਗਾ ਤੁਹਾਡੇ ਕੋਲ, ਇਹ ਤੁਹਾਨੂੰ ਵਧੀਆ ਕਰ ਸਕਦਾ। ਇਸ ਤੋਂ ਇਲਾਵਾ ਕੋਲੈਸਟਰੋਲ ਨੂੰ ਕੰਟਰੋਲ ਕਰ ਸਕਦਾ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਕੈਂਸਰ ਦੇ ਰਿਸਕ ਤੱਕ ਨੂੰ ਵੀ ਘੱਟ ਕਰ ਸਕਦਾ, ਬ੍ਰੇਨ ਹੈਲਥ ਦੇ ਵਿੱਚ ਸਪੋਰਟ ਕਰਨ ਦੇ ਵਿੱਚ ਕਾਫੀ ਜ਼ਿਆਦਾ ਮਦਦ ਕਰਦਾ ਆ, ਹਾਰਟ ਦੇ ਲਈ ਫਾਇਦੇਮੰਦ ਹੁੰਦਾ ਆ। ਇਸ ਤੋਂ ਇਲਾਵਾ ਜਿਹੜਾ ਹੈ ਵੇਟ ਮੈਨੇਜਮੈਂਟ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਕਾਲੇ ਚਨੇ। ਕਾਲੇ ਚਨੇ ਸਸਤੇ ਹੁੰਦੇ ਨੇ, ਨਾਲ ਦੀ ਨਾਲ ਪੌਸ਼ਟਿਕ ਸੁਪਰ ਫੂਡ ਹੁੰਦੇ ਨੇ। ਇਸ ਨੂੰ ਤੁਸੀਂ ਰਾਤ ਦੇ ਟਾਈਮ ਦੇ ਉੱਤੇ ਭਿਉਂ ਕੇ ਰੱਖ ਦਿਓ, ਪਾਣੀ ਦੇ ਵਿੱਚ ਰੱਖ ਦਿਓ, ਜਾਂ ਫਿਰ ਉਬਾਲ ਕੇ, ਜਾਂ ਫਿਰ ਤੁਸੀਂ ਇਸ ਨੂੰ ਸਪਰਾਊਟਸ ਜਿੱਦਾਂ ਅਸੀਂ ਕਹਿੰਦੇ ਹਾਂ ਨਾ ਕਿ ਇਸ ਨੂੰ ਕਾਫੀ ਦਿਨਾਂ ਤੱਕ ਪਾਣੀ ਦੇ ਵਿੱਚ, ਸਾਫ਼ ਪਾਣੀ ਦੇ ਵਿੱਚ ਰੱਖ ਕੇ ਧੋ ਕੇ ਰੱਖਦੇ ਹਾਂ, ਤਾਂ ਇਸ ਨੂੰ ਸਪਾਊਟ ਦੇ ਤੌਰ 'ਤੇ ਵੀ ਤੁਸੀਂ ਖਾਂਦੇ ਹੋ, ਤਾਂ ਇਸ ਦੇ ਵਿੱਚ ਜੋ ਵਿਟਾਮਿਨਸ, ਮਿਨਰਲਸ ਹੁੰਦੇ ਨੇ ਇਹ ਤੁਹਾਨੂੰ ਬਹੁਤ ਜ਼ਿਆਦਾ ਓਵਰਆਲ ਹੈਲਥ ਦੇ ਵਿੱਚ ਤੁਹਾਨੂੰ ਮਦਦ ਕਰਦੇ ਨੇ। ਔਰ ਇੱਕ ਇਸ ਨੂੰ ਕੰਟਰੋਲ ਵੈਲਿਊ ਦੇ ਵਿੱਚ ਖਾਧਾ ਜਾਵੇ ਤਾਂ ਇਸ ਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ। ਦੇਖੋ ਅਸੀਂ ਫਾਇਦੇ ਤਾਂ ਗਿਣਾ ਦਿੰਦੇ ਹਾਂ ਤੁਹਾਨੂੰ, ਪਰ ਕਈ ਵਾਰੀ ਇਹ ਹੁੰਦਾ ਨਾ ਕਈ ਲੋਕਾਂ ਦੇ ਲਈ, ਕਈ ਬੋਡੀਜ਼ ਸਾਡੀਆਂ ਹਿਊਮਨ ਬੋਡੀਜ਼ ਐਸੀਆਂ ਹੁੰਦੀਆਂ ਨੇ ਜਿਸ ਦੇ ਵਿੱਚ ਇਹ ਜਿਹੜਾ ਹੈ ਨਾ ਇਹ ਕਈ ਜ਼ਿਆਦਾ ਕਈ ਵਾਰੀ ਕੁਛ ਨੁਕਸਾਨ ਵੀ ਹੋ ਜਾਂਦਾ। ਸੋ ਅਜਿਹੇ ਲੋਕ ਜਿਨ੍ਹਾਂ ਨੂੰ ਚਨੇ ਤੋਂ ਐਲਰਜੀ ਹੈ, ਬਈ ਉਹ ਤਾਂ ਦੂਰ ਰਹੇ ਹੋ ਇਸ ਗੱਲ ਤੋਂ। ਔਰ ਇਸ ਤੋਂ ਇਲਾਵਾ ਜਿਹੜਾ ਹੈ ਜਿਨ੍ਹਾਂ ਨੂੰ ਪੇਟ ਇਨਫੈਕਸ਼ਨ ਬਹੁਤ ਜ਼ਿਆਦਾ ਪਹਿਲਾਂ ਤੋਂ ਹੀ ਰਹਿੰਦੀ ਹੈ ਉਹ ਇਸ ਨੂੰ ਖਾਣ ਤੋਂ ਥੋੜ੍ਹਾ ਪਰਹੇਜ਼ ਕਰ ਸਕਦੇ ਨੇ। ਕਿਡਨੀ ਸਟੋਨ ਜਿਨ੍ਹਾਂ ਨੂੰ ਹੁੰਦਾ ਆ ਉਹ ਵੀ ਇਸ ਨੂੰ ਨਾ ਖਾਂਦਾ ਹੈ ਤਾਂ ਹੀ ਫਾਇਦਾ ਹੋਏਗਾ। ਇਸ ਤੋਂ ਇਲਾਵਾ ਜਿਹੜਾ ਹੈ ਯੂਰਿਕ ਐਸਿਡ ਹਾਈ ਹੁੰਦਾ ਹੈ ਜਿਨ੍ਹਾਂ ਦਾ, ਉਹ ਇਹਨਾਂ ਦਾ ਸੇਵਨ ਨਾ ਕਰਨ, ਜਾਂ ਫਿਰ ਇਹ ਕਹਿ ਦਈਏ ਕਿ ਅਲਸਰ ਦੀ ਜਿਸਾਂ ਪ੍ਰੋਬਲਮ ਹੁੰਦੀ ਹੈ ਉਹ ਨਾ ਖਾਣ, ਤਾਂ ਉਸ ਦੇ ਵਿੱਚ ਜਿਹੜਾ ਹੈ ਇਹ ਸਭ ਚੀਜ਼ਾਂ ਜਿਹੜੀਆਂ ਨੇ ਨਾ ਇਹ ਖਾਣ ਦੇ ਵਿੱਚ ਜੋ ਨੋਰਮਲ, ਅਗਰ ਤੁਹਾਨੂੰ ਯੂਰਿਕ ਐਸਿਡ ਵਧਿਆ ਹੋਇਆ ਆ ਜਾਂ ਫਿਰ ਤੁਹਾਡੇ ਪੇਟ ਇਨਫੈਕਸ਼ਨ ਪਹਿਲਾਂ ਤੋਂ ਹੀ ਰਹਿੰਦੀ ਆ, ਉਹ ਜਿਹੜੇ ਪਰਸਨ ਨੇ ਨਾ ਉਹ ਇਸ ਨੂੰ ਖਾਣ ਤੋਂ ਪਰਹੇਜ਼ ਕਰ ਸਕਦੇ। ਬਾਕੀ ਅਸੀਂ ਕਾਫੀ ਟਾਈਮ ਦੇਖਿਆ ਨਾ ਕਿ ਜਿੱਦਾਂ ਸਾਡੇ ਜੋ ਵੇਟ

ਮੈਨੇਜਮੈਂਟ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਕਾਫੀ ਜ਼ਿਆਦਾ ਮਦਦ ਮਿਲਦੀ ਹੈ ਸਾਡੇ ਟ੍ਰੇਨਿੰਗਸ ਜਦੋਂ ਸਾਡੇ ਵੇਟ ਟ੍ਰੇਨਿੰਗਸ ਹੁੰਦੀਆਂ ਨੇ ਜਾਂ ਫਿਰ ਅਸੀਂ ਸਪੈਸ਼ਲ ਕਿਸੇ ਕੋਚਿੰਗ ਦੇ ਅੰਡਰ ਜਾਂਦੇ ਹਾਂ ਤਾਂ ਉਹ ਵੀ ਸਾਨੂੰ ਇਸ ਨੂੰ ਇੱਕ ਅੱਛੇ ਫੂਡ ਦੀ ਤਰ੍ਹਾਂ ਜਿਹੜਾ ਹੈ ਸਾਨੂੰ ਇਸ ਨੂੰ ਖਾਣ ਦੇ ਲਈ ਮਦਦ ਕਰਦੇ ਨੇ ਔਰ ਸਾਨੂੰ ਦੱਸਦੇ ਨੇ ਕਿ ਕਿਸ ਤਰ੍ਹਾਂ ਸਾਡੇ ਲਈ ਸੁਪਰ ਫੂਡ ਹੋ ਸਕਦਾ ਹੈ। ਸੋ ਬਸ ਜੀ, ਆਪਣੀ ਸਿਹਤ ਦਾ ਖਿਆਲ ਰੱਖੋ, ਜਿੰਨਾ ਤੁਸੀਂ ਹੈਲਦੀ ਖਾ ਸਕਦੇ ਹੋ ਖਾਓ, ਔਰ ਨਾਲ ਦੀ ਨਾਲ ਜਿਹੜਾ ਹੈ ਆਪਣੇ ਬਾਰੇ ਮੈਂ ਕਿਹਾ ਸੀ ਕਿ ਅੱਜ ਗੱਲਬਾਤ ਖਾਸ ਹੋਣੀ ਹੈ ਕਿ ਆਖਿਰਕਾਰ ਅਸੀਂ ਇਸ ਭੱਜ ਨੱਠ ਭਰੀ ਜ਼ਿੰਦਗੀ ਦੇ ਵਿੱਚ ਕੁਝ ਕੁ ਚੀਜ਼ਾਂ ਨੇ ਨਾ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਫਿਰ ਆਪਣੇ ਆਪ ਨੂੰ ਹੀ ਇੱਕ ਟਰੈਕ ਦੇ ਵਿੱਚ ਲਿਆਉਣ ਦੇ ਵਿੱਚ ਜਿਹੜੇ ਅਸਮਰਥ ਨਜ਼ਰ ਆਉਂਦੇ ਆ, ਆਪਣੇ ਆਪ ਨੂੰ ਹੀ ਕੰਟਰੋਲ ਨਹੀਂ ਕਰ ਪਾਉਂਦੇ। ਅਜਿਹੇ ਟਾਈਮ ਦੇ ਵਿੱਚ ਜਿਹੜਾ ਹੈ ਕਿਸ ਤਰ੍ਹਾਂ ਇੱਕ ਸੈਲਫ ਰੈਗੂਲੇਸ਼ਨ ਜਿਹੜੀ ਹੈ ਮਦਦ ਕਰ ਸਕਦੀ ਹੈ, ਉਸ ਦੇ ਨਾਲ ਜੁੜੀ ਖਾਸ ਗੱਲਬਾਤ ਜਿਹੜੀ ਹੈ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੀ ਇਸ ਪ੍ਰੋਗਰਾਮ ਦੇ ਵਿੱਚ ਹੀ ਕੁਛ ਹੀ ਪਲਾਂ ਦੇ ਵਿੱਚ ਹੀ। ਫਿਲਹਾਲ ਇਸ ਗੀਤ ਦੇ ਵੱਲ ਵੱਧ ਰਹੇ ਹਾਂ, ਇਸ ਗੀਤ 'ਤੇ ਉਸ ਪਾਰ ਹੋਰ ਵੀ ਬਹੁਤ ਸਾਰੀ ਜਾਣਕਾਰੀ, ਬਣੇ ਰਹੋ, ਸੁਣਦੇ ਰਹੋ ਪ੍ਰੋਗਰਾਮ ਆਪਣਾ ਤੁਸੀਂ। ਗੁੱਡ ਮਾਰਨਿੰਗ ਜਲੰਧਰ, ਆਪਣੀ ਆਰਜੀ ਅੰਜਲੀ ਦੇ ਨਾਲ।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ। ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ, ਔਰ FM ਬੈਂਡ 102.7 ਮੈਗਾਹਰਟਜ਼, ਆਕਾਸ਼ਵਾਣੀ ਜਲੰਧਰ 100

0: 9.6 MHz ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਮੈਨੂੰ ਸੁਣ ਰਹੇ ਨੇ। ਨਾਲ ਦੀ ਨਾਲ ਨਿਊਜ਼ ਔਨ ਏਅਰ ਐਪ ਦੇ ਰਾਹੀਂ ਲਿਸਨਰਸ ਸਾਡੇ ਨਾਲ ਜੁੜੇ ਹੋਏ ਨੇ ਔਰ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਕਿ ਇਸ ਗੀਤ ਤੋਂ ਪਹਿਲਾਂ ਜਿਵੇਂ ਕਿ ਗੱਲ ਹੋਈ ਸੀਗੀ ਨਾ ਕਿ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਕਈ ਵਾਰੀ ਸਾਡੇ ਉੱਤੇ ਆਪਣਾ ਕੰਟਰੋਲ ਕਹਿ ਲਓ ਜਾਂ ਫਿਰ ਅਸੀਂ ਗੁੱਸੇ ਦੇ ਵਿੱਚ ਕਈ ਵਾਰੀ ਐਸੇ ਸ਼ਬਦ ਬੋਲ ਜਾਂਦੇ ਹਾਂ ਨਾ ਜਿਨ੍ਹਾਂ ਦਾ ਪਛਤਾਵਾ ਬਾਅਦ ਵਿੱਚ ਸਾਨੂੰ ਹੁੰਦਾ, ਪਛਤਾਵੇ ਦਾ ਕਾਰਨ ਉਹ ਬਣ ਜਾਂਦੇ ਨੇ। ਜਾਂ ਫਿਰ ਤੁਸੀਂ ਅਜਿਹਾ ਵੀ ਕਹਿ ਲਓ ਕਿ ਕਈ ਵਾਰੀ ਐਸੇ ਫੈਸਲੇ ਅਸੀਂ ਲੈ ਲੈਂਦੇ ਹਾਂ ਜੋ ਵੇਲੇ 'ਤੇ ਤਾਂ ਉਸ ਵੇਲੇ ਤਾਂ ਸਾਨੂੰ ਠੀਕ ਲੱਗਦੇ ਨੇ, ਉਸ ਟਾਈਮ ਤਾਂ ਸਾਨੂੰ ਠੀਕ ਲੱਗਦੇ ਨੇ, ਪਰ ਬਾਅਦ ਦੇ ਵਿੱਚ ਕਈ ਵਾਰੀ ਉਹ ਗਲਤ ਸਾਬਿਤ ਹੋ ਜਾਂਦੇ ਨੇ। ਅਜਿਹੇ ਦੇ ਵਿੱਚ ਇਹ ਚੀਜ਼ ਕੀ ਹੁੰਦੀ ਹੈ ਜਾਂ ਫਿਰ ਕਹਿ ਰਹੋ ਕਿ ਆਪਣੇ ਆਪ ਦੇ ਬਾਰੇ ਅਸੀਂ ਕਿੰਨਾ ਜਾਣਕਾਰ ਹੁੰਦੇ ਹਾਂ, ਇਸ ਦੇ ਬਾਰੇ ਅੱਜ ਜਾਣਨ ਦੀ ਥੋੜ੍ਹੀ ਜਿਹੀ ਜ਼ਰੂਰਤ ਹੈ। ਔਰ ਇਸ ਨੂੰ ਹੀ ਸ਼ਾਇਦ ਸੈਲਫ ਰੈਗੂਲੇਸ਼ਨ ਕਹਿ ਦਿੰਦੇ ਨੇ ਜਾਂ ਫਿਰ ਕੀ ਹੁੰਦਾ ਸੈਲਫ ਰੈਗੂਲੇਸ਼ਨ, ਇਸ ਦੇ ਬਾਰੇ ਜਾਣਾਂਗੇ ਅੱਜ ਸਾਡੇ ਨਾਲ ਖਾਸ ਤੌਰ 'ਤੇ ਫੋਨ ਲਾਈਨ 'ਤੇ ਸਾਡੇ ਨਾਲ ਜੁੜੇ ਨੇ ਡਾਕਟਰ ਤਾਰਿਕਾ ਸੰਧੂ ਜੀ, ਜੋ ਕਿ ਪ੍ਰੋਫੈਸਰ ਨੇ ਮਨੋਵਿਗਿਆਨਿਕ ਵਿਭਾਗ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਨਾਲ ਜੁੜੇ ਨੇ। ਹੈਲੋ।
1: ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਨਮਸਕਾਰ, ਸਤਿ ਸ਼੍ਰੀ ਅਕਾਲ ਅੰਜਲੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਅੱਜ ਆਪਣੇ ਪ੍ਰੋਗਰਾਮ ਵਿੱਚ ਇਨਵਾਈਟ ਕੀਤਾ
0: ਜੀ।
1: ਤੇ ਇਸ ਬੜੇ ਮਹੱਤਵਪੂਰਨ ਟੌਪਿਕ ਤੇ ਅੱਜ ਆਪਾਂ ਗੱਲ ਕਰਾਂਗੇ ਤੇ ਮੈਂ ਕੋਸ਼ਿਸ਼ ਕਰਾਂਗੀ ਵੀ ਸਾਡੇ ਸਰੋਤੇ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ
0: ਜੀ। ਸਭ ਤੋਂ ਪਹਿਲਾਂ ਤਾਂ ਮੈਮ ਸਾਡੇ ਲਿਸਨਰਸ ਦੇ ਹੀ ਜਾਣਨਾ ਚਾਹਾਂਗੇ ਕਿਉਂਕਿ ਅੱਜ ਕੱਲ੍ਹ ਬਹੁਤ ਸਾਰੀਆਂ ਐਸੀਆਂ ਟਰਮਸ ਕਹਿ ਲਓ ਜਾਂ ਫਿਰ ਬਹੁਤ ਸਾਰੇ ਐਸੇ ਸ਼ਬਦ ਨੇ ਜੋ ਅਸੀਂ ਸੁਣਦੇ ਤੇ ਹਾਂ ਪਰ ਉਹਨਾਂ ਦਾ ਸਾਨੂੰ ਮਤਲਬ ਨਹੀਂ ਪਤਾ ਹੁੰਦਾ। ਇੱਕ ਸ਼ਬਦ ਜੋ ਜ਼ਿਆਦਾਤਰ ਅੱਜ ਕੱਲ੍ਹ ਸੁਣਨ ਨੂੰ ਮਿਲ ਰਿਹਾ ਸੈਲਫ ਰੈਗੂਲੇਸ਼ਨ, ਇਹ ਕੀ ਹੁੰਦਾ ਹੈ, ਇਸਦਾ ਆਮ ਸ਼ਬਦਾਂ ਦੇ ਵਿੱਚ, ਆਮ ਭਾਸ਼ਾ ਦੇ ਵਿੱਚ ਇਸਦਾ ਕੀ ਮਤਲਬ ਹੁੰਦਾ
1: ਜੀ? ਅੰਜਲੀ ਜੀ, ਸੈਲਫ ਰੈਗੂਲੇਸ਼ਨ ਦਾ ਜੇ ਆਪਾਂ ਪੰਜਾਬੀ ਤਰਜਮਾ ਕਰੀਏ ਤਾਂ ਇਹਦਾ ਮਤਲਬ ਹੁੰਦਾ ਸਵੈ ਨਿਯੰਤਰਣ
0: ਜੀ।
1: ਹੁਣ ਸਵੈ ਨਿਯੰਤਰਣ ਵਿੱਚ ਕੀ ਕਿਹੜੇ ਕਿਹੜੇ ਪੱਖ ਆ ਜਾਂਦੇ ਇਹ ਜਾਣਨਾ ਜ਼ਰੂਰੀ ਹੈ। ਸੋ ਸਾਡੇ ਜਿਹੜੇ ਵਿਚਾਰ ਨੇ, ਖਿਆਲ ਨੇ, ਇੱਕ ਉਹ ਪੱਖ ਹੋ ਗਿਆ, ਇੱਕ ਸਾਡੀਆਂ ਭਾਵਨਾਵਾਂ ਜਿਹੜੇ ਸਾਡੇ ਇਮੋਸ਼ਨਲ ਰਿਐਕਸ਼ਨ ਆਪਾਂ ਕਹਿ ਸਕਦੇ ਨੇ
0: ਜੀ,
1: ਸਾਡੇ ਵਿਹਾਰ, ਅਸੀਂ ਕਿਵੇਂ ਆਪਣੇ ਆਪ ਨੂੰ ਸਮਾਜ ਵਿੱਚ ਵਿਚਰਦੇ ਹਾਂ। ਸੋ ਸਾਡੇ ਖਿਆਲ, ਸਾਡੀਆਂ ਭਾਵਨਾਵਾਂ ਤੇ ਸਾਡਾ ਜਿਹੜਾ ਵਿਹਾਰ ਹੈ ਉਸਨੂੰ ਇੱਕ ਤਰੀਕੇ ਨਾਲ ਸੰਤੁਲਿਤ ਰੱਖਣਾ, ਉਹਦੇ ਤੇ ਉਹਨੂੰ ਮੈਨੇਜ ਕਰਨਾ ਆਉਣਾ, ਇਹ ਸਾਰਾ ਕੁਛ ਹੀ ਸਾਡੇ ਸਵੈ ਨਿਯੰਤਰਣ ਦਾ ਇੱਕ ਹਿੱਸਾ ਬਣਦਾ ਹੈ
0: ਜੀ।
1: ਤੇ ਹਾਂਜੀ
0: ਜੀ ਜੀ ਜੀ, ਅਸੀਂ ਮੈਮ ਜਿੱਦਾਂ ਗੱਲ ਕਰਦੇ ਹਾਂ ਸਵੈ ਨਿਯੰਤਰਣ ਦੀ ਗੱਲ ਕੀਤੀ ਹੈ ਜਾਂ ਫਿਰ ਸਵੈ ਅਨੁਸ਼ਾਸਨ ਕਹਿ ਲਓ, ਡਿਸਿਪਲਿਨ ਵੀ ਅਸੀਂ ਦੇਖਦੇ ਹਾਂ, ਸੈਲਫ ਡਿਸਿਪਲਿਨ, ਦੋਵਾਂ ਦੇ ਵਿੱਚ ਫਰਕ ਹੈਗਾ ਜਾਂ ਦੋਵੇਂ ਹੀ ਇੱਕ ਹੀ ਭਾਵ ਵਾਲੇ ਸ਼ਬਦ ਨੇ?
1: ਦੇਖੋ ਜੀ, ਜਿਹੜਾ ਅਨੁਸ਼ਾਸਨ ਹੋਣਾ ਜਾਂ ਸੈਲਫ ਡਿਸਿਪਲਿਨ ਹੈ, ਇਹ ਸੈਲਫ ਰੈਗੂਲੇਸ਼ਨ ਜਾਂ ਸਵੈ ਨਿਯੰਤਰਣ ਦਾ ਹੀ ਇੱਕ ਲੰਬੇ ਸਿਰੇ ਤੱਕ, ਲੰਬੇ ਸਮੇਂ ਤੱਕ ਜਿਹੜੇ ਚੱਲਣ ਦੀ ਜਿਹੜੀ ਕੁਸ਼ਲਤਾ ਹੈ ਉਸਨੂੰ ਆਪਾਂ ਡਿਸਿਪਲਿਨ ਦੇ ਨਾਮ ਦੇ ਨਾਲ, ਸੈਲਫ ਡਿਸਿਪਲਿਨ ਦੇ ਨਾਲ ਆਪਾਂ ਇਹਨੂੰ ਜੋੜ ਦਿੰਦੇ ਹਾਂ। ਹਾਲਾਂਕਿ ਜਿਹੜੀ ਇਹਨਾਂ ਦੀ ਮੂਲ ਜਿਹੜੀ ਕੁਆਲਿਟੀ ਹੈ, ਜਿਹੜਾ ਇਹਨਾਂ ਦਾ ਮੇਨ ਐਸੈਂਸ ਹੈ, ਉਹ ਆਪਣਾ ਸਵੈ ਨਿਯੰਤਰਣ ਹੀ ਹੈ। ਸਵੈ ਨਿਯੰਤਰਣ ਜਦੋਂ ਲੰਬੇ ਸਮੇਂ ਤੱਕ ਕੀਤਾ ਜਾਏ ਫਿਰ ਉਸਨੂੰ ਆਪਾਂ ਸੈਲਫ ਡਿਸਿਪਲਿਨ ਦੇ ਰੂਪ ਵਿੱਚ ਕਹਿ ਸਕਦੇ ਹਾਂ। ਯਾਨੀ ਕਿ ਉਹਦਾ ਜਿਹੜਾ ਮੇਨ ਉਹਦਾ ਆਪਾਂ ਕ੍ਰਕਸ ਕਹਿ ਸਕੀਏ ਉਹ ਸਵੈ ਨਿਯੰਤਰਣ ਹੀ ਹੈ
0: ਜੀ। ਜੀ, ਤੇ ਅੱਜ ਕੱਲ੍ਹ ਅਸੀਂ ਮੈਮ ਦੇਖਿਆ ਕਿ ਸਾਡੀ ਰੈਗੂਲਰ ਲਾਈਫ ਜਿੱਦਾਂ ਹੈਗੀ ਆ, ਸਾਡਾ ਜੋਬ ਕਹਿ ਲਓ 9 to 5 ਅਸੀਂ ਕਲਚਰ ਨੂੰ ਕਈ ਫੋਲੋ ਕਰਦੇ ਨੇ ਜਾਂ ਫਿਰ ਕੰਮ ਸਾਡਾ ਇੰਨਾ ਸਟ੍ਰੈਸ ਭਰਿਆ ਹੁੰਦਾ ਕਿ ਉਸ ਚੀਜ਼ ਦੇ ਵਿੱਚ ਅਸੀਂ ਆਪਣੇ ਆਪ 'ਤੇ ਸ਼ਾਇਦ ਕਹਿ ਲਓ ਕਿ ਆਪਣੇ ਆਪ 'ਤੇ ਧਿਆਨ ਦੇਣਾ ਥੋੜ੍ਹਾ ਜਿਹਾ ਘੱਟ ਕਰ ਦਿੰਦੇ ਹਾਂ, ਜਾਂ ਫਿਰ ਕਿਸ ਤਰ੍ਹਾਂ ਦੀਆਂ ਟਰਮਸ ਹੁੰਦੀਆਂ ਨੇ ਜਿਸ ਦੇ ਵਿੱਚ ਇਹ ਸੈਲਫ ਰੈਗੂਲੇਸ਼ਨ ਜਿਹੜੀ ਹੈ ਉਹ ਕੰਮ ਆਉਂਦੀ ਹੈ ਜਾਂ ਅਸੀਂ ਇਸ ਸਟ੍ਰੈਸ ਨੂੰ ਘੱਟ ਕਰ ਪਾਉਂਦੇ ਹਾਂ ਉਸ ਟਾਈਮ ਦੇ ਵਿੱਚ?
1: ਬੜਾ ਅੱਛਾ ਤੁਹਾਡਾ ਸਵਾਲ ਹੈ। ਦੇਖੋ ਜੀ, ਸਵੈ ਨਿਯੰਤਰਣ ਸਾਡੇ ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਤੇ ਕਿਵੇਂ ਸੌਣਾ ਉੱਥੋਂ ਤੱਕ ਇੰਨਾ ਜ਼ਿਆਦਾ ਜ਼ਰੂਰੀ ਇਹ ਇੱਕ ਪਹਿਲੂ ਹੈਗਾ। ਕਿਵੇਂ ਆਪਣੇ ਆਪ ਨੂੰ ਸਮੇਂ ਸਿਰ ਆਪਣੇ ਜਿਹੜੇ ਸਾਡੇ ਟੀਚੇ ਨੇ, ਸਾਡੇ ਗੋਲਸ ਨੇ, ਚਾਹੇ ਆਪਾਂ ਕੋਈ ਪ੍ਰੋਫੈਸ਼ਨਲ ਹੋਈਏ, ਚਾਹੇ ਆਪਾਂ ਇੱਕ ਸਟੂਡੈਂਟ ਹੋਈਏ, ਵਿਦਿਆਰਥੀ ਹੋਈਏ, ਚਾਹੇ ਕੋਈ ਡੇਲੀ ਆਪਣੇ ਘਰ 'ਚ ਰਹਿ ਹਾਊਸ ਵਾਈਫ ਹੋਵੇ, ਆਪਾਂ ਸਮੇਂ ਸਿਰ ਆਪਣੇ ਆਪ ਨੂੰ ਆਪਣੇ ਗੋਲਸ ਦੇ ਮੁਤਾਬਿਕ ਉਹਨਾਂ ਨੂੰ ਢਾਲਣਾ, ਆਪਣੇ ਆਚਾਰ, ਆਪਣੇ ਵਿਹਾਰ ਤੇ ਆਪਣੇ ਭਾਵਨਾਵਾਂ ਦੇ ਉੱਤੇ ਇੱਕ ਨਿਯੰਤਰਣ ਰੱਖਣ ਦੀ ਜਿਹੜੀ ਸਾਡੀ ਕੁਸ਼ਲਤਾ ਹੈ ਉਹੀ ਸਾਨੂੰ ਅੱਗੇ ਲੈ ਕੇ ਜਾਏਗੀ। ਜਿੱਥੇ ਆਪਾਂ ਸਵੈ ਨਿਯੰਤਰਣ ਨੂੰ ਖੋ ਦਿੰਦੇ ਹਾਂ ਜਾਂ ਸਾਡਾ ਘੱਟ ਜਾਂਦਾ ਹੈ ਤਾਂ ਚਿੰਤਾਵਾਂ, ਸ਼ੋਕ, ਗੁੱਸਾ ਇਹ ਆਟੋਮੈਟਿਕਲੀ ਉਹਦੀ ਥਾਂ ਤੇ ਆਪਣਾ ਜਿਹੜਾ ਸਪੇਸ ਹੈ ਉਹ ਸਾਡੇ ਮਾਈਂਡ ਵਿੱਚ ਆਕਿਉਪਾਈ ਕਰ ਲੈਂਦੀ ਹੈ।

ਜਿਵੇਂ ਕੋਈ ਵਿਦਿਆਰਥੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਕੀ ਟੀਚੇ ਨੇ, ਮੈਂ ਜੇ ਪੜ੍ਹਾਈ ਕਰ ਰਿਹਾ ਤਾਂ ਮੇਰਾ ਆਪਣਾ ਸਮੇਂ ਨੂੰ ਮੈਂ ਕਿਵੇਂ ਆਰਗੇਨਾਈਜ਼ ਕਰਨਾ, ਆਪਣੀ ਜਿਹੜੀ ਸਾਡੇ ਪੜ੍ਹਾਈ ਦੇ ਮੇਰੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਨ ਲਈ ਮੈਨੂੰ ਕਿੰਨੇ ਘੰਟੇ ਪੜ੍ਹਾਈ ਵਿੱਚ ਲਾਉਣੇ ਨੇ, ਕਿੰਨਾ ਮੈਨੂੰ ਰੈਸਟ ਚਾਹੀਦਾ, ਕਿੰਨਾ ਮੈਂ ਆਪਣੇ ਮਿੱਤਰਾਂ ਨਾਲ ਸਪੈਂਡ ਕਰਨਾ, ਫੈਮਿਲੀ ਨਾਲ ਕਰਨਾ, ਇਹਨਾਂ ਸਾਰੇ

0: ਜਿਵੇਂ ਕੋਈ ਵਿਦਿਆਰਥੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਕੀ ਟੀਚੇ ਨੇ, ਮੈਂ ਜੇ ਪੜ੍ਹਾਈ ਕਰ ਰਿਹਾ ਤਾਂ ਮੇਰਾ ਆਪਣਾ ਸਮੇਂ ਨੂੰ ਮੈਂ ਕਿਵੇਂ ਆਰਗੇਨਾਈਜ਼ ਕਰਨਾ ਹੈ, ਆਪਣੀ ਜਿਹੜੀ ਸਾਡੇ ਪੜ੍ਹਾਈ ਦੇ ਮੇਰੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਨ ਲਈ ਮੈਨੂੰ ਕਿੰਨੇ ਘੰਟੇ ਪੜ੍ਹਾਈ ਵਿੱਚ ਲਾਉਣੇ ਨੇ, ਕਿੰਨਾ ਮੈਨੂੰ ਰੈਸਟ ਚਾਹੀਦਾ, ਕਿੰਨਾ ਮੈਂ ਆਪਣੇ ਮਿੱਤਰਾਂ ਨਾਲ ਸਪੈਂਡ ਕਰਨਾ, ਫੈਮਿਲੀ ਨਾਲ ਕਰਨਾ, ਇਹਨਾਂ ਸਾਰੇ ਗੋਲਸ ਨੂੰ ਉਹ ਉਦੋਂ ਹੀ ਮੀਟ ਕਰ ਸਕਦਾ ਚੰਗੇ ਤਰੀਕੇ ਨਾਲ ਜਦੋਂ ਉਹ ਸਵੈ ਨਿਯੰਤਰਣ ਤੇ ਸੁਚਾਰੂ ਰਹੇਗਾ।
1: ਜੀ, ਤੇ ਜਿੱਦਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ, ਇਹ ਹੈਬਿਟ ਬਣਾਉਣੀ ਪੈਂਦੀ ਹੈ, ਇੱਕ ਆਦਤ ਬਣਾਉਣੀ ਪੈਂਦੀ ਹੈ, ਤਾਂ ਕਿਸ ਤਰ੍ਹਾਂ ਇਹ ਆਦਤ ਨੂੰ ਜਿਹੜਾ ਹੈ ਬਿਲਡ ਕੀਤਾ ਜਾਵੇ ਕਿ ਬਚਪਨ ਤੋਂ ਹੀ ਛੋਟੇ ਹੁੰਦਿਆਂ ਤੋਂ ਇਹ ਆਦਤ ਬਣਾਈ ਜਾਵੇ ਬੱਚਿਆਂ ਦੇ ਵਿੱਚ?
0: ਹਾਂਜੀ, ਬਿਲਕੁਲ ਸਹੀ ਗੱਲ ਹੈ। ਬੱਚੇ ਆਪਣੇ ਮਾਪਿਆਂ ਤੋਂ, ਆਪਣੇ ਘਰ ਦੇ ਵਿੱਚ ਰਹਿੰਦੇ ਹੋਏ ਜਿਹੜੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਤੋਂ ਦੇਖ ਕੇ ਬਹੁਤ ਸਿੱਖਦੇ ਨੇ, ਤਾਂ ਜਿਹੜੇ ਜਦੋਂ ਆਪਾਂ ਇਸ ਜ਼ਿੰਮੇਵਾਰੀ ਨਾਲ ਬੱਚਿਆਂ ਨੂੰ ਪਾਲਦੇ ਹਾਂ ਕਿ ਅਸੀਂ ਇੱਕ ਚੰਗੇ ਰੋਲ ਮਾਡਲ ਵਾਂਗੂ ਆਪਣੇ ਬੱਚੇ ਦੇ ਅੱਗੇ ਬਣ ਕੇ ਖੜਾ ਹੋਣਾ, ਅਸੀਂ ਆਪਣੇ ਆਪ ਨੂੰ ਸਵੈ ਨਿਯੰਤਰਿਤ ਕਰਦੇ ਹਾਂ, ਜਿੱਥੇ ਆਰਗੇਨਾਈਜੇਸ਼ਨ ਹੈ, ਡਿਸਿਪਲਿਨ ਹੈ, ਸਵੈ ਨਿਯੰਤਰਣ ਹੈ, ਉੱਥੇ ਕੰਮ ਸੁਚਾਰੂ ਰੂਪ ਨਾਲ ਚੱਲਣਗੇ, ਤੇ ਬੱਚਾ ਸਿੱਖਦਾ ਹੈ ਕਿ ਮੈਂ ਆਪਣੇ ਜਿਹੜੇ ਮੇਰੇ ਵੱਖ ਵੱਖ ਪਹਿਲੂ ਨੇ ਜ਼ਿੰਦਗੀ ਦੇ ਉਹਨਾਂ ਨੂੰ ਮੈਂ ਜੇ ਸਹੀ ਤਰੀਕੇ ਨਾਲ ਚਲਾਉਣਾ ਤਾਂ ਮੈਂ ਆਪਣੇ ਮਦਰ ਫਾਦਰ ਜਿਹੜੇ ਮੇਰੇ ਬਾਕੀ ਮੈਂਬਰ ਹੈ ਇਹਨਾਂ ਵਾਂਗੂ ਬਣਾਂਗਾ। ਇਸ ਕਰਕੇ ਹੌਲੀ ਹੌਲੀ ਕਰਕੇ ਬੱਚੇ ਨੂੰ ਆਪਾਂ ਸਿਖਾਉਂਦੇ, ਜਿਵੇਂ ਉਦਾਹਰਣ ਦੇ ਤੌਰ ਤੇ ਛੋਟਾ ਬੱਚੇ ਨੂੰ ਆਪਾਂ ਟੋਫੀ ਦਿੰਦੇ ਹਾਂ ਉਹਨੂੰ ਉਸ ਚੀਜ਼ ਦੀ ਇੰਨੀ ਉਹਦੇ ਮਨ ਚ ਇੱਕ ਟੈਂਪਟੇਸ਼ਨ ਜਾਂ ਉਹਦੇ ਇੱਕ ਉਹ ਅਟਰੈਕਟ ਹੁੰਦਾ ਕਿ ਫਟਾਫਟ ਹੱਥ ਚੋਂ ਤੁਹਾਡੇ ਖੋ ਲੈਂਦਾ ਹੈ, ਪਰ ਹੌਲੀ ਹੌਲੀ ਸਮੇਂ ਦੇ ਨਾਲ ਬੱਚੇ ਨੂੰ ਸਿਖਾਇਆ ਜਾਂਦਾ ਹੈ ਕਿ ਬੇਟਾ ਤੁਸੀਂ ਕਿੰਨੀ ਕੁ ਟੋਫੀ ਖਾਣੀ ਹੈ, ਕਦੋਂ ਖਾਣੀ ਹੈ, ਉਸ ਤਰੀਕੇ ਨਾਲ ਬੱਚਾ ਸਵੈ ਨਿਯੰਤਰਣ ਕਰਨਾ ਸਿੱਖ ਜਾਂਦਾ ਹੈ।
1: ਜੀ,
0: ਇੱਕ ਮੈਂ ਤੁਹਾਡੇ ਨਾਲ ਬੜਾ ਸੋਹਣਾ ਐਕਸਪੈਰੀਮੈਂਟ ਸ਼ੇਅਰ ਕਰੂੰਗੀ ਜਿਹੜਾ ਯੂਨੀਵਰਸਿਟੀ ਵਿੱਚ ਹੋਇਆ ਸੀ ਅਮਰੀਕਾ ਵਿੱਚ। ਉਹਨਾਂ ਨੇ ਛੋਟੇ ਬੱਚਿਆਂ ਨੂੰ ਟੋਫੀਜ਼ ਦਿੱਤੀਆਂ ਤੇ ਇਹ ਦੇਖਿਆ ਕਿ ਇਹਨਾਂ ਦੇ ਵਿੱਚ ਸਵੈ ਨਿਯੰਤਰਣ ਦੀ ਕਿੰਨੀ ਕੁ ਕਾਬਲੀਅਤ ਹੈ। ਜਿਹੜੇ ਬੱਚਿਆਂ ਨੇ ਫਟਾਫਟ ਟੋਫੀਆਂ ਲੈ ਲਈਆਂ ਉਹਨਾਂ ਬੱਚਿਆਂ ਦਾ ਵੀ ਅਧਿਐਨ ਕੀਤਾ ਗਿਆ, ਤੇ ਜਿਹਨਾਂ ਬੱਚਿਆਂ ਨੇ ਥੋੜਾ ਰੁਕ ਕੇ ਸਮੇਂ ਤੋਂ ਬਾਅਦ ਜਦੋਂ ਟੀਚਰ ਨੇ ਉਹਨਾਂ ਨੂੰ ਰੋਕਿਆ ਉਸ ਤੋਂ ਬਾਅਦ ਉਹਨਾਂ ਨੇ ਟੋਫੀਆਂ ਲਿੱਤੀਆਂ, ਉਹਨਾਂ ਤੇ ਵੀ ਅਧਿਐਨ ਕੀਤਾ ਗਿਆ। ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ 10 ਸਾਲਾਂ ਬਾਅਦ ਯਾਨੀ ਕਿ ਜਦੋਂ ਉਹਨਾਂ ਨੇ ਸਕੂਲ ਕੰਪਲੀਟ ਕੀਤਾ ਜਿਹੜੇ ਬੱਚਿਆਂ ਨੇ ਆਪਣੇ ਪ੍ਰੈਪ ਸਕੂਲ ਦੇ ਵਿੱਚ ਇੱਕ ਕਿਸਮ ਦਾ ਸਬਰ ਦਿਖਾਇਆ ਸੀ, ਡਿਸਿਪਲਿਨ ਦਿਖਾਇਆ ਸੀ, ਉਹਨਾਂ ਬੱਚਿਆਂ ਦੇ 10ਵੀਂ ਤੋਂ ਬਾਅਦ ਨੰਬਰ ਦੂਜੇ ਗਰੁੱਪ ਨਾਲੋਂ ਜ਼ਿਆਦਾ ਸੀਗੇ।
1: ਓਕੇ,
0: ਸੋ ਇਹ ਸਿਰਫ ਸਾਡੇ ਖਾਣ ਪੀਣ ਦੀ ਆਦਤਾਂ ਤੱਕ ਨਹੀਂ ਪਰ ਸਾਡੇ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਇਹ ਚੀਜ਼ ਦਾ ਇੱਕ ਬੜਾ ਸਕਾਰਾਤਮਕ ਆਪਾਂ ਕਹਿ ਸਕਦੇ ਹਾਂ ਇਹਦਾ ਅਸਰ ਦਿਖਦਾ ਹੈ। ਜੇ ਆਪਾਂ ਬੱਚਿਆਂ ਨੂੰ ਪਹਿਲਾਂ ਤੋਂ ਸਿਖਾਉਣਾ ਸ਼ੁਰੂ ਕਰਾਂਗੇ ਤਾਂ ਆਪਣੇ ਜੀਵਨ ਦੇ ਵਿੱਚ ਆਪਣੇ ਹਰ ਗੋਲ ਨੂੰ ਬੜੇ ਚੰਗੇ ਤਰੀਕੇ ਨਾਲ ਸੁਚਾਰੂ ਤਰੀਕੇ ਨਾਲ ਮੀਟ ਕਰ ਸਕਣਗੇ।
1: ਜਿਵੇਂ ਕਿ ਤੁਸੀਂ ਮੈਮ ਜ਼ਿਕਰ ਕੀਤਾ ਖਾਣ ਪੀਣ ਦਾ ਤਾਂ ਅਸਰ ਹੁੰਦਾ, ਪਰ ਅੱਜ ਕੱਲ੍ਹ ਅਸੀਂ ਇਹ ਚੀਜ਼ ਕਹਿ ਲਓ ਕਿ ਜਾਂ ਫਿਰ ਇੱਕ ਆਦਤ ਕਹਿ ਲਓ ਅਸੀਂ ਬੱਚਿਆਂ ਦੇ ਵਿੱਚ ਆਪ ਹੀ ਪਾ ਰਹੇ ਹਾਂ ਜਾਂ ਬੱਚਿਆਂ ਦੇ ਵਿੱਚ ਪੈ ਰਹੀ ਹੈ ਕਿ ਮੋਬਾਈਲ ਫੋਨ ਹੋ ਗਿਆ ਜਾਂ ਫਿਰ ਕੋਈ ਵੀ ਇਸ ਤਰ੍ਹਾਂ ਦਾ ਇਲੈਕਟ੍ਰੋਨਿਕ ਗੈਜਟ ਹੋ ਗਿਆ, ਕੋਈ ਵੀ ਚੀਜ਼ ਹੈ, ਉਹਨਾਂ ਨੂੰ ਇਸ ਦੀ ਆਦਤ ਬਣ ਗਈ ਹੋਈ ਹੈ। ਕੁਝ ਖਾਣਾ ਪੀਣਾ ਤਾਂ ਵੀ ਮੋਬਾਈਲ ਫੋਨ ਹੱਥਾਂ ਦੇ ਵਿੱਚ ਚਾਹੀਦਾ, ਜਾਂ ਫਿਰ ਵੈਸੇ ਹੀ ਟਾਈਮ ਸਪੈਂਡ ਕਰਨ ਦੇ ਲਈ, ਖੇਡਣ ਕੁੱਦਣ ਦੇ ਲਈ ਵੀ ਉਹ ਟਾਈਮ ਜਿਹੜਾ ਹੈ ਉਹ ਸਾਰਾ ਮੋਬਾਈਲ ਫੋਨਸ ਦੇ ਉੱਤੇ ਜਾਂ ਫਿਰ ਡਿਜੀਟਲੀ ਜਿਹੜੇ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਸਪੈਂਡ ਕਰਦੇ ਨੇ। ਅਜਿਹੀ ਜਿਹੜੀ ਇਹ ਜਿਹੜੀ ਆਦਤ ਹੈ ਇਹ ਕਿਸ ਤਰ੍ਹਾਂ ਇਸ ਸੈਲਫ ਰੈਗੂਲੇਸ਼ਨ ਨੂੰ ਜਾਂ ਫਿਰ ਸਵੈ ਨਿਯੰਤਰਣ ਨੂੰ ਇਸ ਆਦਤ ਨੂੰ ਪ੍ਰਭਾਵਿਤ ਕਰਦੀ ਹੈ?
0: ਹਾਂਜੀ, ਬੜਾ ਅੱਛਾ ਸਵਾਲ ਹੈ ਫਿਰ ਤੋਂ ਅੰਜਲੀ ਜੀ। ਦੇਖੋ, ਆਪਾਂ ਸਾਰੇ ਕਰੋਨਾ ਕਾਲ ਚੋਂ ਨਿਕਲੇ ਤੇ ਕਰੋਨਾ ਨੇ ਸਾਨੂੰ ਇਸ ਤਰੀਕੇ ਨਾਲ ਆਪਣੇ ਮੋਬਾਈਲ ਦੇ ਉੱਤੇ ਡਿਪੈਂਡੈਂਟ ਬਣਾ ਦਿੱਤਾ। ਹਾਲਾਂਕਿ ਅਸੀਂ ਆਪਣੇ ਮੋਬਾਈਲ ਯੂਜ਼ ਕਰ ਰਹੇ ਸੀ ਪਹਿਲਾਂ ਵੀ, ਪਰ ਇੱਕਦਮ ਇੱਕ ਸ਼ਿਫਟ ਆਇਆ, ਸਾਨੂੰ ਆਪਣੀ ਹਰ ਗਤੀਵਿਧੀ ਨੂੰ ਥਰੂ ਮੋਬਾਈਲ ਕਰਨਾ ਪਿਆ ਕਿਉਂਕਿ ਬਾਹਰ ਦੀ ਪਰਿਸਥਿਤੀ ਇਹ ਹੋ ਗਈ ਸੀ। ਛੋਟੇ ਬੱਚਿਆਂ ਨੂੰ ਵੀ ਮੋਬਾਈਲ ਤੋਂ ਹੀ ਪੜ੍ਹਾਈ ਕਰਵਾਈ ਗਈ, ਰਾਈਟ? ਹੁਣ ਉਹੀ ਜਨਰੇਸ਼ਨ ਅੱਗੇ ਵੱਧਦੀ ਜਾ ਰਹੀ ਹੈ ਤੇ ਮੋਬਾਈਲ ਫੋਨ ਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਨੀਸ਼ੀਅਲ ਸਟੇਜ ਵਿੱਚ ਯਾਨੀ ਕਿ ਸ਼ੁਰੂਆਤੀ ਸਮੇਂ ਦੇ ਵਿੱਚ ਇੱਕ ਬੜਾ ਗਹਿਰਾ ਉਹਨਾਂ ਦਾ ਸੰਬੰਧ ਜੁੜ ਗਿਆ। ਹੁਣ ਅਸੀਂ ਵਾਪਸ ਆਪਾਂ ਕਹਿੰਦੇ ਨਿਊ ਨਾਰਮਲ ਵਿੱਚ ਆਏ, ਅਸੀਂ ਆਪਣੀ ਆਮ ਜ਼ਿੰਦਗੀ ਬਿਤਾਉਣੀ ਸ਼ੁਰੂ ਕੀਤੀ, ਬਟ ਆਪਾਂ ਇਹ ਸਮਝਣਾ ਚਾਹੀਦਾ ਕਿ ਇਹ ਬੱਚਿਆਂ ਦੇ ਬੜੇ ਇੱਕ ਪ੍ਰਭਾਵਸ਼ਾਲੀ ਸਮੇਂ ਦੇ ਵਿੱਚ ਇਹਨਾਂ ਦਾ ਉਹ ਕਨੈਕਸ਼ਨ ਬਣਿਆ। ਬੱਚਿਆਂ ਨੂੰ ਉਸ ਤੋਂ ਦੂਰ ਕਰਕੇ ਮੁੜ ਵਾਪਸ ਇੱਕ ਬਾਹਰਲੀ ਦੁਨੀਆ ਵਿੱਚ ਜੋੜਨ ਦੀ ਡਬਲ ਜ਼ਿੰਮੇਵਾਰੀ ਬਣ ਜਾਂਦੀ ਹੈ।
1: ਜੀ ਜੀ,
0: ਠੀਕ ਹੈ। ਰੀਅਲ ਲਾਈਫ ਤੇ ਰੀਲ ਲਾਈਫ ਦੇ ਵਿੱਚ ਜਿਹੜਾ ਅੰਤਰ ਹੈ ਉਹ ਸਮਝਣਾ ਤੇ ਸਮਝਾਉਣਾ, ਬੱਚਿਆਂ ਨਾਲ ਬੈਠ ਕੇ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ। ਜਦੋਂ

0: ਦਾ ਬੱਚਿਆਂ ਦਾ ਮੋਬਾਈਲ ਤੇ ਡਿਪੈਂਡੈਂਸ ਵਧਿਆ, ਉਹਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਨਿਰਭਰਤਾ ਵੱਧ ਗਈ। ਬੱਚਿਆਂ ਦਾ ਖਾਣ ਪੀਣ, ਉਹਨਾਂ ਦੀ ਗਰੋਥ ਕਹਿ ਲਈਏ, ਫਿਜ਼ੀਕਲ ਗਰੋਥ ਕਹਿ ਲਈਏ, ਸਰੀਰਿਕ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਹੈ, ਉਹਨਾਂ ਦੇ ਸੌਣ ਦੇ ਪੈਟਰਨ, ਉਹਨਾਂ ਦੀ ਐਕਸਰਸਾਈਜ਼ ਦੇ ਪੈਟਰਨ ਦੇ ਉੱਤੇ ਬੜਾ ਨੈਗੇਟਿਵ ਅਸਰ ਪਿਆ ਹੈ। ਜਿਹੜੇ ਮੋਬਾਈਲ ਫੋਨਸ ਨੇ ਜਾਂ ਸਾਡੇ ਲੈਪਟੋਪਸ ਨੇ, ਇਹ ਹੁਣ ਆਪਾਂ ਮੰਨ ਕੇ ਚੱਲੀਏ ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਨੇ, ਬਟ ਅਗੇਨ ਗੱਲ ਉਹੀ ਹੈ ਕਿ ਸਵੈ ਨਿਯੰਤਰਣ ਖੁਦ ਨੂੰ ਵੀ ਕਰਨਾ ਤੇ ਬੱਚੇ ਨੂੰ ਵੀ ਸਿਖਾਉਣਾ ਜ਼ਰੂਰੀ ਹੈ। ਕੰਮ ਵਾਸਤੇ ਇਸ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਬਣ ਗਿਆ, ਅਭਿੰਨ ਅੰਗ ਬਣ ਗਿਆ। ਸੋਸ਼ਲ ਮੀਡੀਆ ਤੇ ਆਪਣੇ ਆਪ ਨਾਲ, ਆਪਣੇ ਮਿੱਤਰਾਂ ਨਾਲ ਕਨੈਕਟ ਕਰਨਾ, ਉਹ ਵੀ ਇੱਕ ਹੁਣ ਬੜਾ ਲਾਜ਼ਮੀ ਜੀ ਗੱਲ ਬਣ ਗਈ ਹੈ। ਪਰ ਇਸ ਦੀ ਇੱਕ ਬਾਉਂਡਰੀ, ਹੱਦ ਤੈਅ ਕਰਨਾ ਸਾਡੇ ਸਾਰੇ ਸਰੋਤਿਆਂ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਡਾ ਵਕਤ ਖਾ ਰਿਹਾ, ਸਾਡਾ ਸਮਾਂ ਖਾ ਜਾਂਦਾ, ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਘੰਟਾ ਬੱਧੀ ਆਪਣੇ ਫੋਨ ਨੂੰ ਸਕਰੋਲ ਹੀ ਕਰੀ ਜਾਂਦੇ ਹਾਂ। ਤੇ ਜਿਹੜੇ ਮਤਲਬ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗੀ ਕਿ ਜਿਹੜਾ ਆਪਾਂ ਜਿਵੇਂ ਬਾਹਰ ਖੇਡਦੇ ਹਾਂ ਜਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਉਦੋਂ ਸਾਡੇ ਬ੍ਰੇਨ ਦੇ ਵਿੱਚ ਕੁਛ ਇਹੋ ਜਿਹੇ ਟ੍ਰਾਂਸਮਿਟਰ ਰਿਲੀਜ਼ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਪੋਜ਼ਿਟਿਵ ਜਾਂ ਹੈਪੀ, ਹਨਾ, ਸਾਨੂੰ ਗੁੱਡ ਫੀਲਿੰਗ ਦਿੰਦੇ ਆ। ਹੁਣ ਉਹਦੀ ਰਿਪਲੇਸਮੈਂਟ ਮੋਬਾਈਲ ਫੋਨਸ ਨੇ ਕਰ ਲਈ, ਕਿਉਂਕਿ ਮੋਬਾਈਲ ਫੋਨ ਤੇ ਆਪਾਂ ਉਹੀ ਚੀਜ਼ ਦੇਖਦੇ ਹਾਂ ਜਿਹੜੀ ਸਾਨੂੰ ਚੰਗੀ ਲੱਗਦੀ ਹੈ, ਤੇ ਸਾਡੇ ਬ੍ਰੇਨ ਨੂੰ ਇਸ ਚੀਜ਼ ਦੇ ਹਾਈਜੈਕ ਕਰ ਲਿਆ, ਕਿਉਂਕਿ ਸਾਨੂੰ ਉਹੀ ਗੁੱਡ ਜਿਹੜੇ ਪੋਜ਼ਿਟਿਵ ਫੀਲਿੰਗ ਦੇਣ ਵਾਲੇ ਸਾਡੇ ਨਿਊਰੋ ਟ੍ਰਾਂਸਮਿਟਰਸ ਹੈ, ਹੁਣ ਥਰੂ ਸਕਰੋਲਿੰਗ ਆ ਰਹੇ ਹੈ। ਸੋ ਕਿਤੇ ਆਪਾਂ ਨੂੰ ਉਹਨੂੰ ਫੁੱਲ ਸਟੋਪ ਲਾਉਣ ਦਾ ਤਾਂ, ਉਹਨੂੰ ਵਿਰਾਮ ਲਾਉਣ ਦਾ ਤਾਂ ਸਾਨੂੰ ਲੱਗਦਾ ਹੀ ਨਹੀਂ, ਜ਼ਰੂਰਤ ਹੀ ਮਹਿਸੂਸ ਨਹੀਂ ਹੁੰਦੀ, ਕਿਉਂਕਿ ਸਾਡਾ ਬ੍ਰੇਨ ਸਾਨੂੰ ਸਿਗਨਲ ਦੇ ਰਿਹਾ ਹੈ ਕਿ ਇਸ ਐਕਟੀਵਿਟੀ ਨੂੰ ਜਾਰੀ ਰੱਖੋ, ਮੈਨੂੰ ਅੱਛਾ ਲੱਗ ਰਿਹਾ, ਮੈਨੂੰ ਅੱਛਾ ਮਹਿਸੂਸ ਹੋ ਰਿਹਾ। ਹੁਣ ਸਾਡੀ ਜਿਹੜੀ ਸ਼ਖਸੀਅਤ ਹੈ, ਉਹ ਇਕੱਲਾ ਸਾਡਾ ਮਨ ਨਹੀਂ ਹੈਗਾ, ਸਾਡਾ ਫਿਜ਼ੀਕਲ ਸਰੀਰ ਵੀ, ਮਤਲਬ ਸਭ ਤੋਂ ਇੰਪੋਰਟੈਂਟ ਸਾਡੀ ਸਿਹਤ ਹੈ, ਤੇ ਉਹੀ ਸਿਹਤ ਹੁਣ ਸਫ਼ਰ ਕਰ ਰਹੀ ਹੈ, ਕਿਉਂਕਿ ਅਸੀਂ ਕੰਪਲੀਟਲੀ, ਅਸੀਂ ਨਾ ਹਥਿਆਰ ਛੱਡਤੇ ਮਨ ਤੇ, ਜਿਹੜਾ ਕਿ ਫੋਨ ਦੇਖਣ ਚ ਵਿਅਸਤ ਹੋ ਗਿਆ।
1: ਹੋਰ ਕਿਹੜੇ ਤਰੀਕੇ ਨੇ ਜਿਸ ਦੇ ਨਾਲ ਅਸੀਂ ਇਸ ਦੇ ਉੱਤੇ ਕੰਟਰੋਲ ਰੱਖ ਸਕਦੇ ਹਾਂ, ਆਪਣੇ ਆਪ ਦੇ ਉੱਤੇ ਕੰਟਰੋਲ ਰੱਖ ਸਕਦੇ ਹਾਂ?
0: ਜੀ ਅੰਜਲੀ ਜੀ, ਦੇਖੋ ਪਹਿਲਾਂ ਆਪਣੇ ਜਿਹੜਾ ਤੁਹਾਡਾ ਸਕਰੀਨ ਟਾਈਮ ਹੈ, ਮੈਨੂੰ ਲੱਗਦਾ ਸਾਰੇ ਸਰੋਤੇ ਇਸ ਗੱਲ ਨੂੰ ਸਮਝਦੇ ਵੀ ਆਪਾਂ ਕਿੰਨਾ ਵਕਤ ਆਪਣੇ ਮੋਬਾਈਲ ਫੋਨ ਤੇ ਕੰਮ ਤੋਂ ਇਲਾਵਾ ਲਗਾ ਰਹੇ ਹਾਂ। ਉਸਨੂੰ ਮੋਬਾਈਲ ਫੋਨ ਦੇ ਵਿੱਚ ਬਹੁਤ ਐਪ ਹੁੰਦੇ ਨੇ ਜਿਹੜਾ ਕਿ ਸਾਨੂੰ ਦੱਸਦੇ ਆ ਵੀ ਅਸੀਂ ਕਿੰਨਾ ਸਮਾਂ ਅਲੱਗ ਅਲੱਗ ਐਪ ਦੇ ਉੱਤੇ ਲਗਾਇਆ, ਤਾਂ ਉਸ ਤੇ ਚੈੱਕ ਰੱਖਣਾ, ਆਪਣਾ ਇੱਕ ਸਮਾਂ ਬੰਨਣਾ ਵੀ ਮੈਂ ਐਕਸਰਸਾਈਜ਼ ਕਰਨੀ ਹੈ। ਦੇਖੋ ਜੀ, ਕੁਦਰਤੀ ਸੋਮੇ ਸਾਡਾ ਸਭ ਤੋਂ ਵੱਡਾ ਪਰਮਾਤਮਾ ਵੱਲੋਂ ਦਿੱਤਾ ਸਾਨੂੰ ਇੱਕ ਗਿਫਟ ਹੈ, ਜਿਹੜੇ ਕਿ ਆਪਾਂ ਇਗਨੋਰ ਕਰਕੇ ਕਮਰਿਆਂ ਚ ਬੰਦ ਮੋਬਾਈਲਾਂ ਤੇ ਆਪਣਾ ਸਮੇਂ ਬਿਤਾ ਰਹੇ ਹਾਂ। ਆਪਾਂ ਬਾਹਰ ਨੈਚੁਰਲ ਇਨਵਾਇਰਮੈਂਟ ਵਿੱਚ ਜਾਈਏ, ਪਾਰਕ ਚ ਜਾਈਏ, ਸੈਰ ਕਰੀਏ, ਤਾਜ਼ੀ ਹਵਾ ਲਈਏ, ਯੋਗਾ ਕਰੀਏ, ਮੈਡੀਟੇਸ਼ਨ ਕਰੀਏ, ਸਾਈਕਲਿੰਗ ਕਰੀਏ, ਸੈਰ ਕਰੀਏ, ਜੋਗਿੰਗ ਕਰੀਏ, ਮਤਲਬ ਤੁਸੀਂ ਜੋ ਸੋਚੋਗੇ ਤੁਹਾਡੇ ਕੋਲ ਉਹ ਸਾਰੀ ਆਪਸ਼ਨ ਅਵੇਲੇਬਲ ਹੈ। ਜੇ ਕੋਈ ਮਤਲਬ ਫਲੈਟਸ ਵਿੱਚ ਰਹਿ ਰਿਹਾ ਤਾਂ ਉਹ ਬਾਹਰ ਪਾਰਕ ਚ ਜਾ ਕੇ ਸੈਰ ਕਰ ਸਕਦਾ ਹੈ, ਜਿਹਦੇ ਕੋਲ ਆਪਸ਼ਨ ਹੈ ਉਹ ਖੇਤਾਂ ਚ ਜਾਂਦਾ ਹੈ ਤਾਂ ਉੱਥੇ ਬੈਠ ਕੇ ਆਰਾਮ ਨਾਲ 10 ਮਿੰਟ ਆਪਣੇ ਖਿਆਲਾਂ ਦੇ ਉੱਤੇ ਧਿਆਨ ਲਗਾਵੇ। ਧਿਆਨ ਲਗਾਉਣਾ ਤਾਂ ਸਾਡੇ ਮਤਲਬ ਕਲਚਰ ਦਾ ਹਿੱਸਾ ਹੀ ਸ਼ੁਰੂ ਤੋਂ ਹੀ ਰਿਹਾ, ਆਪਾਂ ਇਹ ਮਨੋਵਿਗਿਆਨ ਤੋਂ ਨਹੀਂ ਸਿੱਖ ਰਹੇ, ਅਸੀਂ ਆਪਣੇ ਸੱਭਿਆਚਾਰ ਦੇ ਵਿੱਚੋਂ ਹੀ ਆਪਾਂ ਇਹਨਾਂ ਨੂੰ ਆਪਣੇ ਸਰੋਤਿਆਂ ਨੂੰ ਇਹ ਯੂ ਨੋ ਟਿਪਸ ਦੇਣੇ ਨੇ ਕਿ ਆਪਾਂ ਤਾਂ ਆਲਰੇਡੀ ਇਹ ਸਭ ਕੁਛ ਕਰਦੇ ਸੀ, ਕੁਦਰਤ ਨਾਲ ਜੁੜਨਾ, ਧਿਆਨ ਲਗਾਉਣਾ, ਆਪਣੇ ਉੱਤੇ ਆਪਣਾ ਸਵੈ ਨਿਰੀਖਣ ਕਰਨਾ ਵੀ ਮੈਂ ਸਮੇਂ ਸਿਰ ਸਭ ਕੁਛ ਕੀਤਾ, ਕੀ ਮੈਂ ਸਹੀ ਹੈ, ਕੀ ਮੈਂ ਗਲਤ ਹੈ, ਵਿਵੇਕ ਬੁੱਧੀ ਲੈ ਕੇ ਆਉਣਾ, ਇਹ ਸਾਰੀਆਂ ਗੱਲਾਂ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ ਪਰ ਆਪਾਂ ਹੁਣ ਇਹਨਾਂ ਨੂੰ ਭੁੱਲਦੇ ਜਾ ਰਹੇ ਹਾਂ।
1: ਜੀ, ਤੇ ਲਾਸਟ ਦੇ ਵਿੱਚ ਮੈਮ ਤੁਹਾਡੇ ਕੋਲੋਂ ਇਹੀ ਜਾਣਨਾ ਚਾਹਾਂਗੇ, ਸਾਡੇ ਲਿਸਨਰਸ ਦੇ ਲਈ ਇੱਕ ਛੋਟਾ ਜਿਹਾ ਮੈਸੇਜ ਜਾਣਨਾ ਚਾਹਾਂਗੇ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਆਪਣੇ ਵਿਚਾਰਾਂ ਦੇ ਉੱਤੇ, ਆਪਣੇ ਇਮੋਸ਼ਨਸ ਦੇ ਉੱਤੇ, ਜਾਂ ਫਿਰ ਕਹਿ ਰਹੇ ਹੋ ਕਿ ਆਪਣੇ ਸ਼ਬਦਾਂ ਦੇ ਉੱਤੇ ਇਸ ਤਰ੍ਹਾਂ ਕੰਟਰੋਲ ਕਿਸ ਤਰ੍ਹਾਂ ਕੀਤਾ ਜਾਵੇ, ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਟੈਨਸ਼ਨ ਫਰੀ ਰੱਖਿਆ ਜਾਵੇ, ਉਸ ਦੇ ਲਈ ਇੱਕ ਤੁਹਾਡੀ ਐਡਵਾਈਸ ਜ਼ਰੂਰ ਜਾਣਨਾ ਚਾਹਾਂਗੇ।
0: ਜੀ ਦੇਖੋ, ਟੈਨਸ਼ਨ ਫ੍ਰੀ ਕਦੇ ਬੰਦਾ ਪੂਰੇ ਤਰੀਕੇ ਨਾਲ ਨਹੀਂ ਹੁੰਦਾ, ਸੋ ਟੈਨਸ਼ਨ ਇੱਕ ਹੱਦ ਤੱਕ ਜ਼ਰੂਰੀ ਵੀ ਹੈ ਕਿਉਂਕਿ ਟੈਨਸ਼ਨ ਸਾਨੂੰ ਅੱਗੇ ਤੁਰਨ ਵਾਸਤੇ ਪੁਸ਼ ਵੀ ਦਿੰਦੀ ਹੈ।
1: ਜੀ,
0: ਸੋ ਟੈਨਸ਼ਨ ਨੂੰ ਨਿਯੰਤਰਣ ਰੱਖਣਾ, ਸਹੀ ਪੋਜ਼ਿਟਿਵ ਸਟ੍ਰੈਸ ਨੂੰ ਅੰਡਰਸਟੈਂਡ ਕਰਨਾ ਜਾਂ ਉਹਨੂੰ ਸਮਝਣਾ ਜ਼ਰੂਰੀ ਹੈ। ਆਪਾਂ ਆਪਣੇ ਆਪ ਨੂੰ ਯੂ ਨੋ ਜੇ ਆਪਾਂ ਜੋ ਵੀ ਆਪਾਂ ਅੱਜ ਆਪਾਂ ਕੋਈ ਕੰਮ ਕਰਨਾ ਹੈ, ਆਪਾਂ ਉਹਦੀ ਪੂਰੀ

0: ਕ੍ਰਮਵਧ ਉਹਨੂੰ ਆਪਾਂ ਬੰਨ ਲਈਏ ਕਿ ਅੱਜ ਮੈਂ ਆਹ ਕੰਮ ਕਰਨੇ ਨੇ, ਇਹ ਮੈਨੂੰ ਲੱਗਦਾ ਹੋ ਜਾਣਗੇ, ਜਿਹੜੇ ਨਹੀਂ ਹੋਣਗੇ ਉਹਨਾਂ ਨੂੰ ਮੈਂ ਬਾਅਦ ਚ ਦੇਖ ਲਊਂਗਾ। ਸੋ ਇਸ ਤਰੀਕੇ ਨਾਲ ਅੱਗੇ ਚੱਲਣਾ। ਬਾਕੀ ਬਹੁਤ ਲੋਕ ਆਪਣੇ ਜਿਹੜਾ ਸਮਾਂ ਬੀਤ ਗਿਆ, ਜਿਹੜੇ ਉਹਨਾਂ ਦੇ ਪਾਸਟ ਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਐਕਸਪੀਰੀਅੰਸਿਸ ਹੋਏ ਨੇ, ਉਹਨਾਂ ਦਾ ਭਾਰ ਲੈ ਕੇ ਲੱਦ ਕੇ ਚੱਲਦੇ ਨੇ
1: ਜੀ ਜੀ,
0: ਤੇ ਅੱਗੇ ਉਹਨਾਂ ਨੇ ਕੀ ਬਣਨਾ ਹੈ ਉਹਦੀ ਚਿੰਤਾ ਉਹਨਾਂ ਨੂੰ ਖਾਈ ਜਾਂਦੀ ਹੈ। ਸੋ ਆਪਣੇ ਅੱਜ ਦੇ ਜੋ ਮੌਜੂਦਾ ਪਲ ਹੈ ਜਿਹਨੂੰ ਮਾਈਂਡਫੁਲਨੈਸ ਕਹਿੰਦੇ ਆ, ਉਹਦੇ ਵਿੱਚ ਸਥਿਤ ਹੋ ਕੇ ਆਪਣੇ ਪਾਸਟ ਨੂੰ ਪਿੱਛੇ ਛੱਡ ਕੇ, ਅੱਗੇ ਆਉਣ ਵਾਲੇ ਸਮੇਂ ਦੀ ਚਿੰਤਾ ਨੂੰ ਛੱਡ ਕੇ ਅੱਜ ਦੇ ਵਿੱਚ ਇਨਵੈਸਟ ਕਰਨ। ਤੁਹਾਡਾ ਸਭ ਤੋਂ ਕੀਮਤੀ, ਆਪਾਂ ਜੇ ਕਹੀਏ ਸਾਡਾ ਸਭ ਤੋਂ ਕੀਮਤੀ ਜਿਹੜੀ ਸਾਡੇ ਕੋਲ ਚੀਜ਼ ਹੈ ਉਹ ਸਾਡੀ ਜ਼ਿੰਦਗੀ ਹੈ, ਸਾਡਾ ਅੱਜ ਦਾ ਸਮਾਂ ਹੈ। ਅੱਜ ਦੇ ਸਮੇਂ ਨੂੰ ਸੰਭਾਲਾਂਗੇ, ਆਪਣੇ ਆਪ ਚੀਜ਼ਾਂ ਸਹੀ ਤੇ ਬਿਹਤਰ ਹੁੰਦੀਆਂ ਜਾਣਗੀਆਂ। ਜੇ ਸਾਡੇ ਇਰਾਦੇ ਨੇਕ ਰਹਿਣਗੇ, ਅਸੀਂ ਚੰਗੇ ਪਾਸੇ ਤੁਰਾਂਗੇ, ਤਾਂ ਆਪਣੇ ਆਪ ਹੀ ਚੀਜ਼ਾਂ ਸਾਨੂੰ ਸਹੀ ਰਸਤੇ ਵੱਲ ਲੈ ਕੇ ਜਾਣਗੀਆਂ। ਸੋ ਮੇਰਾ ਤਾਂ ਜਿਹੜਾ ਐਡਵਾਈਸ ਹੈ ਜਾਂ ਬੇਨਤੀ ਮੈਂ ਕਹਿ ਸਕਦੀ ਹਾਂ ਕਿ ਇੱਕ ਸਕਾਰਾਤਮਕ ਸੋਚ ਰੱਖੋ, ਉਮੀਦ ਰੱਖੋ, ਦੂਜਿਆਂ ਪ੍ਰਤੀ ਕਿਸੇ ਕਿਸਮ ਦਾ ਰੋਸ ਕਲੇਸ਼ ਨਾ ਰੱਖੋ, ਆਪਣੇ ਮਨ ਦੇ ਵਿਚਾਰਾਂ ਨੂੰ ਪਵਿੱਤਰ ਕਰਕੇ ਰੱਖੋ, ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ, ਕਿਉਂਕਿ ਅਸੀਂ ਉਹੀ ਜਿਹੀ ਹੀ ਊਰਜਾ ਨੂੰ ਆਪਣੇ ਵੱਲ ਅਟਰੈਕਟ ਕਰਦੇ ਹਾਂ ਜਿੱਥੇ ਅਸੀਂ ਰਹਿੰਦੇ ਹਾਂ। ਸੋ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ, ਆਪਣੇ ਘਰ ਨੂੰ ਜਿਹੜਾ ਤੁਹਾਡਾ ਕਮਰਾ ਹੈ ਜਿੱਥੇ ਤੁਸੀਂ ਰਹਿੰਦੇ ਹੋ ਉਹਨੂੰ ਇੱਕ ਆਰਗੇਨਾਈਜ਼ ਤਰੀਕੇ ਨਾਲ, ਜਿਵੇਂ ਆਪਾਂ ਜੀਵਾਂਗੇ ਆਪਾਂ ਪੋਜ਼ਿਟਿਵ ਐਨਰਜੀ ਨੂੰ ਆਪਣੇ ਵੱਲ ਅਟਰੈਕਟ ਕਰਾਂਗੇ। ਆਪਣੀ ਚੀਜ਼ਾਂ ਨੂੰ ਸਮੇਂ ਸਿਰ ਟਾਈਮ ਸ਼ੈਡਿਊਲ ਵਿੱਚ ਵੰਡ ਲੈਣਾ ਚਾਹੀਦਾ। ਜਦੋਂ ਆਪਾਂ ਨੂੰ ਕਿਸੇ ਭਾਵਨਾ ਦਾ ਵੇਗ ਆਉਂਦਾ, ਸੇ ਗੁੱਸਾ ਆ ਗਿਆ, ਇੱਕਦਮ ਤੇਜ਼ ਗੁੱਸਾ ਆ ਗਿਆ, ਜਾਂ ਆਪਾਂ ਬਹੁਤ ਹੀ ਇਮੋਸ਼ਨਲੀ ਅਪਸੈਟ ਹੋ ਗਏ, ਸੈਡ ਹੋ ਗਏ, ਤਾਂ ਸਿਰਫ ਉਸ ਇਮੋਸ਼ਨ ਵਿੱਚ ਹੀ ਆਪਣੇ ਆਪ ਨੂੰ ਬੰਦ ਨਹੀਂ ਕਰ ਲੈਣਾ, ਪ੍ਰੋਬਲਮ ਦਾ ਹੱਲ ਲੱਭਣਾ। ਹਰ ਪ੍ਰੋਬਲਮ ਦਾ ਹੱਲ ਹੈਗਾ, ਸਿਰਫ ਭਾਵਨਾਤਮਕ ਤੌਰ ਤੇ ਬਹਿ ਜਾਣਾ ਉਹ ਸਾਡੇ ਲਈ ਬੜਾ ਇੱਕ ਨੈਗੇਟਿਵ ਚੀਜ਼ ਰਹਿ ਜਾਂਦੀ ਹੈ। ਹਰ ਵੱਡੇ ਕੰਮ ਨੂੰ ਛੋਟੇ ਹਿੱਸਿਆਂ ਚ ਵੰਡ ਕੇ ਕਰੋ, ਜੇ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਕਿਸੇ ਨਾਲ ਸ਼ੇਅਰ ਕਰੋ
1: ਜੀ,
0: ਆਪਣਾ ਐਨਾਲਿਸਿਸ ਕਰੋ, ਮਤਲਬ ਰਾਤ ਨੂੰ ਸੌਣ ਤੋਂ ਪਹਿਲੇ ਤੁਸੀਂ ਇਹ ਸੋਚ ਸਕੋ ਕਿ ਵੀ ਮੈਂ ਅੱਜ ਦੇ ਦਿਨ ਚ ਆਹ ਚੰਗੇ ਕੰਮ ਕੀਤੇ ਤੇ ਆਹ ਮੇਰੇ ਤੋਂ ਗਲਤੀਆਂ ਹੋਈਆਂ ਤੇ ਮੈਂ ਗਲਤੀਆਂ ਨੂੰ ਕਿਵੇਂ ਇੰਪਰੂਵ ਕਰਨਾ।
1: ਜੀ ਜੀ, ਸੋ ਮੈਮ ਲਾਸਟ ਦੇ ਵਿੱਚ ਤੁਸੀਂ ਬਸ ਇੱਕ ਮੈਸੇਜ ਜਾਂ ਕਹਿ ਦਿਓ ਕਿ ਆਪਣੀ ਜ਼ਿੰਦਗੀ ਦਾ ਸਾਰ ਦੱਸ ਦਿੱਤਾ ਕਿ ਜਿੰਨੀ ਅਸੀਂ ਪੋਜ਼ਿਟਿਵਿਟੀ ਦੇ ਨਾਲ, ਜਿੰਨਾ ਅਸੀਂ ਚੰਗੇ ਮਾਹੌਲ ਦੇ ਨਾਲ ਆਪਣੇ ਆਪ ਨੂੰ ਇਸ ਮਾਹੌਲ ਨੂੰ ਜੀਣ ਦੀ ਕੋਸ਼ਿਸ਼ ਕਰਾਂਗੇ, ਸਾਡਾ ਕੱਲ੍ਹ ਵੀ ਆਪਣੇ ਆਪ ਹੀ ਸੋਹਣਾ ਹੋ ਜਾਣਾ, ਔਰ ਬੀਤੇ ਕੱਲ੍ਹ ਨੂੰ ਤਾਂ ਅਸੀਂ ਕੁਛ ਕਰ ਨਹੀਂ ਸਕਦੇ ਹਾਂ। ਸੋ ਥੈਂਕ ਯੂ ਸੋ ਮਚ ਮੈਮ, ਤੁਸੀਂ ਟਾਈਮ ਕੱਢਿਆ ਸਾਡੇ ਲਿਸਨਰਸ ਦੇ ਲਈ, ਇੰਨੀ ਗੱਲਬਾਤ ਦੇ ਲਈ, ਔਰ ਇੰਨੀ ਜਾਣਕਾਰੀ ਸਾਡੇ ਲਿਸਨਰਸ ਦੇ ਨਾਲ ਸਾਂਝਾ ਕੀਤੀ।
0: ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੰਜਲੀ ਜੀ। ਆਖਿਰ ਚ ਮੈਂ ਕਹਿਣਾ ਚਾਹੂੰਗੀ, ਮਨ ਜੀਤੇ ਜਗਜੀਤ, ਸਾਰੀ ਕਹਾਣੀ ਮਨ ਦੀ ਹੈ, ਇਹੀ ਤੁਹਾਡਾ ਦੋਸਤ ਹੈ, ਇਹੀ ਤੁਹਾਡਾ ਦੁਸ਼ਮਣ ਹੈ, ਆਪਣੀ ਜ਼ਿੰਦਗੀ ਦੀ ਇਹ ਜੰਗ ਨੂੰ ਜਿੱਤਣਾ ਹੀ ਜਿੱਤਣਾ ਹੈ। ਪੋਜ਼ਿਟਿਵ ਰਹੋ, ਖੁਸ਼ ਰਹੋ, ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਨਮਸਕਾਰ
1: ਜੀ। ਸੋ ਇਹ ਸਨ ਸਾਡੇ ਨਾਲ ਅੱਜ ਫੋਨ ਲਾਈਨ ਤੇ ਜੁੜੇ ਡਾਕਟਰ ਤਾਰਿਕਾ ਸੰਧੂ ਜੀ, ਜੋ ਕਿ ਪ੍ਰੋਫੈਸਰ ਨੇ ਮਨੋਵਿਗਿਆਨ ਵਿਭਾਗ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸੋ ਥੈਂਕ ਯੂ ਸੋ ਮਚ ਜ਼ਿੰਦਗੀ ਦੀ ਇੰਨੀ ਸੋਹਣੀ ਸਿੱਖ ਦੇਣ ਦੇ ਲਈ, ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਦੇ ਨਾਲ ਕਿਵੇਂ ਹੋਰ ਜੀ ਸਕਦੇ ਹਾਂ ਅਸੀਂ, ਇਹ ਤਾਂ ਸਾਨੂੰ ਆਪ ਹੀ ਹੱਲ ਲੱਭਣਾ ਪੈਣਾ। ਸੋ ਮੈਂ ਕਿਹਾ ਤੁਸੀਂ ਵੀ ਇੱਕ ਹੱਲ ਲੱਭਣ ਦੀ ਕੋਸ਼ਿਸ਼ ਕਰੋ, ਔਰ ਸੋਚਣ ਦੀ ਕੋਸ਼ਿਸ਼ ਕਰੋ ਕਿ ਕਿਸ ਤਰ੍ਹਾਂ ਅਸੀਂ ਆਪਣੀ ਇਸ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹਾਂ।

ਚੱਲ ਜਿੰਦੂ ਆ, ਜ਼ਿੰਦਗੀ ਬੜੀ ਛੋਟੀ ਹੈ ਔਰ ਇਸਨੂੰ ਵਧੀਆ ਤਰੀਕੇ ਦੇ ਨਾਲ, ਸੋਹਣੇ ਤਰੀਕੇ ਦੇ ਨਾਲ ਜਿਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਮੇਰਾ ਆਪਣਾ, ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੇ ਅੰਜਲੀ ਦੇ ਨਾਲ। ਅੱਜ ਕੱਲ੍ਹ ਅਸੀਂ ਭੱਜੇ ਨੱਠੇ ਫਿਰਦੇ ਹਾਂ, ਅਸੀਂ ਦੌੜੇ ਦੌੜੇ ਫਿਰਦੇ ਹਾਂ, ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ, ਸਾਨੂੰ ਖਾਣ ਪੀਣ ਦਾ ਵੀ ਆਪਣਾ ਧਿਆਨ ਨਹੀਂ ਰਹਿੰਦਾ। ਅਸੀਂ ਸੋਚਦੇ ਹਾਂ ਕਿ ਬਾਈ ਕੀ ਕੀਤਾ ਜਾਵੇ, ਫਟਾਫਟ ਚੀਜ਼ਾਂ ਜਿਹੜੀਆਂ ਬਣ ਕੇ ਸਾਡੇ ਅੱਗੇ ਆ ਜਾਣ, ਐਸਾ ਕੋਈ ਜਾਦੂ ਮੰਤਰ ਜਿਹੜਾ ਅਸੀਂ ਸਿੱਖ ਲਈਏ। ਨਾ ਨਾ ਜੀ, ਨਾ ਨਾ, ਜਾਦੂ ਮੰਤਰ ਕੁਛ ਨਹੀਂ ਹੁੰਦਾ, ਭਰਮ ਹੁੰਦੇ ਨੇ, ਇਹ ਸਭ ਗੱਲ ਨੂੰ ਸਮਝ ਲੈਣਾ ਚਾਹੀਦਾ। ਬਸ ਅਸੀਂ ਕੀ ਕਰ ਸਕਦੇ ਹਾਂ ਕਿ ਜੋ ਚੀਜ਼ਾਂ ਬਹੁਤ ਜ਼ਿਆਦਾ ਟਾਈਮ ਲੈਂਦੀਆਂ ਨੇ ਨਾ, ਉਹਨਾਂ ਨੂੰ ਘੱਟ ਟਾਈਮ ਦੇ ਵਿੱਚ ਕਰਨ ਦੀ ਅਸੀਂ ਥੋੜ੍ਹੀ ਜਿਹੀ ਟ੍ਰਿਕਸ ਸਿੱਖ ਸਕਦੇ ਹਾਂ। ਔਰ ਟ੍ਰਿਕਸ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਅਸੀਂ ਬ੍ਰੇਕਫਾਸਟ ਦਾ ਆਈਡੀਆ ਜਿਹੜਾ ਨਾ, ਉਹ ਸਾਡੇ ਲਈ ਬੈਸਟ ਹੁੰਦਾ। ਅਸੀਂ ਇਹ ਸੋਚਦੇ ਹਾਂ ਕਿ ਹਾਏ ਸਵੇਰੇ ਉੱਠ ਕੇ ਕੀ ਬਣਾਇਆ ਜਾਏ, ਕੀ ਕੀਤਾ ਜਾਵੇ, ਕੀ ਬਣਾ ਲਿਆ ਜਾਏ ਕਿ ਜਿਹੜਾ ਕਿ ਝਟਪਟ ਬਣ ਕੇ ਤਿਆਰ ਹੋ ਜਾਵੇ ਔਰ ਫਟਾਫਟ ਜਿਹੜਾ ਹੈ ਅਸੀਂ ਉਸਨੂੰ ਖਾ ਲਈਏ। ਮੈਂ ਕਿਹਾ ਜੀ ਤੁਹਾਡੇ ਲਈ ਇੱਕ ਹੈਲਦੀ ਬ੍ਰੇਕਫਾਸਟ ਜਾਂ ਫਿਰ ਕਹਿ ਦਿਓ ਕਿ ਝਟਪਟ ਬਣਨ ਵਾਲੀ ਕੁਛ ਐਸੀ ਸਬਜ਼ੀ ਜਿਹੜੀ ਹੈ ਤੁਹਾਡੇ ਲਈ ਤਿਆਰ ਹੋਣੀ ਚਾਹੀਦੀ ਹੈ। ਫ੍ਰਿਜ ਦੇ ਵਿੱਚ ਅਕਸਰ ਅਸੀਂ ਦੇਖਿਆ ਕਿ ਉਹ 'ਚ ਇੱਕ ਦੋ ਸਬਜ਼ੀ ਜਿਹੜੀ ਹੈ ਨਾ ਉਹ ਪਈ ਰਹਿੰਦੀ ਹੈ। ਸਮਝ ਨਹੀਂ ਆਉਂਦਾ ਕਿ ਲਾਸਟ ਦੇ ਵਿੱਚ ਉਸਦਾ ਕੀਤਾ ਕੀ ਜਾਵੇ। ਜਾਂ ਤਾਂ ਅਸੀਂ ਕੁਛ ਹੋਰ ਸਨੈਕਸ ਵਗੈਰਾ ਬਣਾਵਾਂਗੇ, ਜਾਂ ਫਿਰ ਕਹਿ ਦਈਏ ਕਿ ਪਾਸਤਾ ਵਗੈਰਾ ਬਣਾਉਂਦੇ ਹਾਂ, ਉਹਨਾਂ ਦੇ ਵਿੱਚ ਅਸੀਂ ਸਬਜ਼ੀਆਂ ਕੱਟ ਕੇ, ਸ਼ਿਮਲਾ ਮਿਰਚ ਹੋ ਗਿਆ, ਗਾਜਰ ਹੋ ਗਿਆ ਔਰ ਪੱਤੇਦਾਰ ਸਬਜ਼ੀਆਂ ਹੁੰਦੀਆਂ, ਉਹ ਅਸੀਂ ਕੱਟ ਕੇ ਪਾ ਲੈਂਦੇ ਹਾਂ। ਪਰ ਕਈ ਵਾਰੀ ਕੁਛ ਐਸੀਆਂ ਸਬਜ਼ੀਆਂ ਵੀ ਸਾਡੇ ਘਰ ਪਈਆਂ ਰਹਿੰਦੀਆਂ, ਉਹਨਾਂ ਨੂੰ ਕੀ ਕੀਤਾ ਜਾਵੇ, ਉਹਨਾਂ ਦਾ ਕੀ ਬਣਾਇਆ ਜਾਵੇ। ਇੱਕ ਛੋਟਾ ਜਿਹਾ ਆਈਡੀਆ ਬਈ, ਸਭ ਸਬਜ਼ੀਆਂ ਨੂੰ ਮਿਲਾ ਕੇ ਭਰਥਾ ਬਣਾ ਲਿਆ ਜਾਵੇ। ਸੋਚ ਰਹੇ ਹੋਵੋਗੇ ਨਾ ਭਰਥਾ ਹੈ, ਉਹਦੇ ਵਿੱਚ ਬੈਂਗਣਾਂ ਦਾ ਬਣਦਾ, ਬੈਂਗਣਾਂ ਦਾ ਵੀ ਬਣਦਾ ਬਈ। ਬੈਂਗਣਾਂ ਦੇ ਵਿੱਚ ਦੂਸਰੀਆਂ ਸਬਜ਼ੀਆਂ ਮਿਲਾ ਲਓ ਤੁਸੀਂ, ਜਿਹੜੀਆਂ ਸਬਜ਼ੀਆਂ ਤੁਹਾਨੂੰ ਲੱਗਦਾ ਕਿ ਫਰਿੱਜ ਦੇ ਵਿੱਚ ਪਈਆਂ ਹੋਈਆਂ ਨੇ ਔਰ ਉਹ ਕਿਸੇ ਕੰਮ ਨਹੀਂ ਆਉਣੀਆਂ, ਜਾਂ ਫਿਰ ਉਹਨਾਂ ਦੀ ਇਕੱਲਿਆਂ ਦੀ ਸਬਜ਼ੀ ਕਿਸੇ ਨੇ ਨਹੀਂ ਖਾਣੀ, ਤਾਂ ਉਸਦਾ ਭਰਥਾ ਬਣਾ ਕੇ ਤੁਸੀਂ, ਮੈਂ ਕਿਹਾ ਪਰੋਸ ਤੋਂ ਘਰਦਿਆਂ ਨੂੰ, ਮੈਂ ਕਿਹਾ ਦੇਖਿਓ ਉਂਗਲੀਆਂ ਚੱਟ ਚੱਟ ਕੇ ਖਾਂਦੇ ਕੀ ਕਰਨਾ। ਫਰਿੱਜ ਦੇ ਵਿੱਚ ਥੋੜ੍ਹੀਆਂ ਥੋੜ੍ਹੀਆਂ ਜਿਹੜੀਆਂ ਸਬਜ਼ੀਆਂ ਤੁਹਾਨੂੰ ਪਈਆਂ ਹੋਈਆਂ ਨਜ਼ਰ ਆਉਣਗੀਆਂ ਨਾ, ਕਈ ਵਾਰੀ ਇਹ ਹੁੰਦਾ ਕਿ ਕੱਦੂ ਪਿਆ ਰਹਿੰਦਾ ਆ ਔਰ ਜਾਂ ਫਿਰ ਹੋਰ ਪਰਮਲ ਕਹਿ ਲਓ ਜਾਂ ਫਿਰ ਬੈਂਗਣ, ਇਸ ਤਰ੍ਹਾਂ ਦੀਆਂ ਸਬਜ਼ੀਆਂ ਪਈਆਂ ਹੁੰਦੀਆਂ ਨੇ ਨਾ, ਉਹ ਪਈਆਂ ਹੋਈਆਂ ਨੇ, ਉਹਨਾਂ ਨੂੰ ਇਕੱਠਾ ਕਰ ਲਓ ਤੁਸੀਂ। ਇਸ ਦੇ ਨਾਲ ਕੀ ਕਰਨਾ, ਟਮਾਟਰ ਲੈ ਲਓ, 2 ਟਮਾਟਰ ਲੈ ਲਓ ਔਰ ਪਿਆਜ਼ ਲੈ ਲਓ 2 ਕੁ ਔਰ 1-2 ਪਿਆਜ਼ ਲੈ ਲਓ, ਹਰੀਆਂ ਮਿਰਚਾਂ ਲਓ, ਨਾਲ ਦੀ ਨਾਲ ਜਿਹੜਾ ਹੈ ਅਦਰਕ ਤੁਸੀਂ ਕੱਟ ਕੇ ਰੱਖ ਸਕਦੇ ਹੋ, ਸਰ੍ਹੋਂ ਦਾ ਤੇਲ ਲਓ ਬਾਈ, ਤੜਕਾ ਵੀ ਤਾਂ ਲਗਾਉਣਾ ਨਾ, ਔਰ ਨਾਲ ਦੀ ਨਾਲ ਸੁੱਕੀਆਂ ਲਾਲ ਮਿਰਚਾਂ ਔਰ ਲਸਣ, ਥੋੜ੍ਹਾ ਜਿਹਾ ਲਸਣ ਰੱਖੋ, ਨਮਕ ਸਵਾਦ ਅਨੁਸਾਰ, ਤੁਹਾਡੀ ਮਰਜ਼ੀ ਅਨੁਸਾਰ, ਹਲਦੀ, ਬਾਕੀ ਮਸਾਲੇ ਤਾਂ ਤੁਸੀਂ ਆਪਣੇ ਰਸੋਈ ਦੇ ਵਿੱਚ ਮਸਾਲੇਦਾਨੀ ਦੇ ਵਿੱਚ ਰੱਖੇ ਹੀ ਹੁੰਦੇ ਆ। ਔਰ ਮਿਕਸ ਵੈਜੀਟੇਬਲ ਭਰਥਾ ਬਣਾਉਣ ਦੀ ਰੈਸਪੀ ਜਿਹੜੀ ਹੈ ਨਾ, ਬਹੁਤ ਹੀ ਆਸਾਨ ਹੈ। ਤੁਸੀਂ ਕੀ ਕਰਨਾ, ਨੋਰਮਲ ਬਸ ਕੁਛ ਨਹੀਂ ਕਰਨਾ, ਤੁਸੀਂ ਜਿਹੜੀਆਂ ਸਬਜ਼ੀਆਂ ਲਈਆਂ, ਜੇਕਰ ਜਿਹਨਾਂ ਦੇ ਛਿਲਕੇ ਉਤਰ ਸਕਦੇ ਹਾਂ ਉਹਨਾਂ ਦੇ ਛਿਲਕੇ ਤੁਸੀਂ ਉਤਾਰ ਕੇ ਰੱਖੋ, ਉਹਨਾਂ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਜਿਹੜਾ ਹੈ ਕੱਟ ਕੇ ਇੱਕ ਭਾਂਡੇ ਦੇ ਵਿੱਚ ਪਾਉਂਦੇ ਰਹੋ। ਇਸ ਤੋਂ ਇਲਾਵਾ ਜਿਹੜਾ ਹੈ ਜਿਵੇਂ ਕਿ ਬੈਂਗਣ ਆ, ਉਸਦਾ ਛਿਲਕਾ ਤਾਂ ਤੁਸੀਂ ਓਬਵੀਅਸਲੀ ਨਹੀਂ ਉਤਾਰੋਗੇ, ਉਸਨੂੰ ਜਿਹੜਾ ਹੈ ਤੁਸੀਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਉਹਨੂੰ ਵੀ ਤੁਸੀਂ ਬਰਤਨ ਦੇ ਵਿੱਚ ਪਾਓ।

ਨਾਲ ਦੀ ਨਾਲ ਉਹਨਾਂ ਨੂੰ ਤੁਸੀਂ ਵਾਸ਼ ਕਰੋ, ਟਮਾਟਰ ਵਾਸ਼ ਕਰੋ, ਪਿਆਜ਼ ਛਿਲਕਾ ਉਤਾਰ ਕੇ ਜਿਹੜਾ ਹੈ ਵਾਸ਼ ਕਰੋ, ਔਰ ਮਿਰਚਾਂ ਜਿਹੜੀਆਂ ਨੇ, ਲਸਣ ਹੈ, ਅਦਰਕ ਹੈ, ਇਹਨਾਂ ਸਭ ਨੂੰ ਛਿਲਕਾ ਉਤਾਰ ਕੇ ਤੁਸੀਂ ਵਾਸ਼ ਕਰ ਸਕਦੇ ਹੋ। ਮਿਰਚਾਂ ਦਾ ਛਿਲਕਾ ਨਹੀਂ ਉਤਰਦਾ। ਤੁਸੀਂ ਕੀ ਕਰਨਾ, ਟਮਾਟਰ ਨੂੰ ਚਾਰ ਹਿੱਸਿਆਂ ਦੇ ਵਿੱਚ ਕੱਟੋ, ਪਿਆਜ਼ ਨੂੰ ਲੱਛੇਦਾਰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੀ ਕੱਟ ਸਕਦੇ ਹੋ, ਲੱਛੇਦਾਰ ਵੀ ਕੱਟ ਸਕਦੇ ਹੋ। ਇਸ ਦੇ ਵਿੱਚ ਕੀ ਕਰਨਾ, 3 ਤੋਂ 4 ਲਸਣ ਦੀਆਂ ਕਲੀਆਂ ਪਾਉਣੀਆਂ, ਔਰ ਮਿਰਚਾਂ ਆਪਣੇ ਸਵਾਦ ਅਨੁਸਾਰ 3 ਤੋਂ 4 ਪਾ ਦਿਉ। ਅਦਰਕ ਜਿਹੜਾ ਹੈ ਤੁਸੀਂ ਅਲੱਗ ਤੋਂ ਲੰਬੇ ਲੰਬੇ ਜਿਹੜੇ ਹੁੰਦੇ ਲੱਛੇਦਾਰ ਤਰੀਕੇ ਦੇ ਨਾਲ ਕੱਟਿਆ ਹੁੰਦਾ ਉਹ ਰੱਖ ਸਕਦੇ ਹੋ। ਕੀ ਕਰਨਾ, ਪੈਨ ਦੇ ਵਿੱਚ ਸਰ੍ਹੋਂ ਦਾ ਤੇਲ ਪਾਓ, ਔਰ ਗਰਮ ਤੇਲ ਦੇ ਵਿੱਚ ਪਹਿਲਾਂ ਕੀ ਕਰਨਾ, ਲਾਲ ਮਿਰਚਾਂ ਸੱਟੋ, ਕਸ਼ਮੀਰੀ ਲਾਲ ਮਿਰਚਾਂ, ਔਰ ਇਸ ਤੋਂ ਇਲਾਵਾ ਉਸਨੂੰ ਸੇਕ ਕੇ ਬਾਹਰ ਕੱਢ ਲਿਆ ਜਾਵੇ। ਇਸ ਤੋਂ ਇਲਾਵਾ ਕੀ ਕਰਨਾ, ਤੁਸੀਂ ਬਾਅਦ ਦੇ ਵਿੱਚ ਸਬਜ਼ੀਆਂ ਜਿੰਨੀਆਂ ਵੀ ਤੁਸੀਂ ਕੱਟ ਕੀਤੀਆਂ ਨਾ, ਉਹਨਾਂ ਸਭ ਸਬਜ਼ੀਆਂ ਨੂੰ ਵਿੱਚ ਤੁਸੀਂ ਇੱਕੋ ਵਾਰੀ ਪਾ ਦਿਉ, ਇੱਕ ਇੱਕ ਕਰਕੇ ਨਾ ਪਾਓ ਤੁਸੀਂ, ਜਿਹੜਾ ਹੈ ਪਹਿਲਾਂ ਮੈਂ ਕਹਿ ਰਹੀ ਹਾਂ ਇੱਕ ਇੱਕ ਕਰਕੇ ਨਾ ਪਾਓ। ਜਿੱਦਾਂ ਪਹਿਲਾਂ ਤੁਸੀਂ ਅਗਰ ਕੱਦੂ ਪਾਉਂਦੇ ਹੋ, ਕੱਦੂ ਨੂੰ ਥੋੜ੍ਹਾ ਜਿਹਾ ਸੇਕੋ, ਔਰ ਬਾਅਦ ਦੇ ਵਿੱਚ ਤੁਸੀਂ ਬੈਂਗਣ ਪਾ ਲਓ, ਫਿਰ ਟਮਾਟਰ ਪਾ ਲਓ, ਫਿਰ ਪਿਆਜ਼ ਲੱਛੇਦਾਰ ਹੈਗਾ ਕੱਟਿਆ ਹੋਇਆ ਉਹਨੂੰ ਤੁਸੀਂ ਪਾਓ, ਉੱਪਰੋਂ ਦੀ ਤੁਸੀਂ ਲਸਣ ਦੀਆਂ ਜਿਹੜੀਆਂ ਕਲੀਆਂ ਕੱਟੀਆਂ ਹੋਈਆਂ ਨੇ ਉਹ ਤੁਸੀਂ ਪਾ ਦਿਉ, ਹਰੀ ਮਿਰਚ ਵਿੱਚ ਪਾ ਦਿਉ, ਨਮਕ ਪਾਓ, ਇਸਨੂੰ ਢੱਕ ਕੇ ਥੋੜ੍ਹਾ ਜਿਹਾ ਪਕਾਉਣਾ ਆ। ਗੈਸ ਨੂੰ ਘੱਟ ਹੀ ਰੱਖਣਾ ਬਈ, ਤੇਜ਼ ਗੈਸ ਦੇ ਉੱਤੇ ਇਹਨਾਂ ਨੇ ਸੜ ਜਾਣਾ ਆ, ਕਾਲੇ ਹੋ ਜਾਣੇ ਆ, ਕੋਈ ਸਵਾਦ ਵੀ ਨਹੀਂ ਰਹਿਣਾ। ਤੁਸੀਂ ਕੀ ਕਰਨਾ, ਇਸਨੂੰ ਹਲਕੀ ਆਂਚ ਦੇ ਉੱਤੇ, ਲੋਅ ਫਲੇਮ ਦੇ ਉੱਤੇ ਤੁਸੀਂ ਇਹਨਾਂ ਨੂੰ ਥੋੜ੍ਹਾ ਹਲਕਾ ਹਲਕਾ ਤੁਸੀਂ ਸੇਕ ਲੈਣਾ ਆ। ਜਦੋਂ ਜਿਹੜਾ ਹੈ ਤੇਲ ਇਹ ਥੋੜ੍ਹਾ ਥੋੜ੍ਹਾ ਤੁਹਾਨੂੰ ਲੱਗੇ ਕਿ ਇਹ ਪੱਕ ਗਿਆ ਹੋਇਆ ਜਾਂ ਫਿਰ ਥੱਲੇ ਲੱਗਣਾ, ਸਬਜ਼ੀ ਪੈਨ ਦੇ ਨਾਲ ਲੱਗਣਾ ਸ਼ੁਰੂ ਹੋ ਜਾਂਦੀ ਹੈ, ਤਾਂ ਤੁਸੀਂ ਇੱਥੇ ਪਰੇਸ਼ਾਨ ਨਹੀਂ ਹੋਣਾ। ਸਬਜ਼ੀਆਂ ਨੂੰ ਜਿਹੜਾ ਹੈ ਤੁਸੀਂ ਇੱਕ ਸਮੋਕੀ ਫਲੇਵਰ ਵੀ ਤੁਹਾਨੂੰ ਆਉਣਾ ਇਹਦੇ ਵਿੱਚ ਜ਼ਰੂਰੀ ਹੋਏ। ਤੁਸੀਂ ਕੀ ਕਰਨਾ, ਜਦੋਂ ਇਹ ਹਲਕੀਆਂ ਫੁਲਕੀਆਂ ਸਬਜ਼ੀਆਂ ਪੱਕ ਗਈਆਂ ਤਾਂ ਇਸਨੂੰ ਠੰਡਾ ਹੋਣ ਦੇ ਲਈ ਕਿਸੇ ਪਲੇਟ ਦੇ ਵਿੱਚ ਜਾਂ ਵੱਡੇ ਥੋੜ੍ਹੇ ਜਿਹੇ ਭਾਂਡੇ ਦੇ ਵਿੱਚ ਕੱਢ ਲੈਣਾ। ਜਦੋਂ ਇਹ ਹਲਕਾ ਹਲਕਾ ਜਾਂ ਠੰਡਾ ਹੋ ਜਾਵੇ, ਪ੍ਰੋਪਰ ਠੰਡਾ ਵੀ ਹੋ ਜਾਵੇ ਤਾਂ ਚਲੋ ਠੀਕ ਹੈ, ਅਗਰ ਠੰਡਾ ਹੋ ਜਾਂਦਾ ਆ ਤਾਂ ਉਸਨੂੰ ਤੁਸੀਂ ਕੀ ਕਰਨਾ ਆ, ਮਸਲਣਾ, ਹਲਕੇ ਹੱਥਾਂ ਦੇ ਨਾਲ ਤੁਸੀਂ ਇਸਨੂੰ ਮਸਲਣਾ ਸ਼ੁਰੂ ਕਰ ਦਿਓ। ਭਰਥਾ ਬਣਾਉਣਾ, ਆਪਾਂ ਭਰਥਾ ਬਣਾਉਣਾ ਸ਼ੁਰੂ ਕਰੋ, ਜਿਸ ਤਰ੍ਹਾਂ ਵੀ ਭਰਥੇ ਦਾ ਤੁਸੀਂ ਘਰ ਦੇ ਵਿੱਚ ਜਿੱਦਾਂ ਮੈਸ਼ ਕਰਨ ਵੱਲ ਹੁੰਦਾ ਨਾ, ਉਸਦੇ ਨਾਲ ਵੀ ਮੈਸ਼ ਕਰ ਸਕਦੇ ਹੋ, ਹੱਥਾਂ ਦੇ ਨਾਲ ਮਸਲ ਸਕਦੇ ਹੋ ਤਾਂ ਠੀਕ ਹੈ। ਔਰ ਜਿਹੜਾ ਹੈ ਇਸਨੂੰ ਤੁਸੀਂ ਹਲਕੇ ਹਲਕੇ ਹੱਥਾਂ ਦੇ ਨਾਲ ਮਸਲੋਗੇ, ਕਈ ਬਹੁਤ ਗਰਮ ਗਰਮ ਵੀ ਖਾ ਲੈਂਦੇ ਆ, ਬਾਕੀ ਜ਼ਿਆਦਾ ਠੰਡਾ ਇਸਨੂੰ ਖਾਣ ਦਾ ਕੋਈ ਸਵਾਦ ਨਹੀਂ, ਹਲਕਾ ਹਲਕਾ ਠੰਡਾ ਹੁੰਦਾ। ਤਾਂ ਇਸਨੂੰ ਤੁਸੀਂ ਇਸ ਭਰਥੇ ਨੂੰ ਜਿਹੜਾ ਹੈ ਤੁਸੀਂ ਪਾਓ ਚੋਪੜ ਦੇ ਵਿੱਚ। ਕੀ ਕਰਨਾ ਆ, ਇਸਨੂੰ ਤੁਸੀਂ ਉੱਦਾਂ ਵੀ ਖਾ ਸਕਦੇ ਹੋ, ਪਰ ਜੇਕਰ ਤੁਸੀਂ ਚੋਪਰ ਦੇ ਵਿੱਚ ਵੀ ਪਾ ਸਕਦੇ ਹੋ, ਮਿਕਸ ਕਰਨਾ ਇੱਕ ਪ੍ਰੋਪਰ ਵੇ ਦੇ ਨਾਲ, ਕਹਿੰਦੇ ਨਾ ਪੇਸਟ ਦੇ ਰੂਪ ਦੇ ਵਿੱਚ ਤਿਆਰ ਕਰਨਾ, ਉਹ ਵੀ ਤੁਸੀਂ ਕਰ ਸਕਦੇ ਹੋ। ਤਾਂ ਫਟਾਫਟ ਬਸ ਇਸਨੂੰ ਇੱਕ ਭਰਥਾ ਫੋਰਮ ਦੇ ਵਿੱਚ ਬਣਾਓ, ਨਾਲ ਬਣਾਓ ਤੁਸੀਂ ਪਰੌਂਠੀ, ਨਾਲ ਬਣਾਓ ਤੁਸੀਂ ਜਾਂ ਫਿਰ ਫੁਲਕਾ ਘਿਓ ਲਾ ਕੇ, ਔਰ ਮੈਂ ਕਿਹਾ ਖਾ ਲਓ ਖਾ ਲਓ ਖਾ ਲਓ, ਆਏ ਹਾਏ ਮਜ਼ਾ ਹੀ ਆ ਜਾਏਗਾ। ਔਰ ਮੈਂ ਕਿਹਾ ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਆਪ ਖਾਣਾ ਤਾਂ ਤੁਸੀਂ ਆਪਣੇ ਲਈ ਵਧੀਆ ਤਰੀਕੇ ਨਾਲ ਬਣਾਓ। ਦੂਸਰਿਆਂ ਨੂੰ ਚਲੋ ਠੀਕ ਹੈ, ਆਪਾਂ ਹੈਲਪ ਕਰ ਦਿੰਦੇ ਹਾਂ, ਪਰ ਕਦੀ ਕਦੀ ਮੈਂ ਕਿਹਾ ਆਪਣੇ ਘਰਦਿਆਂ ਦੀ, ਇਹ ਜੀ ਦੀ, ਉਹ ਜੀ ਦੀ, ਜਿਹੜੇ ਘਰ ਤੁਹਾਡੀਆਂ ਘਰ ਸਾਂਭਦੀਆਂ ਨੇ ਨਾ, ਉਹਨਾਂ ਦੀ ਥੋੜ੍ਹੀ ਜਿਹੀ ਮਦਦ ਵੀ ਕਰ ਦਿਉ, ਉਹਨਾਂ ਦੇ ਖਾਣ ਪੀਣ ਦੇ ਵਿੱਚ ਵੀ ਮਦਦ ਕਰ ਦਿਉ, ਬੜਾ ਆਸਰਾ ਹੋ ਜਾਊਗਾ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰ ਜੀ ਅੰਸ਼ਲੀ ਦੇ ਨਾਲ, ਬਣੇ ਰਹੋ 102.7 ਮੈਗਾਹਰਟਜ਼, 103.6 ਮੈਗਾਹਰਟਜ਼ ਦੇ ਉੱਤੇ।

ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਜਿਹੜੇ ਰਾਣੀ ਸਾਹਿਬਾਂ ਨੇ ਨਾ ਤੁਹਾਨੂੰ ਇਹ ਗੱਲ ਨਾ ਕਹਿ ਦੇਣ, ਤਾਂ ਸਭ ਤੋਂ ਪਹਿਲਾਂ ਤੁਸੀਂ ਹੁਣ ਤੋਂ ਹੀ ਸਟਾਰਟ ਕਰ ਦਿਓ ਕਿ ਉਹਨਾਂ ਦੀ ਤੁਸੀਂ ਮਦਦ ਕਰਨਾ ਸ਼ੁਰੂ ਕਰ ਦਿਓ। ਵੀ ਦੇਖੋ, ਘਰ ਦਾ ਸਾਡੇ ਸਾਰਿਆਂ ਦਾ ਹੀ ਹੈਗਾ, ਹੈ ਨਾ, ਸਾਡਾ ਵੀ ਹੈ, ਤੁਹਾਡਾ ਵੀ ਹੈ। ਸਿਰਫ ਫੀਮੇਲਸ ਹੀ ਕਿਉਂ ਜਿਹੜੀਆਂ ਘਰ ਨੂੰ ਸਾਂਭਣ, ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਾਂਭਣ, ਬਈ ਤੁਸੀਂ ਵੀ ਥੋੜ੍ਹੀ ਜਿਹੀ ਮਦਦ ਤਾਂ ਕਰਵਾ ਹੀ ਸਕਦੇ ਹੋ, ਜਿਸ ਦੇ ਨਾਲ ਉਹ ਵਿਚਾਰੀ ਟੈਂਸ਼ਨ ਫ੍ਰੀ ਹੋ ਜਾਏ। ਬਾਕੀ ਚਲੋ, ਆਪਣੀ ਆਪਣੀ ਸਮਝ ਹੈ, ਆਪਣੀ ਆਪਣੀ ਸੋਚ ਸਮਝ ਨੂੰ ਅਸੀਂ ਵਧਾਉਣਾ, ਖੁੱਲ੍ਹਾ ਜਦੋਂ ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਨਾ, ਬਾਕੀ ਚੀਜ਼ਾਂ ਆਪਣੇ ਆਪ ਹੀ ਸੋਟ ਹੋ ਜਾਂਦੀਆਂ ਨੇ। ਬਈ ਨਾਲ ਦੀ ਨਾਲ ਦੇਖ ਲਓ ਬਈ, ਬਿਜਲੀ ਜਿਹੜੀ ਹੈ ਨਾ ਉਹ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੱਤੇ ਆ। ਔਰ ਸਿਟੀ ਦੇ ਵਿੱਚ ਜਿਹੜਾ ਹੈ ਇਸ ਵੇਲੇ ਕਈ ਐਸੇ ਸਬਸਟੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਅੱਜ ਜਿਹੜਾ ਹੈ ਸਵੇਰੇ ਕਈ 8 ਵਜੇ ਤੋਂ ਲੈ ਕੇ ਕਈ ਇਲਾਕਿਆਂ ਦੇ ਵਿੱਚ ਹੋ ਵੀ ਗਈ ਹੋਣੀ ਹੈ, 11 ਵਜੇ ਤੱਕ ਜਿਹੜਾ ਹੈ ਬਿਜਲੀ ਬੰਦ ਰਹਿਣ ਵਾਲੀ ਹੈ। ਔਰ ਇਸ ਤੋਂ ਇਲਾਵਾ ਜਿਹੜੀ ਅਧਿਕਾਰੀਆਂ ਦੇ ਦੁਆਰਾ ਜਾਣਕਾਰੀ ਦਿੱਤੀ ਗਈ ਹੈ, ਔਰ ਸਾਰੇ ਫੀਡਰ ਜਿਹੜੇ ਨੇ ਉਹ ਬੰਦ ਰੱਖੇ ਜਾਣਗੇ। ਕਈ ਪਿੰਡਾਂ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਨਹੀਂ ਕੀਤੀ ਜਾਏਗੀ। ਪੇਂਡੂ ਖੇਤਰਾਂ ਦੀ ਗੱਲ ਕੀਤੀ ਜਾਏ ਤਾਂ ਧਾਲੀਵਾਲ, ਕਾਖਲਾ ਔਰ ਸਹਿਜਾਗੀ ਜਿਹੜੇ ਏਰੀਆਸ ਨੇ ਉਹ ਇੰਪੈਕਟ ਇਸ ਦੇ ਨਾਲ ਪ੍ਰਭਾਵਿਤ ਹੋਣਗੇ। ਸ਼ਹਿਰੀ ਇਲਾਕਿਆਂ ਦੀ ਗੱਲ ਕੀਤੀ ਜਾਏ ਤਾਂ ਕੋਟਸ ਦੀ ਕਾਲਾ ਸਿੰਘੀਆ ਰੋਡ, ਕੰਸ਼ੀ ਨਗਰ, ਗ੍ਰੀਨ ਐਵੇਨਿਊ ਜਿਹੜਾ ਹੈ, ਜਾਂ ਫਿਰ ਥਿੰਦ ਇਨਕਲੇਵ ਏਰੀਆਸ ਨੇ ਜਿਹੜੇ ਨੇ, ਇੱਥੇ ਬਿਜਲੀ ਜਿਹੜੀ ਹੈ ਇਹਨਾਂ ਦੇ ਨੇੜੇ ਤੇੜੇ ਏਰੀਆ ਜਿਹੜੇ ਨੇ, ਚੋਪੜਾ ਕਲੋਨੀ ਹੋ ਗਿਆ, ਬਲਦੇਵ ਨਗਰ ਹੋ ਗਿਆ, ਰਾਜਾ ਗਾਰਡਨ ਹੋ ਗਿਆ, ਇਹਨਾਂ ਏਰੀਆਸ ਦੇ ਵਿੱਚ ਜਿਹੜੀ ਹੈ ਅੱਜ ਲਾਈਟ ਜਿਹੜੀ ਹੈ ਬਹੁਤ ਜ਼ਿਆਦਾ ਅਸਰ ਪਾਉਣ ਵਾਲੀ। ਬਈ ਦੇਖੋ, ਲਾਈਟ ਨੇ ਤਾਂ ਆਪਣਾ ਰੰਗ ਦਿਖਾਉਣਾ, ਇਸ ਤੋਂ ਇਲਾਵਾ ਜਿਹੜਾ ਨਾ ਸਾਡੇ, ਅਸੀਂ ਦੇਖਿਆ ਕਿ ਅਸੀਂ ਡੇਲੀ ਲਾਈਫ ਦੇ ਵਿੱਚ ਆਪਣੇ ਆਪ ਨੂੰ ਥੋੜ੍ਹਾ ਸਟ੍ਰੈਸ ਫ੍ਰੀ ਕਰਨ ਦੇ ਲਈ ਮਿਊਜ਼ਿਕ ਸੁਣਨਾ ਪਸੰਦ ਕਰਦੇ ਹਾਂ, ਜਾਂ ਫਿਰ ਜ਼ਿਆਦਾਤਰ ਅਸੀਂ ਫੋਨ ਨੂੰ ਹੱਥ ਦੇ ਵਿੱਚ ਨਾ ਰੱਖ ਪਾਈਏ, ਅਜਿਹੇ ਦੇ ਵਿੱਚ ਕਿੰਨਾ ਚੀਜ਼ਾਂ ਦਾ ਅਸੀਂ ਇਸਤੇਮਾਲ ਕਰਦੇ ਹਾਂ। ਸੋਚੋ ਸੋਚੋ, ਮੋਬਾਈਲ ਨੂੰ ਅਸੀਂ ਨਾ ਜ਼ਿਆਦਾ ਟੱਚ ਕਰੀਏ, ਬਸ ਸਾਡੇ ਕੰਨਾਂ ਤੱਕ ਆਵਾਜ਼ ਪਹੁੰਚ ਰਹੀ, ਸਾਡੇ ਕੰਨਾਂ ਤੱਕ ਪਹੁੰਚਾਉਣ ਆਵਾਜ਼ ਪਹੁੰਚਾਉਣ ਦਾ ਇੱਕ ਜ਼ਰੀਆ ਹੁੰਦੇ ਨੇ ਹੈੱਡਫੋਨਸ, ਈਅਰਫੋਨਸ। ਔਰ ਉਹਨਾਂ ਦਾ ਜ਼ਿਆਦਾ ਇਸਤੇਮਾਲ ਕਰਨ ਦੇ ਨਾਲ ਜਿਹੜਾ ਹੈ ਨਾ, ਦੱਸ ਦੇਵਾਂ ਕਿ ਇੰਨਾ ਜ਼ਿਆਦਾ ਇੰਪੈਕਟ ਪੈ ਰਿਹਾ ਕਿ ਸਾਨੂੰ 35 ਤੋਂ 40 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਹੈ ਘੱਟ ਸੁਣਾਈ ਦੇਣ ਦੀ ਪ੍ਰੋਬਲਮ ਜਿਹੜੀ ਹੈ ਨਾ ਇਹ ਹੋਣ ਲੱਗ ਪਈ ਹੈ। ਸੋਚਣ ਵਾਲੀ ਗੱਲ ਹੈ ਬਈ, ਸਾਡੇ ਦੇਖੋ ਸਿਵਲ ਹੋਸਪਿਟਲਸ ਜਿਹੜੇ ਨੇ ਉਹਨਾਂ ਦੇ ਮਾਹਿਰ ਡਾਕਟਰਾਂ ਦੇ ਦੁਆਰਾ ਇਹ ਗੱਲ ਕਹੀ ਗਈ ਹੈ ਕਿ ਇਸ ਹਰ ਇੱਕ ਮਹੀਨੇ ਦੇ ਵਿੱਚ ਇਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਔਰ ਕਈ ਜ਼ਿਆਦਾ ਮਰੀਜ਼ ਜਿਹੜੇ ਨੇ ਨਾ ਉਹ ਇਸ ਪ੍ਰੋਬਲਮ ਦੇ ਨਾਲ ਉਹਨਾਂ ਦੇ ਕੋਲ ਆ ਰਹੇ ਨੇ। ਮੋਬਾਈਲ ਫੋਨ ਹੋ ਗਿਆ, ਔਨਲਾਈਨ ਮੀਟਿੰਗਸ ਹੋ ਗਿਆ, ਜਾਂ ਫਿਰ ਇਹ ਕਹਿ ਲਓ ਕਿ ਸਾਡੇ ਸੋਸ਼ਲ ਮੀਡੀਆ ਦੇ ਰੀਲਸ ਦੇਖਣ ਦੇ ਚੱਕਰ ਦੇ ਵਿੱਚ ਮਿਊਜ਼ਿਕ ਸੁਣਨ ਦਾ ਕਰੇਜ਼ ਇੰਨਾ ਜ਼ਿਆਦਾ ਵੱਧ ਗਿਆ ਕਿ ਅਸੀਂ ਈਅਰਫੋਨਸ ਜਾਂ ਫਿਰ ਈਅਰਪੋਡਸ ਜਿਹੜੇ ਨੇ ਨਾ ਇਹਨਾਂ ਦਾ ਇਸਤੇਮਾਲ ਬਹੁਤ ਜ਼ਿਆਦਾ ਕਰ ਰਹੇ ਹਾਂ। ਪਰ ਇਸ ਦੇ ਨਾਲ ਜਿਹੜਾ ਹੈ ਲਗਾਤਾਰ ਸਾਡੇ ਸੁਣਨ ਦੀ ਜਿਹੜੀ ਸ਼ਮਤਾ ਹੈਗੀ ਆ ਉਹ ਉਸਦੇ ਉੱਤੇ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ। ਜਿਹੜੇ ਸਿਵਲ ਹੋਸਪਿਟਲਸ ਦੇ ਡਾਕਟਰਸ ਨੇ ਉਹਨਾਂ ਦਾ ਕਹਿਣਾ ਕਿ ਜੋ ਸਾਡੀ ਹੀਅਰਿੰਗ ਪਾਵਰ ਹੈ ਜਾਂ ਫਿਰ ਸੁਣਨ ਦੀ ਸਾਡੀ ਸ਼ਮਤਾ ਆ ਉਹ ਇਸ ਵੇਲੇ ਲੋਸ ਹੋ ਚੁੱਕੀ ਹੈ, ਘੱਟ ਹੋ ਚੁੱਕੀ ਹੈ ਪਹਿਲਾਂ ਨਾਲ। ਪਹਿਲਾਂ ਜਿੱਥੇ 75-80 ਸਾਲ ਦੀ ਉਮਰ ਦੇ ਵਿੱਚ ਸਾਨੂੰ ਇਹ ਪ੍ਰੋਬਲਮ ਦੇਖਣ ਨੂੰ ਮਿਲਦੀ ਸੀਗੀ, ਹੁਣ ਜਿਹੜਾ ਹੈ 35 ਤੋਂ 40 ਸਾਲ ਦੀ ਉਮਰ ਦੇ ਵਿੱਚ ਹੀ ਇਹ ਜਿਹੜਾ ਪ੍ਰੋਬਲਮ ਸਾਹਮਣੇ ਆਉਣ ਲੱਗ ਪਈ ਹੈ।

ਟੀ ਜਿਹੜੇ ਮਾਹਿਰ ਨੇ ਡਾਕਟਰ, ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵਰਕ ਫਰੋਮ ਹੋਮ ਦਾ ਕਲਚਰ ਹੈ ਜਾਂ ਫਿਰ ਔਨਲਾਈਨ ਕਲਾਸਿਸ ਬੱਚਿਆਂ ਦੀਆਂ ਲੱਗਦੀਆਂ ਨੇ ਜਾਂ ਫਿਰ ਇਸ ਤੋਂ ਇਲਾਵਾ ਜਿਵੇਂ ਕਿ ਗੱਲ ਹੋਈ ਹੈ ਨਾ ਪਹਿਲਾਂ ਵੀ ਕਿ ਅਸੀਂ ਜ਼ਰੂਰਤ ਜਾਂ ਜ਼ਰੂਰਤ ਨਹੀਂ ਹੈ, ਕੰਮ ਨਹੀਂ ਹੈ ਤਾਂ ਵੀ ਅਸੀਂ ਫੋਨ ਦੇ ਉੱਤੇ ਦੇਖਦੇ ਹਾਂ, ਰੀਲਸ ਸਕਰੋਲ ਕਰਦੇ ਰਹਿੰਦੇ ਹਾਂ। ਉਸ ਚੱਕਰ ਦੇ ਵਿੱਚ ਅਸੀਂ ਦੇਖਿਆ ਕਿ ਲੋਕ ਜ਼ਿਆਦਾ ਈਅਰਫੋਨਸ ਕਾਫੀ ਟਾਈਮ ਤੱਕ ਲਗਾਈ ਰੱਖਦੇ ਨੇ, ਜਿਸ ਦੇ ਨਾਲ ਕੰਨ ਭਾਰੀ ਮਹਿਸੂਸ ਕਰਦੇ ਨੇ, ਹਲਕੀਆਂ ਆਵਾਜ਼ਾਂ ਜਿਹੜੀਆਂ ਘੱਟ ਸੁਣਾਈ ਦਿੰਦੀਆਂ ਨੇ, ਸ਼ਿਕਾਇਤ ਜ਼ਿਆਦਾ ਨਜ਼ਰ ਆ ਰਹੀ ਹੈ ਇਸ ਵੇਲੇ। ਲੋਕ ਸੋਚਦੇ ਨੇ ਕਿ ਇਹ ਵੱਡੀ ਪ੍ਰੋਬਲਮ ਨਹੀਂ ਹੈ, ਪਰ ਅੱਗੇ ਚੱਲ ਕੇ ਇਹ ਜ਼ਿਆਦਾ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੁੰਦੀ ਨਜ਼ਰ ਆ ਰਹੀ ਹੈ। ਮਹਿਜ਼ 35 ਤੋਂ 40 ਸਾਲ ਦੀ ਉਮਰ ਦੇ ਵਿੱਚ ਹੀ ਇਹ ਜਿਹੜੀ ਪ੍ਰੋਬਲਮ ਜ਼ਿਆਦਾ ਦੇਖਣ ਨੂੰ। ਡਾਕਟਰਾਂ ਦੇ ਮੁਤਾਬਿਕ ਗੰਦੇ ਈਅਰਫੋਨਸ ਲਾ ਲਓ ਜਾਂ ਫਿਰ ਗੰਦੇ ਈਅਰਪੋਰਟਸ ਜਿਹੜੇ ਨੇ ਜਿਸ ਦੇ ਵਿੱਚ ਪਸੀਨਾ ਜਾਂ ਫਿਰ ਕੰਨਾਂ ਦੇ ਵਿੱਚ ਵੈਕਸ ਹੋਣ ਦੇ ਕਰਕੇ ਇਹ ਪ੍ਰੋਬਲਮ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਫੰਗਸ ਜਾਂ ਫਿਰ ਬੈਕਟੀਰੀਆ ਇਨਫੈਕਸ਼ਨ ਹੋ ਸਕਦਾ ਆ। ਹਫ਼ਤੇ ਦੇ ਵਿੱਚ ਤੁਸੀਂ ਜਿਹੜਾ ਹੈ ਇਸ ਨੂੰ ਜ਼ਰੂਰ ਇੱਕ ਵਾਰੀ ਆਪਣੇ ਇਹਨਾਂ ਈਅਰਫੋਨਸ ਨੂੰ ਜ਼ਿਆਦਾ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ, ਸੈਨੇਟਾਈਜ਼ ਕਰਨਾ, ਤੁਸੀਂ ਹਲਕੇ ਗਿੱਲੇ ਕੋਟਨ ਦੇ ਨਾਲ ਇਸ ਨੂੰ ਸਾਫ਼ ਕਰੋ। ਆਪਣੇ ਤੁਹਾਡੇ ਹੈੱਡਫੋਨਸ ਨੇ, ਈਅਰਫੋਨਸ ਨੇ ਔਰ ਈਅਰਬਡਸ ਨੇ, ਇਹਨਾਂ ਨੂੰ ਸਿਰਫ ਤੁਸੀਂ ਆਪਣੇ ਤੱਕ ਹੀ ਸੀਮਿਤ ਰੱਖੋ, ਕਿਸੇ ਹੋਰ ਦੇ ਨਾਲ ਸਾਂਝਾ ਨਾ ਕਰੋ, ਸ਼ੇਅਰਿੰਗ ਨਾ ਕਰੋ। ਲੰਬੇ ਸਮੇਂ ਤੱਕ ਈਅਰਫੋਨਸ ਲਗਾਉਣ ਦੇ ਨਾਲ ਨੁਕਸਾਨ ਹੁੰਦਾ ਆ, ਤੇਜ਼ ਆਵਾਜ਼ ਦੇ ਨਾਲ ਜਿਹੜਾ ਹੈ ਇਸ ਦੇ ਨਾਲ ਸਾਡਾ ਇੰਪੈਕਟ ਪੈਂਦਾ ਹੈ। ਆਵਾਜ਼ ਜਿਹੜੇ ਲਗਾਤਾਰ ਆਵਾਜ਼ ਜਦੋਂ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਇਸ ਦੇ ਨਾਲ ਬੁਰਾ ਪ੍ਰਭਾਵ ਪੈਂਦਾ ਆ। ਇਸ ਤੋਂ ਇਲਾਵਾ ਜਿਹੜਾ ਹੈ ਸਾਡੇ ਸੁਣਨ ਦੀ ਜਿਹੜੀ ਸ਼ਮਤਾ ਉਹ ਬਿਲਕੁਲ ਘੱਟ ਹੋ ਜਾਂਦੀ ਹੈ। ਡਾਕਟਰਸ ਇਹੀ ਕਹਿੰਦੇ ਨੇ ਬਾਈ ਦੇਖੋ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਰੂਲਸ ਬਣਾਉਣੇ ਜ਼ਰੂਰੀ ਨੇ, ਔਰ ਇਹ ਜੇਕਰ ਪ੍ਰੋਬਲਮ ਤੁਹਾਨੂੰ ਸੁਣਨ ਨੂੰ ਮਿਲ ਰਹੀ ਹੈ, ਆਸੇ ਪਾਸੇ ਤੁਸੀਂ ਵੀ ਕਿਸੇ ਨੂੰ ਵੀ ਇਸ ਤਰ੍ਹਾਂ ਇਸ ਪ੍ਰੋਬਲਮ ਦੇ ਨਾਲ ਜੂਝਦੇ ਹੋਏ ਦੇਖਦੇ ਹਾਂ ਤਾਂ ਇੱਕ ਸਲਾਹ ਜ਼ਰੂਰ ਉਹਨਾਂ ਨੂੰ ਦਿੱਤੀ ਜਾਵੇ, ਜ਼ਿੰਦਗੀ ਦੇ ਵਿੱਚ 60-60 ਦਾ ਨਿਯਮ ਜਿਹੜਾ ਅਪਣਾਇਆ ਜਾਵੇ। ਆਵਾਜ਼ ਜਿਹੜੀ ਹੈ ਜਦੋਂ ਵੀ ਤੁਸੀਂ ਕੁਛ ਇਸ ਤਰ੍ਹਾਂ ਏਅਰਫੋਨਸ ਲਗਾਉਂਦੇ ਹੋ ਤਾਂ ਉਸਦੀ ਵੋਲੀਅਮ ਜਿਹੜੀ ਹੈ ਸਿਰਫ 60% ਤੱਕ ਹੀ ਹੋਣੀ ਚਾਹੀਦੀ ਹੈ, ਉਸ ਤੋਂ ਵੱਧ ਨਹੀਂ ਰੱਖਣੀ ਚਾਹੀਦੀ। ਲਗਾਤਾਰ 60 ਮਿੰਟਸ ਤੋਂ ਜ਼ਿਆਦਾ ਜਿਹੜਾ ਹੈ ਇਸਦਾ ਇਸਤੇਮਾਲ ਨਾ ਕੀਤਾ ਜਾਵੇ। 60 ਮਿੰਟਸ ਦੇ ਨੀਅਰ ਬਾਏ ਅੱਧਾ ਘੰਟਾ ਵੀ ਬਹੁਤ ਇਨਫ ਹੁੰਦਾ ਬਾਈ। 20-20 ਦਾ ਰੂਲ ਵੀ ਆਪਾਂ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹਾਂ, ਔਰ ਜ਼ਿਆਦਾ ਜੇਕਰ ਕੰਮ ਦਾ ਕਲਚਰ ਹੈਗਾ ਤਾਂ ਕੋਈ ਗੱਲ ਨਹੀਂ, 60 ਮਿੰਟ ਤੋਂ ਬਾਅਦ ਇੱਕ ਬ੍ਰੇਕ ਲਿਆ ਜਾਵੇ। ਔਰ ਇਸ ਤੋਂ ਇਲਾਵਾ ਜਿਹੜਾ ਹੈ ਚੰਗੀ ਕੁਆਲਿਟੀ ਦੇ ਇਸ ਤਰ੍ਹਾਂ ਜਿਹੜੇ ਇਹ ਪ੍ਰੋਡਕਟਸ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ। ਹਰ ਇੱਕ ਘੰਟੇ ਬਾਅਦ 15-20 ਮਿੰਟ ਤੱਕ ਜਿਹੜਾ ਹੈ ਕੰਨਾਂ ਨੂੰ ਆਰਾਮ ਦਿੱਤਾ ਜਾਵੇ, ਜਿਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ ਅਸੀਂ ਸਾਨੂੰ ਚੰਗਾ ਸਾਨੂੰ ਕਹਿੰਦੇ ਸੁਣਨ ਦੀ ਸਾਡੀ ਜਿਹੜੀ ਹੈ ਸ਼ਮਤਾ ਜਦੋਂ ਘੱਟ ਜਾਂਦੀ ਹੈ ਨਾ ਅਸੀਂ ਆਪਣੇ ਆਪ ਚਿੜਚਿੜੇ ਹੋ ਜਾਂਦੇ ਹਾਂ, ਸਾਨੂੰ ਕੁਛ ਸੁਣਾਈ ਨਹੀਂ ਦੇ ਰਿਹਾ, ਸਾਨੂੰ ਇਹ ਨਹੀਂ ਹੋ ਰਿਹਾ, ਉਹ ਨਹੀਂ ਹੋਇਆ, ਇੱਕ ਚੀਜ਼ ਦੇ ਨਾਲ ਲੱਖਾਂ ਪ੍ਰੋਬਲਮਸ ਹੋ ਰਹੀਆਂ ਨੇ। ਔਰ ਲੱਖਾਂ ਪ੍ਰੋਬਲਮਾਂ ਦਾ ਹੱਲ ਇਹ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਜਿਹੜੀ ਐਕਸੈਸ ਦੇ ਵਿੱਚ ਚੀਜ਼ਾਂ ਕਰਨੀਆਂ ਨੇ ਨਾ ਉਹਨਾਂ ਨੂੰ ਘੱਟ ਕਰ ਦਈਏ, ਔਰ ਆਪਣੇ ਆਪ ਨੂੰ ਵਧੀਆ ਰੱਖਣ ਦੇ ਵਿੱਚ ਜਿਹੜਾ ਹੈ ਵਧੀਆ ਕਰਨ ਦੀ ਕੋਸ਼ਿਸ਼ ਕਰੀਏ। ਹੋਰ ਕੀ ਕਰ ਸਕਦੇ ਹਾਂ ਆਪਾਂ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਸੀ ਆਪਣੀ ਆਰਜੇ ਅੰਜਲੀ ਦੇ ਨਾਲ ਜਿਹੜਾ ਹੈ ਗੁੱਡ ਮਾਰਨਿੰਗ ਜਲੰਧਰ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਨਾ ਪੈਣਾ, ਇਸ ਗੀਤ ਦੇ ਨਾਲ ਮੈਂ ਕਿਹਾ ਇੱਥੇ ਹੀ ਵਾਇੰਡ ਅਪ ਕਰਦੀ ਹਾਂ। ਹੋਪ ਸੋ ਕਿ ਤੁਸੀਂ ਇਹ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ, ਇਹ ਜਾਣਕਾਰੀ ਜਿਹੜੀ ਆ ਤੁਹਾਡੇ ਲਈ ਲਾਹੇਵੰਦ ਹੋਏਗੀ। ਆਕਾਸ਼ਵਾਣੀ ਦੇ ਉੱਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਤੁਹਾਡੇ ਲਈ ਆਉਣਗੇ, ਪ੍ਰੋਗਰਾਮ ਇੱਦਾਂ ਹੀ ਇੰਜੋਏ ਕਰਦੇ ਰਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਸਰੋਤੇ ਸੁਣ ਰਹੇ ਸੀ, 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਸਾਡੇ ਨਾਲ ਜੁੜੇ ਹੋਏ ਸੀ। ਅੱਜ ਦਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਇੱਥੇ ਹੀ ਵਾਇੰਡ ਅਪ ਹੁੰਦਾ, ਇਸ ਗਾਣੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਕਰਦੇ ਹਾਂ ਖਤਮ।

FMN 102.3 ਦੇ ਉੱਤੇ ਤੁਸੀਂ ਸੁਣ ਰਹੇ ਹੋ ਰੇਨਬੋ ਚੈਨਲ। ਸਵੇਰ ਦੇ 8:30 ਹੋ ਰਹੇ ਨੇ। ਆਓ ਦੋਸਤੋ, ਸੁਣਦੇ ਹਾਂ ਪੰਜਾਬੀ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਲਬੌਰਨ ਵਿੱਚ ਭਾਰਤ ਆਸਟ੍ਰੇਲੀਆ CEO ਫੋਰਮ ਨੂੰ ਸੰਬੋਧਨ ਕੀਤਾ। ਕਿਹਾ, ਅਨਿਸ਼ਚਿਤਤਾ ਸਪਲਾਈ ਲੜੀ 'ਚ ਵਿਘਨ ਅਤੇ ਊਰਜਾ ਸੰਕਟ ਦੇ ਦੌਰ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਾ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੌਰਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਗੱਲਬਾਤ ਕਰਨਗੇ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਬਣਿਆ ਰਹੇਗਾ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਮੌਜੂਦਾ ਸਾਲ ਲਈ 7% ਵਿਕਾਸ ਦਰ ਰਹਿਣ ਦਾ ਅਨੁਮਾਨ ਲਗਾਇਆ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਅਤੇ ਭਾਰਤ ਦੇ ਅਰਨਵ ਪਾਪਰਕਰ ਨੇ ਵਿਲਮਡਨ ਜੂਨੀਅਰਸ 2026 'ਚ ਸਿੰਗਲ ਕੁਆਟਰ ਫਾਈਨਲ 'ਚ ਪਹੁੰਚ ਕੇ ਇਤਿਹਾਸ ਰਚਿਆ। ਪਿਛਲੇ 36 ਸਾਲਾਂ 'ਚ ਸਿੰਗਲ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਸਵੇਰੇ ਮੈਲਬੌਰਨ ਵਿੱਚ ਭਾਰਤ ਆਸਟ੍ਰੇਲੀਆ CEO ਫੋਰਮ 'ਚ ਹਿੱਸਾ ਲਿਆ। ਦੋਵਾਂ ਆਗੂਆਂ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਵਪਾਰਕ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਇਸ ਸਮੇਂ ਅਨਿਸ਼ਚਿਤਤਾ ਸਪਲਾਈ ਲੜੀ 'ਚ ਵਿਘਨ ਅਤੇ ਊਰਜਾ ਸੰਕਟ ਦੇ ਦੌਰ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਸਮੇਂ ਭਾਰਤ ਅਤੇ ਆਸਟ੍ਰੇਲੀਆ ਲਈ ਕੁਦਰਤੀ ਅਤੇ ਜ਼ਰੂਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਦੋਵਾਂ ਮੁਲਕਾਂ ਨੇ ਭਵਿੱਖੀ ਭਾਈਵਾਲੀ ਲਈ ਇੱਕ ਮਜ਼ਬੂਤ ਢਾਂਚਾ ਬਣਾਉਣ ਲਈ ਆਪਣੀਆਂ ਤਾਕਤਾਂ ਦਾ ਫਾਇਦਾ ਉਠਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਵਿੱਚ ਰਿਕਾਰਡ ਸਮੇਂ 'ਚ ਹੋਏ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਿਆਂ ਨੇ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ।
1: साल 2022 में रिकॉर्ड समय में किए गए एक्टा समझौते से हमारी आर्थिक साझेदारी और सशक्त हुई है। इसके लागू होने के बाद भारत से ऑस्ट्रेलिया को एक्सपोर्ट डबल हुआ है और दोनों देशों के बिजनेसेस को नए मार्केट एक्सेस इसका लाभ मिला है। अब हम व्यापक सीका समझौता करने की तरफ आगे बढ़ रहे हैं। इन प्रयासों से दोनों देशों की सरकारों ने एक नया रनवे तैयार किया है। अब इस पर इन्वेस्टमेंट और इनोवेशन का विमान उड़ान भरने के लिए तैयार है।
0: प्रधानमंत्री ने इस गल पर जोर दिया कि भारत का मजबूत आर्थिक विकास, नीति सुधार, डिजिटल परिवर्तन

0: ਤੇ ਵਿਸਥਾਰਸ਼ੀਲ ਨਵੀਨਤਾ ਇਕੋਸਿਸਟਮ ਆਸਟ੍ਰੇਲੀਆਈ ਭਾਈਵਾਲਾਂ ਲਈ ਨਵੇਂ ਵਪਾਰਕ ਮੌਕੇ ਪੈਦਾ ਕਰ ਰਹੇ ਨੇ। ਪ੍ਰਧਾਨ ਮੰਤਰੀ ਮੋਦੀ ਨੇ ਨਿਰਮਾਣ, ਸਵੱਛ ਊਰਜਾ, ਮਹੱਤਵਪੂਰਨ ਖਣਿਜ, ਖਨਨ, ਬੁਨਿਆਦੀ ਢਾਂਚਾ, ਸ਼ਹਿਰੀ ਵਿਕਾਸ, ਹਵਾਬਾਜ਼ੀ, ਲੌਜਿਸਟਿਕ, ਉੱਨਤ ਤਕਨਾਲੋਜੀ, ਆਰਟੀਫਿਸ਼ਲ ਇੰਟੈਲੀਜੈਂਸ, ਫਿਨਟੈਕ, ਫੂਡ ਪ੍ਰੋਸੈਸਿੰਗ ਤੇ ਡਿਜੀਟਲ ਅਰਥਵਿਵਸਥਾ 'ਚ ਭਾਰਤ ਵਿੱਚ ਉਪਲਬਧ ਵਿਸ਼ਾਲ ਮੌਕਿਆਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਸ਼ਾਲ ਆਕਾਰ ਤੇ ਆਸਟ੍ਰੇਲੀਆ ਦੀ ਮਹਾਰਤ ਦੋਵਾਂ ਦੇਸ਼ਾਂ ਲਈ ਇੱਕ ਜਿੱਤ ਦੀ ਸਥਿਤੀ ਪੈਦਾ ਕਰਦੀ ਹੈ। ਸ੍ਰੀ ਮੋਦੀ ਨੇ ਆਸਟ੍ਰੇਲੀਆਈ ਨਿਵੇਸ਼ਕਾਂ ਨੂੰ ਭਾਰਤ ਵਿੱਚ ਲੰਮੇ ਸਮੇਂ ਦੇ ਨਿਵੇਸ਼ ਮੌਕਿਆਂ ਦਾ ਫਾਇਦਾ ਉਠਾਉਣ ਦਾ ਸੱਦਾ ਦਿੱਤਾ।
1: ਭਾਰਤ ਆਪਕੇ ਫੰਡਸ ਕੋ ਸੇਫ, ਸਟੇਬਲ ਔਰ ਸਸਟੇਨੇਬਲ ਗ੍ਰੋਥ ਕਾ ਅਵਸਰ ਦੇਤਾ ਹੈ। ਹਮਾਰਾ ਪ੍ਰਯਾਸ ਰਹੇਗਾ ਕਿ ਆਪਕਾ ਟ੍ਰਸਟ ਵੀ ਬੜੇ ਔਰ ਆਪਕਾ ਕੈਪੀਟਲ ਵੀ ਬੜੇ। ਐਜੂਕੇਸ਼ਨ ਔਰ ਸਕਿੱਲਸ ਦੋਨੋ ਦੇਸ਼ੋ ਕੇ ਬੀਚ ਨੇਚੁਰਲ ਸਿਨਰਜੀ ਹੈ। ਡਿਕਿਨ ਯੂਨੀਵਰਸਿਟੀ ਔਰ ਵੁਲੋਂਗੋਂਗ ਯੂਨੀਵਰਸਿਟੀ ਨੇ ਕਿਫ ਸਿਟੀ ਮੇ ਕੈਂਪਸ ਖੋਲ ਕਰ ਇੱਕ ਨਯਾ ਅਧਿਆਇ ਸ਼ੁਰੂ ਕੀਆ। ਯਹ ਭਾਰਤ ਕੇ ਪ੍ਰਤੀ ਉਨਕੇ ਕਾਨਫੀਡੈਂਸ ਕਾ ਪ੍ਰਤੀਬਿੰਬ ਹੈ। ਹਮਾਰਾ ਸਾਂਝਾ ਲਕਸ਼ ਹੋਣਾ ਚਾਹੀਏ ਕਿ ਹਮ ਸਟੂਡੈਂਟ ਮੋਬਿਲਿਟੀ ਕੋ ਟੈਲੈਂਟ ਪਾਰਟਨਰਸ਼ਿਪ ਮੇ ਬਦਲੇ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੌਰਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਗੱਲਬਾਤ ਕਰਨਗੇ। ਦੋਵਾਂ ਆਗੂਆਂ ਵੱਲੋਂ ਵਪਾਰ, ਰੱਖਿਆ ਤਕਨਾਲੋਜੀਆਂ, ਸਿੱਖਿਆ ਤੇ ਲੋਕਾਂ ਨਾਲ ਸੰਪਰਕ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕਰਨ ਦੀ ਉਮੀਦ ਹੈ। ਇਸ ਗੱਲਬਾਤ ਨਾਲ ਦੋਵਾਂ ਮੁਲਕਾਂ ਦਰਮਿਆਨ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਪ੍ਰੇਰਣਾ ਮਿਲਣ ਦੀ ਵੀ ਸੰਭਾਵਨਾ ਹੈ। ਸ੍ਰੀ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ 3 ਦਿਨਾਂ ਦੌਰੇ ਤੇ ਕੱਲ੍ਹ ਸ਼ਾਮ ਮੈਲਬੌਰਨ ਪਹੁੰਚੇ। ਪ੍ਰਧਾਨ ਮੰਤਰੀ ਨੇ ਨਿੱਘਾ ਸਵਾਗਤ ਕਰਨ ਲਈ ਮੈਲਬੌਰਨ ਵਿੱਚ ਭਾਰਤੀ ਭਾਈਚਾਰੇ ਦਾ ਸ਼ੁਕਰੀਆ ਅਦਾ ਕੀਤਾ। ਆਸਟ੍ਰੇਲੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਨਾਗੇਸ਼ ਸਿੰਘ ਨੇ ਕਿਹਾ ਕਿ ਸ੍ਰੀ ਮੋਦੀ ਦੀ ਇੱਕ ਦਹਾਕੇ 'ਚ ਆਸਟ੍ਰੇਲੀਆ ਦੀ ਤੀਜੀ ਫੇਰੀ ਪਿਛਲੇ ਕੁਝ ਸਾਲਾਂ 'ਚ ਦੁਵੱਲੇ ਸਬੰਧਾਂ ਵਿੱਚ ਮਹੱਤਵਪੂਰਨ ਵਾਧੇ ਨੂੰ ਦਰਸਾਉਂਦੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਮੌਜੂਦਾ ਸਾਲ ਲਈ 7% ਵਿਕਾਸ ਦਰ ਦੇ ਅਨੁਮਾਨ ਦੇ ਨਾਲ ਭਾਰਤ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੋਈ ਹੈ। IMF ਦੀ ਕੱਲ੍ਹ ਜਾਰੀ ਕੀਤੀ ਗਈ ਪ੍ਰਮੁੱਖ ਛਮਾਹੀ ਰਿਪੋਰਟ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਅਪਡੇਟ ਦੇ ਮੁਤਾਬਕ ਭਾਰਤ ਦਾ ਕੁੱਲ ਘਰੇਲੂ ਉਤਪਾਦ ਵਿੱਚ ਅਗਲੇ ਸਾਲ 6.4% ਮਾਮੂਲੀ ਵਾਧਾ ਦਰਜ ਕਰਨ ਦਾ ਅਨੁਮਾਨ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤੀ ਅਰਥਵਿਵਸਥਾ ਦੇ ਅਨੁਮਾਨਿਤ ਪ੍ਰਦਰਸ਼ਨ ਨੂੰ ਨਿੱਜੀ ਖਪਤ ਤੇ ਸੇਵਾ ਗਤੀਵਿਧੀਆਂ 'ਚ ਮਜ਼ਬੂਤ ਗਤੀ ਵੱਲੋਂ ਸਮਰਥਿਤ ਕੀਤਾ ਗਿਆ। ਭਾਰਤ ਦੇ ਵਾਧਾ ਦਰ ਅਨੁਮਾਨ ਵਿਸ਼ਵ ਵਿਆਪੀ ਅਨੁਮਾਨਾਂ ਤੋਂ ਦੁੱਗਣੇ ਤੋਂ ਵੀ ਵੱਧ ਨੇ। ਰਿਪੋਰਟ ਵਿੱਚ ਇਸ ਸਾਲ ਵਿਸ਼ਵ ਵਿਆਪੀ ਆਰਥਿਕ ਵਿਕਾਸ ਦਰ 3% ਹੋਣ ਦਾ ਅਨੁਮਾਨ ਹੈ, ਜਿਸ ਨਾਲ ਅਗਲੇ ਸਾਲ ਵਿਕਾਸ ਦਰ 3.4% ਤੱਕ ਵਧਣ ਦੀ ਉਮੀਦ ਹੈ। ਦੂਜੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਚੀਨ ਦੀ ਵਾਧਾ ਦਰ ਦੇ ਇਸ ਸਾਲ 4.6% ਤੇ ਅਗਲੇ ਸਾਲ 4.1% ਵਧਣ ਦਾ ਅਨੁਮਾਨ ਹੈ। ਅਮਰੀਕਾ ਇਸ ਸਾਲ 2.3% ਤੇ ਅਗਲੇ ਸਾਲ 2.2% ਦੇ ਅਨੁਮਾਨਿਤ ਵਿਕਾਸ ਦੇ ਨਾਲ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਬ੍ਰਿਕਸ ਮਹਿਲਾ ਮੰਤਰੀ ਪੱਧਰੀ ਮੀਟਿੰਗ ਅੱਜ ਕੋਚੀ ਵਿੱਚ ਸਮਾਪਤ ਹੋਵੇਗੀ। ਕੱਲ੍ਹ ਮੀਟਿੰਗ ਦੌਰਾਨ ਕਈ ਦੇਸ਼ਾਂ ਦੇ ਮੰਤਰੀਆਂ ਨੇ ਖਰੜੇ ਦੇ ਮਤੇ 'ਤੇ ਚਰਚਾ ਕੀਤੀ। ਇਹ ਮੀਟਿੰਗ ਭਾਰਤ ਦੀ ਪ੍ਰਧਾਨਗੀ ਹੇਠ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ। ਮੰਤਰੀ ਪੱਧਰੀ ਮੀਟਿੰਗ ਤੋਂ ਪਹਿਲਾਂ ਕੋਚੀ ਵਿੱਚ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ ਮੀਟਿੰਗ ਵੀ ਹੋਈ। ਮਹਿਲਾ ਸਸ਼ਕਤੀਕਰਨ ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨਾਲ ਸੰਬੰਧਿਤ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅੱਜ ਉੜੀਸਾ ਦੇ ਦੌਰੇ 'ਤੇ ਨੇ। ਉਪ ਰਾਸ਼ਟਰਪਤੀ ਰਾਜਧਾਨੀ ਭੁਵਨੇਸ਼ਵਰ ਵਿੱਚ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ ਵਿਖੇ ਖੁੱਲ੍ਹੇ ਸਮੁੰਦਰ 'ਚ ਮੱਛੀਆਂ ਫੜਨ ਲਈ ਅਧਿਕਾਰ ਪੱਤਰ ਜਾਰੀ ਕਰਨ ਵਾਲੇ ਸਮਾਗਮ 'ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਭੁਵਨੇਸ਼ਵਰ ਵਿੱਚ ਰਾਸ਼ਟਰੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ ਖੁਰਦਾ ਦੇ 15ਵੇਂ ਕਨਵੋਕੇਸ਼ਨ ਵਿੱਚ ਵੀ ਸ਼ਿਰਕਤ ਕਰਨਗੇ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਵੱਧਦੀ ਰਾਜਨੀਤਿਕ ਅਸ਼ਾਂਤੀ ਦਰਮਿਆਨ ਮੁੱਖ ਪ੍ਰਦਰਸ਼ਨਕਾਰੀ ਸਮੂਹ ਸੰਯੁਕਤ ਅਵਾਮੀ ਐਕਸ਼ਨ ਕਮੇਟੀ JAAC ਨੇ ਅੱਜ ਇੱਕ ਵੱਡੇ ਅਤੇ ਅੰਤਮ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਇਹ ਸੱਦਾ ਪਾਕਿਸਤਾਨ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ 48 ਘੰਟਿਆਂ ਦੀ ਸਮਾਂ ਹੱਦ ਦੀ ਪਾਲਣਾ ਕਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਦਿੱਤਾ ਗਿਆ। ਇਹ ਸਮੂਹ ਆਪਣੇ ਗ੍ਰਿਫ਼ਤਾਰ ਨੇਤਾਵਾਂ ਦੀ ਰਿਹਾਈ, ਸੰਚਾਰ ਸੇਵਾਵਾਂ ਦੀ ਬਹਾਲੀ, ਭੋਜਨ ਅਤੇ ਦਵਾਈ ਦੀ ਨਿਰਵਿਘਨ ਸਪਲਾਈ ਅਤੇ 38 ਨੁਕਾਤੀ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਕਰ ਰਿਹਾ ਹੈ। ਮੁਜ਼ੱਫਰਾਬਾਦ, ਰਾਵਲਕੋਟ, ਹਵੇਲੀ, ਪੁਲੰਦਰੀ, ਦਦਿਆਲ ਅਤੇ ਹੋਰਨਾਂ ਖੇਤਰਾਂ 'ਚ ਹਜ਼ਾਰਾਂ ਲੋਕ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ। ਪਾਕਿਸਤਾਨੀ ਅਧਿਕਾਰੀਆਂ ਨੇ ਦਹਿਸ਼ਤਗਰਦੀ ਵਿਰੋਧੀ ਐਕਟ ਦੇ ਤਹਿਤ JAAC 'ਤੇ ਪਾਬੰਦੀ ਲਗਾ ਦਿੱਤੀ ਹੈ। ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ ਹੈ। ਸਭ ਤੋਂ ਤੇਜ਼ ਝਟਕਾ ਪਾਂਗਰਾ ਸ਼ਿੰਦੇ ਪਿੰਡ ਵਿੱਚ 12:30 ਆਇਆ। ਸਵੇਰੇ ਵੀ ਕਈ ਝਟਕੇ ਮਹਿਸੂਸ ਕੀਤੇ ਗਏ। ਇਲਾਕੇ ਵਿੱਚ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਨੇ ਈਰਾਨ ਖਿਲਾਫ਼ ਫਿਰ ਤੋਂ ਕਈ ਹਵਾਈ ਹਮਲੇ ਕੀਤੇ ਨੇ। ਇਹ ਹਮਲੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦੇ ਫਿਰ ਤੋਂ ਕੀਤੇ ਗਏ ਹਮਲਿਆਂ ਤੋਂ

ਬਾਅਦ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਖਤਮ ਹੋਣ ਤੋਂ ਬਾਅਦ ਕੀਤੇ ਗਏ। ਟਰੰਪ ਨੇ ਇਰਾਨ ਤੇ ਹਾਰਮੁਜ਼ ਪਾਂਜੋੜ ਵਿਚ ਵਪਾਰਕ ਜਹਾਜ਼ਾਂ ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਤੇ ਕਿਹਾ ਕਿ ਅਮਰੀਕੀ ਹਮਲੇ ਜਵਾਬੀ ਕਾਰਵਾਈ ਵਿਚ ਕੀਤੇ ਗਏ ਸਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਰਾਨ ਨੇ ਦੁਬਾਰਾ ਹਮਲਾ ਕੀਤਾ ਤਾਂ ਅਮਰੀਕਾ ਹੋਰ ਜ਼ੋਰਦਾਰ ਜਵਾਬ ਦੇਵੇਗਾ। ਇਰਾਨ ਦੇ ਮੀਡੀਆ ਨੇ ਚਾਬਹਾਰ ਬੰਦਰ ਅੱਬਾਸ ਬੁਸ਼ਹਿਰ ਅਤੇ ਹੋਰਨਾਂ ਕਈ ਥਾਵਾਂ ਤੇ ਧਮਾਕਾ ਹੋਣ ਦੀ ਖ਼ਬਰ ਦਿੱਤੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਤੇ ਗੁਜਰਾਤ ਵਿਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਬੀਤੀ ਰਾਤ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਤੇ ਆਸ ਪਾਸ ਦੇ ਇਲਾਕਿਆਂ ਵਿਚ ਵੀ ਮੀਂਹ ਪੈ ਰਿਹਾ। ਸ਼ਹਿਰ ਵਿਚ ਦਿਨ ਵੇਲੇ ਇਸ ਤਰ੍ਹਾਂ ਦੇ ਮੌਸਮ ਰਹਿਣ ਦੀ ਉਮੀਦ ਹੈ। ਉਧਰ ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਦੌਰਾਨ ਉੱਤਰਾਖੰਡ ਦੇ ਦੇਹਰਾਦੂਨ, ਹਰਿਦੁਆਰ, ਊਧਮ ਸਿੰਘ ਨਗਰ, ਨੈਨੀਤਾਲ ਤੇ ਚੰਪਾਵਤ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤ ਦੇ ਅਰਨਵ ਪਾਪਰਕਰ ਨੇ ਵਿਮਬਲਡਨ ਜੂਨੀਅਰ 2026 ਵਿੱਚ ਮੁੰਡਿਆਂ ਦੇ ਸਿੰਗਲਸ ਕੁਆਟਰ ਫਾਈਨਲ 'ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਉਹ 36 ਸਾਲਾਂ ਵਿੱਚ ਸਿੰਗਲ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਨੇ। 18 ਸਾਲਾ ਅਰਨਵ ਨੇ ਪ੍ਰੀ ਕੁਆਟਰ ਫਾਈਨਲ ਵਿੱਚ ਜਾਪਾਨ ਦੇ ਰੀਓ ਤਬਾਕਾ ਨੂੰ ਸਿਰਫ 52 ਮਿੰਟਾਂ 'ਚ 6-2, 6-1 ਨਾਲ ਹਰਾਇਆ। ਅਰਨਵ ਦਾ ਅਗਲਾ ਮੈਚ ਅੱਜ ਸ਼ਾਮ 5 ਵਜੇ ਕੁਆਟਰ ਫਾਈਨਲ ਵਿੱਚ ਅਮਰੀਕਾ ਦੇ ਜਾਰਡਨ ਲੀ ਨਾਲ ਹੋਵੇਗਾ। ਸ਼ਤਰੰਜ ਵਿੱਚ ਕੰਨਿਆਕੁਮਾਰੀ ਦੇ 17 ਸਾਲਾ ਅਸ਼ਵਤ ਐਸ ਪੁਣੇ ਇੰਟਰਨੈਸ਼ਨਲ ਗ੍ਰੈਂਡਮਾਸਟਰ ਰਾਊਂਡ ਰੇਬਿਨ ਵਿੱਚ ਆਪਣਾ ਆਖਰੀ ਗ੍ਰੈਂਡਮਾਸਟਰ ਨੌਰਮ ਹਾਸਲ ਕਰਦਿਆਂ ਭਾਰਤ ਦੇ 98ਵੇਂ ਗ੍ਰੈਂਡਮਾਸਟਰ ਬਣ ਗਏ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਲਬੌਰਨ ਵਿੱਚ ਭਾਰਤ ਆਸਟ੍ਰੇਲੀਆ CEO ਫੋਰਮ ਨੂੰ ਸੰਬੋਧਨ ਕੀਤਾ। ਕਿਹਾ ਅਨਿਸ਼ਚਿਤਤਾ ਸਪਲਾਈ ਲੜੀ 'ਚ ਵਿਘਨ ਅਤੇ ਊਰਜਾ ਸੰਕਟ ਦੇ ਦੌਰ 'ਚ ਭਾਰਤ ਅਤੇ ਆਸਟ੍ਰੇਲੀਆ ਦਾ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੌਰਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਸ ਨਾਲ ਗੱਲਬਾਤ ਕਰਨਗੇ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਬਣਿਆ ਰਹੇਗਾ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।

FMN 102.7 MHz, 103.6 MHz, ਆਕਾਸ਼ਵਾਣੀ ਜਲੰਧਰ, ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਮੈਨੇ ਸੁਣ ਰਹੇ ਤੁਹਾਡੀ ਆਪਣੀ ਆਸ ਅੰਜਲੀ ਤੁਹਾਡੇ ਨਾਲ ਬਣੀ ਹੋਈ ਹੈ। ਸਵੇਰ ਦੇ 8:41 ਹੋ ਚੁੱਕੇ ਨੇ ਔਰ ਵਿਹਲਾ ਹੋ ਚੁੱਕਿਆ ਜੀ ਸਾਡੇ ਆਪਣੇ ਪ੍ਰੋਗਰਾਮ ਦਾ, ਅੱਡੀ ਟੱਪਾ ਪ੍ਰੋਗਰਾਮ ਦਾ, ਜਿਸ ਨੂੰ ਇੰਜੋਏ ਕਰਨਾ ਤੁਸੀਂ ਪੂਰੇ 9 ਵਜੇ ਤੱਕ, ਅਤੇ 9 ਵਜੇ ਤੋਂ ਬਾਅਦ ਜਿਹੜਾ ਹੈ ਤੁਹਾਡਾ ਸਿਲਸਿਲਾ ਸ਼ੁਰੂ ਹੋ ਜਾਣਾ ਸਾਡੇ ਦਿਲ ਤੋਂ ਦਿਲ ਤੱਕ ਦੀਆਂ ਗੱਲਾਂ ਦਾ। ਅਤੇ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਪਰ ਫਿਲਹਾਲ ਆਜੋ ਜੀ ਸਫ਼ਰ 'ਤੇ ਨਿਕਲਦੇ ਹਾਂ। ਥੋੜ੍ਹਾ ਜਿਹਾ ਮਸਤੀ ਧਮਾਲ ਜਿਹੜੀ ਹੈ ਪੈਣੀ ਸ਼ੁਰੂ ਹੋ ਗਈ ਹੈ, ਪੰਜਾਬੀ ਬੀਟ ਸੌਂਗਸ ਦੀ ਧਮਾਲ ਜਿਹੜੀ ਹੈ ਉਸਦੀ ਸ਼ੁਰੂਆਤ ਹੋਣ ਜਾ ਰਹੀ ਹੈ ਪ੍ਰੋਗਰਾਮ ਅੱਡੀ ਟੱਪਾ ਦੇ ਰਾਹੀਂ ਤੁਹਾਡੀ ਆਪਣੀ ਆਸ਼ੇ ਅੰਜਲੀ ਦੇ ਨਾਲ।

एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੋਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

FM 102.7 MHz, 103.6 MHz ਤੇ ਤੁਸੀਂ ਇੰਜੋਏ ਕਰ ਰਹੇ ਸੀ ਆਪਣਾ ਮਨਪਸੰਦ ਪ੍ਰੋਗਰਾਮ ਅੱਡੀ ਟੱਪਾ ਆਪਣੀ ਆਰਜੇ ਅੰਜਲੀ ਦੇ ਨਾਲ।

102.7 MHz FM ਰੇਨਬੋ ਤੁਸੀਂ ਸੁਣ ਰਹੇ ਹੋ ਸਵੇਰ ਦੇ 9:03 ਨੇ ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅੱਜ ਮੈਲਬਰਨ ਦੇ ਵਿੱਚ ਭਾਰਤ ਆਸਟ੍ਰੇਲੀਆ CEO ਫੋਰਮ ਨੂੰ ਸੰਬੋਧਨ ਕੀਤਾ, ਕਿਹਾ ਕਿ ਅਨਿਸ਼ਚਿਤਤਾ ਸਪਲਾਈ ਲੜੀ ਦੇ ਵਿੱਚ ਵਿਘਨ ਅਤੇ ਊਰਜਾ ਸੰਕਟ ਦੇ ਦੌਰ ਦੇ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੇ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬਰਨ ਦੇ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਈਨਸ ਦੇ ਨਾਲ ਗੱਲਬਾਤ ਕਰਨਗੇ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਬਣਿਆ ਰਹੇਗਾ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਮੌਜੂਦਾ ਸਾਲ ਦੇ 7% ਦੇ ਵਿਕਾਸ ਦਰ ਰਹਿਣ ਦਾ ਅਨੁਮਾਨ ਜਤਾਇਆ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ ਦੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੇ ਵਿੱਚ 13 ਸਾਲਾਂ ਨਾਬਾਲਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਮਨੁੱਖੀ ਤਸੱਦੀ ਦੇ ਮਾਮਲੇ ਦਾ ਨੋਟਿਸ ਲਿਆ। ਪੰਜਾਬ ਸਰਕਾਰ ਵੱਲੋਂ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ 8 ਉੱਚ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਸ੍ਰੀ ਰਿਸ਼ੀ ਦੀ ਥਾਂ ਹੁਸ਼ਿਆਰਪੁਰ ਦੇ ADC ਨਿਕਾਸ ਕੁਮਾਰ ਨੂੰ ਨਿਯੁਕਤ ਕੀਤਾ ਗਿਆ। ਪਸ਼ੂ ਪਾਲਣ ਮੰਤਰੀ ਗੁਰਮੀਤ ਕੁੰਡੀਆ ਦੇ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਦੇ ਨਿਰਦੇਸ਼। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਦੇ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ 5 T20 ਕ੍ਰਿਕਟ ਮੈਚਾਂ ਦੀ ਲੜੀ ਦਾ ਚੌਥਾ ਮੈਚ ਅੱਜ ਬ੍ਰਿਸਟਲ ਦੇ ਵਿੱਚ ਖੇਡਿਆ ਜਾਵੇਗਾ। ਭਾਰਤ ਦੇ ਅਰਨਵ ਪਾਪਰਕਰ ਨੇ ਵਿੰਬਲਡਨ ਜੂਨੀਅਰਸ 2026 ਦੇ ਵਿੱਚ ਸਿੰਗਲਸ ਕੁਆਟਰ ਫਾਈਨਲਸ ਦੇ ਵਿੱਚ ਪਹੁੰਚ ਕੇ ਇਤਿਹਾਸ ਰਚਿਆ। ਪਿਛਲੇ 36 ਸਾਲਾਂ ਦੇ ਵਿੱਚ ਸਿੰਗਲਸ ਕੁਆਟਰ ਫਾਈਨਲਸ ਦੇ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਆ ਗਈ ਹੈ ਜੀ, ਮੈਂ ਆ ਗਈ ਹਾਂ, ਮੁੜ ਤੋਂ ਆ ਗਈ ਹਾਂ ਜੀ, ਮੈਂ ਇੱਥੇ ਹੀ ਸੀਗੀ, ਬਸ ਤੁਸੀਂ ਕਿਤੇ ਚਲੇ ਗਏ ਹੋਣੇ ਆ, ਫਿਰ ਵਾਪਸ ਤੋਂ ਆ ਗਏ ਹਾਂ ਜੀ। ਆਕਾਸ਼ਵਾਣੀ ਦੇ ਉੱਤੇ ਰੇਨਬੋ ਚੈਨਲ ਦੇ ਉੱਤੇ ਮੈਂ ਹਾਂ ਜੀ ਇੱਥੇ ਹੀ ਹਾਂ ਤੁਹਾਡੇ ਲਈ ਬੈਠੀ।

ਵਈ ਪ੍ਰੋਗਰਾਮ ਲੈ ਕੇ ਆ ਗਈ ਆਂ ਜੀ ਦਿਲ ਆਪਣਾ ਪੰਜਾਬੀ ਜਿੱਥੇ ਗੱਲਾਂ ਹੁੰਦੀਆਂ ਨੇ ਦਿਲ ਤੋਂ ਦਿਲ ਤੱਕ ਦੀਆਂ ਤੁਹਾਡੇ ਭਾਵ ਤੁਹਾਡੇ ਵਿਚਾਰ ਤੁਹਾਡੀ ਸੋਚ ਤੁਹਾਡਾ ਟੈਲੈਂਟ ਮੈਂ ਕਹਿੰਦਾ ਸਭ ਕੁਝ ਇੱਥੇ ਹੀ ਖੁੱਲ ਕੇ ਆਉਂਦਾ ਤੁਸੀਂ ਕੀ ਕਰਨਾ ਬਸ ਤੁਸੀਂ ਕਰਨਾ ਜੀ ਮੈਸੇਜ ਮੈਨੂੰ ਵੋਇਸ ਮੈਸੇਜ ਕਰੋ ਟੈਕਸਟ ਮੈਸੇਜ ਕਰੋ ਤੁਹਾਡੀ ਜੋ ਇੱਛਾ ਹੈਗੀ ਆ ਨਾ ਜਿਸ ਤਰ੍ਹਾਂ ਇੱਛਾ ਹੈਗੀ ਆ ਤੁਸੀਂ ਮੈਸੇਜ ਦੇ ਰਾਹੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਔਰ 9855-10-10-10 ਨੰਬਰ ਦੇ ਉੱਤੇ ਤੁਸੀਂ ਕਰਨਾ ਜੀ ਮੈਸੇਜ ਔਰ ਮੈਸੇਜ ਜਿਹੜਾ ਹੈ ਬਹੁਤ ਜ਼ਿਆਦਾ ਲੰਬਾ ਵੀ ਨਹੀਂ ਹੋਣਾ ਚਾਹੀਦਾ ਬਹੁਤ ਜ਼ਿਆਦਾ ਸਿਰਫ ਗੁੱਡ ਮੋਰਨਿੰਗ ਹੈਲੋ ਇਹ ਵਾਲਾ ਸ਼ੋਰਟ ਮੈਸੇਜ ਵੀ ਨਹੀਂ ਹੋਣਾ ਚਾਹੀਦਾ ਵਿੱਚ ਵਿੱਚ ਥੋੜ੍ਹਾ ਜਿਹਾ ਬੈਲੈਂਸ ਬਣਾ ਕੇ ਚੱਲੋਗੇ ਤਾਂ ਹੋਰ ਵੀ ਵਧੀਆ ਹੋਏਗਾ ਤੁਸੀਂ ਮੈਸੇਜ ਕਰਨਾ ਬਾਈ ਕੋਈ ਵੀ ਤੁਹਾਡੇ ਵਿੱਚ ਟੈਲੈਂਟ ਹੈਗਾ ਕੋਈ ਵੀ ਤੁਹਾਡੇ ਜਿੱਥੇ ਰਹਿੰਦੇ ਹੋ ਉੱਥੋਂ ਦੀ ਖਾਸ ਗੱਲਬਾਤ ਹੈਗੀ ਹੈ ਤੁਹਾਡੇ ਨਾਲ ਕੋਈ ਕਿੱਸਾ ਕਹਾਣੀਆਂ ਖਾਸ ਜੁੜਿਆ ਹੋਇਆ ਉਹ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਮੈਂ ਕਿਹਾ ਮੋਸਟ ਵੈਲਕਮ ਹੈ ਜੀ ਪ੍ਰੋਗਰਾਮ ਦੇ ਵਿੱਚ ਬਾਕੀ ਅਸੀਂ ਗੱਲ ਕਰਦੇ ਹਾਂ ਨਾ ਮੈਂ ਕਿਹਾ ਅਸੀਂ ਹਮੇਸ਼ਾ ਸੋਚਦੇ ਹਾਂ ਸਾਡਾ ਤਾਂ ਪੰਜਾਬੀਆਂ ਦਾ ਹੀ ਨੇਚਰ ਵੀ ਕਿਹਾ ਜਾਂਦਾ ਕਿ ਅਸੀਂ ਗੱਲ ਕਰ ਦਿੰਦੇ ਹਾਂ ਸੋਚ ਦੇ ਬਾਅਦ ਚੋਂ ਆ ਕਿ ਆਖਿਰਕਾਰ ਇਹ ਕਹਿ ਕੀ ਦਿੱਤਾ ਹੈ ਨਾ ਅਸੀਂ ਬਸ ਮੂੰਹ 'ਚੋਂ ਗੱਲ ਕੱਢ ਦਿੰਦੇ ਹਾਂ ਬਾਅਦ ਦੇ ਵਿੱਚ ਉਸਦੇ ਬਾਰੇ ਆਪ ਵੀ ਸੋਚ ਰਹਿੰਦੇ ਹਾਂ ਅਗਲਾ ਬੰਦਾ ਜਿਹਨੂੰ ਕਿਹਾ ਹੁੰਦਾ ਉਹ ਵੀ ਸੋਚਦਾ ਰਹਿੰਦਾ ਕਿ ਇਹਨੇ ਮੈਨੂੰ ਇਹ ਕਹਿ ਕੇ ਦਿੱਤਾ ਪਰ ਇਹ ਗੱਲ ਕਈ ਵਾਰੀ ਸਾਡੇ ਲਈ ਕਈ ਵਾਰੀ ਇਹ ਵੀ ਹੋ ਜਾਂਦਾ ਕਈ ਵਾਰੀ ਸਾਡੇ ਮੂੰਹ 'ਚੋਂ ਨਿਕਲੇ ਐਸੇ ਕੁਝ ਸ਼ਬਦ ਹੁੰਦੇ ਨੇ ਨਾ ਉਹ ਸਾਡੇ ਲਈ ਪਛਤਾਵੇ ਦਾ ਕਾਰਨ ਵੀ ਬਣ ਜਾਂਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਐਸੇ ਕੋਈ ਵੱਡੇ ਫੈਸਲੇ ਹੋ ਜਾਂਦੇ ਨੇ ਜਿਸ ਦੇ ਬਾਰੇ ਅਸੀਂ ਜ਼ਿੰਦਗੀ ਭਰ ਸੋਚਦੇ ਰਹਿੰਦੇ ਹਾਂ ਕਈ ਵਾਰੀ ਗਲਤ ਵੀ ਸਾਬਿਤ ਹੋ ਜਾਂਦੇ ਨੇ ਮੈਂ ਕਿਹਾ ਕਿਉਂ ਨਾ ਅੱਜ ਦੇ ਇਸ ਦਿਲ ਆਪਣਾ ਪੰਜਾਬੀ ਦੇ ਵਿੱਚ ਤੁਸੀਂ ਵੀ ਆਪਣੇ ਦਿਲ ਤੋਂ ਇਸ ਦੇ ਬਾਰੇ ਗੱਲਬਾਤ ਕਰੋ ਕਿ ਆਖਿਰਕਾਰ ਜ਼ਿੰਦਗੀ ਦੇ ਵਿੱਚ ਕਈ ਵਾਰੀ ਕੀ ਕਿਹੜੇ ਫੈਸਲੇ ਕਈ ਵਾਰੀ ਸਾਡੇ ਲਈ ਗਲਤ ਸਾਬਿਤ ਹੋਏ ਔਰ ਕਈ ਵਾਰੀ ਕੁਛ ਐਸਾ ਗੱਲ ਕਹਿ ਲਈ ਗਈ ਜਾਂ ਫਿਰ ਕੋਈ ਐਸਾ ਫੈਸਲਾ ਲੈ ਗਿਆ ਗਿਆ ਜਿਸ ਦੇ ਬਾਰੇ ਬਾਅਦ ਦੇ ਵਿੱਚ ਪਛਤਾਵਾ ਹੋਇਆ ਬਾਅਦ ਦੇ ਵਿੱਚ ਉਸ ਦੇ ਬਾਰੇ ਸੋਚਿਆ ਗਿਆ ਕਿ ਨਾ ਉਹ ਕਰਦਾ ਤਾਂ ਸ਼ਾਇਦ ਅੱਜ ਠੀਕ ਮਾਹੌਲ ਹੋਣਾ ਸੀਗਾ ਨਾ ਉਸ ਟਾਈਮ 'ਤੇ ਉਹ ਗੱਲ ਕੀਤੀ ਜਾਂਦੀ ਤਾਂ ਸ਼ਾਇਦ ਰਿਸ਼ਤਾ ਸਹੀ ਹੋਣਾ ਸੀਗਾ ਜਾਂ ਦੋਸਤ ਮਿੱਤਰ ਦੋਸਤੀ ਬਣੀ ਰਹਿਣੇ ਸੀਗੇ ਮੈਂ ਕਿਹਾ ਜੀ ਕਰੋ ਅੱਜ ਵਿਚਾਰ ਸਾਂਝੇ ਤੁਸੀਂ ਕਰੋ ਆਪਣੇ ਦਿਲ ਦੇ ਭਾਵ ਜਿਹੜੇ ਨੇ ਨਾ ਇਹ ਦਿਲ ਹੀ ਐਸਾ ਹੈ ਜਿਸ 'ਤੇ ਮੈਂ ਕਿਹਾ ਜਦੋਂ ਤੱਕ ਇਸ ਇਮੋਸ਼ਨ ਚੱਲਦੇ ਰਹਿੰਦੇ ਨੇ ਨਾ ਦੂਸਰਿਆਂ ਤੱਕ ਗੱਲਾਂ ਪਹੁੰਚਦੀਆਂ ਰਹਿੰਦੀਆਂ ਨੇ ਇਹ ਬਸ ਸਿਲਸਿਲਾ ਇੱਕ ਦੂਸਰੇ ਦੇ ਨਾਲ ਪਿਆਰ ਮੁਹੱਬਤ ਦਾ ਇਵੇਂ ਹੀ ਚੱਲਦਾ ਰਹਿੰਦਾ ਸਾਡਾ ਦਿਲ ਹੀ ਤਾਂ ਹੈਗਾ ਜੋ ਸਾਡੇ ਕੋਲੋਂ ਸਾਰਾ ਕੁਝ ਕਰਵਾਉਂਦਾ ਹੈ ਚੰਗਾ ਮਾੜਾ ਅਸੀਂ ਸਭ ਕੁਛ ਦਿਲ 'ਤੇ ਹੀ ਪਾ ਦਿੰਦੇ ਹਾਂ ਕਦੀ ਕਦੀ ਦੋਸ਼ ਆਪਾਂ ਦਿਮਾਗ 'ਤੇ ਵੀ ਪਾ ਦਿੰਦੇ ਹਾਂ ਅਸੀਂ ਵੱਡਾ ਕਹਿੰਦੇ ਮੈਂ ਕਿਹਾ ਸਾਡਾ ਇੰਨਾ ਵੱਡਾ ਸਰੀਰ ਹੁੰਦਾ ਨਾ ਉਸ 'ਤੇ ਆਪਾਂ ਜ਼ਿਆਦਾ ਬੋਝ ਨਹੀਂ ਪੈਣ ਦਿੰਦੇ ਅਸੀਂ ਜਾਂ ਤਾਂ ਦਿਲ 'ਤੇ ਸੁੱਟ ਦਿੰਦੇ ਹਾਂ ਜਾਂ ਆਪਾਂ ਦਿਮਾਗ 'ਤੇ ਗੱਲ ਸੁੱਟ ਦਿੰਦੇ ਹਾਂ ਪਰ ਹੈ ਤਾਂ ਸਾਰਾ ਪ੍ਰੋਸੈਸ ਇੱਕੋ ਹੀ ਨਾ ਮੈਂ ਕਿਹਾ ਬਸ ਕਰੋ ਅੱਜ ਜੀ ਫਟਾਫਟ ਮੈਸੇਜਸ ਆਪਣੇ ਭੇਜਣੇ ਸ਼ੁਰੂ ਕਰੋ 9:07 ਹੋ ਗਏ ਨੇ ਔਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਫਟਾਫਟ ਹੋਣਾ ਸ਼ਾਮਿਲ ਔਰ ਫਟਾਫਟ ਆਪਣੇ ਮੈਸੇਜਸ ਭੇਜਣੇ ਨੇ ਗੱਲਾਂ ਨਾਲ ਦੀ ਨਾਲ ਚੱਲਦੀਆਂ ਰਹਿਣੀਆਂ ਨੇ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ ਔਰ ਗੀਤ ਵੀ ਨਾਲ ਦੀ ਨਾਲ ਨਾਲ ਦੀ ਨਾਲ ਮੈਂ ਕਿਹਾ ਚਲਾਉਂਦੇ ਰਹਿਣੇ ਮੇਰੀ ਗੱਲਾਂ ਤੋਂ ਜ਼ਿਆਦਾ ਬੋਰ ਨਾ ਹੋ ਜਾਓ ਨਾ ਤੁਸੀਂ ਨਹੀਂ ਹੋਵੋਗੇ ਨਹੀਂ ਹੋਵੋਗੇ ਮੈਂ ਜਾਣਦੀ ਹਾਂ ਜੇ ਨਹੀਂ ਹੋਵੋਗੇ ਚਲੋ ਫਟਾਫਟ ਭੇਜੋ ਮੈਸੇਜ ਔਰ ਮੈਸੇਜ ਕਿੱਥੇ ਭੇਜਣਾ 9855-10-10-27 ਨੰਬਰ ਦੇ ਉੱਤੇ ਸਾਡੇ ਲਿਸਨਰਸ ਜਿਹੜੇ ਨੇ ਆਕਾਸ਼ਵਾਣੀ ਜਲੰਧਰ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਅੰਬਰਸਰ ਦੇ ਸਾਡੇ ਸਰੋਤੇ ਜਿਹੜੇ ਨੇ ਨਾ ਸਾਡੇ ਨਾਲ ਜੁੜੇ ਹੋਏ ਨੇ ਫਟਾਫਟ ਭੇਜੋ ਮੈਸੇਜ ਔਰ ਬਸ ਪ੍ਰੋਗਰਾਮ ਦੇ ਵਿੱਚ ਹੋਵੋ ਸ਼ਾਮਿਲ

ਮੈਂ ਕਿਸੇ ਮਾਮਲਾ ਹੀ ਸਾਰਾ ਦਿਲ ਦਾ ਹੈ, ਔਰ ਇਸ ਦਿਲ ਨੇ ਤਾਂ ਸਾਡੇ ਕੋਲੋਂ ਬਹੁਤ ਕੁਝ ਕਰਵਾ ਦੇਣਾ, ਚੰਗਾ ਮਾੜਾ ਬਸ ਉਹ ਆਪਾਂ ਬਾਅਦ ਵਿੱਚ ਸੋਚਣਾ ਹੈ। ਕਿਉਂਕਿ ਸਾਡਾ ਦਿਲ ਹੈ ਨਾ, ਦਿਲ ਉਸ ਟਾਈਮ ਦੇ ਉੱਤੇ ਦਿਲ ਦਿਮਾਗ ਇਕੱਠੇ ਕੰਮ ਕਰਨਾ ਬੰਦ ਕਰ ਦਿੰਦੇ ਆ ਜਦੋਂ ਕੁਛ ਇੱਦਾਂ ਦੀ ਸਿਚੁਏਸ਼ਨ ਹੋ ਜਾਂਦੀ ਹੈ। ਅਸੀਂ ਦੇਖਦੇ ਹਾਂ, ਅਸੀਂ ਜਾ ਰਹੇ ਹਾਂ ਜੀ, ਤੁਸੀਂ ਸੋਚੋ ਕਿ ਤੁਸੀਂ ਕਾਰ ਚਲਾ ਰਹੇ ਹੋ, ਬਾਈਕ ਚਲਾ ਰਹੇ ਹੋ, ਆਪਣੀ ਸਪੀਡ ਦੇ ਨਾਲ, ਇੰਨੀ ਜ਼ਿਆਦਾ ਸਪੀਡ ਵੀ ਨਹੀਂ, ਬਸ ਚਲਾ ਰਹੇ ਹੋ ਜਾਂਦੇ ਜਾਂਦੇ ਜਾਂਦੇ ਜਾਂਦੇ ਤੋਂ ਅਚਾਨਕ ਹੀ ਤੁਹਾਡੀ ਗੱਡੀ 'ਤੇ ਮਾਰ ਦਿੰਦਾ ਕੋਈ ਟੱਕਰ। ਤੁਸੀਂ ਕੀ ਸੋਚਦੇ ਹੋ? ਪਹਿਲਾਂ ਤਾਂ ਗੁੱਸਾ ਆਉਂਦਾ, ਆਏ ਹੋਏ ਇਹਨੇ ਕੀ ਕਰ ਦਿੱਤਾ, ਇੱਕ ਤਾਂ ਮੇਰੀ ਗੱਡੀ ਖਰਾਬ ਕਰ ਦਿੱਤੀ, ਇੱਕ ਤਾਂ ਮੇਰਾ ਟਾਈਮ ਖਰਾਬ ਕਰ ਦਿੱਤਾ, ਉੱਤੋਂ ਜਿਹੜਾ ਹੈ ਨੁਕਸਾਨ ਹੋਣਾ ਸੀਗਾ ਵਾਧੂ, ਉਹ ਤਾਂ ਮੇਰੀ ਜਾਨ ਬਚ ਗਈ, ਇਹ ਤਾਂ ਚਲੋ ਸ਼ੁਕਰ ਹੈ ਉਸ ਰੱਬ ਦਾ। ਪਰ ਉਸ ਟਾਈਮ ਦੇ ਉੱਤੇ ਤੁਸੀਂ ਉਸ ਬੰਦੇ ਦੇ ਨਾਲ ਲੜਨ ਭੱਜਦੇ ਹੋ, ਜਾਂ ਫਿਰ ਜਿਹੜਾ ਹੈ ਉਸ ਟਾਈਮ ਦੇ ਉੱਤੇ ਸੋਚਦੇ ਹੋ ਕਿ ਥੈਂਕ ਗੋਡ ਮੇਰੀ ਜਾਨ ਬਚ ਗਈ ਹੈ, ਥੈਂਕ ਗੋਡ ਕਿ ਅਗਲਾ ਬੰਦਾ ਵੀ ਠੀਕ ਹੈ, ਸੁਰੱਖਿਅਤ ਹੈ, ਕੋਈ ਗੱਲ ਨਹੀਂ, 2 ਮਿੰਟ ਦੀ ਕਾਹਲੀ ਹੋ ਗਈ ਤਾਂ ਇਸ ਸਿਚੁਏਸ਼ਨ ਨੂੰ ਉੱਥੇ ਹੀ ਠੱਪ ਕਰਕੇ ਤੁਸੀਂ ਅੱਗੇ ਨਿਕਲ ਜਾਂਦੇ ਹੋ। ਇਹ ਸੋਚਣ ਵਾਲੀ ਗੱਲ ਉਸ ਟਾਈਮ ਦੇ ਉੱਤੇ ਆ, ਔਰ ਇਹ ਸਭ ਜਿਹੜਾ ਹੈ ਤੁਹਾਡੇ ਉਸ ਦੇ ਉੱਤੇ ਮਾਇੰਡ ਦਾ ਅਤੇ ਹਾਰਟ ਦਾ ਗੇਮ ਜਿਹੜੀ ਚੱਲਦੀ ਹੁੰਦੀ ਨਾ, ਉਹ ਤੁਹਾਨੂੰ ਸਮਝਣ ਦੀ ਲੋੜ ਹੁੰਦੀ ਹੈ, ਔਰ ਤੁਸੀਂ ਜੇਕਰ ਉਸ ਨੂੰ ਸਮਝ ਗਏ, ਮੈਂ ਕਿਹਾ ਸਭ ਕੁਝ ਆਪਣੇ ਆਪ ਹੀ ਪਾ ਲਿਆ। ਮੈਂ ਕਿਹਾ ਬਸ ਤੁਸੀਂ ਵੀ ਇਹੀ ਇੱਦਾਂ ਦੀ ਹੀ ਸਿਚੁਏਸ਼ਨ ਕੋਈ ਤੁਹਾਡੇ ਨਾਲ ਹੋਈ ਹੋਵੇ ਨਾ, ਤੁਸੀਂ ਉਹ ਸੈਂਸ ਕਰਨੀ ਹੈ ਕਿ ਆਖਿਰਕਾਰ ਕੋਈ ਇੱਦਾਂ ਦਾ ਟਾਈਮ ਹੋਵੇ ਜਦੋਂ ਕੁਛ ਮੂੰਹੋਂ ਗਲਤ ਨਿਕਲ ਗਿਆ ਹੋਵੇ, ਜਾਂ ਫਿਰ ਇੱਦਾਂ ਦਾ ਕੋਈ ਕੰਮ ਹੋ ਗਿਆ ਹੋਵੇ ਜਿਸ ਦਾ ਪਛਤਾਵਾ ਜਿਹੜਾ ਜ਼ਿੰਦਗੀ ਦੇ ਵਿੱਚ ਬਾਅਦ ਦੇ ਵਿੱਚ ਹੁੰਦਾ ਹੋਇਆ ਹੋਵੇ। ਅਕਸਰ ਅਸੀਂ ਦੇਖਿਆ ਨਾ ਕਿ ਸਾਡੇ ਜਿਹੜੇ ਯੰਗ ਬੱਚੇ ਨੇ, ਅਕਸਰ ਉਹ ਦੇਖਿਆ ਹੈ ਕਿ ਕਿਸੇ ਪ੍ਰੈਸ਼ਰ ਦੇ ਵਿੱਚ ਆ

ਕੇ ਆਪਣੇ ਪੈਸ਼ਨ ਨੂੰ ਜਾਂ ਫਿਰ ਜਿਹੜਾ ਉਹਨਾਂ ਨੂੰ ਕੰਮ ਕਰਨਾ ਪਸੰਦ ਹੁੰਦਾ, ਕਈ ਵਾਰੀ ਉਹਨਾਂ ਨੂੰ ਛੱਡਣਾ ਪੈਂਦਾ, ਹੈ ਨਾ, ਕੁਝ ਹੋਰ ਰਸਤੇ ਚੱਲ ਪੈਂਦੇ ਨੇ। ਪੜ੍ਹਾਈ ਦਾ ਚੰਗਾ ਰਸਤਾ ਇਨਫਲੂਐਂਸ ਹੋ ਕੇ ਜਾਂ ਫਿਰ ਫੈਮਿਲੀ ਪ੍ਰੈਸ਼ਰ ਦੇ ਵਿੱਚ ਵੀ ਕਹਿ ਸਕਦੇ ਹਾਂ, ਸੋਚਦੇ ਨੇ ਕਿ ਚਲੋ ਠੀਕ ਹੈ, ਫੈਮਿਲੀ ਸੁਸਾਇਟੀ ਕਹਿ ਰਹੀ ਆ ਤਾਂ ਚੰਗਾ ਹੀ ਰਸਤਾ ਹੋਏਗਾ, ਉਸਨੂੰ ਅਪਣਾ ਲੈਂਦੇ ਨੇ। ਅੱਗੇ ਜਾ ਕੇ ਦੇਖਦੇ ਨੇ ਨਾ ਤਾਂ ਉਸ ਕੰਮ ਦੇ ਵਿੱਚ ਇੰਟਰਸਟ ਬਣ ਰਿਹਾ, ਨਾ ਤਾਂ ਉਸ ਕੰਮ ਦੇ ਵਿੱਚੋਂ ਕੋਈ ਬੈਨੀਫਿਟ ਹੋ ਰਿਹਾ, ਤਾਂ ਬਾਅਦ ਦੇ ਵਿੱਚ ਉਸ ਚੀਜ਼ ਦਾ ਪਛਤਾਵਾ ਹੁੰਦਾ ਆ। ਹੋਇਆ ਹੋਏਗਾ ਨਾ, ਮੈਂ ਇੱਦਾਂ ਦੇ ਬਹੁਤ ਸਾਰੇ ਕੇਸਿਸ ਦੇਖੇ ਆ ਆਪਣੀ ਰੀਅਲ ਲਾਈਫ ਦੇ ਵਿੱਚ ਕਿ ਕਈ ਵਾਰੀ ਜਦੋਂ ਸੋਸਾਇਟੀ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਨਾ ਬੱਚੇ ਯੰਗਸਟਰ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਨਾ ਉਹਨਾਂ ਨੂੰ ਉਹਨਾਂ ਦੇ ਕਰੀਅਰ ਦੇ ਵਿੱਚ ਉਹਨਾਂ ਦੇ ਚੰਗੇ ਸਟ੍ਰੀਮਸ ਦੇ ਵਿੱਚ ਪਾ ਕੇ ਇਹ ਸਿਰਫ ਫੈਮਿਲੀ ਇਹ ਕਰ ਰਹੀ ਹੈ ਜਾਂ ਫਿਰ ਆਲੇ ਦੁਆਲੇ ਰਿਸ਼ਤੇਦਾਰੀ ਦੇ ਵਿੱਚ ਇਹ ਪੜ੍ਹਾਈ ਚੱਲ ਰਹੀ ਹੈ ਤਾਂ ਉਹਨਾਂ ਨੂੰ ਉਸ ਦੇ ਵਿੱਚ ਪਾ ਦਿੱਤਾ ਜਾਂਦਾ। ਕੁਝ ਸਾਲ ਬੀਤਦੇ ਨੇ ਤਾਂ ਪੇਰੈਂਟਸ ਜਦੋਂ ਦੇਖਦੇ ਨੇ ਇੱਕ ਤਾਂ ਬੱਚੇ ਦਾ ਇੰਟਰਸਟ ਨਹੀਂ ਹੈ, ਇੱਕ ਤਾਂ ਉਸ ਚੀਜ਼ ਦੇ ਵਿੱਚੋਂ ਕੋਈ ਬੈਨੀਫਿਟ ਵੀ ਨਹੀਂ ਹੋ ਰਿਹਾ, ਤਾਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਪਛਤਾਵਾ ਤਾਂ ਹੁੰਦਾ ਹੀ ਹੈ, ਮੱਥੇ ਹੱਥ ਤਾਂ ਲੱਗਦਾ ਹੀ ਹੈ ਕਿ ਸ਼ਾਇਦ ਉਸ ਟਾਈਮ ਦੇ ਉੱਤੇ ਇੱਕ ਵਾਰੀ ਸੋਚ ਲਿਆ ਜਾਂਦਾ, ਇੱਕ ਵਾਰੀ ਪਹਿਲਾਂ ਉਸ 'ਤੇ ਵਿਚਾਰ ਕਰ ਲਿਆ ਜਾਂਦਾ ਤਾਂ ਸ਼ਾਇਦ ਜਿਹੜਾ ਹੈ ਅੱਜ ਸਾਨੂੰ ਵੀ ਫਾਇਦਾ ਹੋ ਰਿਹਾ ਹੁੰਦਾ। ਫਾਇਦੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਚੀਜ਼ ਦੇ ਵਿੱਚੋਂ ਸਿਰਫ ਫਾਇਦਾ ਹੀ ਦੇਖਿਆ ਜਾਵੇ, ਫਾਇਦੇ ਦਾ ਮਤਲਬ ਕਿ ਸਾਨੂੰ ਵੀ ਖੁਸ਼ੀ ਹੋ ਰਹੀ ਹੁੰਦੀ, ਅਸੀਂ ਵੀ ਇਸ ਟਾਈਮ ਨੂੰ ਇੰਜੋਏ ਕਰ ਰਹੇ ਹੁੰਦੇ ਜਾਂ ਉਸ ਪਛਤਾਵੇ ਦੇ ਵਿੱਚ ਉਸ ਗਿਲਟ ਦੇ ਵਿੱਚ ਨਾ ਹੁੰਦੇ। ਤੁਹਾਡੀ ਲਾਈਫ ਦੇ ਵਿੱਚ ਐਸੀ ਕੋਈ ਸਿਚੁਏਸ਼ਨ ਹੁੰਦੀ ਹੈ ਨਾ, ਮੈਂ ਕਿਹਾ ਤੁਸੀਂ ਜ਼ਰੂਰ ਸਾਂਝਾ ਕਰੋ, ਔਰ ਜੋ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਿਹੜਾ ਹੈ ਇੱਕ ਵਾਰੀ ਵਿਚਾਰ ਵਟਾਂਦਰਾ ਜ਼ਰੂਰ ਕੀਤਾ ਜਾਵੇ। ਜਿਹੜਾ ਹੈ ਮੈਸੇਜ ਸਿਰਫ ਤੁਹਾਨੂੰ ਇਹੀ ਸਾਂਝਾ ਕਰਨਾ ਚਾਹੁੰਦੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਫੈਸਲਾ ਕਰਦੇ ਹੋ ਨਾ, ਉਸ ਦੇ ਉੱਤੇ ਦੋ ਵਾਰੀ ਜ਼ਰੂਰ ਸੋਚਿਆ ਕਰੋ, ਔਰ ਜੇਕਰ ਤੁਹਾਡੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਤਾਂ ਦੋ ਵਾਰੀ ਨਹੀਂ, ਤਿੰਨ ਵਾਰੀ ਨਹੀਂ, 100 ਵਾਰੀ ਸੋਚ ਲਿਆ ਜਾਵੇ ਕਿ ਆਖਿਰਕਾਰ ਬੱਚੇ ਦੀ ਖੁਸ਼ੀ ਕਿਸ ਦੇ ਵਿੱਚ ਹੈ, ਬੱਚਾ ਕਿਸ ਚੀਜ਼ ਦੇ ਵਿੱਚ ਕੰਫਰਟੇਬਲ ਫੀਲ ਕਰਦਾ ਆ, ਬੱਚੇ ਨੂੰ ਕਿਸ ਚੀਜ਼ ਦੇ ਵਿੱਚ ਆਜ਼ਾਦੀ ਮਹਿਸੂਸ ਹੁੰਦੀ ਹੈ, ਔਰ ਉਸ ਟਾਈਮ ਦੇ ਉੱਤੇ ਉਸ ਫੈਸਲੇ ਦੇ ਵਿੱਚ ਜਿਹੜਾ ਹੈ ਬਸ ਬੱਚੇ ਨੂੰ ਉਸ ਟਾਈਮ ਦੇ ਉੱਤੇ ਸਾਥ ਦੇਣ ਦੀ ਕੋਸ਼ਿਸ਼ ਕਰੋ, ਉਸਦੇ ਫੈਸਲੇ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ। ਪ੍ਰੋਗਰਾਮ ਚੱਲ ਰਿਹਾ ਸੀ ਦਿਲ ਆਪਣਾ ਪੰਜਾਬੀ, ਗੱਲਾਂ ਹੋ ਰਹੀਆਂ ਨੇ ਦਿਲ ਤੋਂ ਦਿਲ ਤੱਕ ਦੀਆਂ। ਪ੍ਰੋਗਰਾਮ ਦੇ ਵਿੱਚ 9855 10 10 27 ਨੰਬਰ ਦੇ ਰਾਹੀਂ ਤੁਸੀਂ ਹੋਣਾ ਜੀ ਸ਼ਾਮਿਲ।

0: ਸੱਚੀ ਮੈਂ ਕਿਹਾ ਬਾਕੀ ਗੱਲਾਂ ਆਪਾਂ ਬਾਅਦ ਦੇ ਵਿੱਚ ਕਰਾਂਗੇ, ਜੇਕਰ ਤੁਹਾਨੂੰ ਲੱਗਦਾ ਵਾ ਕਿ ਐਕਚੁਅਲ ਦੇ ਵਿੱਚ ਕਿਸੇ ਨੂੰ ਹੁਣ ਤੁਹਾਡੀ ਜੱਫੀ ਦੀ, ਤੁਹਾਡੇ ਪਿਆਰ ਦੀ, ਤੁਹਾਡੇ ਸਾਥ ਦੀ ਜ਼ਰੂਰਤ ਹੈਗੀ ਆ ਨਾ, ਤਾਂ ਬਸ ਫਟਾਫਟ ਮੈਂ ਕਿਹਾ ਉਹਦੇ ਕੋਲ ਜਾਓ, ਉਹਦੇ ਨਾਲ ਗੱਲ ਕਰੋ ਅਤੇ ਆਪਣੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਤੁਸੀਂ ਰਿਲੈਕਸ ਕਰੋ, ਅਗਲੇ ਬੰਦੇ ਨੂੰ ਵੀ ਰਿਲੈਕਸ ਕਰੋ। ਮੈਂ ਕਿਹਾ ਤੁਹਾਨੂੰ ਪਤਾ ਨਹੀਂ ਹੈ ਉਹ ਕਿੰਨੀ ਅੱਛੀ ਗੁੱਡ ਫੀਲਿੰਗ ਹੁੰਦੀ ਹੈ ਨਾ ਜਦੋਂ ਤੁਸੀਂ ਕਿਸੇ ਦੇ ਕੋਲ ਜਾ ਕੇ ਬਹਿ ਜਾਂਦੇ ਹੋ ਨਾ, ਕਿਸੇ ਨਾਲ ਜਸਟ ਗੱਲ ਕਰ ਲੈਂਦੇ ਕਿ ਹਾਂ ਦੱਸ ਕੀ ਹੋਇਆ, ਕੀ ਪ੍ਰੋਬਲਮ ਹੋਈ ਹੈ। ਉਹ ਬੰਦਾ ਕਹੇਗਾ ਕਿ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ, ਨਹੀਂ ਮੈਨੂੰ ਪਤਾ ਆ, ਤੂੰ ਦੱਸ ਕੋਈ ਪ੍ਰੋਬਲਮ ਹੈਗੀ ਆ, ਮੈਂ ਤੇਰਾ ਚਿਹਰਾ ਦੇਖ ਲਿਆ। ਜਸਟ ਇੰਨਾ ਹੀ ਕਹਿ ਦੇਣਾ, ਮੈਂ ਕਿਹਾ ਜੀ ਸੋਨੇ ਦੇ ਸੁਹਾਗੇ ਵਾਲੀ ਗੱਲ ਇਹ ਹੁੰਦੀ ਹੈ ਕਿ ਉਹ ਬੰਦਾ ਤੁਹਾਡੇ ਨਾਲ, ਤੁਹਾਡੇ ਉੱਤੇ ਇੰਨਾ ਜ਼ਿਆਦਾ ਟਰੱਸਟ ਕਰਦਾ ਨਾ ਕਿ ਤੁਹਾਡੇ ਨਾਲ ਹਰ ਇੱਕ ਗੱਲ ਜਿਹੜੀ ਆ ਨਾ ਦਿਲ ਦੀ ਉਸ ਟਾਈਮ ਦੇ ਉੱਤੇ ਸਾਂਝੀ ਕਰ ਦੇਗਾ, ਟਰੱਸਟ ਨਹੀਂ ਪੱਕਾ ਕਰੇਗਾ। ਜਿਵੇਂ ਹੁਣ ਤੁਸੀਂ ਮੇਰੇ ਨਾਲ ਪਲੇਟ ਸਾਂਝੀ ਕਰ ਰਹੇ ਹੋ ਨਾ, ਮੈਨੂੰ ਹੁਣ ਚੜ ਰਿਹਾ ਗੁੱਸਾ। ਤੁਸੀਂ ਸੋਚ ਰਹੇ ਹੋ ਨਾ ਹੈ ਕਿੱਦਾਂ ਦੀ ਗੱਲ ਹੈ, ਅਸੀਂ ਪਲੇਟ ਸਾਂਝਾ ਕਰ ਰਹੇ ਹਾਂ, ਅਸੀਂ ਆਪਣੇ ਦਿਲ ਦੀਆਂ ਗੱਲਾਂ ਸਾਂਝ ਕਰ ਰਹੇ ਹਾਂ ਅਤੇ ਇਹ ਬੰਦੀ ਜਿਹੜੀ ਹੈ ਅੱਗੋਂ ਕਹਿ ਰਹੀ ਹੈ ਕਿ ਮੈਨੂੰ ਗੁੱਸਾ ਚੜ ਰਿਹਾ। ਗੁੱਸਾ ਐਕਚੁਲੀ ਇੱਦਾਂ ਚੱਲ ਰਿਹਾ ਕਿ ਕਿਸੇ ਬੰਦੇ ਨੂੰ ਭੁੱਖ ਲੱਗੀ ਹੁੰਦੀ ਹੈ ਨਾ, ਤਾਂ ਉੱਤੋਂ ਤੁਸੀਂ ਰੋਟੀ ਵਾਲੀ ਥਾਲੀ ਭੇਜ ਦਿਉ ਤਾਂ ਉਹ ਬੰਦਾ ਤਾਂ ਤੁਹਾਨੂੰ ਗੁੱਸੇ ਨਾਲ ਹੀ ਦੇਖੂਗਾ ਨਾ। ਉਹ ਬੰਦਾ ਤਾਂ ਆਹੀ ਸੋਚੂਗਾ ਹੈ ਮੈਂ ਇੱਥੇ ਬੈਠਾ ਮੈਂ ਬੋਲੀ ਜਾਂਦਾ, ਤੁਸੀਂ ਉੱਤੋਂ ਰੋਟੀ ਖਾਈ ਜਾਂਦੇ ਆ। ਕੋਈ ਗੱਲ ਨਹੀਂ, ਪਰ ਫਿਰ ਵੀ ਥੈਂਕ ਯੂ ਸੋ ਮਚ ਜੀ, ਮੈਨੂੰ ਆ ਗਈ ਹੈ ਜੀ ਥਾਲੀ, ਮੇਰੇ ਬ੍ਰੇਕਫਾਸਟ ਦੀ ਥਾਲੀ ਜਿਹੜੀ ਹੈ ਮੇਰੇ ਕੋਲ ਪਹੁੰਚ ਚੁੱਕੀ ਹੈ। ਔਰ ਮੇਰੇ ਲਿਸਨਰ ਦੋਸਤਾਂ ਦੇ ਮੈਸੇਜਸ ਜਿਹੜੇ ਨੇ ਨਾ, ਉਹ ਵੀ ਮੇਰੇ ਕੋਲ ਪਹੁੰਚ ਚੁੱਕੇ ਨੇ। ਆ ਜਾਓ ਜੀ ਫਟਾਫਟ ਤੋਂ ਤੁਹਾਨੂੰ ਇਹ ਮੈਸੇਜਸ ਜਿਹੜੇ ਨੇ ਨਾ ਸੁਣਾਉਣਾ ਸ਼ੁਰੂ ਕਰਦੀ ਹਾਂ, ਤੁਸੀਂ ਵੀ ਭੇਜੋ ਆਪਣੇ ਮੈਸੇਜਸ, ਵਿਚਾਰ ਔਰ ਇਸ ਪ੍ਰੋਗਰਾਮ ਦੇ ਵਿੱਚ ਹੋਵੋ ਸ਼ਾਮਿਲ।
1: ਪਿੰਡ ਮਹਿਰਮਪੁਰ SBS ਨਗਰ ਤਰਲੋਚਨ ਟੇਲਰ ਅੰਜਲੀ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
1: ਅੰਜਲੀ ਜੀ, ਕਿਦਾਂ ਠੀਕ ਠਾਕ ਹੋ?
0: ਸਭ ਵਧੀਆ ਜੀ।
1: ਹੋਰ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ। ਸੋ ਥੋੜਾ ਜਿਹਾ ਤੁਹਾਡਾ ਹੋਰ ਮੋਸਟ ਵੈਲਕਮ ਕਰਦਾ ਇੱਕ ਸ਼ਾਇਰੀ ਦੇ ਨਾਲ, ਉਸ ਤੋਂ ਬਾਅਦ ਥੋੜਾ ਜਿਹਾ ਗੱਲ ਕਰੂੰਗਾ ਬੋਲਣ ਬਾਰੇ ਵੀ ਕਿਸੇ ਨੂੰ ਕਿਸ ਤਰ੍ਹਾਂ, ਮਤਲਬ ਆਪਾਂ ਜਿਹੜਾ ਆ ਸਲੂਕ ਸਾਨੂੰ ਕਰਨਾ ਚਾਹੀਦਾ। ਠੀਕ ਹੈ ਜੀ। ਸੁਬਹਾ ਸਵੇਰੇ ਖਿੜ ਗਏ ਸੋਹਣੇ ਫੁੱਲ ਗੁਲਾਬ ਦੇ, ਸੁਬਹਾ ਸਵੇਰੇ ਖਿੜ ਗਏ ਸੋਹਣੇ ਫੁੱਲ ਗੁਲਾਬ ਦੇ, ਅਸੀਂ ਸਦਕੇ ਜਾਂਦੇ ਹਾਂ ਅੰਜਲੀ ਜੀ ਤੁਹਾਡੀ ਮਿੱਠੀ ਦੀ ਪਿਆਰੀ ਆਵਾਜ਼ ਦੇ, ਮਿੱਠੀ ਤੇ ਪਿਆਰੀ ਆਵਾਜ਼ ਦੇ। ਸੋ ਤੁਹਾਡੀ ਆਵਾਜ਼ ਨੂੰ ਪਰਮਾਤਮਾ ਇਸੇ ਤਰ੍ਹਾਂ ਹੀ ਤੰਦਰੁਸਤੀਆਂ ਬਖਸ਼ੇ। ਮੈਸੇਜ ਦਾਰੇ ਵਿੱਚ ਰਹਿ ਕੇ ਕਰਨਾ, ਬੜਾ ਲੰਬਾ ਨਹੀਂ ਕਰੂੰਗਾ। ਠੀਕ ਹੈ ਜੀ। ਇਹ ਗੱਲ ਆਮ ਹੈ ਅੰਜਲੀ ਜੀ, ਸਾਰੇ ਸਰੋਤਿਆਂ ਨੂੰ, ਭੈਣ ਭਰਾਵਾਂ ਨੂੰ ਵੀ ਪਤਾ ਕਿ ਜਿਹੜਾ ਨਾ ਤਲਵਾਰ ਦਾ ਫੱਟ ਮਿਟ ਜਾਂਦਾ ਹੈ, ਜਿਹੜਾ ਨਾ ਤੁਸੀਂ ਕਿਸੇ ਨੂੰ ਰੁੱਖਾ ਕੌੜਾ ਬੋਲਦੇ ਹੋ ਉਹ ਫੱਟ ਨਹੀਂ ਮਿਟਦਾ ਕਦੇ ਵੀ। ਪਹਿਲਾਂ ਸੋਚੋ ਤੇ ਫਿਰ ਬੋਲੋ, ਪਹਿਲਾਂ ਤੋਲੋ ਤੇ ਫਿਰ ਬੋਲੋ। ਠੀਕ ਹੈ ਜੀ। ਗੱਲਾਂ ਹੁੰਦੀਆਂ ਰਹਿੰਦੀਆਂ ਲਾਈਫ ਦੇ ਵਿੱਚ, ਹਰੇਕ ਬੰਦੇ ਦੇ ਨਾਲ ਹੁੰਦੀਆਂ, ਕੋਈ ਆਪਣੇ ਅੰਦਰ ਰੱਖ ਲੈਂਦਾ, ਕੋਈ ਗੁੱਸੇ ਰਾਹੀਂ ਉਹ ਜਿਹੜੀ ਭੜਾਸ ਬਾਹਰ ਕੱਢ ਲੈਂਦਾ। ਗੱਲ ਹੁੰਦੀ ਕੱਖ ਨਹੀਂ ਹੈ, ਪਰ ਉਹਦਾ ਪਛਤਾਵਾ ਸਾਰੀ ਜ਼ਿੰਦਗੀ ਵਿੱਚ ਰਹਿੰਦਾ ਆ। ਜੇਕਰ ਆਪ ਇੱਦਾਂ ਦੀ ਕੋਈ ਰੁੱਖੀ ਜਾਂ ਕੌੜੀ ਗੱਲ ਕਰਕੇ ਆਪਾਂ ਕਿਸੇ ਦੇ ਨਾਲ ਇੱਦਾਂ ਕਰਦੇ ਹਾਂ, ਇਹ ਵਤੀਰਾ ਕਰਦੇ ਹਾਂ, ਤਾਂ ਹੌਲੀ ਹੌਲੀ ਜਿਹੜਾ ਉਹਦਾ ਪਛਤਾਵਾ ਨਾ ਉਹ ਇੱਕ ਧੁੱਖਦਾ ਰਹਿੰਦਾ। ਉਹ ਫਿਰ ਬੰਦਾ ਸੋਚਦਾ ਬਾਅਦ 'ਚ, ਯਾਰ ਮੈਂ ਹੁਣ ਦੁਬਾਰਾ ਉਹਨੂੰ ਮਿਲਿਆ ਤਾਂ ਮਿਲਿਆ, ਕੀ ਮਿਲਿਆ, ਪਰ ਉਹ ਸ਼ਬਦ ਤਾਂ ਮੇਰੇ ਮੂੰਹ 'ਚੋਂ ਨਿਕਲ ਚੁੱਕੇ ਨਾ। ਮੂੰਹ 'ਚੋਂ ਨਿਕਲਿਆ ਸ਼ਬਦ ਤੇ ਕਮਾਨ 'ਚੋਂ ਨਿਕਲਿਆ ਤੀਰ, ਇਹ ਕਦੇ ਵਾਪਸ ਨਹੀਂ ਆਉਂਦੇ। ਸੋ ਸਾਨੂੰ ਸੰਭਲ ਕੇ ਬੋਲਣਾ ਚਾਹੀਦਾ। ਬਹੁਤ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਰਿਸ਼ਤੇਦਾਰਾਂ ਦੇ ਵਿੱਚ, ਲਾਈਫ ਦੇ ਵਿੱਚ, ਪਤਾ ਨਹੀਂ, ਜਾਂ ਫਰੈਂਡ ਸਰਕਲ ਦੇ ਵਿੱਚ, ਪਤਾ ਨਹੀਂ ਕੀ ਕੁਛ ਹੁੰਦਾ ਰਹਿੰਦਾ, ਫੈਮਿਲੀ ਦੇ ਵਿੱਚ ਹੁੰਦੀਆਂ ਰਹਿੰਦੀਆਂ, ਪਰ ਥੋੜ੍ਹਾ ਜਿਹਾ ਕੰਟਰੋਲ ਸਾਨੂੰ ਕਰਨਾ ਪੈਣਾ ਹੈ। ਠੀਕ ਹੈ ਜੀ। ਜਦੋਂ ਬੰਦੇ ਦਾ ਟੈਂਪਰ ਲੂਜ਼ ਹੁੰਦਾ ਹੈ, ਥੋੜ੍ਹਾ ਜਿਹਾ ਸਾਈਡ 'ਤੇ ਹੋ ਜਾਓ, ਉਹਨੂੰ ਸਹਿਣਸ਼ੀਲਤਾ ਦੇਣਾ ਵੀ ਲਾਜ਼ਮੀ ਆ। ਮੈਂ ਮੰਨਦਾ ਇਸ ਚੀਜ਼ ਨੂੰ, ਬੰਦੇ ਦੇ ਅੰਦਰ ਉਹ ਗੱਲ ਨਹੀਂ ਟਿਕਦੀ, ਉਹ ਬਾਰ ਬਾਰ ਉਹ ਮਤਲਬ ਕਹਿੰਦਾ

0: ਮੈਨੂੰ ਬਾਹਰ ਕੱਢਾਂ ਨਾ ਦੁੱਧ ਉਬਲ ਕੇ ਬਾਹਰ ਆ ਜਾਂਦਾ ਹੈ, ਉਹ ਕੰਢੇ ਸਾੜ ਦਿੰਦਾ। ਇਹੀ ਤਰ੍ਹਾਂ ਇਸੇ ਤਰ੍ਹਾਂ ਹੀ ਗੁੱਸਾ ਹੈ। ਸੋ ਇਹਨੂੰ ਕੰਟਰੋਲ ਕਰਨਾ ਇਨਸਾਨ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ, ਪਰ ਸਾਨੂੰ ਕਰਨਾ ਚਾਹੀਦਾ। ਮੈਸੇਜ ਮੈਂ ਇਸੇ ਤਰ੍ਹਾਂ ਇੰਨਾ ਕੁ ਹੀ ਕਰੂੰਗਾ ਤੇ ਮੈਂ ਹੁਣ ਤੁਹਾਨੂੰ ਮੈਂ ਦੇਵਾਂਗਾ ਅੰਜਲੀ। ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਸੋ ਮਚ ਜੀ। ਮੈਂ ਕਿਹਾ ਜੀ ਜ਼ਿੰਦਗੀ ਦੇ ਆਮ ਜਿਹੀਆਂ ਇਗਜ਼ਾਮਪਲਸ ਦੇ ਨਾਲ ਜਿਹੜੀ ਤੁਸੀਂ ਆਪਣੀ ਗੱਲ ਨੂੰ ਖੂਬਸੂਰਤ ਜਿਹੇ ਤਰੀਕੇ ਦੇ ਨਾਲ ਸਾਡੇ ਲਿਸਨਰ ਦੋਸਤਾਂ ਤੱਕ ਪਹੁੰਚਾਇਆ ਨਾ, ਬਹੁਤ ਹੀ ਸੋਹਣਾ ਲੱਗਿਆ ਜੀ। ਬਾਕੀ ਹੀ ਅਸੀਂ ਕਈ ਵਾਰੀ ਐਸੇ ਸ਼ਬਦ ਬੋਲ ਜਾਂਦੇ ਹਾਂ, ਕਿਸੇ ਦੇ ਨਾਲ ਐਸਾ ਕੌੜਾ ਵਿਵਹਾਰ ਕਰ ਜਾਂਦੇ ਹਾਂ ਕਿ ਬਾਅਦ ਦੇ ਵਿੱਚ ਜਦੋਂ ਕਦੇ ਉਸ ਇਨਸਾਨ ਦੇ ਨਾਲ ਕਦੇ ਮਿਲਣਾ ਵੀ ਹੋ ਜਾਂਦਾ ਨਾ, ਤਾਂ ਜ਼ਿੰਦਗੀ ਦੇ ਵਿੱਚ ਉਹ ਰਿਗਰੈਟ ਜਿਹੜਾ ਨਾ ਉਹ ਹਮੇਸ਼ਾ ਰਹਿੰਦਾ ਕਿ ਕਾਸ਼ ਉਸ ਟਾਈਮ ਦੇ ਉੱਤੇ, ਉਸ ਬੀਤੇ ਟਾਈਮ ਦੇ ਉੱਤੇ ਉਹ ਨਾ ਬੋਲਿਆ ਹੁੰਦਾ ਤਾਂ ਅੱਜ ਰਿਸ਼ਤਾ ਜਿਹੜਾ ਉਹ ਹੋਰ ਵੀ ਖੂਬਸੂਰਤ ਹੋ ਜਾਣਾ ਸੀ। ਬਾਕੀ ਕੋਈ ਗੱਲ ਨਹੀਂ, ਰਿਸ਼ਤਿਆਂ ਨੂੰ ਸੁਧਾਰਨਾ, ਵਿਗੜੇ ਹੋਏ ਰਿਸ਼ਤਿਆਂ ਨੂੰ ਸੁਧਾਰਨਾ ਇਨਸਾਨ ਦਾ ਹੀ ਕੰਮ ਹੈ ਬਾਈ, ਆਪਾਂ ਇੱਕ ਕੋਸ਼ਿਸ਼ ਤਾਂ ਕਰਨੀ ਆ ਨਾ। ਚਲੋ ਜੀ, ਸਾਡੇ ਲਿਸਨਰ ਦੋਸਤ ਵੀ ਕੋਸ਼ਿਸ਼ ਕਰ ਰਹੇ ਨੇ ਸਾਡੇ ਤੱਕ ਆਪਣੇ ਮੈਸੇਜਸ ਪਹੁੰਚਾਉਣ ਦੀ, ਤੁਸੀਂ ਵੀ ਕਰੋ ਫਟਾਫਟ 9855-1027 ਨੰਬਰ ਦੇ ਉੱਤੇ ਮੈਸੇਜਸ ਕਰਨੇ ਨੇ, ਮੈਸੇਜ ਕਰਨਾ ਹੈ। ਅਗਲਾ ਮੈਸੇਜ ਕਿਹਨਾਂ ਦਾ ਆਇਆ, ਅੱਜ ਸੁਣਦੇ ਹਾਂ ਜੀ।
2: ਹੈਲੋ, ਗੁੱਡ ਮਾਰਨਿੰਗ ਅੰਜਲੀ ਮੈਮ, ਮੈਂ ਲਕਸ਼ਮਣ ਸਿੰਘ, ਪਿੰਡ ਮੂਸੇ, ਜ਼ਿਲ੍ਹਾ ਤਰਨ ਤਾਰਨ ਤੋਂ ਜੀ।
1: ਸਵਾਗਤ ਹੈ ਜੀ
2: ਸਾਰਿਆਂ ਸਰੋਤਿਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਬਹੁਤ ਬਹੁਤ ਮਜ਼ਾ ਆ ਰਿਹਾ ਜੀ ਪ੍ਰੋਗਰਾਮ ਸੁਣ ਦਾ। ਅਤੇ ਸਵੇਰ ਦੇ ਤੁਸੀਂ ਸਟੂਡੀਓ 'ਚ ਆ ਕੇ ਬੈਠੇ ਹੋ, ਅਤੇ ਇਸ ਲਈ ਮੈਂ ਚਣਿਆਂ ਦੀ ਸਬਜ਼ੀ ਬਣੀ ਹੋਈ ਸੀ ਜਿਹੜੀ ਸਵੇਰੇ ਤੁਸੀਂ ਗੱਲ ਕਰ ਰਹੇ ਸੀ, ਕਾਲੇ ਚਣਿਆਂ ਦੀ ਨਾਲ ਖਿਚੜੀ ਤੇ ਪਰੌਂਠੀ ਭੇਜ ਰਿਹਾ ਵਾ। ਸ਼ਗੋ ਤੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਚਲਾਉਂਦੇ ਰਹੋ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਮੈਂ ਕਿਹਾ ਜੀ ਤੁਸੀਂ ਮੇਰੀਆਂ ਗੱਲਾਂ ਨੂੰ ਕਿੰਨੇ ਗੌਰ ਨਾਲ ਸੁਣਦੇ ਹੋ ਨਾ, ਇਸ ਚੀਜ਼ ਦਾ ਪਤਾ ਲੱਗ ਗਿਆ। ਮੈਂ ਕਿਹਾ ਸੀਗਾ ਮੈਨੂੰ ਗੁੱਸਾ ਚੜਿਆ ਕਿਉਂਕਿ ਮੈਨੂੰ ਗੁੱਸਾ, ਦੇਖੋ ਮੈਨੂੰ ਭੁੱਖ ਲੱਗੀ ਹੁੰਦੀ ਹੈ ਨਾ, ਉਹਦੇ ਮੂੰਹ ਚੋਂ ਨਿਕਲ ਹੀ ਜਾਂਦਾ ਇੱਦਾਂ ਦਾ। ਦੇਖੋ ਤੁਹਾਡਾ ਪਿਆਰ ਦੇਖੋ ਇੰਨਾ ਆ, ਮੈਨੂੰ ਪਰੌਂਠੀਆਂ ਮੇਰੇ ਫੇਵਰੇਟ ਚਨਿਆਂ ਦੇ ਨਾਲ, ਕਾਲੇ ਛੋਲਿਆਂ ਦੀ ਸਬਜ਼ੀ ਦੇ ਨਾਲ ਤੁਸੀਂ ਭੇਜ ਦਿੱਤਾ, ਬਸ ਖੂਬਸੂਰਤ ਹੈ, ਇੱਥੇ ਹੀ ਦਿਲ ਖੁਸ਼ ਹੋ ਗਿਆ। ਅਗਲਾ ਮੈਸੇਜ ਕਿਹਨਾਂ ਦਾ ਆਇਆ ਜੀ, ਕਿਹਨਾਂ ਦਾ ਆਇਆ, ਅਗਲਾ ਮੈਸੇਜ ਸਾਡੇ ਤੱਕ ਪਹੁੰਚਾਇਆ ਮੈਸੇਜ ਕਿਹਨਾਂ ਨੇ। ਗੁੱਡ ਮਾਰਨਿੰਗ ਜੀ, ਸਵੇਰ ਦੀ ਸੁਬਹ ਕੀ ਖਿਲਤੀ ਗੁਲਾਬ ਇੱਕ ਜਾਦੂ ਜਗਾਤੀ ਹੈ, ਸੁਬਹ ਕੀ ਖਿਲਤੀ ਧੂਪ ਕੁਛ ਯਾਦ ਦਿਲਾਤੀ ਹੈ, ਕਿਤਨਾ ਵੀ ਬਿਜ਼ੀ ਕਿਉਂ ਨਾ ਹੋ ਜਾਓ ਆਪਣੀ ਜ਼ਿੰਦਗੀ ਮੇਂ, ਲੇਕਿਨ ਸੁਬਹ ਸੁਬਹ ਆਪਕੀ ਯਾਦ ਜ਼ਰੂਰ ਆਤੀ ਹੈ। ਨੇਮ ਸੁਨੀਲ ਕੁਮਾਰ ਜੀ ਜੰਮੂ ਐਂਡ ਕਸ਼ਮੀਰ ਤੋਂ ਸਾਨੂੰ ਭੇਜ ਰਹੇ ਨੇ ਹੈਪੀ ਮਦਰਸ ਡੇ। ਓ ਹੈ ਸੱਚੀ ਅੱਜ ਮਦਰਸ ਡੇ ਹੈ, ਮੈਨੂੰ ਪਤਾ ਹੀ ਨਹੀਂ ਸੀਗਾ। ਓ ਮਾਈ ਗੋਡ, ਅੱਜ ਮਦਰਸ ਡੇ ਨਹੀਂ ਹੈਗਾ ਜੀ। ਵੈਸੇ ਤਾਂ ਦੇਖੋ ਹਰ ਮੰਮੀ ਦੇ ਲਈ ਹਰ ਦਿਨ ਹੀ ਹੁੰਦਾ, ਹਰ ਡੈਡੀ ਦੇ ਲਈ ਹਰ ਦਿਨ ਹੀ ਹੁੰਦਾ, ਪਰ ਚਲੋ ਤੁਸੀਂ ਮੈਸੇਜ ਭੇਜਿਆ, ਥੈਂਕ ਯੂ ਸੋ ਮਚ ਜੀ। ਅਗਲਾ ਮੈਸੇਜ ਕਿਹਨਾਂ ਦਾ ਹੈ ਜੀ, ਅੱਜ ਸੁਣਦੇ ਹਾਂ।
3: ਅੰਜਲੀ ਬੇਟਾ ਜੀ,
1: ਜੀ
3: ਸਾਨੂੰ ਤੇ ਐਫਐਮ ਰੇਨਬੋ ਪਰਿਵਾਰ ਨਾਲ ਤਮਾਮ ਦੋਸਤਾਂ ਭੈਣਾਂ ਭਰਾਵਾਂ ਨੂੰ ਜਸਵੀਰ ਸਿੰਘ ਦੁੜਾ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ
1: ਜੀ। ਸਤਿ ਸ੍ਰੀ ਅਕਾਲ।
3: ਸੋ ਅੰਜਲੀ ਜੀ, ਗਰਮੀ ਤਾਂ ਬਹੁਤ ਹੋ ਗਈ ਹੈ, ਗਰਮੀ ਬਹੁਤ ਹੈ, ਕਾ ਝੋਨੇ ਲੱਗ ਰਿਹਾ ਪਲਾਸ ਝੋਨਿਆਂ ਦੀ, ਔਰ ਬਾਰਿਸ਼ ਹੋ ਰਹੀ ਨਹੀਂ ਮਹਾਰਾਜ ਕਰੇ, ਹੁਣ ਤਾਂ ਬਾਰਿਸ਼ ਹੋ ਜਾਵੇ, ਗਰਮੀ ਬਹੁਤ ਹੈ। ਸੋ ਅੰਜਲੀ, ਅੱਜ ਇਸੇ ਹੀ ਪ੍ਰੋਗਰਾਮ 'ਚ ਮੈਡਮ ਸੰਧੂ ਜੀ ਹੋਣਾ ਜੋ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਹੀ ਪਸੰਦ ਆਈਆਂ। ਸੋ ਮੋਬਾਇਲ ਤਾਂ ਅੱਜ ਕੱਲ੍ਹ ਫਾਇਦਾ ਹੈ, ਮੋਬਾਇਲ ਤਾਂ ਪਰ ਮਿਸਯੂਜ਼ ਜ਼ਿਆਦਾ ਹੋ ਰਿਹਾ, ਤਾਂ ਸਭ ਜਾਣਦੇ ਆ, ਕਹਾਣੀ ਘਰ ਕਰਦੀ ਹੈ, ਕੋਈ ਜ਼ਹਿਰ ਕਰੇ ਜਾਂ ਨਾ ਕਰੇ। ਸੋ ਅੰਜਲੀ, ਆਪਣੇ ਪੰਜਾਬੀ ਕਲਚਰ ਦੀਆਂ ਕੁਛ ਕਹਾਵਤਾਂ ਅਖਾਣਾਂ ਹਨ ਜੋ ਕਿ ਸਿਆਣੇ ਬਜ਼ੁਰਗਾਂ ਨੇ ਉਹਨਾਂ ਦੀ ਉਹਨਾਂ ਦਾ ਨਿਚੋੜ ਕੱਢਿਆ ਹੈ, ਜੋ ਕਿ ਅੱਜ ਦੇ ਸਮੇਂ 'ਚ ਵੀ ਢੁੱਕਦੀਆਂ ਹਨ। ਸੋ ਪੰਜ ਅਖਾਣਾਂ ਸਾਂਝੀਆਂ ਕਰ ਰਿਹਾ, ਅਰਥ ਸਪਸ਼ਟ ਹੈ ਉਹਨਾਂ ਦੇ ਜੀ। ਪਹਿਲਾਂ ਇਹ ਕਿ ਉੱਤੋਂ ਪਈਆਂ ਪਤਾਲਾਂ ਤੇ ਚੱਜੀ ਮਾਰੇ ਛਾਲਾਂ। ਫਿਰ ਕਹਿੰਦੇ ਕਿ ਛੱਜ ਤੇ ਬੋਲੇ ਪਰ ਛਾਣ ਨੀ ਕਿਉਂ ਬੋਲੇ। ਫਿਰ ਮੂੰਹ ਚੋਂ ਨਿਕਲਿਆ ਲਫ਼ਜ਼ ਔਰ ਕਮਾਨੋਂ ਨਿਕਲਿਆ ਤੀਰ, ਜੈਸ ਹੋ ਗਿਆ। ਸਿਆਣੇ ਕਹਿੰਦੇ ਹਨ ਕਿ ਕਿਸੇ ਨੂੰ ਕੁਛ ਬੋਲਣ ਤੋਂ ਪਹਿਲਾਂ ਉਹ ਆਪਣੇ ਆਪ ਅੰਦਰ ਵੀ ਝਾਤੀ ਮਾਰ ਲਓ ਕਿ ਮੈਂ ਕੀ ਹਾਂ। ਇਹ ਸਿਆਣੇ ਕਹਿੰਦੇ ਆ ਕਿ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ,

0: ਵਾਲੇ ਖਾਣਾ ਜੋ ਆਮ ਨੇ ਆਪਣੇ ਚੱਲਦੀਆਂ ਪੁਰਾਣੀਆਂ ਲੋਕਾਂ ਨੇ ਇਹਨਾਂ ਨਿਚੋੜ ਕੱਢਿਆ ਹੋਇਆ। ਸੋ ਇੱਕ ਗੱਲ ਸਾਂਝੀ ਕਰ ਰਿਹਾ ਕਿ ਜੋ ਨੀਤੂ ਸਿੰਘ ਜੀ ਆਪਣੇ ਫਿਲਮ ਇੰਡਸਟਰੀ ਦੇ ਨੇਤਾ ਜੀ ਹੈਗੀ ਹੈ, ਉਹਨਾਂ ਦਾ ਅਸਲ ਨਾਮ ਹਰਨੀਤ ਕੌਰ ਨਹੀਂ ਹਰਜੀਤ ਕੌਰ ਹੈ। ਹਰਜੀਤ ਕੌਰ 1958 'ਚ ਉਹਨਾਂ ਦਾ ਜਨਮ ਸਰਦਾਰ ਦਰਸ਼ਨ ਸਿੰਘ ਦੇ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ। ਸੋ ਉਹਨਾਂ ਦਾ ਨਾਮ ਹਰਜੀਤ ਕੌਰ ਹੈ ਜੀ। ਸੋ ਸਾਰੇ ਖੁਸ਼ ਰਹੋ, ਹੱਸਦੇ ਵਸਦੇ ਰਹੋ, ਤੰਦਰੁਸਤ ਰਹੋ। ਮੈਂ ਜਸਵੀਰ ਸਿੰਘ ਦੁੜਾ, ਧੰਨਵਾਦ ਜੀ।
1: ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ। ਔਰ ਵਾਕਈ ਹੀ ਜ਼ਿੰਦਗੀ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਇਹ ਕਹਾਵਤਾਂ, ਇਹ ਜਿਹੜੇ ਗੱਲਾਂ ਨੇ ਆਪਾਂ ਜ਼ਰੂਰ ਸੁਣੀਆਂ ਹੁੰਦੀਆਂ ਕਿ ਔਰ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਅਸਲ ਮਤਲਬ ਕੀ ਹੁੰਦਾ, ਉਸੇ ਹੀ ਗੱਲ 'ਤੇ ਢੁਕਵਾਂ ਜਿਹੜਾ ਕੀ ਮਤਲਬ ਹੁੰਦਾ ਉਹ ਸਾਨੂੰ ਜ਼ਰੂਰ ਸੁਣਨ ਨੂੰ ਮਿਲਦਾ। ਕੋਈ ਐਸੀ ਸਿਚੁਏਸ਼ਨਸ ਹੁੰਦੀਆਂ ਨੇ ਨਾ, ਹਾਂ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਕਿ ਮਤਲਬ ਜਿਸ ਬੰਦੇ ਦੀ ਗੱਲ ਹੈਗੀ ਹੈ ਉਹ ਤਾਂ ਬੋਲੇ ਬਈ, ਬਾਕੀ ਕਿਉਂ। ਸਾਡੇ ਵੈਸੇ ਹੀ ਇੱਦਾਂ ਦਾ ਸੁਭਾਅ ਹੈਗਾ, ਅਸੀਂ ਦੂਸਰੇ ਦੀ ਗੱਲ 'ਚ ਬੋਲਣਾ ਬੜਾ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਹਾਂ, ਪਰ ਦੇਖੋ ਜਿਸ ਦੀ ਗੱਲ ਹੈਗੀ ਹੈ, ਜਿਸ ਦਾ ਮਸਲਾ ਹੈਗਾ, ਉਹ ਬੰਦਾ ਸੁਲਝਾਏ ਤਾਂ ਵਧੀਆ ਹੈ। ਬਾਕੀ ਕਿੰਨਾ ਦਾ ਮੈਸੇਜ ਜਿਹੜਾ ਅਗਲਾ ਆ ਗਿਆ ਹੈ, ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ, ਆ ਜਾਓ ਜੀ ਸੁਣਦੇ ਹਾਂ ਪਹਿਲਾਂ।
2: ਪੰਜਾਬੀ ਪ੍ਰੋਗਰਾਮ ਦੇ ਸਾਰੇ ਸਰੋਤਿਆਂ ਨੂੰ ਤੇ ਮੈਡਮ ਜੀ ਤੁਹਾਨੂੰ ਬਹੁਤ ਬਹੁਤ ਜੈ ਹਿੰਦ। ਅੱਜ ਮੈਂ ਪ੍ਰਿੰਸੀਪਲ ਹਰੀਦੱਤ ਸ਼ਰਮਾ ਦਸਾਂਝ ਕਲਾਂ ਤੋਂ ਆਪਣੀ ਬਚਪਨ ਦੀ ਇੱਕ ਯਾਦ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਬਚਪਨ ਵੀ ਇੱਕ ਬੜਾ ਸ਼ਾਨਦਾਰ ਜੀਵਨ ਦਾ ਇੱਕ ਪੜਾਅ ਹੁੰਦਾ ਹੈ। ਬਚਪਨ 'ਚ ਅਸੀਂ ਪ੍ਰਾਇਮਰੀ ਸਕੂਲ 'ਚ ਜਦੋਂ ਪੜ੍ਹਦੇ ਹੁੰਦੇ ਸੀ ਤਾਂ ਸਾਡੇ ਟੀਚਰ ਹੁੰਦੇ ਸੀਗੇ ਫਕੀਰ ਚੰਦ ਜੀ, ਜੋ ਜਲੰਧਰੋਂ ਆਉਂਦੇ ਹੁੰਦੇ ਸਨ। ਇੱਕ ਦਿਨ ਉਹਨਾਂ ਨੇ ਮੈਨੂੰ ਇੱਕ ਆਨਾ ਦਿੱਤਾ, ਉਸ ਵੇਲੇ ਆਨਾ ਚੱਲਦਾ ਸੀ, ਆਨਾ ਦਿੱਤਾ ਤੇ ਕਿਹਾ ਕਿ ਕਿਤੇ ਗੁੜ ਲੈ ਕੇ ਆਓ, ਜਿਹੜਾ ਤਾਜ਼ਾ ਤਾਜ਼ਾ ਗੁੜ ਬਣਦਾ ਹੋਵੇ। ਮੈਂ ਆਪਣੇ ਮਿੱਤਰ ਸਰਬਣ ਸਿੰਘ ਬਾਬਿਆਂ ਦੇ ਕੋਲ ਗਿਆ ਤੇ ਉਹਨੂੰ ਪੁੱਛਿਆ ਕਿ ਤੁਹਾਡਾ ਬੇਲਣਾ ਚੱਲਦਾ? ਉਹ ਕਹਿੰਦਾ ਹਾਂ ਚੱਲਦਾ। ਮੈਂ ਆਪਣਾ ਝੋਲਾ ਜਿਹੜਾ ਸੀਗਾ ਉਹ ਸਾਰਾ ਢੇਰੀ ਕਰਕੇ ਖਾਲੀ ਕਰਕੇ ਸਰਬਣ ਸਿੰਘ ਨੂੰ ਨਾਲ ਲਿਆ ਤੇ ਉਹਨਾਂ ਦੇ ਪਿਤਾ ਜੀ ਦਾ ਬੇਲਣਾ ਚੱਲਦਾ ਸੀ ਧੰਨਾ ਸਿੰਘ ਜੀ ਦਾ, ਤੇ ਉਹਦੇ ਕੋਲ ਚਲੇ ਗਏ। ਆਨਾ ਅਸੀਂ ਉਹਨਾਂ ਨੂੰ ਫੜਾਇਆ, ਉਹਨਾਂ ਨੇ ਸਾਨੂੰ ਗੁੜ ਪਾ ਦਿੱਤਾ। ਉਹ ਗੁੜ ਦੀ ਮਹਿਕ ਇੰਨੀ ਵਧੀਆ ਸੀ ਤੇ ਬਚਪਨ ਵੀ ਸੀ ਸਾਡਾ, ਅਸੀਂ ਇੱਕ ਇੱਕ ਪੇਸੀ ਦੁੱਧ ਨੇ ਕੱਢ ਕੇ ਉਹ ਖਾ ਲਏ ਤੇ ਜਿਹੜਾ ਦੂਰ ਸੀ ਉਹ ਬੇਲਣਾ ਤੇ ਕਰਦੇ ਕਰਾਉਂਦੇ ਇੱਕ ਇੱਕ ਪੇਸੀ ਹੋਰ ਖਾ ਲਈ। ਹੁਣ ਸ਼ੇਰ ਦੋ ਸ਼ੇਰ ਗੁੜ ਦੇ ਵਿੱਚੋਂ ਇਹਨਾਂ ਵਿੱਚੋਂ ਨਿਕਲ ਜਾਣਾ ਚਾਰ ਪੇਸੀਆਂ, ਤਾਂ ਫਿਰ ਖਿਆਲ ਆਇਆ ਕਿ ਮਾਸਟਰ ਜੀ ਤਾਂ ਕਹਿਣਗੇ ਵੀ ਇਹ ਤੁਹਾਡਾ ਗੁੜ ਇੰਨਾ ਘੱਟ ਕਿਉਂ ਲਿਆ ਆ, ਜਾਂ ਤੁਸੀਂ ਵਿੱਚੋਂ ਪੈਸੇ ਰੱਖ ਲਏ ਆ। ਅਸੀਂ ਉਹ ਗੁੜ ਲਿਆ ਕੇ ਸਟਾਫ ਰੂਮ ਦੇ ਵਿੱਚ ਰੱਖ ਦਿੱਤਾ। ਜਦੋਂ ਰੱਖਿਆ ਤਾਂ ਫਿਰ ਡਰ ਗਏ ਦੋਨੇ ਵੀ ਇਹ ਘੱਟ ਆ ਗੁੜ, ਹੁਣ ਕਿੱਦਾਂ ਕਰੀਏ। ਤੇ ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ ਕਿ ਬਾਹਰ ਕੁੱਤਾ ਬੈਠਾ, ਇੱਕ ਬੇਸੀ ਕੱਢ ਕੇ ਅਸੀਂ ਕੁੱਤੇ ਦੇ ਕੋਲ ਗਏ ਤੇ ਥੋੜਾ ਥੋੜਾ ਪਾ ਕੇ ਗੁੜ ਉਹਨੂੰ ਸਟਾਫ ਰੂਮ ਦੇ ਅੰਦਰ ਲਿਆਂਦਾ। ਜਦੋਂ ਅੰਦਰ ਲਿਆਂਦਾ ਤੇ ਬਸ ਇਹਨੂੰ ਹੋਰ ਥੋੜੇ ਜਿਹਾ ਗੁੜ ਪਾ ਕੇ ਤੇ ਉਹਨੂੰ ਚੱਪਲਾਂ ਨਾਲ ਕੁੱਟਣਾ ਸ਼ੁਰੂ ਕਰਤਾ। ਉਹਨੇ ਰੌਲਾ ਪਾਤਾ ਚੌਂ ਚੌਂ ਚੌਂ ਚੌਂ। ਅਸੀਂ ਉਹ ਦਰਵਾਜ਼ਾ ਖੋਲਿਆ ਤੇ ਕੁੱਤਾ ਦੌੜ ਗਿਆ। ਜਾ ਕੇ ਮਾਸਟਰ ਜੀ ਨੂੰ ਕਿਹਾ, ਮਾਸਟਰ ਜੀ ਬੜੀ ਮਾੜੀ ਗੱਲ ਹੋਈ ਆ, ਤੁਹਾਡਾ ਗੁੜ ਅਸੀਂ ਰੱਖਿਆ ਸੀ ਸਟਾਫ ਰੂਮ 'ਚ, ਉਹ ਕੁੱਤਾ ਖਾ ਗਿਆ ਤੇ ਉਹਦੇ 'ਚ ਜੂਠਾ ਕਰ ਗਿਆ ਹੁਣ। ਉਹ ਕਹਿੰਦਾ ਨਾ ਨਾ ਨਾ ਨਾ ਨਾ ਨਾ, ਮੈਂ ਨੀ ਹੁਣ ਇਹ ਗੁੜ ਲੈ ਕੇ ਜਾਣਾ, ਇਹਨੂੰ ਏਦਾਂ ਕਰੋ ਸਿੱਟ ਦਿਓ ਬਾਹਰ, ਮੈਂ ਨੀ ਲੈ ਕੇ ਜਾਣਾ। ਚਲੋ ਸਾਡੀ ਬੱਲੇ ਬੱਲੇ ਹੋ ਗਈ, ਮਨ ਦੇ ਵਿੱਚ ਅਸੀਂ ਖੁਸ਼ ਹੋ ਗਏ। ਤੇ ਜਦੋਂ ਸਕੂਲ ਬੰਦ ਹੁੰਦਾ ਸੀ ਤਾਂ ਅਸੀਂ ਉਹ ਬੰਦ ਕਰਕੇ ਘਰਾਂ ਨੂੰ ਜਾਂਦੇ ਹੁੰਦੇ ਸੀ, ਜਿੰਦੇ ਕੁੰਡੇ ਵੀ ਅਸੀਂ ਲਾਉਂਦੇ ਹੁੰਦੇ ਸੀ ਕਿਉਂਕਿ ਸਵੇਰੇ ਆ ਕੇ ਅਸੀਂ ਖੋਲਦੇ ਸੀ। ਹੋਇਆ ਕਿ ਜਦੋਂ ਸਾਰੇ ਚਲੇ ਗਏ ਅਸੀਂ ਜਾ ਕੇ ਦੇਖਿਆ ਗੁੜ ਜਿਹੜਾ ਪਿਆ ਸੀਗਾ, ਤੇ ਮੈਂ ਤਾਂ ਸਰਬਣ ਨੇ ਅੱਧਾ ਅੱਧਾ ਵੰਡ ਲਿਆ, ਆਪਣੇ ਆਪਣੇ ਝੋਲਿਆਂ 'ਚ ਪਾ ਲਿਆ ਤੇ ਉਹ ਮੌਜਾਂ ਨਾਲ ਖਾਧਾ ਘਰ ਜਾ ਕੇ। ਤਾਂ ਇਸ ਤਰੀਕੇ ਦੀਆਂ ਸ਼ਰਾਰਤਾਂ ਜਿਹੜੀਆਂ ਬਚਪਨ ਦੇ ਵਿੱਚ ਹੁੰਦੀਆਂ, ਕਮਾਲ ਦੀ ਗੱਲ ਸੀ। ਸ਼ਰਾਰਤੀ ਬੱਚਾ ਜਿਹੜਾ ਹੁੰਦਾ ਸਦਾ ਹੀ ਉਹ ਇੰਟੈਲੀਜੈਂਟ ਹੁੰਦਾ, ਕਿਉਂਕਿ ਨਵੀਂ ਚੀਜ਼ ਕਰਨੀ ਹੁੰਦੀ ਹੈ, ਇਹ ਵੀ ਇੱਕ ਨਵੀਂ ਖੋਜ ਹੁੰਦੀ ਹੈ ਕਿ ਕੋਈ ਸਕੀਮ ਘੜਨੀ ਹੈ ਜਾਂ ਉਹਦੇ 'ਤੇ ਚੱਲਣਾ ਆ, ਜਿਹੜਾ ਬਾਕੀਆਂ ਦੇ ਦਿਮਾਗ 'ਚ ਨਹੀਂ ਆਉਂਦੀ ਗੱਲ। ਤੋ ਬਚਪਨ ਦੇ ਵਿੱਚ ਕਲੈਵਰ ਹੋਣਾ ਬਹੁਤ ਵਧੀਆ ਆ, ਕਨਿੰਗ ਹੋਣਾ ਬਹੁਤ ਮਾੜਾ ਆ। ਤੋ ਇਹ ਉਦੋਂ ਕੁਛ ਵੀ ਨਹੀਂ ਸੀ ਪਤਾ, ਨਾ ਕਲੈਵਰ ਦਾ ਨਾ ਕਨਿੰਗ ਦਾ। ਤੋ ਬਚਪਨ ਤਾਂ ਏਦਾਂ ਦਾ ਹੀ ਹੁੰਦਾ ਜੀ, ਤੇ ਬਚਪਨ ਦੀਆਂ ਯਾਦਾਂ ਵੀ ਬੜੀਆਂ ਮਿੱਠੀਆਂ ਆਉਂਦੀਆਂ, ਅੱਜ ਤੱਕ ਮੈਨੂੰ ਉਹ ਗੱਲਾਂ ਜਿਹੜੀਆਂ ਯਾਦ ਆਉਂਦੀਆਂ। ਜੈ ਹਿੰਦ।

0: ਵਾਕਈ ਜੀ ਬਹੁਤ ਹੀ ਖੂਬਸੂਰਤ ਜਿਹਾ ਕਿੱਸਾ। ਮੈਂ ਕਿਹਾ ਜੀ ਬਚਪਨ ਦੀ ਇੰਨੀ ਸੋਹਣੀ ਯਾਦ ਤੁਹਾਡੀ, ਔਰ ਇੱਕ ਸੀਖ ਵੀ ਜ਼ਿੰਦਗੀ ਦੇ ਵਿੱਚ ਮਿਲੀ ਹੈ ਕਿ ਕ੍ਰੀਏਟਿਵ ਹੋਣਾ ਜਾਂ ਫਿਰ ਕੁਝ ਵੀ ਕਹਿੰਦੇ ਨਾ, ਬੱਚੇ ਦੇ ਅੰਦਰ ਚੁੱਲ੍ਹ ਹੋਣੀ ਚਾਹੀਦੀ ਹੈ ਕੁਝ ਨਾ ਕੁਝ ਨਵਾਂ ਕਰਨ ਦੀ, ਵੱਖਰਾ ਕਰਨ ਦੀ, ਕਿ ਆਖਿਰਕਾਰ ਕੀ ਹੋ ਜੂਗਾ ਉਹ ਕਰਕੇ। ਇਹ ਸਭ ਕਰਨ ਦੇ ਕਿਸੇ ਕਿਸੇ ਬੱਚੇ ਦੇ ਵਿੱਚ ਹੁੰਦਾ। ਤੁਸੀਂ ਕਿੱਸਾ ਸਾਂਝਾ ਕੀਤਾ ਨਾ, ਮੈਨੂੰ ਵਿਚਾਰੇ ਉਸ ਡੋਗੀ ਦਾ ਮਾੜਾ ਲੱਗ ਰਿਹਾ। ਉਹ ਵਿਚਾਰੇ ਨੇ ਮਾਸਾ ਜਿਹਾ ਗੁੜ ਖਾ ਕੇ ਦੇਖੋ, ਤੁਹਾਡੀ ਮਾਰ ਵੀ ਖਾ ਲਈ, ਝਿੜਕਾ ਵੀ ਖਾ ਲਈਆਂ। ਚਲੋ ਜੋ, ਇਹ ਵੀ ਜ਼ਿੰਦਗੀ ਦਾ ਇੱਕ ਕਿੱਸਾ ਹੈਗਾ। ਔਰ ਅਗਲਾ ਜਿਹੜਾ ਮੈਸੇਜ ਕਿਹੜਾ ਆਇਆ ਜੀ, ਸ਼ਮਾ ਕਿਆ ਹੈ, ਇਤਨਾ ਇਸਕਾ ਸੁੰਦਰ ਉੱਤਰ ਇਹ ਹੈ, ਸ਼ਮਾ ਫੂਲੋਂ ਕੀ ਪੰਖੜੀਓਂ ਕੀ ਵਹਿ ਸੁਗੰਧ ਕੋ, ਸੁਗੰਧ ਜੋ ਮੁਰਝਾਨੇ ਕੇ ਬਾਅਦ ਵੀ ਬਣੀ ਰਹਿਤੀ ਹੈ। ਮਾਫ਼ੀ ਕੀ ਹੁੰਦੀ ਹੈ, ਮਾਫ਼ੀ, ਉਹ ਮਾਫ਼ੀ ਦਾ ਸੁੰਦਰ ਉੱਤਰ ਇਹ ਹੁੰਦਾ ਕਿ ਮਾਫ਼ੀ ਫੁੱਲਾਂ ਦੀਆਂ ਪੰਖੜੀਆਂ ਦੇ ਵਿੱਚੋਂ ਨਿਕਲਣ ਵਾਲੀ ਉਹ ਖੁਸ਼ਬੂ ਹੁੰਦੀ ਹੈ ਜੋ ਕਿ ਮੁਰਝਾਉਣ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ। ਰਾਮ ਸਰੋਵਰ ਅਰੋੜਾ ਜੀ ਸਾਨੂੰ ਸੁਲਤਾਨਪੁਰ ਲੋਧੀ ਤੋਂ ਇਹ ਮੈਸੇਜ ਕਰ ਰਹੇ ਨੇ ਜੀ। ਜੀ ਬਹੁਤ ਸਾਰੇ ਮੈਸੇਜਸ, ਬਹੁਤ ਸਾਰੀਆਂ ਗੱਲਾਂ ਮੈਂ ਕਿਹਾ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਫਟਾਫਟ ਫਟਾਫਟ ਮੈਸੇਜਸ ਜਿਹੜੇ ਨੇ ਆ ਰਹੇ ਨੇ ਆ ਰਹੇ ਨੇ, ਤਾਂ ਚਲੋ ਠੀਕ ਹੈ, ਅੱਜ ਮੈਸੇਜ ਪਹਿਲਾਂ ਤੁਹਾਡੇ ਸ਼ਾਮਿਲ ਕਰ ਲੈਣੇ, ਗੀਤ ਬਾਅਦ 'ਚ ਕਰਾਂਗੇ।
1: ਮੈਡਮ ਅੰਜਲੀ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ, ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਮੈਡਮ ਜੀ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਅਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ ਮੈਡਮ ਜੀ, ਕਬੂਲ ਕਰਿਓ। ਉਹ ਕਹਿੰਦੇ ਨੇ ਇਹਨਾਂ ਮੁੰਡਿਆਂ ਦਾ ਕੋਈ ਯਕੀਨ ਨਹੀਂ, ਸੱਚ ਕਹਿੰਦੇ ਨੇ ਕਿਉਂਕਿ ਇਹਨਾਂ ਦੇ ਚਿਹਰੇ ਦੀ ਮੁਸਕਾਨ ਪਿੱਛੇ ਕਿਹੜਾ ਤੂਫਾਨ ਹੈ, ਇਸ ਗੱਲ ਦਾ ਕਦੇ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਤੂੰ ਕਦੇ ਦੇਖਿਆ ਇਹਨਾਂ ਨੂੰ ਮਾਂ ਨੂੰ ਦੁੱਖ ਦੱਸਦਿਆਂ, ਕਿਤੇ ਮਾਂ ਚਿੰਤਾ ਨਾ ਕਰੇ ਇਹ ਸੋਚ ਕੇ ਹਰ ਗਮ ਛੁਪਾ ਲੈਂਦੇ ਨੇ। ਤੂੰ ਕਦੇ ਦੇਖਿਆ ਬਾਪ ਦੇ ਗਲ ਲੱਗ ਰੋਇਆਂ, ਇਕੱਲਿਆਂ ਬਹਿ ਕੇ ਹੰਝੂ ਵਹਾ ਲੈਂਦੇ ਨੇ ਪਰ ਸਭ ਦੇ ਸਾਹਮਣੇ ਮਜ਼ਬੂਤ ਕਹਾਉਂਦੇ ਨੇ। ਤੂੰ ਕਦੇ ਦੇਖਿਆ ਹਰ ਦਿਨ ਭੈਣ ਦੀ ਰੱਖੜੀ ਬਾਰੇ ਸੋਚਦਿਆਂ, ਉਹਦੇ ਚਾਅ ਪੂਰੇ ਕਰਨ ਲਈ ਇਹ ਆਪਣੀ ਜੇਬ ਦਾ ਖਾਲੀਪਨ ਵੀ ਭੁੱਲ ਜਾਂਦੇ ਨੇ। ਇਹ ਤਾਂ ਘਰ ਦੀਆਂ ਉਹਨਾਂ ਨੀਹਾਂ ਵਰਗੇ ਹੁੰਦੇ ਨੇ ਜੋ ਖੁਦ ਧੁੱਪ ਚਾਂ ਸਹਿੰਦੇ ਨੇ ਪਰ ਛੱਤ ਨੂੰ ਡਿੱਗਣ ਨਹੀਂ ਦਿੰਦੇ। ਆਪਣੇ ਸੁਪਨਿਆਂ ਦਾ ਗਲਾ ਘੁੱਟ ਕੇ ਇਹ ਪਰਿਵਾਰ ਦੇ ਹਾਸਿਆਂ ਦੀ ਵਜ੍ਹਾ ਬਣਦੇ ਨੇ। ਬਾਹਰੋਂ ਭਾਵੇਂ ਪੱਥਰ ਦਿਖਦੇ ਨੇ ਪਰ ਅੰਦਰੋਂ ਮੋਮ ਵਰਗੇ ਜਜ਼ਬਾਤ ਰੱਖਦੇ ਨੇ। ਫਿਰ ਮੁੰਡੇ ਹਰ ਦਰਦ ਹੱਸ ਕੇ ਸਹਿਣ ਦਾ ਇੱਕ ਅਜੀਬ ਹੁਨਰ ਰੱਖਦੇ ਨੇ। ਕੀ ਹੋਣਾ ਫਿਰ ਇਹਨਾਂ ਦਾ ਕਿਸੇ ਨੇ ਜੋ ਆਪਣੇ ਸੁਪਨਿਆਂ ਆਪਣੀ ਖੁਸ਼ੀ ਅਤੇ ਕਦੇ ਆਪਣੇ ਆਪ ਦੇ ਹੀ ਨਹੀਂ ਹੁੰਦੇ, ਬਸ ਸਾਰੀ ਉਮਰ ਆਪਣਿਆਂ ਦੇ ਲੇਖੇ ਲਾ ਦਿੰਦੇ ਨੇ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
0: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਬਾਕੀ ਹੀ ਮੁੰਡੇ ਜਿਹੜੇ ਹੁੰਦੇ ਨੇ ਨਾ, ਆਪਣੇ ਇਮੋਸ਼ਨਸ ਨੂੰ, ਆਪਣੀਆਂ ਕਈ ਵਾਰੀ ਨੀਡਸ ਜਿਹੜੀਆਂ ਹੁੰਦੀਆਂ ਨੇ ਨਾ, ਉਹਨਾਂ ਨੂੰ ਆਪਣੇ ਦਿਲ ਦੇ ਵਿੱਚ ਛੁਪਾ ਕੇ ਰੱਖ ਲੈਂਦੇ ਨੇ। ਔਰ ਇੱਕ ਹੁਣੇ ਹੁਣੇ ਥੋੜ੍ਹੇ ਟਾਈਮ ਪਹਿਲਾਂ ਹੀ ਮੈਂ ਇੱਕ ਸਟੇਟਸ ਵੀ ਪੜ੍ਹਿਆ ਸੀਗਾ, ਕਹਿੰਦੇ ਬੱਚੇ ਜਦੋਂ ਵਿਆਹ ਜਾਂਦੇ ਨੇ ਨਾ, ਕਹਿੰਦੇ ਬੱਚੇ ਜਾਂਦੇ ਨੇ ਆਪਣੇ ਨਾਨਕੇ, ਜਨਾਨੀਆਂ ਔਰਤਾਂ ਜਾਂਦੀਆਂ ਨੇ ਆਪਣੇ ਪੇਕੇ, ਪਰ ਬੰਦਾ ਜਿਹੜਾ ਹੁੰਦਾ ਉਹ ਸਿਰਫ ਕੰਮ 'ਤੇ ਜਾਂਦਾ, ਉਹ ਕਿਤੇ ਨਹੀਂ ਜਾਂਦਾ, ਉਸ ਬੰਦੇ ਨੂੰ ਕਿਤੇ ਨਹੀਂ ਛੁੱਟੀ ਹੁੰਦੀ, ਕਿਉਂਕਿ ਸ਼ਾਇਦ ਜ਼ਿੰਮੇਵਾਰੀਆਂ ਐਸੀਆਂ ਹੁੰਦੀਆਂ ਨੇ, ਜ਼ਿੰਮੇਵਾਰੀਆਂ ਦਾ ਬੋਝ ਨਹੀਂ ਕਹਾਂਗੇ, ਜ਼ਿੰਮੇਵਾਰੀਆਂ ਐਸੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਉਹ ਛੱਡ ਨਹੀਂ ਸਕਦਾ, ਕਿਤੇ ਉਹ ਜਾ ਨਹੀਂ ਸਕਦਾ, ਪਰ ਫਿਰ ਵੀ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ, ਮੌਕਾ ਤਾਂ ਆਪਣੇ ਆਪ ਹੀ ਲੱਭਣਾ ਪੈਂਦਾ ਨਾ, ਆਪ ਹੀ ਮੌਕੇ ਦੇ ਵਿੱਚ ਰਹਿੰਦਿਆਂ ਹੋਇਆਂ ਆਪ ਹੀ ਤੁਸੀਂ ਸਮਾਂ ਕੱਢਣਾ ਹੈ ਆਪਣਿਆਂ ਦੇ ਲਈ, ਜਿਸ ਰੋਟੀ ਨੂੰ ਕਮਾਉਣ ਦੇ ਲਈ ਭੱਜਦੇ ਨੱਠਦੇ ਫਿਰਦੇ ਹੋ, ਜਿਸ ਪਰਿਵਾਰ ਦੇ ਲਈ ਭੱਜਦੇ ਨੱਠਦੇ ਫਿਰਦੇ ਹੋ, ਉਹਨਾਂ ਦੇ ਲਈ ਟਾਈਮ ਤਾਂ ਤੁਸੀਂ ਆਪ ਹੀ ਕੱਢਣਾ ਹੁੰਦਾ ਨਾ। ਕੋਸ਼ਿਸ਼ ਕਰੋ ਬਈ, ਤੁਸੀਂ ਜੇਕਰ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਤਾਂ ਆਪਣੀ ਜ਼ਿੰਦਗੀ ਨੂੰ ਵੀ ਵਧੀਆ ਤਰੀਕੇ ਦੇ ਨਾਲ ਜਿਉਣ ਦਾ ਇੱਕ ਮੌਕਾ ਜ਼ਰੂਰ ਲੱਭੋ। ਬਾਕੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਆਰਸ਼ੀ ਦੇ ਨਾਲ ਗੱਲਾਂ ਬਹੁਤ ਸਾਰੀਆਂ ਹੋ ਰਹੀਆਂ ਨੇ, ਮੈਸੇਜਸ ਬਹੁਤ ਸਾਰੇ ਆ ਰਹੇ ਨੇ, ਪਰ ਮੈਂ ਕਿਹਾ ਜੀ ਨਾਲ ਦੀ ਨਾਲ ਗੀਤ ਜਿਹੜੇ ਨਾ ਉਹ ਵੀ ਚੱਲਦੇ ਰਹਿਣੇ ਚਾਹੀਦੇ ਨੇ। ਸੋ ਆ ਗਿਆ ਜੀ ਗੀਤ ਤੁਹਾਡੇ ਲਈ ਜੋਤੀ ਨੂਰਾ ਦੀ ਆਵਾਜ਼ ਦੇ ਵਿੱਚ, ਅੱਜ ਇੰਜੋਏ ਕਰਦੇ ਹਾਂ।

ਕੋਈ ਗੜਬੜ ਨਹੀਂ ਹੋਏਗੀ ਜਦੋਂ ਅਸੀਂ ਸੋਚ ਸਮਝ ਕੇ ਵਿਚਾਰ ਕਰਕੇ ਕੋਈ ਕੰਮ ਕਰਾਂਗੇ ਨਾ, ਤਾਂ ਜ਼ਿੰਦਗੀ ਦੇ ਵਿੱਚ ਗੜਬੜ ਹੋਣ ਦਾ ਕੋਈ ਚਾਂਸ ਹੀ ਨਹੀਂ ਹੈ। ਪਰ ਕਈ ਵਾਰੀ ਸਾਡੀ ਕਿਸਮਤ ਇੱਦਾਂ ਦੀ ਹੁੰਦੀ ਹੈ, ਕਹਿੰਦੇ ਟਾਈਮ ਮਾੜਾ ਚੱਲ ਰਿਹਾ ਹੁੰਦਾ ਨਾ, ਅਤੇ ਇੱਦਾਂ ਦੀਆਂ ਗੜਬੜਾਂ ਹੋ ਹੀ ਜਾਂਦੀਆਂ। ਪਰ ਕੋਈ ਗੱਲ ਨਹੀਂ, ਅਸੀਂ ਜਦੋਂ ਸੋਚ ਵਿਚਾਰ ਕੇ ਦੂਸਰਿਆਂ ਦੇ ਨਾਲ ਸਲਾਹ ਕਰਕੇ ਜਦੋਂ ਕੋਈ ਅਸੀਂ ਕੰਮ ਕਰਦੇ ਹਾਂ ਨਾ, ਥੋੜ੍ਹਾ ਜਿਹਾ ਉਹ ਵਧੀਆ ਹੋ ਜਾਂਦਾ ਟਾਈਮ। ਔਰ ਉਸ ਟਾਈਮ ਦੇ ਲਈ ਕੋਈ ਘਟਨਾ ਹੋਣੀ ਹੁੰਦੀ ਹੈ ਨਾ, ਉਹ ਵੀ ਥੋੜ੍ਹੀ ਜਿਹੀ ਟਲ ਜਾਂਦੀ ਹੈ। ਘਟਨਾ ਦਾ ਮਤਲਬ ਇਹ ਨਹੀਂ ਹੁੰਦਾ ਕੋਈ ਵੱਡੀ ਜਿਹੀ ਘਟਨਾ ਹੁੰਦੀ ਹੈ, ਜਸਟ ਕਿ ਹਾਂ ਕੁਛ ਮਾੜਾ ਵੈਸੇ ਨਾ ਹੋ ਜਾਏ, ਕਿਸੇ ਨੂੰ ਬੁਰਾ ਨਾ ਲੱਗ ਜਾਏ, ਕਿਸੇ ਦੇ ਨਾਲ ਕੋਈ ਮਾੜਾ ਨਾ ਹੋ ਜਾਏ। ਇਸ ਗੱਲ ਨੂੰ ਲੈ ਕੇ ਹੱਸ ਕੇ ਜੀਣਾ ਇਹੀ ਦਸਤੂਰ ਹੈ ਜ਼ਿੰਦਗੀ ਦਾ। ਇੱਕ ਇਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ, ਬੀਤੇ ਹੋਏ ਪਲ ਕਦੇ ਵਾਪਸ ਨਹੀਂ ਆਉਂਦੇ, ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ। ਵਾਕਈ ਹੀ ਸੀ। ਔਰ ਅਮਰਜੀਤ ਜੱਸਰ ਜੀ ਸਾਨੂੰ ਪ੍ਰੇਮ ਮਾਰਕੀਟ ਬਠਿੰਡਾ ਤੋਂ ਇਹ ਮੈਸੇਜ ਕਰ ਰਹੇ ਨੇ। ਕਿਉਂ ਬਈ ਸਾਡੇ ਲਿਸਨਰ ਦੋਸਤ ਸਾਨੂੰ ਮੈਸੇਜ ਕਿਉਂ ਨਹੀਂ ਕਰ ਰਹੇ ਨੇ, ਇੱਦਾਂ ਲੱਗ ਰਿਹਾ ਹੋਣਾ ਨਾ ਸਾਨੂੰ? ਇੱਦਾਂ ਬਿਲਕੁਲ ਨਹੀਂ ਹੈ। ਸਾਡੇ ਲਿਸਨਰ ਦੋਸਤਾਂ ਦੇ ਬਹੁਤ ਸਾਰੇ ਮੈਸੇਜਸ ਜਿਹੜੇ ਨੇ ਮੇਰੇ ਕੋਲ ਆ ਚੁੱਕੇ ਨੇ, ਤੁਸੀਂ ਵੀ ਫਟਾਫਟ ਮੈਸੇਜਸ ਜਿਹੜੇ ਨੇ ਨਾ ਭੇਜਣੇ ਨੇ 9855710 27 ਨੰਬਰ ਦੇ ਉੱਤੇ ਮੈਸੇਜ ਕਰਨਾ, ਟੈਕਸਟ ਮੈਸੇਜ ਕਰਨਾ, ਵੋਇਸ ਮੈਸੇਜ ਕਰਨਾ, ਤੁਹਾਡੀ ਮਰਜ਼ੀ ਹੈ, ਤੁਹਾਡੀ ਖੁਸ਼ੀ ਹੈ, ਜਿੱਦਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਜੋ, ਜਿਵੇਂ ਕਿ ਇਹ ਲਿਸਨਰ ਦੋਸਤ ਆਏ ਨੇ। ਅੱਜ ਸੁਣਦੇ ਹਾਂ ਕੀ

0: ਕਹਿੰਦੇ ਨੇ ਕੀ ਨੇ ਇਹਨਾਂ ਦੇ ਵਿਚਾਰ?
1: ਜ਼ਿਲ੍ਹਾ ਆਪਣਾ ਪੰਜਾਬੀ ਮਨਜੀਤ ਖਨੂਰ ਵਾਲੇ ਸਭ ਨੂੰ ਨਮਸਕਾਰ। ਬਾਬਾ ਦੀਪ ਸਿੰਘ ਦੀ ਗੱਲ ਕਰਨ ਲੱਗੇ ਹੈ, ਬਹੁਤ ਤਰਸੇਮ ਸਿਕਿਆਰਾ ਜੀ ਜੀਰੇ ਵਾਲੇ, ਉਹਨਾਂ ਦੇ ਲਿਖਿਆ ਹੋਇਆ ਗੀਤ ਖੰਡਾ ਬਾਬੇ ਦੀਪ ਸਿੰਘ ਦਾ ਵੈਰੀਆਂ ਦੇ ਖੱਪੇ ਜਾਵੇ ਖੋਲਦਾ। ਬਾਬੇ ਦੀਪ ਸਿੰਘ ਦਾ ਬੈਰੀਆਂ ਦੇ ਖੱਪੇ ਜਾਵੇ ਖੋਲਦਾ, ਖੰਡਾ ਬਾਬੇ ਦੀਪ ਸਿੰਘ ਦਾ ਬੈਰੀਆਂ ਦੇ ਖੱਪੇ ਜਾਵੇ ਖੋਲਦਾ। ਗੁਰੂ ਘਰ ਦੀ ਬੇਅਦਬੀ ਦੇ ਚੱਲਿਆ ਨਹੀਂ ਚੱਲਿਆ, ਤਨ ਸਿੰਘ ਨੇ ਸਿਰਾ ਇਹੋ ਮੱਲਿਆ ਇਹੋ ਮੱਲਿਆ। ਉਹਦਾ ਖੰਡਾ ਜੀ ਨੂੰ ਡੰਗੇ ਉਹ ਪਾਣੀ ਵੀ ਨਾ ਮੰਗੇ, ਖੰਡਾ ਜੀ ਨੂੰ ਡੰਗੇ ਉਹ ਪਾਣੀ ਵੀ ਨਾ ਮੰਗੇ। ਜਦ ਮੁਗਲਾਂ ਨੂੰ ਮਿੱਟੀ ਵਿੱਚ ਰੋਲਦਾ, ਖੰਡਾ ਬਾਬੇ ਦੀਪ ਸਿੰਘ ਦਾ ਵੈਰੀਆਂ ਦੇ ਖੱਪੇ ਜਾਵੇ ਖੋਲਦਾ, ਖੰਡਾ ਬਾਬੇ ਦੀਪ ਸਿੰਘ ਦਾ ਵੈਰੀਆਂ ਦੇ ਖੱਪੇ ਜਾਵੇ ਖੋਲਦਾ। ਵਾਹਿਗੁਰੂ ਵਾਹਿਗੁਰੂ ਬੋਲਦਾ, ਖੰਡਾ ਬਾਬੇ ਦੀਪ ਸਿੰਘ ਦਾ ਵੈਰੀਆਂ ਦੇ ਖੱਪੇ ਜਾਵੇ ਖੋਲਦਾ, ਖੰਡਾ ਬਾਬੇ ਦੀਪ ਸਿੰਘ ਦਾ ਵੈਰੀਆਂ ਦੇ ਖੱਪੇ ਜਾਵੇ ਖੋਲਦਾ। ਜੰਦੀ ਆਪਣੀ ਉਦੇਸ਼ ਲਿਖ ਲਾ ਕੇ ਲਿਖ ਲਾ ਕੇ ਸ਼ੀਸ਼ਾ ਹਰਿਮੰਦਰ ਸਿੰਘ ਨੇ ਚੜਾ ਕੇ, ਸਿੰਘ ਨੇ ਚੜਾ ਕੇ ਕੀਤਾ ਬਚਨ ਪਗਾਇਆ ਉਹਨੇ ਹੋਣੀ ਨੂੰ ਹਰਾਇਆ, ਬਚਨ ਪਗਾਇਆ ਉਹਨੇ ਹੋਣੀ ਨੂੰ ਹਰਾਇਆ। ਜਿਹਨੂੰ ਕੋਟ ਬਾਜਾ ਵਾਲੇ ਦੀ ਨਾ ਡੋਲਦਾ, ਖੰਡਾ ਬਾਬੇ ਦੀਪ ਸਿੰਘ ਦਾ ਵੈਰੀਆਂ ਦੇ ਖੱਪੇ ਜਾਵੇ ਖੋਲਦਾ, ਖੰਡਾ ਬਾਬੇ ਦੀਪ ਸਿੰਘ ਦਾ ਵੈਰੀਆਂ ਦੇ ਖੱਪੇ ਜਾਵੇ ਖੋਲਦਾ। ਸਿੰਘ ਸੂਰਮੇ ਦੀ ਮੌਤ ਕਦੇ ਡਰਦੇ ਨਹੀਂ ਡਰਦੇ, ਰਹਿਣ ਸਦਾ ਮੌਤ ਨੂੰ ਮਖੌਲ ਕਰਦੇ ਮਖੌਲ ਕਰਦੇ। ਡਾਕ ਚੋਟ ਨਗਰ ਜਾਣ ਜੰਗ ਨੂੰ ਪਿਆਰੇ, ਚੋਟ ਨਗਰ ਜਾਣ ਜੰਗ ਨੂੰ ਪਿਆਰੇ। ਸੱਚੀ ਗੱਲ ਚ ਖਿਆਰਾ ਏ ਪਰੋਲਦਾ, ਖੰਡਾ ਬਾਬੇ ਦੀਪ ਸਿੰਘ ਦਾ ਵੈਰੀਆਂ ਦੇ ਖੱਪੇ ਜਾਵੇ ਖੋਲਦਾ, ਖੰਡਾ ਬਾਬੇ ਦੀਪ ਸਿੰਘ ਦਾ ਵੈਰੀਆਂ ਦੇ ਖੱਪੇ ਜਾਵੇ ਖੋਲਦਾ।
0: ਜੀ ਸਾਡੇ ਲਿਸਨਰ ਦੋਸਤ ਹਰ ਵਾਰ ਦੀ ਤਰ੍ਹਾਂ ਆਪਣੇ ਵੱਖਰੇ ਜਿਹੜੇ ਅੰਦਾਜ਼ ਦੇ ਵਿੱਚ ਸਾਡੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕਰ ਲਈ ਹੈ, ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾ ਦਿੱਤੀ ਹੈ। ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਬਈ, ਫਟਾਫਟ ਮੈਸੇਜਸ ਕਰੋ, ਸਭ ਫਟਾਫਟ ਆਪਣੇ ਵਿਚਾਰ ਜਿਹੜੇ ਨੇ ਸਾਂਝਾ ਕਰੋ, ਜਿਵੇਂ ਕਿ ਲਿਸਨਰ ਦੋਸਤ ਸਾਡੇ ਤੱਕ ਪਹੁੰਚੇ ਨੇ, ਕੀ ਕਹਿੰਦੇ ਨੇ ਅੱਜ ਸੁਣਦੇ ਹਾਂ।
2: ਹੈਲੋ ਦਿਲ ਆਪਣਾ ਪੰਜਾਬੀ, ਦਿਲ ਸੇ ਦਿਲ ਤੱਕ ਅੰਜਲੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਹੈਵ ਏ ਨਾਈਸ ਡੇ, ਹੈਪੀ ਹੈਪੀ ਥਰਸਡੇ। ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਮੈਡਮ ਜੀ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨਾਂ ਦਿੱਤੀਆਂ ਸਵੇਰ ਦੀ 7 ਵਜੇ ਦੀ, ਮੈਂ ਤੁਹਾਡੀਆਂ ਗੱਲਾਂ ਬਾਤਾਂ ਸੁਣ ਰਹੀ ਸੀ। ਕਿਚਨ ਦੇ ਵਿੱਚ ਤੁਸੀਂ ਸੰਜੀਵ ਕੁਮਾਰ ਦੇ ਬਰਥਡੇ ਦੀ ਗੱਲ ਕੀਤੀ, ਨਾਲ ਤੁਸੀਂ ਗੱਲ ਕਰਵਾਈ ਸਾਡੀ ਡਾਕਟਰ ਤਾਰਿਕ ਸੰਧੂ ਜੀ ਦੇ ਨਾਲ, ਉਹਨਾਂ ਨੇ ਸਵੈਮ ਨੂੰ ਨਿਰੰਤਰਣ ਦੇ ਉੱਪਰ ਗੱਲਬਾਤ ਕੀਤੀ, ਸੈਲਫ ਰੈਗੂਲੇਸ਼ਨ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ। ਔਰ ਉਹ ਜਿਨ੍ਹਾਂ ਭਰਾਵਾਂ ਭੈਣਾਂ ਨੇ ਮਿਸ ਕੀਤੀ ਨਾ, ਵਾਕਿਆ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਮਿਸ ਕਰ ਦਿੱਤੀ। ਮੈਂ ਪੂਰੇ ਧਿਆਨ ਨਾਲ ਸੁਣੀ, ਪੂਰੇ ਧਿਆਨ ਨਾਲ ਇੱਕ ਇੱਕ ਵਰਡ ਸੁਣਿਆ ਮੈਡਮ ਦਾ, ਤੇ ਤੁਸੀਂ ਸਾਰੀਆਂ ਗੱਲਾਂ ਸਾਨੂੰ ਸਮਝਾਉਂਦੇ ਹੋਏ। ਸਵਾਇਮ ਦੇ ਉੱਤੇ ਨਿਰੰਤਰ ਰੱਖਣਾ ਚਾਹੀਦਾ, ਗੁੱਸਾ ਨਹੀਂ ਕਰਨਾ ਚਾਹੀਦਾ, ਅਨੁਸ਼ਾਸਨ ਚ ਰਹਿਣਾ ਚਾਹੀਦਾ, ਆਪਾਂ ਨੂੰ ਆਪਣੇ ਬਿਹੇਵ ਨੂੰ ਕਿੱਦਾਂ ਸੈੱਟ ਕਰਨਾ ਹੈਗਾ ਵਾ, ਕਿੰਨੀ ਦੇਰ ਅਸੀਂ ਫੋਨ ਦੇਖਣਾ, ਇਹ ਸਾਰਾ ਕੁਝ ਸਾਡੇ ਆਪਣੇ ਮਨ ਤੇ ਦਿਮਾਗ ਦੇ ਵਿਚਾਰ ਹਨ ਜਿਹਨੂੰ ਅਸੀਂ ਸਵੈਮ ਰੈਗੂਲੇਸ਼ਨ ਦੇ ਨਾਲ ਜੋੜਿਆ ਹੈ ਮੈਡਮ ਜੀ। ਤੇ ਬਾਕੀ ਅੱਜ ਤੁਸੀਂ, ਤੁਹਾਨੂੰ ਕਿੱਦਾਂ ਪਤਾ ਮੇਰੀ ਕਿਚਨ ਦੇ ਵਿੱਚ ਅੱਜ ਆਲੂ ਬੈਂਗਣ ਮਰਨੇ ਨੇ, ਤੁਸੀਂ ਤਾਂ ਫਟਾਫਟ ਬੈਂਗਣ ਦਾ ਨਾਮ ਵੀ ਲੈ ਲਿਆ ਤੇ ਨਾਲ ਨਾਲ ਹਰੀ ਮਿਰਚ ਦਾ ਨਾਮ ਲੈ ਲਿਆ, ਲਸਣ ਦੀ ਕਲੀਆਂ ਦਾ ਨਾਮ ਲੈ ਲਿਆ ਤੇ ਭੜਥਾ ਵੀ ਦੱਸ ਦਿੱਤਾ ਬਣਾਉਣਾ ਹੈ। ਇਹ ਤੇ ਗੱਲ ਗਲਤ ਹੈ ਨਾ, ਤੁਸੀਂ ਚੀਟਿੰਗ ਕੀਤੀ ਅੱਜ ਮੇਰੀ ਰਸੋਈ ਦੇ ਵਿੱਚ ਆ ਕੇ, ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਸੀ। ਅੱਜ ਮੇਰੇ ਛੋਟੇ ਬੇਟੇ ਮੇਹੁਲ ਨਰੂਲਾ ਦਾ ਬਰਥਡੇ ਹੈ ਤੇ ਮੈਂ ਬਰਥਡੇ ਵਾਸਤੇ ਕੜਾਹ ਪ੍ਰਸ਼ਾਦ ਬਣਾਇਆ ਵਾ, ਉਹ ਮੰਦਿਰ ਜਾ ਕੇ ਆਇਆ ਵਾ, ਤੇ ਸਾਰਿਆਂ ਭੈਣਾਂ ਭਰਾਵਾਂ ਨੂੰ ਖੁਸ਼ੀਆਂ ਤੇ ਦੁਆਵਾਂ ਦੀ ਲੋੜ ਹੈਗੀ ਆ ਬੱਚਿਆਂ ਦੇ ਉੱਪਰ। ਤੇ ਮੈਂ ਤੁਹਾਡੇ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ ਕਪੂਰਥਲਾ ਤੋਂ।
0: ਥੈਂਕ ਯੂ ਸੋ ਮਚ ਜੀ ਕਿਰਨ ਜੀ, ਔਰ ਮੈਂ ਕਿਹਾ ਜੀ ਸਾਡਾ ਇੱਦਾਂ ਦਾ ਸਾਥ ਬਣ ਗਿਆ ਹੋਇਆ ਨਾ, ਸਾਡੇ ਇੱਕ ਦੂਸਰੇ ਤੋਂ ਅਸੀਂ ਘਰਾਂ ਦੇ ਬਾਰੇ ਜਾਣੂ ਹੋ ਚੁੱਕੇ ਹਾਂ ਕਿ ਅੱਜ ਕਿਸੇ ਦੇ ਘਰ ਕੀ ਬਣਨ ਵਾਲਾ, ਆਪਾਂ ਪਹਿਲਾਂ ਹੀ ਸਲਾਹ ਮਸ਼ਵਰਾ ਕਰ ਲੈਂਦੇ ਹਾਂ।

0: ਤੁਸੀਂ ਮੈਨੂੰ ਦੱਸਿਆ ਵੀ ਨਹੀਂ, ਪਰ ਫਿਰ ਵੀ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਹਾਡੇ ਘਰ ਬਾਅਦ 'ਚ ਬਸ ਬਸ ਅੱਜ ਬੈਂਗਣਾ ਦੀ ਸਬਜ਼ੀ ਬਣਨੀ ਹੈ, ਤਾਂ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਡੋਜ਼ ਮੈਂ ਵੀ ਵਿੱਚ ਪਾ ਦਿੰਦੀ ਹਾਂ, ਐਡ ਔਨ ਕਰ ਦਿੰਦੀ ਹਾਂ ਕਿ ਥੋੜ੍ਹਾ ਜਿਹਾ ਤੁਸੀਂ ਹੋਰ ਵੀ ਰੈਸਪੀ ਨੂੰ ਵਧੀਆ ਤਰੀਕੇ ਨਾਲ, ਆਈ ਨੋ ਤੁਸੀਂ ਵਧੀਆ ਹੀ ਬਣਾਉਂਦੇ ਹੋ, ਪਰ ਫਿਰ ਵੀ ਸਾਡੇ ਤੱਕ ਪਲੇਟ ਨਹੀਂ ਅੱਜ ਪਹੁੰਚੀ ਨਾ। ਮੈਸੇਜ ਭੇਜਿਆ ਤੁਸੀਂ ਔਰ ਵਾਕਿਆ ਹੀ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਜਿਹੜੀ ਸਾਡੇ ਲਿਸਨਰ ਦੋਸਤਾਂ ਨੇ ਅੱਜ ਪ੍ਰੋਗਰਾਮ ਸੁਣਿਆ ਹੋਏਗਾ, ਬਹੁਤ ਹੀ ਵਧੀਆ ਜਾਣਕਾਰੀ ਉਹਨਾਂ ਦੇ ਲਈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਹੋਪਸੋ ਕਿ ਤੁਸੀਂ ਲਾਈਕ ਕੀਤੀ ਹੋਵੇ। ਅਗਲਾ ਮੈਸੇਜ ਕਿਹਨਾਂ ਦਾ ਆਇਆ ਹੈ ਜੀ, ਕਿਹਨਾਂ ਦਾ ਆਇਆ ਹੈ, ਅੱਜ ਸੁਣਦੇ ਹਾਂ।
1: ਜੀ ਮੈਮ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ, ਦਿਲ ਆਪਣਾ ਪੰਜਾਬੀ, ਮੈਂ ਜੇ ਐਸ ਮੁਲਤਾਨੀ ਜਲੰਧਰ ਤੋਂ ਇੱਕ ਗੀਤ ਦੀਆਂ ਦੋ ਲਾਈਨਾਂ ਲੈ ਕੇ ਹਾਜ਼ਰ ਹੋਇਆ, ਜਿਹੜਾ ਕਬੂਲ ਕਰਨਾ ਜੀ। ਮਾਂ ਦੀ ਗੋਦੀ ਤੇ ਬਾਪੂ ਦੇ ਮੋਢਿਆਂ ਤੇ ਬੀਤਿਆ ਬਚਪਨ ਮੇਰਾ, ਉਂਗਲੀ ਫੜ ਕੇ ਤੁਰਨ ਹਿਲਾਇਆ, ਕਿਵੇਂ ਭੁੱਲਾਂਗਾ ਬਾਪੂ ਬਰਾਲਾ ਤੇਰਾ। ਕਾਸ਼ ਮੁੜ ਆਵੇ ਬਚਪਨ ਸੰਭਾਲਿਆ, ਕਾਸ਼ ਮੁੜ ਆਵੇ ਉਹ ਬਚਪਨ ਸੰਭਾਲਿਆ। ਅੱਜ ਕੱਲ ਦੇ ਨੌਜਵਾਨਾਂ ਨੂੰ ਕਾਲੀ ਨੇ ਖਾ ਲਿਆ, ਅੱਜ ਕੱਲ ਦੇ ਨੌਜਵਾਨਾਂ ਨੂੰ ਕਾਲੀ ਨੇ ਖਾ ਲਿਆ। ਉਮਰਾਂ ਤੱਕ ਨੀ ਭੁੱਲਦੇ ਮੀਤ ਪੁਰਾਣੇ ਬਚਪਨ ਦੇ, ਮੁੜ ਕੇ ਨੀ ਆਉਂਦੇ ਯਾਰੋ ਦਿਨ ਮਰ ਜਾਣੇ ਬਚਪਨ ਦੇ। ਅਸੀਂ ਜਵਾਨੀ ਚ ਹੋਸ਼ ਭੁੱਲੀ, ਨਾਲੇ ਭੁੱਲਿਆ ਮਾਪਿਆਂ ਨੇ ਕਿਵੇਂ ਸੰਭਾਲਿਆ। ਕਾਸ਼ ਮੁੜ ਆਵੇ ਬਚਪਨ ਜਿਹੜਾ ਸੀ ਸੰਭਾਲਿਆ, ਅੱਜ ਕੱਲ ਦੇ ਨੌਜਵਾਨਾਂ ਨੂੰ ਕਾਲੀ ਨੇ ਖਾ ਲਿਆ। ਕਾਸ਼ ਮੁੜ ਆਵੇ ਬਚਪਨ ਜਿਹੜਾ ਸੰਭਾਲਿਆ। ਥੈਂਕ ਯੂ, ਧੰਨਵਾਦ ਜੀ।
0: ਥੈਂਕ ਯੂ ਸੋ ਮਚ ਜੀ। ਵਾਕਿਆ ਹੀ ਅੱਜ ਕੱਲ੍ਹ ਦੀ ਕਾਹਲੀ ਨੇ ਜਿਹੜਾ ਹੈ ਬਚਪਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਗਵਾ ਦਿੱਤਾ ਸਾਡੇ ਬੱਚਿਆਂ ਦਾ, ਔਰ ਕਈ ਮੋਬਾਈਲ ਫੋਨਸ ਨੇ ਗਵਾ ਦਿੱਤਾ। ਕੋਸ਼ਿਸ਼ ਆਪਾਂ ਕਰ ਸਕਦੇ ਹਾਂ ਨਾ ਕਿ ਉਹਨਾਂ ਨੂੰ ਬਚਾ ਲਈਏ, ਉਹਨਾਂ ਨੂੰ ਕੱਢ ਲਈਏ ਇਸ ਜਾਲ ਦੇ ਵਿੱਚੋਂ। ਬਾਕੀ ਪ੍ਰੋਗਰਾਮ ਚੱਲ ਰਿਹਾ ਜੀ, ਔਰ ਪ੍ਰੋਗਰਾਮ ਦੇ ਵਿੱਚ ਮੈਸੇਜ ਆ ਗਿਆ ਜੀ ਅਗਲਾ।
2: ਗੁੱਡ ਮਾਰਨਿੰਗ ਅੰਜਲੀ ਮੈਮ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਨਿਲ ਕੁਮਾਰ ਮਾਨਗੜ ਰਾਜਸਥਾਨ ਤੋਂ ਵੋਇਸ ਮੈਸੇਜ ਭੇਜ ਰਿਹਾ ਜੀ। ਤੇ ਅੱਜ ਦਾ ਵਿਸ਼ਾ ਬੜਾ ਜ਼ਬਰਦਸਤ ਹੈ ਕਿ ਕਦੇ ਵੀ ਆਪਾਂ ਨੂੰ ਕਿਸੇ ਨੂੰ ਉੱਚਾ ਨੀਵਾਂ ਨਹੀਂ ਬੋਲਣਾ ਚਾਹੀਦਾ ਜਾਂ ਕੌੜਾ ਨਹੀਂ ਬੋਲਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਜੀ। ਤੇ ਇਹਦੇ ਨਾਲ ਨਾਲ ਇੱਕ ਗੱਲ ਆਹ ਵੀ ਹੈਗੀ, ਕਈ ਵਾਰ ਆਪਾਂ ਗੁੱਸੇ ਦੇ ਵਿੱਚ ਬੋਲ ਵੀ ਦਿੰਦੇ ਆ ਨਾ, ਤੇ ਉਸ ਤੋਂ ਬਾਅਦ ਜੇ ਆਪਾਂ ਨੂੰ ਇਹ ਉਹ ਲੱਗਦਾ ਕਿ ਯਾਰ ਇਹ ਬਹੁਤ ਗਲਤ ਕੀਤਾ ਮੈਂ, ਤੇ ਆਪਣੇ ਮਨ 'ਚ ਕਿਤੇ ਨਾ ਕਿਤੇ ਪਛਤਾਵਾ ਹੈ, ਤੇ ਇੱਕ ਗੱਲ ਮੰਨ ਕੇ ਚੱਲਿਓ ਵੀ ਤੁਸੀਂ ਬੰਦੇ ਸਹੀ ਹੋ। ਤੁਹਾਨੂੰ ਗਲਤੀ ਆਪਣੀ ਮਹਿਸੂਸ ਹੋ ਰਹੀ ਹੈ, ਇਹਦਾ ਮਤਲਬ ਤੁਸੀਂ ਬੰਦੇ ਸਹੀ ਹੋ। ਤੇ ਨਾਲੋ ਨਾਲ ਜਿਹੜੇ ਬੰਦੇ ਨੇ ਕੁਛ ਗਲਤ ਕਹਿਤਾ, ਉਹਨੂੰ ਉਹਦੇ ਕੋਲੋਂ ਥੋੜੇ ਚਿਰ ਬਾਅਦ ਜਾਂ ਉਹਨੂੰ ਆਪ ਹੀ ਆਪਣੇ ਆਪ ਨੂੰ ਆਪਾਂ ਉਹਨੂੰ ਬੁਲਾ ਲਈਏ, ਉਹਦੇ ਨਾਲ ਮਾਫ਼ੀ ਮੰਗ ਲਈਏ, ਸੋਰੀ ਕਹਿ ਦਈਏ, ਤੇ ਇਹਦੇ ਨਾਲ ਕੋਈ ਬੰਦਾ ਵੱਡਾ ਛੋਟਾ ਨਹੀਂ ਹੁੰਦਾ। ਤੇ ਗੁੱਸਾ ਸਾਰਿਆਂ ਨੂੰ ਆਉਂਦਾ ਹੈ, ਇਨਸਾਨ ਜਾਂ ਜਾਨਵਰਾਂ ਨੂੰ ਵੀ ਆਉਂਦਾ ਹੈ, ਇਹ ਪ੍ਰਵਿਰਤੀ ਹੈ, ਆਪਣੀ ਨੇਚਰ ਹੈ। ਤੇ ਇਹਦੇ ਨਾਲ ਨਾਲ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗੀ, ਜਦੋਂ ਵੀ ਆਪਾਂ ਨੂੰ ਗੁੱਸਾ ਆਉਂਦਾ ਹੈ, ਆਪਣਾ ਮੂਡ ਖਰਾਬ ਹੁੰਦਾ ਹੈ, ਇੱਕ ਨਾ ਆਪਣਾ ਫਰੈਂਡ ਸਰਕਲ ਜ਼ਰੂਰ ਹੋਣਾ ਚਾਹੀਦਾ, ਜਿਵੇਂ ਮੇਰੇ ਨਾਲ ਵੀ ਹੁੰਦਾ। ਜਦੋਂ ਵੀ ਘਰੋਂ ਕਿਸੇ ਗੱਲ ਦੇ ਨਾਲ ਜਾਂ ਬਾਹਰੋਂ ਕਿਸੇ ਗੱਲ ਦੇ ਨਾਲ ਆਪਣਾ ਦਿਮਾਗ ਜਮ੍ਹਾਂ ਖਰਾਬ ਹੈ, ਉਦੋਂ ਫਿਰ ਫੋਨ ਚੱਕੀਦਾ ਜਾਂ ਦੋਸਤਾਂ ਕੋਲ ਫੋਨ ਮਿਲਾਈਦਾ ਜਾਂ ਉਹਨਾਂ ਦੇ ਕੋਲ ਜਾ ਕੇ ਬੈਠੀਦਾ, ਸਾਰੀ ਭੜਾਸ ਕੱਢ ਦੇਈਦੀ ਹੈ, ਤੇ ਇੱਕਦਮ ਮਨ ਹਲਕਾ ਜਿਹਾ ਹੋ ਜਾਂਦਾ ਹੈ। ਭਾਵੇਂ ਕਿਸੇ ਬੰਦੇ ਤੇ ਮੂਡ ਖਰਾਬ ਹੋਇਆ ਹੋਵੇ, ਕਿਸੇ ਤੇ ਗੁੱਸਾ ਹੋਇਆ ਹੋਵੇ, ਉੱਥੇ ਆ ਕੇ ਨਾ ਇੱਕਦਮ ਸਕੂਨ ਜਿਹਾ ਮਿਲਦਾ ਵੀ ਹਾਂ ਆਪਣੇ ਦਿਲ ਦਾ ਬੋਝ ਹਲਕਾ ਹੋ ਗਿਆ। ਤੇ ਬਸ ਲਾਸਟ ਦੋ ਲਾਈਨਾਂ ਇਹਦੇ ਉੱਤੇ ਮੈਂ ਕਹਾਂਗੀ ਵੀ ਕਿੱਥੇ ਲਿਖਿਆ ਹੋਇਆ ਸੀ, ਜਿੱਥੇ ਹਾਰਟ ਦਾ ਮਤਲਬ ਆਪਰੇਸ਼ਨ ਥੀਏਟਰ ਹੈ, ਉੱਥੇ ਇੱਕ ਲਾਈਨ ਲਿਖੀ ਸੀ ਕਿ ਖੋਲ ਲੇਤੇ ਜੋ ਦਿਲ ਕੋ ਯਾਰੋਂ ਕੇ ਸਾਥ, ਤੋ ਆਜ ਨਹੀਂ ਖੁਲਾਣਾ ਪੜਤਾ ਔਜਾਰੋਂ ਕੇ ਸਾਥ। ਧੰਨਵਾਦ, ਥੈਂਕ ਯੂ।
0: ਥੈਂਕ ਯੂ ਸੋ ਮਚ ਜੀ। ਔਰ ਵਾਕਈ ਹੀ ਜ਼ਿੰਦਗੀ ਦੇ ਕਿੱਸੇ ਜਿਹੜੇ ਨੇ ਨਾ ਉਹ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਨੇ, ਬਹੁਤ ਸੋਹਣੀ, ਬਹੁਤ ਖੂਬਸੂਰਤ ਜੀ ਗੱਲ ਕਹੀ ਹੈ ਕਿ ਬਹੁਤ ਉਹ ਇਨਸਾਨ ਸਮਝਦਾਰ ਹੁੰਦਾ ਜਾਂ ਵਧੀਆ ਇਨਸਾਨ ਹੁੰਦਾ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਿ ਉਹ ਇਨਸਾਨ ਜਿਹੜਾ ਦਿਲ ਦਾ ਚੰਗਾ ਹੁੰਦਾ, ਤਾਂਹੀਓ ਤਾਂ ਉਹਨਾਂ ਨੂੰ ਲੱਗਦਾ ਪਛਤਾਵਾ ਹੁੰਦਾ ਕਿ ਉਸ 'ਤੇ ਕਹੇ ਹੋਏ ਵਿਚਾਰਾਂ ਦਾ ਜਾਂ ਸ਼ਬਦਾਂ ਦਾ। ਬਾਕੀ ਫਰੈਂਡ ਸਰਕਲ ਦੀ ਤੁਸੀਂ ਗੱਲ ਕਹੀ ਹੈ ਨਾ, ਵਾਕਿਆ ਹੀ ਜ਼ਿੰਦਗੀ ਦੇ ਵਿੱਚ ਉਹ

0: ਦੋਸਤ ਉਹ ਰਿਸ਼ਤੇ ਜਿਹੜੇ ਅਸੀਂ ਆਪ ਜਨਮ ਜੇ ਇੱਕ ਤਾਂ ਰਿਸ਼ਤੇ ਹੁੰਦੇ ਨਾ ਸਾਨੂੰ ਮਿਲਦੇ ਆ, ਘਰ ਪਰਿਵਾਰ ਮਿਲਦਾ ਆ, ਔਰ ਇਸ ਤੋਂ ਇਲਾਵਾ ਕੁਝ ਰਿਸ਼ਤੇ ਅਸੀਂ ਦੋਸਤਾਂ ਮਿੱਤਰਾਂ ਦੇ ਬਣਾਉਂਦੇ ਹਾਂ, ਔਰ ਉਹ ਰਿਸ਼ਤੇ ਬਹੁਤ ਹੀ ਜ਼ਿਆਦਾ ਖੂਬਸੂਰਤ ਹੁੰਦੇ ਨੇ। ਸ਼ਾਇਦ ਕਈ ਵਾਰੀ ਕੋਈ ਐਸੀ ਸਿਚੁਏਸ਼ਨ ਵੀ ਹੋ ਜਾਂਦੀ ਹੈ ਪਰਿਵਾਰ ਨਾਲੋਂ ਵਾਧੂ ਰਿਸ਼ਤੇ ਸਾਨੂੰ ਸਮਝਣਾ ਸ਼ੁਰੂ ਕਰ ਦਿੰਦੇ ਨੇ। ਸੋ ਆਪਣੀ ਜ਼ਿੰਦਗੀ ਦੇ ਵਿੱਚ ਫਰੈਂਡ ਸਰਕਲ ਜਿਹੜਾ ਨਾ, ਦੋਸਤਾਂ ਦਾ ਉਹ ਸਰਕਲ ਜਿਹੜਾ ਉਹ ਜ਼ਰੂਰ ਬਣਾਉਣਾ ਚਾਹੀਦਾ, ਉਹਨਾਂ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ, ਦਿਲ ਫਰੋਲ ਲੈਣੇ ਚਾਹੀਦੇ ਆ। ਅਗਲਾ ਮੈਸੇਜ ਕਿਨਾਂ ਦਾ ਆਇਆ ਹੈ, ਆ ਜੋ ਸੁਣਦੇ ਆ।
1: ਖਰੀਆਂ ਕਮਾਲ ਹੈ ਜਾਂ ਕਮਾਲ ਹੈ ਖੋਟੀਆਂ, ਖਰੀਆਂ ਕਮਾਲ ਹੈ ਜਾਂ ਕਮਾਲ ਹੈ ਖੋਟੀਆਂ, ਖਾਣੀਆਂ ਤੇ ਬੰਦਿਆ ਤੂੰ ਦੋਈ ਰੋਟੀਆਂ।

0: ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ, ਦਿਲ ਫਰੋਲ ਲੈਣੇ ਚਾਹੀਦੇ ਆ। ਅਗਲਾ ਮੈਸੇਜ ਕਿਨਾਂ ਦਾ ਆਇਆ ਹੈ, ਆ ਜੋ ਸੁਣਦੇ ਆ।
1: ਖਰੀਆਂ ਕਮਾਲ ਹੈ ਜਾਂ ਕਮਾਲ ਹੈ ਖੋਟੀਆਂ, ਖਰੀਆਂ ਕਮਾਲ ਹੈ ਜਾਂ ਕਮਾਲ ਹੈ ਖੋਟੀਆਂ, ਖਾਣੀਆਂ ਤੇ ਬੰਦਿਆ ਤੂੰ ਦੋ ਹੀ ਰੋਟੀਆਂ, ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਸਾਰਿਆਂ ਦੀ ਸਲਾਮਤੀ ਦੀ ਦੁਆ ਮੰਗਦਾ ਹੈ। ਅੱਜ ਗੁਰੂਵਾਰ ਹੈ, ਅੱਜ ਗੁਰੂ ਦੇ ਵਚਨਾਂ ਦਾ ਪਾਲਣ ਕਰਾਂਗਾ ਤੇ ਅੱਜ ਗੁੱਸਾ ਨਹੀਂ ਕਰਾਂਗਾ। ਇਸ ਵਾਅਦੇ ਨਾਲ ਆਪਣੇ ਆਪਣੇ ਕੰਮਾਂ ਕਾਰਾਂ ਤੇ ਜਾਓ ਜੀ। ਅੱਜ ਰੇਡੀਓ ਰੇਨਬੋ ਦੇ ਵਿਹੜੇ ਦੀ ਰੌਣਕ ਅੰਜਲੀ ਧੀ ਰਾਣੀ ਜੀ ਨੇ ਆ ਕੇ ਵਧਾਈ ਹੋਈ ਹੈ ਤੇ ਬੜੇ ਸੁਚੱਜੇ ਢੰਗ ਨਾਲ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਅੱਜ ਗੱਲ ਕਰਾਂਗਾ ਕਿ ਜੇ ਬੰਦਾ ਆਪਣੇ ਦੋਵਾਂ ਹੱਥਾਂ ਨਾਲ ਮਿਹਨਤ ਕਰਕੇ ਤੇ ਕੱਲਾ ਪੇਟ ਭਰਨ ਤੱਕ ਹੀ ਰਵੇ ਤੇ ਉਹ ਕਦੇ ਵੀ ਨਾ ਤੇ ਦੁਖੀ ਹੋ ਸਕਦਾ ਹੈ ਤੇ ਨਾ ਹੀ ਕਰਜ਼ਦਾਰ ਹੋ ਸਕਦਾ ਹੈ। ਜਦੋਂ ਅਸੀਂ ਸ਼ਾਰਟਕੱਟ ਅਮੀਰ ਹੋਣ ਦੇ ਰਸਤੇ ਪੈ ਜਾਂਦੇ ਹਾਂ ਤੇ ਸਾਡੇ ਦੁੱਖਾਂ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਪੁਖਤਾ ਕਰਨ ਵਾਸਤੇ ਘਟਨਾ ਸੁਣਾਉਣ ਜਾ ਰਿਹਾ ਹਾਂ। ਇੱਕ ਨਾਮਵਰ ਚੋਰ ਚੋਰੀਆਂ ਕਰਕੇ ਆਪਣਾ ਪਰਿਵਾਰ ਪਾਲਦਾ ਸੀ। ਜਦੋਂ ਉਹਦੇ ਹੱਥ ਪੈਰ ਕੰਮ ਕਰਨ ਤੋਂ ਜਵਾਬ ਦੇਣ ਲੱਗੇ ਤਾਂ ਉਸਨੇ ਆਪਣੇ ਜਵਾਨ ਪੁੱਤਰ ਨੂੰ ਚੋਰੀ ਸਿਖਾਉਣ ਦਾ ਸੋਚਿਆ। ਉਸਨੇ ਆਪਣੇ ਪੁੱਤਰ ਨੂੰ ਆਖਿਆ, ਅੱਜ ਮੈਂ ਤੈਨੂੰ ਚੋਰੀ ਕਰਨਾ ਸਿਖਾਵਾਂਗਾ। ਪਹਿਲਾਂ ਸ਼ੁਰੂਆਤ ਗੁਆਂਢੀ ਦੇ ਕੁੱਕੜ ਤੋਂ ਕਰਦੇ ਹਾਂ। ਚੋਰ ਦੇ ਮੁੰਡੇ ਨੇ ਕੁੱਕੜ ਚੋਰੀ ਕਰ ਲਿਆਂਦਾ ਤੇ ਉਸਨੂੰ ਮਾਰ ਕੇ ਉਸਦੀ ਸਬਜ਼ੀ ਵੀ ਬਣਾ ਲਈ। ਜਦੋਂ ਰੋਟੀ ਖਾਣ ਲੱਗੇ ਤਾਂ ਚੋਰ ਦੇ ਮੁੰਡੇ ਨੇ ਆਖਿਆ, ਪਾਪਾ ਜੀ ਆਓ ਅਸੀਂ ਦੋਵੇਂ ਪਹਿਲਾਂ ਰੋਟੀ ਖਾਣ ਤੋਂ ਆਪਣਾ ਆਪਣਾ ਵਜ਼ਨ ਕਰ ਲਈਏ। ਦੋਵਾਂ ਨੇ ਭਾਰ ਤੋਲ ਕੇ ਕਾਗਜ਼ ਤੇ ਲਿਖ ਲਿਆ ਤੇ ਘਰ ਆ ਕੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਚੋਰ ਰੋਟੀ ਖਾਣ ਦੇ ਨਾਲ ਨਾਲ ਬਾਰ ਬਾਰ ਦਰਵਾਜ਼ੇ ਵੱਲ ਵੇਖਦਾ ਪਿਆ ਸੀ। ਦੋਵਾਂ ਪਿਓ ਪੁੱਤਰਾਂ ਨੇ ਰੋਟੀ ਖਾਧੀ ਤੇ ਦੁਬਾਰਾ ਫਿਰ ਆਪਣਾ ਭਾਰ ਤੋਲਣ ਗਏ। ਚੋਰ ਦੇ ਮੁੰਡੇ ਦਾ ਭਾਰ ਵਧਿਆ ਹੋਇਆ ਸੀ ਪਰ ਚੋਰ ਦਾ ਭਾਰ ਮਾਸਾ ਵੀ ਨਹੀਂ ਸੀ ਵਧਿਆ। ਚੋਰ ਬੜਾ ਹੈਰਾਨ ਹੋਇਆ ਤੇ ਬੋਲਿਆ, ਪੁੱਤਰਾ ਰੋਟੀ ਤੇ ਕੁੱਕੜ ਮੈਂ ਵੀ ਖਾਧਾ ਤੇ ਤੇਰੇ ਨਾਲੋਂ ਜ਼ਿਆਦਾ ਖਾਧਾ ਹੋਣਾ, ਮੇਰਾ ਵਜ਼ਨ ਕਿਉਂ ਨਹੀਂ ਵਧਿਆ? ਚੋਰ ਦਾ ਮੁੰਡਾ ਬੋਲਿਆ, ਪਾਪਾ ਜੀ ਤੁਸੀਂ ਬਾਰ ਬਾਰ ਦਰਵਾਜ਼ੇ ਵੱਲ ਵੇਖਦੇ ਪਏ ਸੀ ਕਿਉਂਕਿ ਸਾਰੇ ਮੁਹੱਲੇ ਚ ਕੀ ਤੁਸੀਂ ਪੂਰੇ ਪਿੰਡ ਵਿੱਚ ਚੋਰੀਆਂ ਕਰਕੇ ਮਸ਼ਹੂਰ ਹੈਗੇ ਹੋ, ਤੁਹਾਨੂੰ ਡਰ ਸੀ ਕਿ ਹੁਣੇ ਗੁਆਂਢੀਆਂ ਨੇ ਆ ਜਾਣਾ ਤੇ ਸਾਨੂੰ ਫੜ ਲੈਣਗੇ ਤੇ ਛਿੱਤਰ ਪੈਣਗੇ, ਇਸ ਕਰਕੇ ਤੁਹਾਡਾ ਵਜ਼ਨ ਨਹੀਂ ਵਧਿਆ। ਮੇਰਾ ਵਜ਼ਨ ਤਾਂ ਵਧਿਆ ਹੈ ਕਿ ਮੈਂ ਇਹ ਵਾਲਾ ਕੁੱਕੜ ਉਹਨਾਂ ਨੂੰ ਪੈਸੇ ਦੇ ਕੇ ਮੁੱਲ ਲਿਆਇਆ ਸੀ, ਮੈਨੂੰ ਕਾਹਦਾ ਡਰ? ਇਹੋ ਜਿਹੇ ਕੰਮਾਂ ਨੂੰ ਛੱਡੋ ਤੇ ਮੈਂ ਕਮਾਈ ਕਰਕੇ ਉਹ ਵੀ ਹੱਕ ਹਲਾਲ ਦੀ ਲਿਆਵਾਂਗਾ ਤੇ ਘਰ ਨੂੰ ਮੈਂ ਚਲਾਵਾਂਗਾ। ਪਿਓ ਨੇ ਪੁੱਤਰ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਇਹੋ ਜਿਹੇ ਕੰਮਾਂ ਨੂੰ ਲਾਹਨਤਾਂ ਪਾਈਆਂ। ਇਹੋ ਜਿਹਾ ਕੰਮ ਕਦੀ ਨਾ ਕਰੋ ਕਿ ਸਿਰ ਤੇ ਤਲਵਾਰ ਲਮਕਦੀ ਰਵੇ। ਤੇ ਨੇਕ ਕਮਾਈ ਦੀ ਰੋਟੀ ਖਾਣ ਨਾਲ ਹੀ ਬਰਕਤ ਪੈਂਦੀ ਹੈ ਜੀ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
0: ਥੈਂਕ ਯੂ ਸੋ ਮਚ ਜੀ, ਤੁਸੀਂ ਮੈਸੇਜ ਭੇਜਿਆ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸੋ ਸਾਡੇ ਲਿਸਨਰ ਦੋਸਤਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਕੁਛ ਜ਼ਿੰਦਗੀ ਦੇ, ਆਪਣੀ ਅਸਲ ਜ਼ਿੰਦਗੀ ਦੀਆਂ ਕਹਾਣੀਆਂ ਜਿਹੜੀਆਂ ਨੇ ਨਾ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਸਾਨੂੰ ਵੀ ਚੰਗਾ ਲੱਗਿਆ। ਹੋਪ ਸੋ ਕਿ ਤੁਹਾਨੂੰ ਵੀ ਚੰਗਾ ਲੱਗਿਆ ਹੋਵੇਗਾ। ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਵਾਈਂਡ ਅਪ ਕਰਨਾ ਪੈਣਾ, ਬਸ ਆਪਣਾ ਖਿਆਲ ਰੱਖੋ, ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋ ਔਰ ਜਿੰਨਾ ਤੁਸੀਂ ਆਪਣੇ ਆਪ ਦੇ ਬਾਰੇ ਜਾਣ ਸਕਦੇ ਹੋ ਉਹਨਾਂ ਜਾਣਨ ਦੀ ਕੋਸ਼ਿਸ਼ ਕਰੋ। ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰਦੇ ਹਾਂ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਤੁਸੀਂ ਸੁਣ ਰਹੇ ਸੀ ਆਪਣੀ ਆਰਜੀ ਅੰਜਲੀ ਦੇ ਨਾਲ 102.7 ਮੈਗਾਹਰਟਜ਼, 103.6 ਮੈਗਾਹਰਟਜ਼ ਰੇਨਬੋ ਦੇ ਉੱਤੇ। ਇਸ ਗੀਤ ਦੇ ਨਾਲ ਰਹਿੰਦੀ ਹੈ ਜੀ ਤੁਹਾਡੇ ਕੋਲ ਇਜਾਜ਼ਤ, ਧੰਨਵਾਦ ਜੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਲਬੋਰਨ ਵਿੱਚ ਭਾਰਤ ਆਸਟ੍ਰੇਲੀਆ CEO ਫੋਰਮ ਨੂੰ ਸੰਬੋਧਨ ਕੀਤਾ। ਕਿਹਾ, ਅਨਿਸ਼ਚਿਤਾ ਸਪਲਾਈ ਲੜੀ ਵਿੱਚ ਵਿਘਣ ਅਤੇ ਊਰਜਾ ਸੰਕਟ ਦੇ ਦੌਰ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਾ ਭਰੋਸੇਮੰਦ ਭਾਈਵਾਲਾਂ ਵੱਲੋਂ ਅੱਗੇ ਵਧਣਾ ਜ਼ਰੂਰੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੋਰਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਗੱਲਬਾਤ ਕਰਨਗੇ। ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਬਣ ਰਿਹਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਮੌਜੂਦਾ ਸਾਲ ਲਈ 7% ਦੀ ਵਿਕਾਸ ਦਰ ਰਹਿਣ ਦਾ ਅਨੁਮਾਨ ਜਤਾਇਆ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 13 ਸਾਲਾਂ ਨਾਬਾਲਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਦਾ ਨੋਟਿਸ ਲਿਆ ਏ। ਪੰਜਾਬ ਸਰਕਾਰ ਵੱਲੋਂ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਸਣੇ 8 ਉੱਚ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਸ੍ਰੀ ਰਿਸ਼ੀ ਦੀ ਥਾਂ ਹੁਸ਼ਿਆਰਪੁਰ ਦੇ ADC ਨਿਕਾਸ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਏ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਕਰਨ ਦੇ ਨਿਰਦੇਸ਼। ਮੌਸਮ ਮਹਿਕਮੇ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਹੋਰਨਾਂ ਕਈ ਸੂਬਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਏ। ਭਾਰਤ ਅਤੇ ਇੰਗਲੈਂਡ ਵਿਚਾਲੇ 5 20-20 ਕ੍ਰਿਕਟ ਮੈਚਾਂ ਦੀ ਲੜੀ ਦਾ ਚੌਥਾ ਮੈਚ ਅੱਜ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਅਤੇ ਭਾਰਤ ਦੇ ਅਰਨਵ ਪਾਪਰਕਰ ਨੇ ਵਿੰਬਲਡਨ ਜੂਨੀਅਰਸ 2026 ਵਿੱਚ ਸਿੰਗਲਜ਼ ਕੁਆਟਰ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਿਆ। ਪਿਛਲੇ 36 ਸਾਲਾਂ ਵਿੱਚ ਸਿੰਗਲਜ਼ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਇਹ ਸਨ FM ਨਿਊਜ਼ ਹੈਡਲਾਈਨਸ।

ਸਤਿ ਸ੍ਰੀ ਅਕਾਲ ਦੋਸਤੋ, ਜੁੜੇ ਹੋਏ ਹੋ ਤੁਸੀਂ FM ਰੇਨਬੋ ਦੇ ਨਾਲ ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਗੀਤ ਬਹਾਰ ਆਰਜੇ ਰਣਜੀਤ ਤੁਹਾਡਾ ਆਪਣਾ ਆਰਜੇ ਪਹੁੰਚ ਚੁੱਕਾ ਹੈ। ਸਵੇਰ ਦੇ ਇਸ ਸੁਹਾਣੇ ਸਫ਼ਰ ਵਿੱਚ ਸਵੇਰ ਦੇ 10:09 ਹੋ ਚੁੱਕੇ ਨੇ ਅਤੇ ਚਾਹ ਦੀ ਖੁਸ਼ਬੂ ਹੌਲੀ ਹੌਲੀ ਹਵਾ ਦੇ ਨਾਲ ਹਿੰਦੀ ਫਿਲਮੀ ਸੰਗੀਤ ਦਾ ਸੋਹਣਾ ਰੰਗ, ਬਸ ਇਹੀ ਹੈ ਗੀਤ ਬਹਾਰ ਦੀ ਅਸਲੀ ਪਛਾਣ। ਕਿੰਨਾ ਸੋਹਣਾ ਮੌਸਮ ਬਣਿਆ ਹੋਇਆ ਹੈ ਤੁਹਾਨੂੰ ਪਤਾ, ਜਿੰਨੀ ਸਾਨੂੰ ਉਡੀਕ ਹੁੰਦੀ ਹੈ ਬਾਰਿਸ਼ ਦੀ, ਮੀਂਹ ਦੀ, ਰੇਨ ਦੀ।

ਨਾ ਹੀ ਇੰਤਜ਼ਾਰ ਹੁੰਦਾ ਹੈ ਤੁਹਾਨੂੰ ਗੀਤਾਂ ਦੇ ਬਹਾਰ ਦੀ ਵੀ। ਗੀਤਾਂ ਦਾ ਮੀਂਹ ਵਰਦਾ ਰਹਿੰਦਾ ਹੈ ਐਫ ਐਮ ਰੇਨਬੋ ਦੇ ਉੱਤੇ, ਪਰ ਅੱਜ ਜਦੋਂ ਮੈਂ ਆਉਂਦਾ ਪਿਆ ਸੀਗਾ ਰਾਹ ਦੇ ਵਿੱਚ ਦੇਖਦਾ ਪਿਆ ਸੀ, ਕਿਤੇ ਕਿਤੇ ਹਲਕੀ ਹਲਕੀ ਬੂੰਦਾ ਬਾਂਦੀ ਸੀ, ਕਿਤੇ ਕਿਤੇ ਹਲਕੀ ਹਲਕੀ ਧੁੱਪ ਚੜ੍ਹੀ ਸੀ, ਅਤੇ ਕਿਤੇ ਕਿਤੇ ਇਹ 10 ਕਿਲੋਮੀਟਰ ਦੇ ਦਾਇਰੇ ਦੀ ਗੱਲ ਕਰ ਰਿਹਾ ਹੈ, ਬੱਦਲ ਬਣੇ ਹੋਏ ਸੀ। ਪਰ ਇਹਨਾਂ ਬੱਦਲਾਂ ਦੇ ਵਿੱਚ ਸਾਡਾ ਜਿਹੜਾ ਦਿਲ ਹੈ ਉਹ ਘਉਂ ਮਉਂ ਕਰਦਾ ਹੈ, ਕਿਉਂਕਿ ਗਰਮੀ ਵੀ ਨਾਲ ਹੈ, ਹੁੰਮ ਵੀ ਹੈ, ਉਸ ਲਈ ਬਚਾਅ ਵੀ ਕਰਨਾ ਹੈ, ਅਤੇ ਜਿਹੜਾ ਗੀਤਾਂ ਦਾ ਬਚਾਅ ਉਹ ਨਹੀਂ ਹੋਣ ਦੇਣਾ, ਕਿਉਂਕਿ ਸੋਹਣੇ ਸੋਹਣੇ ਗੀਤ ਲੱਗਣੇ ਹੈ। ਹੁਣ ਜਿਹੜਾ ਮੇਰੇ ਕੋਲ ਗੀਤ ਹੈ ਬੜਾ ਸੋਹਣਾ, ਲਤਾ ਮੰਗੇਸ਼ਕਰ ਅਤੇ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਗੀਤ, ਤੁਸੀਂ ਆਪ ਹੀ ਸੁਣ ਕੇ ਇੰਜੋਏ ਕਰਨਾ, ਜੁੜੇ ਰਹਿਣਾ ਐਫ ਐਮ ਰੇਨਬੋ ਦੇ ਨਾਲ, ਅਤੇ ਸਟੇਟ ਯੂਨ ਰੱਖਿਆ ਹੋਇਆ ਹੈ, ਤੁਸੀਂ ਆਪ ਆਪਣੇ ਦੋਸਤਾਂ ਰਿਸ਼ਤੇਦਾਰਾਂ ਭੈਣਾਂ ਭਾਈਆਂ ਨੂੰ ਵੀ ਕਹਿ ਦਿਓ, ਕਿਉਂਕਿ ਅੱਜ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ਗੀਤਵਾਰ ਆਰ ਜੇ ਰਣਜੀਤ।

ਸਰੋਂ ਦੇ ਖੇਤ, ਪੰਜਾਬ ਦੀ ਮਿੱਟੀ ਤੇ ਪਿਆਰ ਦੀ ਮਿੱਠੀ ਮਹਿਕ ਇਸ ਗੀਤ ਦੇ ਵਿੱਚ ਦੇਖਣ ਨੂੰ ਮਿਲੀ ਆ। ਜੇ ਯਾਦ ਕਰੀਏ, ਸੁਣੀਏ ਇਸ ਗੀਤ ਨੂੰ, ਤੇ ਯਾਦ ਆਉਂਦਾ ਹੈ ਕਿ ਫਿਲਮ ਦੇ ਵਿੱਚ ਜਿੱਥੇ ਇਹ ਗੀਤ ਫਿਲਮਾਇਆ ਗਿਆ ਸੀਗਾ, ਸ਼ਾਹਰੁਖ ਖਾਨ ਦੇ ਕਾਜੋਲ ਦੇ ਨਾਲ, ਉਹਦਾ ਕਿੰਨਾ ਸੋਹਣਾ ਆਨੰਦ ਆਉਂਦਾ ਹੈ। ਇਹ ਪੰਜਾਬ ਜਿਹੜੀ ਹੈ, ਇਹ ਜ਼ਰਖੇਜ਼ ਜਿਹੜੀ ਮਿੱਟੀ ਹੈ ਇਹਦੀ, ਇਹ ਤਾਂ ਵਾਕਈ ਆਪਣੇ ਆਪ ਵੱਲ ਖਿੱਚਦੀ ਹੈ, ਅਤੇ ਐਵੇਂ ਨਹੀਂ ਕਹਿੰਦੇ ਕਿ ਪੰਜਾਬ ਜਿਹੜੀ ਹੈ ਸੋਨੇ ਦੀ ਚਿੜੀ ਹੈ। ਰਾਜ ਤੇ ਸਿਮਰਨ ਦੀ ਲਵ ਸਟੋਰੀ ਤੇ ਫਿਲਮਾਏ ਇਸ ਗੀਤ ਤੋਂ ਬਾਅਦ ਹੁਣ ਅਗਲਾ ਇੱਕ ਗੀਤ ਬੜਾ ਸੋਹਣਾ ਹੈ ਮੇਰੇ ਕੋਲ, ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਹੈ ਉਹ ਵੀ ਗੀਤ, ਫਿਲਮ ਹੈ ਆ ਲਵ ਸਟੋਰੀ, ਅਤੇ ਫਿਲਮ ਦਾ ਜਿਹੜਾ ਇਹ ਗੀਤ ਹੈ ਇੰਨਾ ਕੁ ਜ਼ਿਆਦਾ ਮਕਬੂਲ ਹੋਇਆ ਸੀਗਾ, ਤੁਸੀਂ ਆਪ ਜਾਣਦੇ ਹੋ, ਕਿਉਂਕਿ ਜਦੋਂ ਇਹਦੇ ਵਿੱਚ ਮਿਊਜ਼ਿਕ ਪਲੇ ਹੁੰਦਾ ਹੈ ਨਾ, ਉਹ ਸਾਨੂੰ ਕਿਤੇ ਨਾ ਕਿਤੇ ਦਿਲ ਦੇ ਵਿੱਚ ਵੀ ਟੁੰਨ ਟੁੰਨ ਦੀ ਘੰਟੀ ਵਜਾਉਂਦਾ ਹੈ, ਅਤੇ ਘੰਟੀ ਜੇ ਸੁਣਨੀ ਹੈ ਤਾਂ ਗੀਤ ਨੂੰ ਪਲੇ ਕਰਨਾ ਪੈਣਾ ਹੈ। ਅਤੇ ਗੀਤ ਬਹਾਰ ਸੁਣ ਰਹੇ ਹੋ ਆਰ ਜੇ ਰਣਜੀਤ ਦੇ ਨਾਲ, ਅਤੇ ਜੁੜੇ ਰਹੋ ਐਫ ਐਮ ਦੇ ਨਾਲ।

ਜ਼ਿੰਦਗੀ ਕਿੰਨੀ ਛੋਟੀ ਆ ਨਾ, ਇਹ ਇਸ ਗੀਤ ਦੇ ਰਾਹੀਂ ਵਧੀਆ ਜਿਹੜਾ ਸੁਨੇਹਾ ਮਿਲਦਾ ਹੈ। ਸ਼ਾਇਦ ਹੀ ਕਿਸੇ ਨੇ ਸਮਝਾਈ ਹੋਵੇ ਇਹ ਗੱਲ, ਪਰ ਇਹ ਗੀਤ ਸਮਝਾ ਰਿਹਾ ਸਾਨੂੰ ਸੁਣਾਉਂਦਾ ਸਿਖਾਉਂਦਾ ਹੈ ਕਿ ਹਰ ਪਲ ਨੂੰ ਖੁਸ਼ੀ ਨਾਲ ਜੀਣਾ ਚਾਹੀਦਾ ਹੈ। ਸੋਨੂ ਨਿਗਮ ਦੀ ਭਾਵੁਕ ਆਵਾਜ਼ ਦੇ ਵਿੱਚ ਦਿਲ ਨੂੰ ਛੂਹਦਾ ਇਹ ਗੀਤ ਤੁਸੀਂ ਸੁਣ ਕੇ ਹਟੇ ਹੋ, ਅਤੇ ਹੁਣ ਜਿਹੜਾ ਗੀਤ ਸੁਣੋਗੇ ਤੁਸੀਂ ਅਗਲਾ, ਉਹ ਵੀ ਸੋਨੂ ਨਿਗਮ ਹੋਰਾਂ ਦੀ ਆਵਾਜ਼ ਦੇ ਵਿੱਚ ਹੈ। ਅਤੇ ਗੀਤ ਦੇ ਬੋਲ ਨੇ ਜ਼ਿੰਦਗੀ ਛੋਟੀ ਦੀ ਗੱਲ ਕੀਤੀ ਹੈ ਅਤੇ ਜ਼ਿੰਦਗੀ ਨਾਲ ਰਿਲੇਟਡ ਹੈ। ਕੱਲ੍ਹ ਹੋ ਨਾ ਹੋ ਮੂਵੀ ਤੋਂ ਟਾਈਟਲ ਸੌਂਗ ਕੱਲ੍ਹ ਹੋ।

ਵਾਕਈ ਜਿਹੜਾ ਸਮਾਂ ਇੱਕ ਵਾਰੀ ਲੰਘ ਗਿਆ ਉਹ ਮੁੜ ਕੇ ਨਹੀਂ ਆਉਣਾ, ਅਤੇ ਇਸ ਲਈ ਜਿਹੜਾ ਸਮਾਂ ਹੈ ਉਹਨੂੰ ਸਾਂਭ ਲੈਣਾ ਚਾਹੀਦਾ ਹੈ, ਉਹਦਾ ਜਿਹੜਾ ਯੂਟੀਲਾਈਜ਼ ਉਹਨੂੰ ਕਰਨਾ ਹੈ ਉਹ ਕਰ ਲੈਣਾ ਚਾਹੀਦਾ ਹੈ, ਕਿਉਂਕਿ ਜਿਹੜਾ ਇੱਕ ਇੱਕ ਪਲ ਹੈ ਨਾ ਇੰਨਾ ਕੁ ਕੀਮਤੀ ਹੈ ਜ਼ਿੰਦਗੀ ਦਾ। ਆਪਾਂ ਕਈ ਵਾਰੀ ਦੇਖਦੇ ਹਾਂ ਕਹਿੰਦੇ ਹਾਂ ਕਿ ਚੱਲ ਕੋਈ ਨਹੀਂ ਕੰਮ ਅੱਗੇ ਵਾਲੀਏ, ਕੱਲ੍ਹ ਕਰ ਲਾਂਗੇ, ਰੋਕ ਕੇ ਕਰ ਲਾਂਗੇ, 10 ਮਿੰਟ ਬਾਅਦ ਕਰ ਲਾਂਗੇ, ਪਰ ਜਿਹੜੀ ਗੱਲ ਜਿਹੜਾ ਫੁਰਨਾ ਜਾਂ ਜਿਹੜਾ ਥੋੜ੍ਹ ਤੁਹਾਡੇ ਦਿਮਾਗ ਦੇ ਵਿੱਚ ਆਇਆ ਨਾ ਉਸ ਨੂੰ ਉਸੇ ਵੇਲੇ ਹੀ ਉਸ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਜਾਂ ਕੀਤਾ ਜਾਵੇ ਤਾਂ ਉਹ ਕੰਮ ਵੀ ਜਲਦੀ ਨੇਪਰੇ ਚੜ੍ਹਦਾ ਹੈ ਅਤੇ ਨਾਲ ਦੀ ਨਾਲ ਉਹ ਉਹਦੇ ਵਿੱਚ ਤੁਹਾਡੀ ਪ੍ਰਫੈਕਟਾ ਵੀ ਪਰਫੈਕਸ਼ਨ ਵੀ ਬਣ ਜਾਂਦੀ ਹੈ। ਗੀਤ ਬਾਰ ਪ੍ਰੋਗਰਾਮ ਸੁਣ ਰਹੇ ਹੋ, ਗੀਤਾਂ ਦੀ ਤਾਂ ਬਹਾਰ ਹੋ ਰਹੀ ਹੈ, ਮੈਨੂੰ ਲੱਗ ਰਿਹਾ ਕਿ ਸ਼ਾਇਦ ਕਿਤੇ ਨਾ ਕਿਤੇ ਮੀਂਹ ਵੀ ਪੈ ਰਿਹਾ ਹੈ, ਕਿਉਂਕਿ ਜਿਹੜੀਆਂ ਅਪਡੇਸ਼ਨਸ ਆਉਂਦੀਆਂ ਪਈਆਂ ਨੇ ਉਹ ਕਿਤੇ ਨਾ ਕਿਤੇ ਦੱਸ ਰਹੇ ਕਿ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਹੈ। ਜਲੰਧਰ ਦੇ ਵਿੱਚ ਤਾਂ ਹਜੇ ਨਹੀਂ ਹੈ, ਤੁਹਾਡੇ ਕਿਹੜੇ ਏਰੀਏ 'ਚ ਪੈ ਰਿਹਾ ਹੈ ਤੁਸੀਂ ਦੱਸ ਸਕਦੇ ਹੋ, ਦੱਸਣਾ ਕਿਵੇਂ ਹੈ, ਕਿਉਂਕਿ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਕੇ ਸੁਣਨਾ, ਇੰਜੋਏ ਕਰਨਾ ਹੈ ਇਸ ਸੋਹਣੇ ਮੌਸਮ ਨੂੰ। ਅਤੇ ਹੁਣ ਜਿਹੜਾ ਗੀਤ ਹੈ ਅਰੀਜੀਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਹੈ, ਫਿਲਮ ਦਾ ਨਾਮ ਹੈ ਆਸ਼ਕੀ ਅਤੇ 2010 ਦੇ ਦਹਾਕੇ ਦੀ, ਮਤਲਬ ਕਿ ਜਿਹੜਾ 2000 ਤੋਂ ਲੈ ਕੇ 2010 ਤੱਕ ਦਾ ਜਿਹੜਾ ਡੈਕਡ ਸੀ ਉਹਦੇ ਵਿੱਚ ਸਭ ਤੋਂ ਮਕਬੂਲ ਮਸ਼ਹੂਰ ਗੀਤ ਸੀ ਇਹ, ਅਤੇ ਇਸ ਵੇਲੇ ਵੀ ਮਸ਼ਹੂਰ ਗੀਤ ਦਾ ਆਨੰਦ ਤੁਸੀਂ ਮਾਨਣਾ ਹੈ। ਸਟੇਟ ਟਿਊਨ ਰੱਖਣਾ ਹੈ FM ਰੇਨਬੋ।

ਉਹ ਸਾਡੇ ਲਈ ਵੀ ਤੁਸੀਂ ਹੀ ਹੋ, ਕਿਉਂਕਿ ਜਿਹੜਾ ਪਿਆਰ ਹੈ, ਪਿਆਰ ਦੀਆਂ ਤੰਦਾਂ ਸਾਡੀਆਂ ਤੁਹਾਡੇ ਨਾਲ ਅਤੇ ਤੁਹਾਡੀਆਂ ਸਾਡੇ ਨਾਲ ਨਾ, ਇਹਦੇ ਕਰਕੇ ਜਿਹੜਾ ਰਿਸ਼ਤਾ ਸਾਡਾ ਬਹੁਤ ਗੂੜਾ ਹੈ। ਅੱਜ ਰਣਜੀਤ ਗੀਤ ਬਹਾਰ ਪ੍ਰੋਗਰਾਮ ਤੁਹਾਡੇ ਸਨਮੁੱਖ ਕਰ ਰਿਹਾ, ਪੇਸ਼ ਕਰ ਰਿਹਾ ਹੈ, ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਗੀਤ ਹੈ ਬੜਾ ਸੋਹਣਾ, ਮੇਰਾ ਤਾਂ ਇੰਨਾ ਕੁ ਪਸੰਦੀਦਾ ਗੀਤ ਹੈ, ਮੈਂ ਤਾਂ ਕਹਿੰਦਾ ਜਿੰਨੀ ਵਾਰੀ ਸੁਣ ਲਵਾਂ ਉਨਾ ਘੱਟ ਹੈ। ਏ ਆਰ ਰਹਿਮਾਨ ਦਾ ਮਿਊਜ਼ਿਕ ਹੈ, ਅਨੁਪਮਾ ਦਾ ਨਾਲ ਜਿਹੜਾ ਇਹ ਸਾਥ ਹੈ, ਅਤੇ ਗਾਇਆ ਵੀ ਏ ਆਰ ਰਹਿਮਾਨ ਹੋਰਾਂ ਦਾ ਹੈ, ਅਤੇ ਫਿਲਮ ਕਿਹੜੀ ਹੋ ਸਕਦੀ ਹੈ, ਫਿਲਮ ਦਾ ਨਾਮ ਹੈ ਦਿਲ ਸੇ ਅਤੇ ਗੀਤ ਦਾ ਨਾਮ ਵੀ ਹੈ ਦਿਲ ਸੇ, ਅਤੇ ਇੰਜੋਏ ਕਰੋ ਇਸ ਗੀਤ ਨੂੰ, ਸੁਣਦੇ ਰਹੋ FM ਰੇਨਬੋ।

ਦੋਸਤੋ, ਦਿਲ ਸੇ ਦਿਲ ਦੀਆਂ ਗੱਲਾਂ ਦਿਲ ਨੂੰ ਕਹਿ ਰਹੀਆਂ ਨੇ, ਅਤੇ ਗੀਤ ਵੀ ਇਹੀ ਕਹਿ ਰਿਹਾ ਸੀਗਾ। ਕਿੰਨਾ ਸੋਹਣਾ ਗੀਤ ਸੀ ਨਾ, ਕਿੰਨੀ ਸੋਹਣੀ ਆਵਾਜ਼ ਸੀ। ਸੁਖਵਿੰਦਰ ਅਤੇ ਏ ਆਰ ਰਹਿਮਾਨ, ਅਰਪਣਾ ਜਿਹੜੇ ਆ, ਇਹਨਾਂ ਨੇ ਇਸ ਗੀਤ ਦੇ ਵਿੱਚ ਆਪਣੀਆਂ ਆਵਾਜ਼ਾਂ ਦੇ ਨਾਲ ਇਸ ਗੀਤ ਨੂੰ ਮਧੁਰ ਬਣਾਇਆ ਹੈ। ਅਤੇ ਹੁਣ ਜਿਹੜਾ ਗੀਤ ਹੈ ਮੇਰੇ ਕੋਲ, ਉਹ ਵੀ ਬੜਾ ਸੋਹਣਾ ਹੈ, ਉਸ ਨੂੰ ਮਧੁਰ ਬਣਾ ਰਹੇ ਨੇ ਸੋਨੂ ਨਿਗਮ, ਅਲਕਾ ਜਾਗਣਿਕ। ਅਲਕਾ ਜਾਗਣਿਕ ਦਾ ਤੁਹਾਨੂੰ ਪਤਾ ਹੈ ਨਾ, ਉਹਨਾਂ ਨੂੰ ਅਵਾਰਡ ਮਿਲਿਆ ਹੈ, ਇਸ ਵਾਰ ਰਾਸ਼ਟਰਪਤੀ ਅਵਾਰਡ ਮਿਲਿਆ ਹੈ। ਪਰ ਇੱਕ ਬੜੀ ਖਾਸ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਅਚਾਨਕ ਇੱਕ ਅਜਿਹੀ ਕਹਿ ਲਈਏ ਕਿ ਉਹ ਡਿਸੀਜ਼ ਹੋ ਗਈ, ਬਿਮਾਰੀ ਹੋ ਗਈ, ਜਿਸ ਕਰਕੇ ਉਹ ਸੁਣਨ ਦੀ ਸਮਰੱਥਾ ਆਪਣੀ ਗੁਆ ਬੈਠੇ। ਜਦੋਂ ਮੈਨੂੰ ਪਤਾ ਲੱਗਾ, ਮੈਂ ਉਸ ਵੇਲੇ ਉਹ ਅਵਾਰਡ ਫੰਕਸ਼ਨ ਦੇਖ ਰਿਹਾ ਸੀ, ਅਤੇ ਉਸ ਵਿੱਚ ਇਹ ਚੀਜ਼ ਦੇਖੀ ਸੀਗੀ ਕਿ ਉਹ ਕਾਫੀ ਸਮੇਂ ਬਾਅਦ ਸਕਰੀਨ ਦੇ ਉੱਤੇ ਦਿਖਾਈ ਦਿੱਤੇ। ਉਹਨਾਂ ਦੇ ਗਾਣੇ ਕਿੰਨੇ ਸੋਹਣੇ, ਗੀਤ ਹੈ ਕਿੱਡਾ, ਉਹਨਾਂ ਦਾ ਦੌਰ ਸੀਗਾ, ਖਾਸ ਕਰ ਸੋਨੂ ਨਿਗਮ, ਕੁਮਾਰ ਸਾਨੂ, ਉਦਿਤ ਨਾਰਾਇਣ ਹੋਰਾਂ ਨਾਲ ਗਾਏ ਹੋਏ ਉਹਨਾਂ ਦੇ ਗੀਤ, ਅਤੇ ਉਹਨਾਂ ਗੀਤਾਂ ਦੇ ਕਰਕੇ ਉਹਨਾਂ ਦਾ ਇਸ ਮੁਕਾਮ ਤੱਕ ਸੰਗੀਤ ਜਗਤ ਦੇ ਵਿੱਚ ਨਾਮ ਰੋਸ਼ਨ ਕਰਨਾ, ਉਸ ਕਰਕੇ ਉਹਨਾਂ ਨੂੰ ਅਵਾਰਡ ਦਿੱਤਾ ਗਿਆ। ਪਰ ਉਹਨਾਂ ਦਾ ਵੀਲਚੇਅਰ ਦੇ ਉੱਤੇ ਆਉਣਾ, ਉਹ ਵੀ ਕਿਤੇ ਨਾ ਕਿਤੇ ਦਿਲ ਨੂੰ ਇੱਕ ਠੇਸ ਪਹੁੰਚਾ ਰਿਹਾ ਸੀਗਾ, ਦਿਲ 'ਚ ਦਰਦ ਪੈਦਾ ਕਰ ਰਿਹਾ ਸੀ ਕਿ ਇੰਨੀ ਵੱਡੀ ਸੁਰਾਂ ਦੀ ਜਿਹੜੀ ਮਲਿਕਾ, ਉਹਦੇ ਨਾਲ ਇੰਜ ਕੀ ਹੋ ਗਿਆ। ਪਰ ਉਹ ਜਿਹੜੀ ਬਿਮਾਰੀ ਹੈ, ਅਸੀਂ ਕਹਿੰਦੇ ਹਾਂ, ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਠੀਕ ਹੋਣ, ਦੁਬਾਰਾ ਸੰਗੀਤ ਜਗਤ ਦੇ ਵਿੱਚ ਆਉਣ, ਕਿਉਂਕਿ ਉਹ ਪਿਛਲੇ 2 ਸਾਲ ਤੋਂ ਇਸ ਸੰਗੀਤ ਦੀ ਦੁਨੀਆ ਤੋਂ ਦੂਰ ਹੋ ਗਏ ਨੇ। ਪਰ ਉਹਨਾਂ ਦੇ ਆਉਣ ਦੀ ਉਮੀਦ ਸਾਨੂੰ ਸਾਰਿਆਂ ਨੂੰ ਹੈ, ਪਰ ਉਹਨਾਂ ਦੇ ਜਿਹੜੀ ਗਾਏ ਹੋਏ ਗੀਤ ਹੈ ਹਮੇਸ਼ਾ ਅਮਰ ਹੈ, ਅਮਰ ਰਹਿਣਗੇ। ਅਤੇ ਉਹਨਾਂ ਦੇ ਨਾਲ ਸੋਨੂ ਨਿਗਮ ਨੇ ਗਾਇਆ ਇਹ ਗੀਤ, ਬਹੁਤ ਸੋਹਣਾ ਗੀਤ ਹੈ। ਫਿਲਮ ਦਾ ਨਾਮ ਹੈ ਕਵੀ ਖੁਸ਼ੀ ਕਵੀ ਗਮ।

ਮੈਂ ਕਹਿਣ ਤੋਂ ਭਾਵ ਕਿ ਬਾਰਿਸ਼ ਜਿਹੜੀ ਆ ਉਹ ਕਿਤੇ ਕਿਤੇ ਪੈ ਰਹੀ ਆ, ਹਲਕੀ ਹਲਕੀ, ਕਿਤੇ ਪੈਣ ਜਾ ਰਹੀ ਹੈ ਅਤੇ ਕਿਤੇ ਪੈ ਜਾਵੇਗੀ, ਕਿਉਂਕਿ ਜਿਹੜੀ ਪੇਸ਼ਨਗੋਈ ਕੀਤੀ ਹੋਈ ਆ ਨਾ ਮੌਸਮ ਮਹਿਕਮੇ ਨੇ, ਉਸ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਸਟੀਕ ਇਨਫੋਰਮੇਸ਼ਨ ਜਿਹੜੀ ਦਿੱਤੀ ਗਈ ਆ, ਅਸੀਂ ਨਿਊਜ਼ ਦੇ ਥਰੂ ਵੀ ਦਿੱਤੀ ਹੈ, ਉਹ ਵਾਕਈ ਸਹੀ ਹੈ ਅਤੇ ਮੀਂਹ ਦਾ ਜਿਹੜਾ ਆਨੰਦ ਹੈ ਮਾਨਣਾ ਹੈ। ਮੀਂਹ ਜਿਹੜਾ ਹੈ ਹਮੇਸ਼ਾ ਦਿਲ ਨੂੰ ਵੀ ਠੰਡ ਦਿੰਦਾ ਹੈ, ਜਿੱਦਾਂ ਜਿੱਦਾਂ ਕਹਿੰਦੇ ਗਰਮੀ ਦੇ ਵਿੱਚ ਮੀਂਹ ਪੈਂਦਾ ਹੈ ਨਾ, ਬੜੀ ਠੰਡਕ ਮਹਿਸੂਸ ਹੁੰਦੀ ਹੈ, ਮਨ ਨੂੰ ਵੀ ਸ਼ਾਂਤੀ ਮਿਲਦੀ ਹੈ। ਅਸੀਂ ਖਾਸ ਕਰ ਇਹੋ ਜਿਹਾ ਮੌਸਮ ਦੇਖਣ ਲਈ ਹਿੱਲ ਏਰੀਏ ਦੇ ਵਿੱਚ ਜਾਂਦੇ ਹਾਂ, ਪਹਾੜੀ ਖੇਤਰ ਵਿੱਚ ਜਾਂਦੇ ਹਾਂ, ਅਤੇ ਖਾਸ ਕਰ ਜਿਹੜੀਆਂ ਜੂਨ ਦੀਆਂ ਛੁੱਟੀਆਂ ਹੈ ਉਹਦੇ ਵਿੱਚ ਜਾਂਦੇ ਹੀ ਹੈ, ਅੱਜ ਕੱਲ੍ਹ ਵੀ ਬਹੁਤ ਜ਼ਿਆਦਾ ਲੋਕ ਹੈ ਘੁੰਮਣ ਜਾਂਦੇ। ਜੇਕਰ ਉਹੋ ਜਿਹਾ ਮੌਸਮ ਜਿਹੜਾ ਹੈ, ਬੇਸ਼ੱਕ ਪਹਾੜੀਆਂ ਨਾ ਹੋਣ ਪਰ ਮੌਸਮ ਹੈ ਜਿਹੜਾ ਮੀਂਹ ਵਾਲਾ ਮੌਸਮ ਹੈ, ਉਹ ਇੱਥੇ ਹੁਣ ਸ਼ੁਰੂ ਹੋਣ ਜਾ ਰਿਹਾ ਹੈ, ਕਿਉਂਕਿ ਲਗਾਤਾਰ ਜਿਹੜਾ ਮੌਨਸੂਨ ਹੋਣ ਕਰਕੇ ਹੁਣ ਅਗਲਾ ਜਿਹੜਾ ਮਹੀਨਾ ਵੀ ਹੈ ਨਾ ਉਹ ਸੌਣ ਦਾ ਮਹੀਨਾ ਹੈ, ਅਤੇ ਸੌਣ ਦੇ ਮਹੀਨੇ ਤਾਂ ਤੁਹਾਨੂੰ ਪਤਾ ਮੀਂਹ ਕਿੰਨੇ ਪੈਂਦੇ ਆ, ਅਤੇ ਮੀਂਹ ਚੰਗੇ ਵੀ ਲੱਗਦੇ ਆ। ਮਿਸਰ ਦੇ ਪਿਰਾਮਿਡਸ ਵਿੱਚ ਸ਼ੂਟ ਹੋਏ ਇਸ ਗੀਤ ਦਾ ਵਿਜ਼ੂਅਲ ਅਤੇ ਰੋਮਾਂਸ ਦਾ ਜਿਹੜਾ ਮਾਸਟਰਪੀਸ ਸੀਗਾ ਨਾ, ਉਸਨੇ ਕਿਤੇ ਨਾ ਕਿਤੇ ਵਾਕਈ ਵੀ ਜਿਹੜੇ ਆ ਫਿਲਮ ਨਿਰਮਾਤਾ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਸੀ ਕਿ ਇਸ ਤੋਂ ਅਗਲੇ ਲੈਵਲ ਦਾ, ਨੈਕਸਟ ਲੈਵਲ ਦਾ ਗੀਤ ਕਿਹੜਾ ਹੋ ਸਕਦਾ ਹੈ। ਉਹ ਗੀਤ ਤਾਂ ਚਲੋ ਅੱਗੇ ਜਿਹੜੇ ਬਣੇ ਬਣੇ ਆ, ਪਰ ਇਸ ਵੇਲੇ ਮੇਰੇ ਕੋਲ ਜਿਹੜਾ ਅਰੀਜੀਤ ਸਿੰਘ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਕੇਸਰੀਆ ਗੀਤ ਹੈ, ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਜਾਣਾ ਕਿਤੇ ਨਹੀਂ ਹੈ, 10:51 ਬੇਸ਼ੱਕ ਹੋ ਗਿਆ ਪਰ ਗੀਤ ਹਜੇ ਵੀ ਬਾਕੀ ਹੈ, ਅਤੇ ਬਹਾਰ ਜਿਹੜੀ ਹੈ ਉਹ ਖਿੜੀ ਹੋਈ ਹੈ।

ਦੋਸਤੋ ਜਦੋਂ ਇਸ਼ਕ ਹੋ ਜਾਂਦਾ ਹੈ ਤਾਂ ਇੱਕ ਖਿੱਚ ਜੀ ਬਣੀ ਰਹਿੰਦੀ ਹੈ, ਇੱਕ ਬੇਚੈਨੀ ਜੀ ਬਣੀ ਰਹਿੰਦੀ ਹੈ, ਪਿਆਰ ਭਰੀ ਬੰਦਾ ਮਨੋ ਮਣੀ ਮੁਸਕਰਾਉਂਦਾ ਹੈ। ਜਦੋਂ ਖਿੱਚ ਜਿਹੜੀ ਇਹ ਪੈਂਦੀ ਆ ਨਾ, ਤਾਂ ਉਸ ਵੇਲੇ ਇਹੀ ਰਹਿੰਦਾ ਹੈ ਕਿ ਜਿਹਦੇ ਨਾਲ ਇਸ਼ਕ ਹੈ ਤੁਹਾਡਾ ਉਹੀ ਹਮੇਸ਼ਾ ਤੁਹਾਡੇ ਰੂਬਰੂ ਰਹੇ, ਉਹੀ ਤੁਹਾਡੇ ਹਮੇਸ਼ਾ ਸਨਮੁਖ ਰਹੇ। ਅਤੇ ਤੁਹਾਡਾ ਜਿਹੜਾ ਇਸ਼ਕ ਹੈ ਉਹ ਐਫ ਐਮ ਰੇਨਬੋ ਦੇ ਨਾਲ ਹੈ, ਅਤੇ ਤੁਸੀਂ ਜਦੋਂ ਵੀ ਰੇਡੀਓ ਟਿਊਨ ਇਨ ਕਰਦੇ ਹਾਂ, ਐਫ ਐਮ ਰੇਨਬੋ ਟਿਊਨ ਇਨ ਕਰਦੇ ਹਾਂ, ਤਾਂ ਤੁਸੀਂ ਇਹ ਇਸ਼ਕ ਦੇ ਨਾਲ ਵੱਜੇ ਹੋਏ ਹੈ, ਅਤੇ ਉਹ ਇਸ਼ਕ ਜਿਹੜਾ ਹੈ ਉਹ ਤੁਹਾਨੂੰ ਕਿਤੇ ਇਹੋ ਜਿਹਾ ਨਹੀਂ ਹੋਣ ਦਿੰਦਾ ਕਿ ਹਾਂ ਵੀ ਤੁਸੀਂ ਭਟਕ ਜਾਓ। ਗੀਤ ਵਾਰ ਪ੍ਰੋਗਰਾਮ ਸੁਣ ਰਹੇ ਹੋ, ਪ੍ਰੋਗਰਾਮ ਦਾ ਜਿਹੜਾ ਆਖਰੀ ਗੀਤ ਹੈ ਉਹ ਬੜਾ ਸੋਹਣਾ ਹੈ, ਅਤੇ ਜਾਂਦੇ ਜਾਂਦੇ ਜਿਹੜਾ ਇਹ ਗੀਤ ਸੁਣਨਾ ਹੈ, ਅਤੇ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਸਟੇ ਟਿਊਨ ਰੱਖਣਾ, ਕਿਉਂਕਿ ਪ੍ਰੋਗਰਾਮ ਅਗਲਾ ਜਿਹੜਾ ਹੈ ਪੰਜਾਬੀ ਤੜਕਾ, ਉਹਦੇ ਵਿੱਚ ਅੱਜ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਹੋਣੀਆਂ ਨੇ, ਗੀਤ ਵੀ ਪੂਰੇ ਸੁਣਨੇ ਆ, ਤੁਸੀਂ ਆਪਣੇ ਗੀਤ ਸੁਣਾਉਣੇ ਵੀ ਆਪਣੇ ਹੋਰਨਾਂ ਦੋਸਤਾਂ ਨੂੰ, ਅਤੇ ਉਸ ਲਈ 0181 3243174 ਡਾਇਲ ਕਰਨਾ ਹੈ, ਪਹੁੰਚਣਾ ਐਫ ਐਮ ਰੇਨਬੋ ਦੇ ਵਿਹੜੇ ਵਿੱਚ ਪੰਜਾਬੀ ਤੜਕਾ ਪ੍ਰੋਗਰਾਮ ਦੇ ਰਾਹੀਂ, ਤੁਸੀਂ ਆਪਣੀਆਂ ਫਰਮਾਇਸ਼ਾਂ ਜਿਹੜੀਆਂ ਪੂਰੀਆਂ ਕਰਵਾਉਣੀਆਂ ਨੇ। ਪਰ ਇਸ ਪ੍ਰੋਗਰਾਮ ਜਾਣੀ ਕਿ ਗੀਤ ਬਾਰ ਪ੍ਰੋਗਰਾਮ ਦਾ ਆਖਰੀ ਗੀਤ ਜ਼ਰੂਰ ਸੁਣਨਾ ਹੈ, ਫਿਲਮ ਤੁਸੀਂ ਆਪ ਹੀ ਬੁੱਝ ਜਾਣੀ ਆ, ਕਿਉਂਕਿ ਗੀਤ ਵੀ ਬੜਾ ਹੈ, ਪਹਿਲਾਂ ਪੰਜਾਬੀ 'ਚ ਮਕਬੂਲ ਸੀ, ਹੁਣ ਹਿੰਦੀ 'ਚ ਵੀ ਮਕਬੂਲ ਹੈ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਲਬੋਰਨ ਵਿੱਚ ਭਾਰਤ ਆਸਟ੍ਰੇਲੀਆ ਸੀਈਓ ਫੋਰਮ ਨੂੰ ਸੰਬੋਧਨ ਕੀਤਾ। ਕਿਹਾ, ਅਨਿਸ਼ਚਿਤਤਾ, ਸਪਲਾਈ ਲੜੀ ਵਿੱਚ ਵਿਘਨ ਅਤੇ ਊਰਜਾ ਸੰਕਟ ਦੇ ਦੌਰ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਾ ਭਰੋਸੇਮੰਦ ਭਾਈਵਾਲਾਂ ਵੱਲੋਂ ਅੱਗੇ ਵਧਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੋਰਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਗੱਲਬਾਤ ਕਰਨਗੇ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਬਣਿਆ ਰਹੇਗਾ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਮੌਜੂਦਾ ਸਾਲ ਲਈ 7% ਦੀ ਵਿਕਾਸ ਦਰ ਰਹਿਣ ਦਾ ਅਨੁਮਾਨ ਜਤਾਇਆ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਣੇ ਸੂਬੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਕੌਮੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 13 ਸਾਲਾ ਨਾਬਾਲਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਦਾ ਨੋਟਿਸ ਲਿਆ ਹੈ। ਪੰਜਾਬ ਸਰਕਾਰ ਵੱਲੋਂ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਸਣੇ 8 ਉੱਚ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਸ੍ਰੀ ਰਿਸ਼ੀ ਦੀ ਥਾਂ ਹੁਸ਼ਿਆਰਪੁਰ ਦੇ ADC ਨਿਕਾਸ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਕਰਨ ਦੇ ਨਿਰਦੇਸ਼। ਮੌਸਮ ਮਹਿਕਮੇ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਹੋਰ ਨਾ ਕੋਈ ਕਈ ਸੂਬਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ 5 2020 ਕ੍ਰਿਕਟ ਮੈਚਾਂ ਦੀ ਲੜੀ ਦਾ ਚੌਥਾ ਮੈਚ ਅੱਜ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਤੇ ਭਾਰਤ ਦੇ ਅਰਨਵ ਪਾਪਰਕਰ ਨੇ ਵਿੰਬਲਡਨ ਜੂਨੀਅਰਜ਼ 2026 ਵਿੱਚ ਸਿੰਗਲਸ ਕੁਆਟਰ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਿਆ। ਪਿਛਲੇ 36 ਸਾਲਾਂ ਵਿੱਚ ਸਿੰਗਲਸ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਇਹ ਸਨ FM ਨਿਊਜ਼ ਹੈਡਲਾਈਨਸ।

0: ਦੋਸਤੋ ਨਿੱਘਾ ਜੀ ਆਇਆ ਹੈ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ। ਪੰਜਾਬੀ ਤੜਕਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਤੁਹਾਨੂੰ ਪਤਾ ਫਰਮਾਇਸ਼ਾਂ ਪੂਰੀਆਂ ਹੋਣੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ। 0181 43 141 ਕਰਕੇ ਪਹੁੰਚਣਾ ਹੈ ਪੰਜਾਬੀ ਤੜਕਾ ਦੇ ਵਿੱਚ FM ਰੇਨਬੋ ਦੇ ਉੱਤੇ। ਫਰਮਾਇਸ਼ਾਂ ਤਾਂ ਪੂਰੀਆਂ ਹੋਣੀਆਂ, ਗੀਤ ਵੀ ਸੁਣਨੇ ਆ, ਗੱਲਾਂ ਵੀ ਹੋਣੀਆਂ ਹੈ। ਪਹਿਲੇ ਕਾਲਰ ਮੈਨੂੰ ਲੱਗਦਾ ਸਾਡੇ ਨਾਲ ਜੁੜ ਚੁੱਕੇ ਨੇ, ਗੱਲ ਕਰਦੇ ਹਾਂ ਕੌਣ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ, ਕੌਣ ਦੋਸਤ ਗੱਲ ਕਰ ਰਹੇ ਨੇ? ਵਾਹ ਜੀ ਵਾਹ, ਪਿੰਡ ਲਾਡੀਆਂ ਖੁਰਦ, ਬੜਾ ਸੋਹਣਾ ਨਾਮ ਹੈ ਤੁਹਾਡੇ ਪਿੰਡ ਦਾ। ਪਿੰਡ ਦੀ ਕੀ ਖਾਸੀਅਤ ਹੈ? ਨਾਂ ਬੜਾ ਸੋਹਣਾ ਹੈ।
1: ਪਿੰਡ ਦੀ ਖਾਸੀਅਤ ਜੀ, ਇੱਥੇ ਸਾਡੇ ਪਿੰਡ ਦੋ ਗੱਡ ਵੀ ਹੈ ਜੀ।
0: ਅੱਛਾ ਜੀ,
1: ਹਾਂਜੀ
0: ਠੀਕ ਹੈ ਜੀ। ਤੇ ਕੀ ਕਰਦੇ ਹੁੰਦੇ ਹੋ ਤੁਸੀਂ? ਖੇਤੀਬਾੜੀ ਕਰ ਰਹੇ ਹੋ? ਤੇ ਇਸ ਵਾਰ ਕੀ ਬੀਜਿਆ? ਅੱਛਾ ਜੀ, ਡੰਗਰ ਬੱਛਾ ਵੀ ਰੱਖਿਆ ਹੋਇਆ ਤੁਸੀਂ?
1: ਹਾਂ ਜੀ ਸਰ, ਡੰਗਰ ਵੀ ਹੈਗੇ ਜੀ।
0: ਇਹ ਘਰ ਲਈ ਹੈ ਕਿ ਡੇਰੀ ਦਾ ਕੰਮ ਵੀ ਹੈ ਨਾਲ?
1: ਨਹੀਂ ਸਰ, ਘਰ ਲਈ ਵੀ ਤੇ ਥੋੜਾ ਬਹੁਤ ਦੁੱਧ ਪਿੰਡ ਦੀ ਦੇ ਦੇਈਦਾ ਜੀ।

0: ਵਾਹ ਜੀ ਵਾਹ, ਫਿਰ ਤਾਂ ਬਹੁਤ ਵਧੀਆ ਗੱਲ ਹੈ। ਤੇ ਮੈਨੂੰ ਸੱਚੋ ਸੱਚ ਦੱਸਿਓ, ਪਾਣੀ ਕਿੰਨਾ ਪਿਲਾਉਣੇ ਆ ਵਿੱਚ? ਦੁੱਧ ਦੇ ਵਿੱਚ ਪਾਣੀ ਕਿੰਨਾ ਮਿਲਾਉਣੇ ਹੋ?
1: ਪਾਣੀ ਨੀ ਮਿਲਾਈ ਜਾਂਦਾ ਘਰਾਂ ਚ,
0: ਕਿਹੜਾ ਪ੍ਰੋਗਰਾਮ ਸਭ ਤੋਂ ਵਧੀਆ ਲੱਗਦਾ ਤੁਹਾਨੂੰ?
1: ਹਾਂਜੀ,
0: ਪ੍ਰੋਗਰਾਮ ਕਿਹੜਾ ਸਭ ਤੋਂ ਵਧੀਆ ਲੱਗਦਾ?
1: ਸਰ ਜੀ, ਜ਼ਿਆਦਾਤਰ ਤਾਂ ਸਾਨੂੰ ਫੋਨਾਂ ਵਾਲੇ ਪ੍ਰੋਗਰਾਮ ਵਧੀਆ ਲੱਗਦੇ ਆ
0: ਜੀ, ਜਿਹ ਚ ਫੋਨ ਲੱਗ ਜੇ ਤੇ ਫਰਮਾਇਸ਼ ਪੂਰੀ ਹੋ ਜੇ ਨਾ। ਕਿਹੜੀ ਫਰਮਾਇਸ਼ ਪੂਰੀ ਕਰੀਏ? ਗੱਲਾਂ ਤਾਂ ਹੋ ਗਈਆਂ। ਵਾਹ, ਕਿੰਨਾ ਸੋਹਣਾ ਗਾਣਾ ਹੈ, ਜਿੱਦਾਂ ਦੀ ਤੁਹਾਡੀ ਲਿਆਕਤ ਹੈ ਗੱਲ ਕਰਨ ਦੀ, ਓਹੋ ਜਿਹਾ ਇਹ ਗੀਤ ਸੁਣਿਆ ਚੁਣਿਆ ਤੁਸੀਂ ਸੁਣਨ ਲਈ। ਬਹੁਤ ਬਹੁਤ ਸ਼ੁਕਰੀਆ, ਤੁਸੀਂ FM ਰੇਨਬੋ ਦੇ ਵਿਹੜੇ ਵਿੱਚ ਆਏ ਹੋ। ਤੇ ਦੋਸਤੋ, ਤੁਸੀਂ ਪਿੱਛੇ ਕਿਉਂ ਹਟੇ ਹੋ? ਦੇਖੋ, ਲੱਕੀ ਕਾਲਰ ਬਣ ਗਏ ਆ, ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਨਾਲ ਉਹਨਾਂ ਨੇ ਫਰਮਾਇਸ਼ ਵੀ ਪੂਰੀ ਕਰਵਾ ਲਈ ਹੈ, ਤੇ ਤੁਸੀਂ ਆਪਣੀ ਫਰਮਾਇਸ਼ ਨਹੀਂ ਪੂਰੀ ਕਰਵਾਉਣੀ। ਫਰਮਾਇਸ਼ ਪੂਰੀ ਕਰਵਾਉਣੀ ਹੈ ਤਾਂ ਉਹਦੇ ਲਈ ਡਾਇਲ ਕਰਨਾ ਪੈਣਾ ਹੈ 0181 8342174 ਦੇ, ਪਹੁੰਚਣਾ ਹੈ FM ਰੇਨਬੋ ਦੇ ਵਿਹੜੇ ਵਿੱਚ, ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ। ਅੱਜ ਰਣਜੀਤ ਤੁਹਾਡੀ ਵੇਟ ਕਰ ਰਿਹਾ ਹੈ, ਅਤੇ ਇਹਨਾਂ ਨੇ ਕਿਹਾ ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਜੱਗ ਜਿਉਂਦਿਆਂ ਦੇ ਮੇਲੇ ਗੀਤ ਸੁਣਾ ਦਿਓ। ਜ਼ਰੂਰ ਸੁਣਾਵਾਂਗੇ, ਅਤੇ ਦੇਖਦੇ ਹਾਂ ਇਸ ਗੀਤ ਦੇ ਦੌਰਾਨ ਕਿਹੜੇ ਸਾਡੇ ਅਗਲੇ ਲੱਕੀ ਕਾਲਰ ਬਣਦੇ ਨੇ।

0: ਸਾਡੇ ਨਾਲ ਜੁੜ ਚੁੱਕੇ ਨੇ ਅਗਲੇ ਦੋਸਤ, ਗੱਲ ਕਰਦੇ ਹਾਂ। ਕੌਣ ਨੇ? ਹੈਲੋ ਜੀ।
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਜੀ ਵਿਵੇਕ ਬੋਲਦਾ ਜੀ।
0: ਵਿਵੇਕ ਜੀ, ਕਿੱਥੋਂ ਗੱਲ ਕਰ ਰਹੇ ਹੋ?
1: ਆਪਾਂ ਭਾਰਗੋ ਕੈਂਪ ਤੋਂ ਜੀ।
0: ਭਾਰਗੋ ਕੈਂਪ ਕਿੱਥੇ ਪੈਂਦਾ?
1: ਇਹ ਜੀ ਇਹ ਰਵਿਦਾਸ ਚੌਂਕ ਦੇ ਬੈਕ ਸਾਈਡ।
0: ਰਵਿਦਾਸ ਚੌਂਕ ਕਿੱਥੇ ਆ ਜੀ?
1: ਇਹ ਮਾਡਲ ਟਾਊਨ ਤੋਂ ਥੋੜ੍ਹਾ ਉੱਤੇ ਆ ਕੇ।
0: ਮਾਡਲ ਟਾਊਨ ਕਿਹੜੇ ਵਾਲਾ?
1: ਇਹੀ ਜਿਹੜਾ ਤੁਹਾਡੇ ਨਾਲ ਹੀ
0: ਮੇਰੇ ਮੇਰੇ ਨਾਲ ਤਾਂ ਕੰਧ ਹੈ। ਇਹ ਕਹੋ ਕਿ ਭਾਰਗੋ ਕੈਂਪ ਜਲੰਧਰ ਤੋਂ ਬੋਲ ਰਹੇ ਹਾਂ? ਦੇਖੋ, ਮਾਡਲ ਟਾਊਨ ਲੁਧਿਆਣੇ ਵੀ ਹੈ, ਅੰਮ੍ਰਿਤਸਰ ਵੀ ਹੈ, ਜਲੰਧਰ ਵੀ ਹੈ, ਹੋਰ ਕਈ ਸ਼ਹਿਰਾਂ ਦੇ ਵਿੱਚ ਹੈ, ਪਰ ਮਾਡਲ ਟਾਊਨ ਕਿਹੜੇ ਵਾਲੇ ਹੈ? ਜਲੰਧਰ ਵਾਲੇ ਤੋਂ ਗੱਲ ਕਰ ਰਹੇ ਹਾਂ, ਮਾਡਲ ਟਾਊਨ ਦੇ ਲਾਗੇ, ਹੈ ਨਾ।

0: ਵਿਵੇਕ ਜੀ ਕੀ ਕੰਮ ਕਾਰ ਕਰਦੇ ਹੋ?
1: ਆਪਾਂ ਜੀ ਚਿੜੀ ਛਿੱਕੇ ਬਣਾਈ ਦੇ।
0: ਚਿੜੀ ਛਿੱਕੇ ਬਣਾਉਣੇ ਆ, ਬੈਡਮਿੰਟਨ ਦਾ ਸਮਾਨ ਬਣਾਉਣੇ ਆ ਤੁਸੀਂ?
1: ਹਾਂਜੀ ਹਾਂਜੀ।
0: ਵਾਹ ਜੀ ਵਾਹ, ਤੇ ਖੇਡਦੇ ਵੀ ਹੁੰਨੇ ਆ ਬੈਡਮਿੰਟਨ?
1: ਹਾਂਜੀ ਕਦੀ ਕਦਾਰ ਖੇਡਿਆ।
0: ਚਲੋ ਮੈਨੂੰ ਇਹ ਦੱਸੋ ਕਿ ਸਾਡੀ ਇੱਕ ਸਟਾਰ ਪਲੇਅਰ ਹੈ, ਓਲੰਪਿਕ ਦੇ ਵਿੱਚ ਵੀ ਵਧੀਆ ਉਹਨੇ ਕੁਆਲੀਫਾਈ ਕੀਤਾ, ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਵੀ ਕੀਤਾ, ਕਈ ਉਹਨਾਂ ਨੇ ਤਮਗੇ ਜਿਹੜੇ ਹੈ ਹਾਸਲ ਕੀਤੇ ਹੈ, ਕਈ ਜਿਹੜੀਆਂ ਟੂਰਨਾਮੈਂਟ ਹੈ ਉਹ ਜਿੱਤੇ ਹੈ, ਉਹ ਨਾਂ ਦੱਸ ਦਿਓ, ਕੀ ਨਾਮ ਹੈ ਉਹਨਾਂ ਦਾ?
1: ਦੇਖੋ ਜੀ ਆਪਾਂ ਇੰਨਾ ਨਹੀਂ ਕਦੀ ਟੀਵੀ ਰੇਡੀਓ,
0: ਦੇਖੋ ਤੁਹਾਨੂੰ ਤੁਹਾਡੀ ਜਿਹੜੀ ਕਿ ਕਹਿ ਲਈਏ ਨਾ ਕਲਾ ਦੇ ਨਾਲ ਜੁੜੇ ਹੋਏ ਜਿੰਨੇ ਵੀ ਇਹ ਕਹਿ ਲਓ ਕਿ ਮਾਹਰ ਬੰਦੇ ਆ, ਉਹਨਾਂ ਦੇ ਬਾਰੇ ਪਤਾ ਹੋਣਾ ਜ਼ਰੂਰ ਚਾਹੀਦਾ, ਖਾਸ ਕਰ ਜਿਹੜੇ ਚੋਟੀ ਦੇ ਆ।
1: ਸਾਨੀਆ ਮਿਰਜ਼ਾ
0: ਨਹੀਂ? ਨਹੀਂ ਜੀ ਨਹੀਂ, ਦੇਖਿਆ ਨਹੀਂ ਤੁਸੀਂ ਭੁਲੇਖਾ ਖਾ ਗਏ, ਉਹ ਟੈਨਿਸ ਦੇ ਪਲੇਅਰ ਸੀ।
1: ਚਲੋ ਮੈਂ ਆਈਡੀਆ ਹੀ ਲਾਇਆ ਸੀ ਜੀ।
0: ਸਾਇਨਾ ਨਹਿਵਾਲ ਤੇ ਚਿੜੀ ਛਿੱਕੇ, ਮੈਂ ਕਿਹਾ ਸਾਇਨਾ ਨਹਿਵਾਲ ਹੈ ਨਾਮ ਉਹਨਾਂ ਦਾ?
1: ਹਾਂਜੀ ਹਾਂਜੀ ਬੋਲੀ ਬੋਲੀ।
0: ਚਿੜੀ ਛਿੱਕੇ ਬਣਾਉਣੇ ਆ, ਅਤੇ ਇਹਦੇ ਵਿੱਚ ਵੀ ਹੁੰਦਾ ਕੋਈ ਹਲਕੇ ਵਧੀਆ ਜਾਂ ਮਾੜੇ ਜਾਂ ਜ਼ਿਆਦਾ ਵਧੀਆ ਜਾਂ ਇੰਟਰਨੈਸ਼ਨਲ ਲੈਵਲ ਦੇ ਜਾਂ ਲੋਕਲ ਲੈਵਲ ਦੇ, ਕੁਛ ਇੱਦਾਂ ਵੀ ਹੁੰਦਾ ਤੁਹਾਡੇ ਤੋਂ?
1: ਬਿਲਕੁਲ ਜੀ, ਹਰ ਚੀਜ਼ ਦੇ ਵਿੱਚ ਵਧੀਆ ਘਟੀਆ ਪਈ ਹੈ ਜੀ।
0: ਅੱਛਾ ਜੀ,
1: ਹਾਂਜੀ,
0: ਅਤੇ ਤੁਸੀਂ ਅੱਜ ਤੱਕ ਦਾ ਸਭ ਤੋਂ ਵਧੀਆ ਜਿਹੜਾ ਚਿੜੀ ਛਿੱਕਾ ਬਣਾਇਆ ਹੋਵੇ ਤਾਂ ਇੱਥੋਂ ਬਾਹਰ ਗਿਆ ਹੋਵੇ, ਜਲੰਧਰ ਤੋਂ ਬਾਹਰ ਜਾਂ ਹੋਰ ਕਿਸੇ ਸਟੇਟ ਜਾਂ ਬਾਹਰ ਕੰਟਰੀ 'ਚ ਕਿਤੇ ਗਿਆ ਹੋਵੇ, ਵਿਦੇਸ਼ ਗਿਆ ਹੋਵੇ?
1: ਹਾਂਜੀ ਬੜੇ ਜਾਂਦੇ ਜੀ ਬਾਹਰ, ਇੱਥੋਂ ਦੇ ਸਾਰਾ ਮਾਲ ਬਾਹਰ ਹੀ ਜਾਂਦਾ ਜੀ, ਕਦੀ ਕੈਨੇਡਾ ਤੇ ਕਦੀ ਫਰਾਂਸ ਤੇ ਕਦੀ ਅਮਰੀਕਾ ਤੇ ਕਦੀ ਕਿੱਥੇ ਤੇ ਕਦੀ ਕਿੱਥੇ।
0: ਅੱਛਾ ਜੀ, ਤੇ ਅੱਜ ਪ੍ਰੋਗਰਾਮ 'ਚ ਕਾਲ ਲੱਗੀ ਆ, ਕਿਹੜਾ ਗੀਤ ਸੁਣੋਗੇ
1: ਜੀ? ਸੁਣਾ ਦਿਓ ਤੁਸੀਂ ਜੀ, ਉਹ ਲੌਂਗ ਤੇ ਲਾਚੀ ਵਾਲਾ ਜਿਹੜਾ ਦੱਸਿਆ ਸੀ ਮੈਂ।
0: ਜ਼ਰੂਰ ਸੁਣਾਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਐਫ ਐਮ ਰੇਨਬੋ ਦੇ ਵਿਹੜੇ 'ਚ ਆਏ।
1: ਤੇ ਪਾਣੀ ਪੂਣੀ ਪਾ ਕੇ ਰੱਖਣਾ ਚਾਹੀਦਾ ਜੀ ਸਰ ਜੀ, ਕੁੱਤਿਆਂ ਵਾਸਤੇ ਜੀ, ਕੁੱਤੇ ਵਿਚਾਰੇ ਆਵਾਰਾ ਘੁੰਮਦੇ ਰਹਿੰਦੇ ਆ ਵਿਚਾਰੇ, ਅਸੀਂ ਦੇਖਦੇ ਹਾਂ ਹੈ, ਰੋਂਦੇ ਆ ਇੱਕ ਦੂਜੇ ਨੂੰ ਦੇਖ ਦੇਖ ਕੇ, ਬਈ ਸਾਨੂੰ ਪਾਣੀ ਨਹੀਂ ਮਿਲਦਾ, ਪਾਣੀ ਦੇਣਾ ਚਾਹੀਦਾ ਜ਼ਰੂਰ ਜੀ ਲੋਕਾਂ ਨੂੰ।
0: ਜ਼ਰੂਰ, ਬਹੁਤ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ,
1: ਥੈਂਕ ਯੂ ਜੀ।
0: ਅਤੇ ਇਹਨਾਂ ਨੇ ਕਿਹਾ ਕਿ ਮੰਨਤ ਨੂਰ ਹੋਰਾਂ ਦੀ ਆਵਾਜ਼ ਦੇ ਵਿੱਚ ਲੌਂਗ ਲਾਚੀ ਸੁਣਾ ਦਿਓ, ਅਤੇ ਤੁਸੀਂ ਵੀ ਆਪਣੇ ਪਸੰਦੀਦਾ ਸਿੰਗਰ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਹੈ, ਗੱਲਾਂ ਬਾਤਾਂ ਕਰਨੀਆਂ ਨੇ, ਤਾਂ ਡਾਇਲ ਕਰੋ 0181 4141 174, ਪਹੁੰਚੋ ਐਫ ਐਮ ਰੇਨਬੋ ਦੇ ਵਿਹੜੇ ਵਿੱਚ, ਅਤੇ ਆਰ ਜੇ ਰਣਜੀਤ ਬੈਠਾ ਹੈ ਨਾ, ਗੱਲਾਂ ਵੀ ਕਰਨੀਆਂ ਅਤੇ ਗੀਤ ਵੀ ਤੁਸੀਂ ਪਲੇਅ ਕਰਵਾਉਣੇ ਆ ਉਹਦੇ ਤੋਂ।

0: ਸੰਦਲੀ ਨੈਣਾ ਦੇ ਰਾਹ ਦੇ ਰਾਹੀਂ ਕਿਹੜੇ ਦੋਸਤ ਪਹੁੰਚ ਚੁੱਕੇ ਆ? ਸੰਦਲੀ ਨੈਣਾ ਦੇ ਰਾਹ ਦੇ ਰਾਹੀਂ ਕਿਹੜੇ ਦੋਸਤ ਪਹੁੰਚ ਚੁੱਕੇ ਆ? ਗੱਲ ਕਰਦੇ ਆ। ਹੈਲੋ ਜੀ। ਹੈਲੋ
1: ਹੈਲੋ,
0: ਕੌਣ ਦੋਸਤ ਗੱਲ ਕਰ ਰਹੇ ਨੇ?
1: ਰਵਿੰਦਰ ਕੁਮਾਰ ਕੈਂਪੋ ਬੋਲ ਰਿਹਾ ਸਰ, ਗੁਰਾਇਆ ਤੋਂ।
0: ਗੁਰਾਇਆ ਤੋਂ ਰਵਿੰਦਰ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਜੀ।
0: ਮੌਸਮ ਕਿੱਦਾਂ ਤੁਹਾਡੇ ਹਾਲ?
1: ਮੌਸਮ ਜੀ, ਧੁੱਪ ਖਿੜੀ ਹੋਈ ਹੈ ਪੂਰੀ।
0: ਅੱਛਾ, ਧੁੱਪ ਚੜੀ ਹੋਈ ਹੈ, ਪਰ ਕਿਤੇ ਕਿਤੇ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ। ਜਲੰਧਰ ਦੇ ਵਿੱਚ ਬੱਦਲ ਵੀ ਹੋਏ ਆ ਤੇ ਕਿਤੇ ਕਿਤੇ ਧੁੱਪ ਵੀ ਆ।
1: ਹਾਂਜੀ, ਜਲੰਧਰ ਤੇ ਮੇਰੇ ਖਿਆਲ ਪਰਸੋਂ ਬਾਰਿਸ਼ ਹੋ ਵੀ ਗਈ ਆ।
0: ਹਾਂਜੀ,
1: ਤੇ ਸਾਡੇ ਤੇ ਹਫ਼ਤਾ ਹੀ ਹੋ ਚੱਲਿਆ, ਬਾਰਿਸ਼ ਹੋਈ ਨਹੀਂ।
0: ਚਲੋ, ਮੈਨੂੰ ਲੱਗਦਾ ਤੁਹਾਡੇ ਇਕੱਠੀ ਹੋਣੀ ਹੋਣੀ।
1: ਹਾਂ ਜਾਂ ਸਟੋਕ ਕਰਕੇ ਰੱਖਦੇ ਹੋਗੇ ਜਾਂ।
0: ਬਿਲਕੁਲ ਬਿਲਕੁਲ, ਤੁਹਾਡੇ ਵੱਲ ਸਟੋਕ ਹੀ ਭੇਜਣਾ, ਇਕੱਠਾ ਹੀ ਭੇਜਣਾ, ਫਿਰ ਤੁਸੀਂ ਕਹਿਣਾ ਕਿ ਇੰਨਾ ਪਾਣੀ ਆ ਗਿਆ। ਰਵਿੰਦਰ ਜੀ, ਕੰਮ ਕਾਰ ਕੀ ਕਰਦੇ ਹੋ?
1: ਸਰ, ਅਸੀਂ ਲੋਕਾਂ ਨੂੰ ਜੈਂਟਲਮੈਨ ਬਣਾਉਂਦੇ ਹਾਂ ਜੀ।
0: ਵਾਹ ਜੀ ਵਾਹ, ਤੇ ਇਹ ਵਿਧੀ ਕੀ ਹੈ, ਕੀ ਢੰਗ ਹੈ ਜੈਂਟਲਮੈਨ ਬਣਾਉਂਦੇ ਆ?
1: ਸਟਿਚਿੰਗ ਕਰਕੇ, ਕੋਟ ਪੈਂਟ ਸੀ ਕੇ।
0: ਕਿਆ ਬਾਤ ਹੈ, ਇਹ ਤਾਂ ਤੁਸੀਂ ਪਰਸਨੈਲਿਟੀ ਦੇ ਵਿੱਚ ਲਿਆਉਂਦੇ ਆ ਲੋਕਾਂ ਨੂੰ, ਹਨਾ?
1: ਹਾਂਜੀ ਹਾਂਜੀ ਬਿਲਕੁਲ।
0: ਵਾਹ ਜੀ ਵਾਹ, ਫਿਰ ਤਾਂ ਬਹੁਤ ਵਧੀਆ ਕੰਮ ਹੈ। ਅਤੇ ਅੱਜ ਕੱਲ੍ਹ ਸਿਲਾਈ ਕੀ ਚੱਲਦੀ ਪਈ ਆ ਕੋਟ ਪੈਂਟ ਦੀ? ਖਾਸ ਕਰ ਜਿੱਦਾਂ ਰੈਡੀਮੇਡ ਦਾ ਕੰਮ ਸ਼ੁਰੂ ਹੋ ਗਿਆ, ਪਰ ਉਹ ਗੱਲ ਨਹੀਂ ਬਣਦੀ ਜਿਹੜੀ ਸਟਿਚਿੰਗ 'ਚ ਬਣਦੀ ਆ ਕੋਟ ਪੈਂਟ 'ਚ।
1: ਬਿਲਕੁਲ, ਲੈ ਤੇ ਲੋਕ ਲੈਂਦੇ ਆ ਰੈਡੀਮੇਡ, ਲੇਕਿਨ ਉਹ ਇੱਕ ਦੋ ਸੀਜ਼ਨ ਦਾ ਹੀ ਹੁੰਦਾ ਕੰਮ ਉਹਦਾ
0: ਜੀ।
1: ਅਤੇ ਜਿਹੜਾ ਸਟਿਚ ਆਪ ਕੱਪੜਾ ਲੈ ਕੇ ਸਿਲਾਉਂਦੇ ਆ, ਉਹ ਤਾਂ ਆਪਣੇ 10-15 ਸਾਲ ਦਾ ਹੁੰਦਾ।
0: ਅੱਛਾ, ਇਹ ਦੱਸਿਓ, ਆਪਾਂ ਜਿੱਦਾਂ ਕੋਟ ਪੈਂਟ ਸਮਾ ਲਿਆ, ਹੈ ਨਾ, ਕਈ ਬੰਦੇ ਅੱਗੇ ਜਾ ਕੇ ਥੋੜ੍ਹੇ ਜਿਹੇ ਹੈਲਦੀ ਹੋ ਜਾਂਦੇ ਆ, ਹੈ ਨਾ? ਅੱਜ ਕੱਲ੍ਹ ਫਿਟਿੰਗ ਦਾ ਟ੍ਰੈਂਡ ਚੱਲਦਾ ਪਿਆ, ਕੁਝ ਇੱਦਾਂ ਵੀ ਹੁੰਦਾ ਕੋਟ ਪੈਂਟ ਦੇ ਵਿੱਚ ਕੱਪੜਾ ਤੁਸੀਂ ਉਨਾ ਕੁ ਵਧਾ ਦਿੰਦੇ ਆ, ਕੱਲ੍ਹ ਨੂੰ ਜੇ ਉਹਨੂੰ ਖੁੱਲ੍ਹਾ ਵੀ ਕਰਨਾ ਪਵੇ ਤਾਂ ਕੀਤਾ ਜਾ ਸਕਦਾ?
1: ਜੀ ਸਰ, ਮਾਰਜਨ ਤਾਂ ਬਹੁਤ ਹੁੰਦਾ, 3-4 ਇੰਚ ਦਾ ਮਾਰਜਨ ਹੁੰਦਾ ਵਿੱਚ।
0: ਅੱਛਾ ਜੀ।
1: ਹਾਂ, ਪੈਂਟ ਵਿੱਚ ਵੀ ਹੁੰਦਾ, ਕੋਟ ਪੈਂਟ ਵੀ ਹੁੰਦਾ, ਬਾਹਾਂ ਵਿੱਚ ਵੀ ਹੁੰਦਾ, ਹਰ ਇੱਕ ਜਗ੍ਹਾ ਮਤਲਬ 2-2, 4-4 ਇੰਚ ਦਾ ਮਾਰਜਨ ਹੁੰਦਾ ਆ
0: ਜੀ।
1: ਚਾਹੇ ਜਿੰਨਾ ਮੋਟਾ ਹੋ ਵੀ ਜਾਵੇ, ਚੱਲਦਾ ਰਹਿੰਦਾ ਫਿਰ ਵੀ।
0: ਵਾਹ ਜੀ ਵਾਹ, ਦੇਖੋ ਕਿੱਡੀ ਵਧੀਆ ਗੱਲ ਦੱਸ ਦਿੱਤੀ ਆ। ਮੈਨੂੰ ਇਹ ਦੋ ਚਿੱਤੇ ਸੀ, ਕਿਉਂਕਿ ਕਈ ਵਾਰੀ ਜਿੱਦਾਂ ਪੈਂਟ ਸ਼ਰਟ ਸਮਾਉਂਦੇ ਆ ਨਾ, ਤਾਂ ਮੈਂ ਕਹਿ ਕੇ ਕਹਿੰਦਾ ਹੁੰਦਾ ਕਿ ਕੱਪੜਾ ਵਿੱਚ ਜ਼ਰੂਰ ਵੱਧ ਰੱਖਣਾ, ਕੱਲ੍ਹ ਜੇ ਉਹਨੂੰ ਖੁੱਲ੍ਹਾ ਕਰਾਉਣਾ ਪਵੇ ਜਾਂ ਥੋੜ੍ਹਾ ਟਾਈਟ ਕਰਾਉਣਾ ਪਵੇ, ਕੀਤਾ ਜਾ ਸਕੇ ਨਾ।
1: ਬਾਕੀ ਰੈਡੀਮੇਡ ਜਿਹੜੇ ਹੁੰਦੇ ਨਾ, ਉਹਨਾਂ ਦੇ ਵਿੱਚ ਮਾਰਜਨ ਜ਼ੀਰੋ ਹੁੰਦਾ,
0: ਜ਼ੀਰੋ,
1: ਕੰਡੇ ਤੇ ਸਿਲਾਈ ਲਾ ਕੇ ਦਿੰਦੇ ਪਏ, ਕੱਲ੍ਹ ਨੂੰ ਕਿਤੇ ਖੁੱਲ੍ਹਾ ਨਾ ਕਰਨਾ ਪੈ ਜਾਵੇ,
0: ਨਵਾਂ ਹੀ ਲੈਣ, ਨਵਾਂ ਹੀ ਲੈਣ, ਖੁੱਲ੍ਹਾ ਨਾ ਕਰਨਾ ਪਵੇ ਨਾ।
1: ਉਹ ਟ੍ਰੈਂਡ ਉਹਨਾਂ ਦਾ ਹੁੰਦਾ ਜੀ।
0: ਜੀ ਜੀ ਜੀ, ਤੇ ਬੜੀ ਸੋਹਣੀ ਜਾਣਕਾਰੀ।
1: ਤੁਸੀਂ ਭਾਵੇਂ 10 ਸਾਲ ਵੀ ਪਾਈ ਜਾਓ, ਮਾਰਜਨ ਵਿੱਚੋਂ ਨਿਕਲ ਆਣਾ।
0: ਵਾਹ ਜੀ ਵਾਹ, ਫਿਰ ਤਾਂ ਤੁਸੀਂ ਬੜੀ ਸੂਝਵਾਨ ਢੰਗ ਨਾਲ ਇਹਦੀ ਸਿਲਾਈ ਕਰਦੇ ਹੋ, ਤੇ ਯਾਦ ਵੀ ਰਹਿੰਦਾ ਕਿ ਮੈਂ ਉਹ ਟੇਲਰ ਤੋਂ ਇਹ ਕੋਟ ਪੈਂਟ ਸਮਾਇਆ ਸੀ।
1: ਹਾਂਜੀ, ਬਸ ਇਹ ਸਟਿਚਿੰਗ ਦਾ ਕੰਮ ਸਰ ਇਦਾਂ ਦਾ ਹੁੰਦਾ ਕਿ ਜਿਹਦੀ ਇੱਕ ਵਾਰੀ ਫਿਟਿੰਗ ਸਹੀ ਬੈਠ ਜਾਵੇ, ਉਹ ਫਿਰ ਚਾਹੇ 10 ਪਿੰਡ ਛੱਡ ਕੇ ਵੀ ਉਹਨੂੰ ਜਾਣਾ ਪਵੇ, ਉੱਥੇ ਹੀ ਜਾਊਗਾ ਫਿਰ।
0: ਇਹ ਗੱਲ ਬਹੁਤ ਸੋਹਣੀ ਕੀਤੀ ਹੈ, ਇਹ ਗੱਲ ਵਾਕਈ ਸਹੀ ਹੈ।
1: ਹਾਂਜੀ ਹਾਂਜੀ ਬਿਲਕੁਲ,
0: ਮੇਰਾ ਵੀ ਇੱਦਾਂ ਹੀ ਹੈ। ਮੈਂ ਜੇ ਕੁੜਤਾ ਪਜਾਮਾ ਸਮਾਉਣਾ ਹੋਵੇ ਤਾਂ ਮੈਂ ਦੂਰੋਂ ਹੀ ਸਮਾਉਣਾ, ਨੋ ਡਾਊਟ, ਲਾਗੇ ਛਾਗੇ 3-4 ਹੋਰ ਵੀ ਟੇਲਰ ਹੈ, ਪਰ ਫਿਰ ਵੀ ਦੂਰ ਜਾਂਦਾ ਹੁੰਦਾ ਕਿਉਂਕਿ ਉਹਨਾਂ ਦੀ ਸਟਿਚਿੰਗ ਅੱਛੀ ਹੈ, ਵਧੀਆ, ਜਾਂ ਮੇਰੇ ਮੁਤਾਬਕ ਠੀਕ ਹੈ, ਜਾਂ ਮੈਨੂੰ ਠੀਕ ਸੂਟ ਕਰਦੀ ਹੈ ਨਾ।
1: ਬਾਕੀ ਸਿਆਣੇ ਕਹਿੰਦੇ ਕਿ ਦਰਜੀ ਤੇ ਨਾਈ ਇੱਕੋ ਹੀ ਰੱਖਣਾ ਚਾਹੀਦਾ।
0: ਬਿਲਕੁਲ ਠੀਕ ਹੈ ਜੀ।
1: ਪਤਾ ਹੁੰਦਾ ਵੀ ਇਹਨਾਂ ਨੇ ਕਿਸ ਤਰੀਕੇ ਦੀ ਕਟਿੰਗ ਕਰਾਉਣੀ ਜਾਂ ਕਿਸ ਤਰੀਕੇ ਦਾ ਇਹਨਾਂ ਨੇ ਸਟਿਚਿੰਗ ਕਰਾਉਣੀ ਆ,
0: ਜਰੂਰ ਸੁਣਾਵਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਜੀ।
1: ਹਾਂ, ਸ਼ੁਕਰੀਆ ਸਰ ਤੁਹਾਡਾ ਵੀ, ਧੰਨਵਾਦ।
0: ਦੋਸਤੋ, 11:24 ਤੇ 57 FM ਦੀ ਘੜੀ ਉੱਤੇ ਹੋ ਚੁੱਕੀ ਹੈ 0181-23-42-174 ਡਾਇਲ ਕਰੋ ਅਤੇ ਪਹੁੰਚੋ FM ਰੇਨਬੋ ਦੇ ਵਿਹੜੇ ਵਿੱਚ, ਗੱਲਾਂ ਬਾਤਾਂ ਕਰੋ ਅਤੇ ਗੀਤ ਵੀ ਸੁਣੋ। ਇਹਨਾਂ ਨੇ ਕਿਹਾ ਮਨਮੋਹਨ 12 ਸੁਰਾਂ ਦੀ ਆਵਾਜ਼ ਦੇ ਵਿੱਚ ਪੰਜਾਬ ਗੀਤ ਸੁਣਾ ਦਿਓ, ਉਹ ਸੁਣਾਉਂਦੇ ਹਾਂ ਅਤੇ ਦੇਖਦੇ ਹਾਂ ਗੀਤ ਦੇ ਚੱਲਦੇ ਚੱਲਦੇ ਕਿਹੜੇ ਅਗਲੇ ਦੋਸਤ ਹੁੰਦੇ ਆ ਸਾਡੇ ਕੋਲ।

0: ਹੈਲੋ ਜੀ, ਸਾਡੇ ਨਾਲ ਜੁੜ ਚੁੱਕੇ ਨੇ ਅਗਲੇ ਦੋਸਤ, ਗੱਲ ਕਰਦੇ ਆ ਕੌਣ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਕੌਣ ਦੋਸਤ ਗੱਲ ਕਰ ਰਹੇ ਨੇ? ਵਾਹ ਜੀ ਵਾਹ, ਜੇਤੇਵਾਲੀ ਵਾਲਿਆਂ ਦਾ ਕੀ ਹਾਲ ਚਾਲ ਹੈ ਰਿਤੇਸ਼ ਜੀ?
1: ਠੀਕ ਆ, ਬੱਦਲ ਤਾਂ ਸਾਫ ਹੋਏ ਆ।
0: ਅੱਛਾ ਜੀ, ਤੇ ਡਰ ਤਾਂ ਨੀ ਲੱਗਾ ਕਿ ਮੀਂਹ ਪੈ ਗਿਆ ਤੇ ਮੈਂ ਭਿੱਜ ਜਾਣਾ? ਮੈਂ ਕਿਹਾ ਜੀ, ਡਰ ਤਾਂ ਨੀ ਲੱਗਣ ਦਿਆ ਮੀਂਹ ਪੈ ਗਿਆ ਤੇ ਭਿੱਜ ਜਾਣਾ? ਅੱਛਾ ਜੀ, ਆਦਤ ਕਿੱਦਾਂ ਦੀ ਪੈ ਗਈ ਹੈ?
1: ਪੰਜਾਬੀ ਨੀ ਡਰਦੇ ਸਰ, ਆਪਾਂ ਵਿਦੇਸ਼ ਵੀ ਜਾਏ ਆ
0: ਜੀ,
1: ਪੰਜਾਬ ਚ ਆਪਣਾ ਪੰਜਾਬੀ ਨੀ ਡਰਦੇ ਹੈਗੇ, ਪੰਜਾਬੀ ਡੱਟ ਕੇ ਮੁਕਾਬਲਾ ਕਰਦੇ ਜੀ।
0: ਦਲੇਰ ਦਲੇਰ ਕੌਮ ਹੈ, ਦਲੇਰ ਨੇ ਪੰਜਾਬੀ।
1: ਹਾਂਜੀ
0: ਹਾਂਜੀ, ਤੇ ਅੱਜ ਤੁਸੀਂ
1: ਸਰ ਬਹੁਤ ਵਧੀਆ ਪ੍ਰੋਗਰਾਮ ਚੱਲਦਾ, ਮੈਂ ਤਾਂ ਕਾਲ ਘੱਟੇ ਕਰ ਦਿੰਦਾ, ਪਹਿਲਾਂ ਪ੍ਰੋਗਰਾਮ ਹੀ ਸੁਣੀਏ ਸਰ।
0: ਅੱਛਾ ਜੀ, ਸ਼ੁਕਰੀਆ
1: ਬਹੁਤ ਬਹੁਤ, ਪ੍ਰੋਗਰਾਮ ਸੁਣ ਕੇ ਫੇਰ ਮੈਂ ਕਾਲ ਮੈਂ ਅੱਜ ਕਰਦੇ ਡੇਢ ਮਹੀਨੇ ਬਾਅਦ ਕੀਤੀ ਕਾਲ ਸਰ।
0: ਲਓ ਜੀ ਲਓ, ਬਹੁਤ ਬਹੁਤ ਬਹੁਤ ਚੰਗੀ ਗੱਲ ਹੈ, ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋ।
1: ਅਸੀਂ ਤਾਂ ਜੀ ਸਰ ਵਧੀਆ ਵਿਦੇਸ਼ ਵਿੱਚ ਹੀ ਪੰਜਾਬੀ ਬੋਲੀ ਨੂੰ ਬਹੁਤ ਉੱਚਾ ਰੱਖਿਆ, ਉਹਨਾਂ ਨੇ ਜਿਹੜੇ ਆਲਮ ਕੰਟਰੀ ਵਾਲੇ ਉਹਨਾਂ ਨੇ ਪੰਜਾਬੀ ਸਿਖਾ ਤੇ ਗਾਣੇ ਸਿਖਾ ਤੇ ਜੀ।
0: ਵਾਹ ਜੀ ਵਾਹ,
1: ਉਹ ਵੀ ਸਾਨੂੰ ਸਤਿ ਸ੍ਰੀ ਅਕਾਲ ਕਹਿੰਦੇ ਜੀ
0: ਜੀ,
1: ਠੀਕ ਆ, ਕਹਿੰਦੇ ਯਾਨੀ ਕਿ ਅਸਲਾਮ ਆਲਕਮ ਜਾਂ ਕੁਛ ਵੀ, ਉਹਨੂੰ ਉਤਰੀ ਭਾਸ਼ਾ 'ਚ ਸਤਿ ਸ੍ਰੀ ਅਕਾਲ ਬਧਾਈ ਸੀਗਾ ਇਹ ਕਹਿੰਦੇ ਜੀ।
0: ਜੀ ਜੀ ਜੀ, ਪੰਜਾਬੀ ਤਾਂ ਜਿਹੜੀ ਬੋਲੀ ਆ ਨਾ, ਇੰਨੀ ਕੁ ਮਿੱਠੀ ਬੋਲੀ ਹੈ, ਦਿਲਾਂ ਨੂੰ ਦਿਲਾਂ ਨਾਲ ਜੋੜਨ ਵਾਲੀ ਬੋਲੀ ਹੈ।
1: ਹਾਂਜੀ, ਉਹ ਮੈਂ ਸਾਨੂੰ ਆਪਣੀ ਭਾਸ਼ਾ ਦੱਸਦੇ, ਅਸੀਂ ਤਾਂ ਉਹਨਾਂ ਨੂੰ ਭਾਸ਼ਾ ਦੱਸਦੇ, ਕਹਿੰਦੇ
0: ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਹੈ ਉਹ ਤੁਸੀਂ ਸਿੱਖ ਸਕਦੇ ਆ, ਪਰ ਕਿਵੇਂ ਸਿੱਖ ਸਕਦੇ ਆ? ਇੱਕ ਪਿੱਛੇ ਜੀ ਮੈਂ ਰਿਸਰਚ ਪੜ੍ਹਦਾ ਪਿਆ ਸੀਗਾ ਕਿ ਕਹਿੰਦੇ ਜੇ ਚਾਈਨੀਜ਼ ਸਿੱਖਣੀ ਆ ਤਾਂ ਸਭ ਤੋਂ ਜਲਦੀ ਜੇ ਸਿੱਖ ਸਕਦੇ ਪੰਜਾਬੀ ਸਿੱਖ ਸਕਦੇ ਆ, ਉਹ ਕਿੱਦਾਂ ਸਿੱਖ ਸਕਦੇ ਆ? ਕਿਉਂਕਿ ਇਹਦੇ ਵਿੱਚ ਤਕਰੀਬਨ ਉਹ ਸਾਰੇ ਅੱਖਰ ਆਉਂਦੇ ਆ ਊੜੇ ਆੜੇ ਤੋਂ ਲੈ ਕੇ ਊੜੇ ਆੜੇ ਦੇ ਵਿੱਚ, ਜਿਹੜੇ ਤੁਸੀਂ ਬਿੰਦੀ ਵੀ ਬੋਲਣ ਦੀ ਗੱਲ ਹੈਗੀ ਹੈ, ਅਤੇ ਅੰਗਾਂ ਅਈਆਂ ਨਈਆਂ ਨਾਣਾ ਇਹ ਸਾਰਾ ਕੁਝ ਸਾਡੇ ਤੋਂ ਹੈਗਾ ਜਿਹੜਾ ਉਹਦਾ ਆਪਾਂ ਉਚਾਰਨ ਜਲਦੀ ਮਤਲਬ ਕਰਦੇ ਹਾਂ, ਅਤੇ ਉਹ ਜਲਦੀ ਸਿੱਖ ਸਕਦੇ ਆ ਚਾਈਨੀਜ਼ ਭਾਸ਼ਾ ਵੀ, ਹੈ ਨਾ?
1: ਹਾਂਜੀ ਹਾਂਜੀ ਸਰ, ਆਪਾਂ ਪੰਜਾਬੀ ਵਿੱਚ ਉਹਨੂੰ ਲਿਖ ਲਓ, ਚਾਈਨੀ ਭਾਸ਼ਾ ਨੂੰ ਲਿਖ ਲੈਣ, ਲਿਖ ਕੇ ਨਾ ਟ੍ਰਾਂਸਫਰ ਕਰਕੇ ਅਤੇ ਉਹਦੇ ਪੰਜਾਬੀ ਬਣਾ ਕੇ ਤਾਂ ਫਿਰ ਉਹ ਬੋਲ ਬਹੁਤ ਸੌਖੀ
0: ਜੀ। ਅੱਜ ਕੱਲ੍ਹ ਟੈਕਨੋਲੋਜੀ ਨੇ ਵੀ ਬਹੁਤ ਆਸਾਨ ਕਰ ਦਿੱਤਾ ਹੈ, ਅਤੇ ਹੁਣ ਇਹ ਦੱਸੋ ਕਿ ਗੀਤ ਕਿਹੜਾ ਸੁਣੋਗੇ?
1: ਸਤਿੰਦਰ ਸਿੰਘ ਸੁਣਾ ਦਿਓ ਜੀ।

ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ ਜੀ। ਇਹਨਾਂ ਨੇ ਕਿਹਾ ਹੈ ਕਿ ਉੱਡ ਜਾ ਕਾਲੇ ਕਾਵਾਂ ਤੇਰੇ ਮੂੰਹ ਵਿੱਚ ਖੰਡ ਪਾਵਾਂ, ਅਤੇ ਤੁਸੀਂ ਵੀ ਉੱਡ ਕੇ ਆ ਜਾਓ ਐਫ ਐਮ ਰੇਨਬੋ ਦੇ ਵਿਹੜੇ ਵਿੱਚ ਪੰਜਾਬੀ ਤੜਕਾ 'ਚ।

0: ਸਾਡੇ ਕੋਲ ਇੱਕ ਪਰਦੇਸੀ ਨਹੀਂ ਸਾਡੇ ਦੋਸਤ ਆ ਚੁੱਕੇ ਆ, ਗੱਲ ਕਰਦੇ ਆ। ਕੌਣ ਨੇ? ਹੈਲੋ ਜੀ।
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਸਰ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਪੌਲ ਜੀ, ਕੀ ਹਾਲ ਚਾਲ ਨੇ ਸਰਾਭਾ ਨਗਰ ਵਾਲਿਆਂ ਦਾ?
1: ਹਾਂਜੀ ਸਰ, ਠੀਕ ਹੈ, ਬਹੁਤ ਵਧੀਆ, ਗਰਮੀ ਦਾ ਪੂਰਾ ਆਨੰਦ ਲੈ ਰਹੇ ਹਾਂ।
0: ਵਾਹ, ਕਮਾਲ ਕਰ ਦਿੱਤੀ, ਗਰਮੀ ਦਾ ਆਨੰਦ ਲੈ ਰਹੇ ਹਾਂ, ਕਿਵੇਂ ਲੈ ਰਹੇ ਹਾਂ ਸਾਨੂੰ ਵੀ ਦੱਸੋ, ਸਾਡੇ ਦੋਸਤਾਂ ਨੂੰ ਵੀ ਦੱਸੋ।
1: ਗਰਮੀ ਦਾ ਆਨੰਦ, ਪੱਖਾ ਲਾਇਆ, ਪੱਖਾ ਲਾ ਕੇ ਕਦੀ ਪੱਖਾ ਲਾ ਲਈਦਾ, ਕਦੀ ਕੂਲਰ ਲਾ ਲਈਦਾ, ਰਾਤ ਨੂੰ ਏਸੀ ਲਾ ਲਈਦਾ, ਫਿਰ ਤੇ ਆਨੰਦ ਲਈ ਜਾਈਦਾ।
0: ਅੱਛਾ, ਤਿੰਨੇ ਟਾਈਮ ਇਹੀ ਦੇਖੇ ਕਿ ਹੁਣ ਪੱਖੇ ਮੂਹਰੇ ਬਹਿਣਾ, ਤੇਜ਼ ਹਵਾ ਲੈਣੀ ਕੂਲਰ ਮੂਹਰੇ ਬਹਿਣਾ, ਠੰਡੀ ਹਵਾ ਲੈਣੀ ਏਸੀ ਮੂਹਰੇ ਬਹਿਣਾ,
1: ਏਸੀ ਮੂਹਰੇ ਬਹਿਣਾ, ਫਿਰ ਸਾਰਾ ਕੁਝ ਸਿਸਟਮ ਬਣਾਇਆ ਹੁੰਦਾ ਨਾ,
0: ਤੇ ਸਾਰਾ ਮੈਨੂੰ ਲੱਗਦਾ ਦਿਨ ਰਾਤ ਏਦਾਂ ਹੀ ਲੰਘ ਜਾਂਦਾ ਹੋਣਾ। ਵਾਹ ਜੀ ਵਾਹ, ਇਹ ਤੇ ਜਿੰਦ ਜਾਣ ਹੈ ਨਾ। ਤੇ ਮੈਨੂੰ ਇਹ ਦੱਸੋ, ਜਦੋਂ ਆਪਾਂ ਅੱਜ ਤੋਂ 20 ਸਾਲ ਪਿੱਛੇ ਚੱਲ ਜਾਈਏ ਤਾਂ ਛੱਤ ਦੇ ਉੱਤੇ ਆਪਾਂ ਪੈਨੇ ਹੁੰਦੇ ਸੀ ਲਾਈਟ ਜਾਣ ਤੇ, ਹੈਨਾ?
1: ਹਾਂਜੀ ਹਾਂਜੀ।
0: ਇਹਨਾਂ ਦਿਨਾਂ ਦੇ ਵਿੱਚ ਇਹ ਵੀ ਡਰ ਹੁੰਦਾ ਸੀਗਾ ਕਿ ਮੀਂਹ ਆ ਜਾਣਾ, ਚਲੋ ਜੀ ਮੰਜੇ ਸਮੇਟੋ ਤੇ ਥੱਲੇ ਦੌੜੋ, ਤੇ ਜੇ ਲਾਈਟ ਚੱਲ ਗਈ ਕਹਿਣਾ ਮੰਜੇ ਚੱਕ ਕੇ ਉੱਤੇ ਚੜੋ ਤੇ ਚਾਦਰਾਂ ਚੁਦਰਾਂ ਵਿਛਾ ਕੇ ਉੱਤੇ ਲੰਮੇ ਪਓ, ਹੈਨਾ?
1: ਹਾਂਜੀ ਹਾਂਜੀ।
0: ਤੇ ਉਹ ਨੀਂਦ ਵੀ ਏਦਾਂ ਦੀ ਪੂਰੀ ਹੁੰਦੀ ਸੀ ਰਾਤ ਨੂੰ, ਜੇ 8-9 ਵਜੇ ਤੋਂ ਲੈ ਕੇ ਤੇ ਸਵੇਰੇ 4-5 ਵਜੇ ਤੱਕ ਜਾਂ 6 ਵਜੇ ਤੱਕ ਜਦੋਂ ਤੱਕ ਸੋਣਾ ਹੈ, ਉਹ ਅੱਧ ਪਚੱਦੀ ਜਿਹੀ ਨੀਂਦ ਹੁੰਦੀ ਆ। ਹੈਲੋ ਹੈਲੋ, ਮੈਨੂੰ ਲੱਗਦਾ ਦੋਸਤ ਸਾਡੇ ਹੈ ਉਹ ਸਾਡੇ ਨਾਲੋਂ ਸਾਥ ਥੋੜ੍ਹਾ ਜਿਹਾ ਉਹਨਾਂ ਦਾ ਛੁੱਟ ਗਿਆ, ਕਿਤੇ ਗੱਲ ਕਰਦੇ ਕਰਦੇ ਕਿਤੇ ਲਾਈਨ ਦੇ ਵਿੱਚੋਂ ਉਹਨਾਂ ਦੀ ਕਾਲ ਜਿਹੜੀ ਆ ਕੱਟੀ ਗਈ ਆ। ਪਰ ਇਹਨਾਂ ਨੇ ਕਿਹਾ ਸੀਗਾ ਕਿ ਗੀਤ ਜਿਹੜਾ ਸੁਣਾ ਦਿਓ ਤੁਸੀਂ। ਹੈਲੋ
1: ਹਾਂਜੀ, ਮੈਂ ਲਾਈਨ ਤੇ ਹਾਂ ਜੀ, ਲਾਈਨ ਤੇ ਹੀ ਹਾਂ ਹਲੇ।
0: ਮੈਨੂੰ ਲੱਗਦਾ ਤੁਸੀਂ ਹੋਲਡ ਦੇ ਕਰਕੇ ਕਿਤੇ ਉਰਾਂ ਪਰਾਂ ਚ ਲੱਗੇ।
1: ਨਹੀਂ ਨਹੀਂ, ਉਰਾਂ ਪਰਾਂ ਨਹੀਂ ਹੋ ਗਿਆ, ਉਹ ਵੈਸੇ ਡਿਸਟਰਬਿੰਗ ਹੋ ਗਈ ਸੀ ਫੋਨ ਵਿੱਚ।
0: ਅੱਛਾ ਜੀ, ਤੇ ਪ੍ਰੋਗਰਾਮ ਦੇ ਵਿੱਚ ਆਏ ਹੋ, ਗੀਤ ਕਿਹੜਾ ਸੁਣੋਗੇ ਅੱਜ?
1: ਇਹ ਥੋੜੀ ਜਿਹੀ ਤੁਹਾਨੂੰ ਇੱਕ ਗੱਲ ਸੁਣਾਉਣੀ ਚਾਹੁੰਦਾ, ਜਿੱਦਾਂ ਤੁਸੀਂ ਕਿਹਾ ਸੀ ਨਾ ਕੋਠੇ ਤੇ ਮੰਜੇ ਚੜਾਈ ਦੇ ਆ।
0: ਹਾਂਜੀ,
1: ਤੇ ਉਹ ਮੰਜੇ ਚੜਾਉਣ ਦੀ ਮੈਨੂੰ ਇੱਕ ਗੱਲ ਚੇਤੇ ਆ ਗਈ, ਦੋ ਅਮਲੀ ਸੀਗੇ,

0: ਤੇ ਉਹ ਕੋਠੇ ਤੇ ਸੌ ਗਿਆ ਤਾਂ ਉੱਤੋਂ ਮੀਂਹ ਪੈਣ ਲੱਗ ਪਿਆ ਤਾਂ ਉਹ ਕਹਿੰਦਾ ਮੰਜਾ ਕਹਿੰਦਾ ਮੈਨੂੰ ਫੜਾ ਤੇ ਉਹ ਪਹਿਲਾ ਜਿਹੜਾ ਅਮਲੀ ਸੀਗਾ ਥੱਲੇ ਉਤਰਿਆ ਉਹਨੇ ਕੀਤਾ ਕਹਿੰਦਾ ਇਹ ਮੰਜਾ ਫੜਾ ਦੇ ਤਾਂ ਉਹਨੇ ਜਿਹੜੀ ਕੀਲੀਆਂ ਨੀ ਪਹਿਲਿਆਂ ਜਮਾਨੇ ਚ ਲਾਈਆਂ ਹੁੰਦੀਆਂ ਮੋਟੀਆਂ ਮੋਟੀਆਂ ਕੀਲੀਆਂ
1: ਲੱਕੜ ਦੀਆਂ
0: ਕੱਪੜੇ ਟੰਗਣ ਨੂੰ
1: ਹਾਂਜੀ ਹਾਂਜੀ
0: ਉਹ ਕੀਲੀਆਂ ਫੜ ਲਈਆਂ ਤਾਂ ਕਹਿੰਦਾ ਇਹ ਛੱਡ ਦਵਾਂ ਕਹਿੰਦਾ ਛੱਡ ਦੇ
1: ਜੀ
0: ਉਹਨੂੰ ਛੱਡ ਦਿੱਤਾ ਉਹਦੇ ਠੋ ਕਰਦਾ ਸਿਰ ਚ ਲੱਗਾ ਕਹਿੰਦਾ ਮੈਨੂੰ ਪਹਿਲਾਂ ਤਾਂ ਹਲੇ ਲਾਲ ਲਾਉਣ ਨੀ ਦਿੱਤਾ ਉਤੋਂ ਕਹਿੰਦਾ ਤੂੰ ਹੋਰ ਛੱਡ ਦਿੱਤਾ ਹਲੇ
1: ਦੇਖ ਲੋ ਵੀ ਚਾ ਲੱਗ ਜਿਹਾ ਹੀ ਹੁੰਦਾ ਸੀਗਾ ਹਨਾ ਲੱਗ ਜਿਹਾ ਹੀ ਰਹਿਣਾ ਚਲੋ ਅੱਧੀ ਬੋੜੀ ਚ ਤੁਸੀਂ ਖੜ ਲਓ ਮੰਜਾ ਫੜ ਲਿਓ ਕਿਉਂਕਿ ਮੰਜੇ ਵੀ ਭਾਰੇ ਹੁੰਦੇ ਸੀਗੇ ਬਾਣ ਵਾਲੇ ਮੰਜੇ ਹੁੰਦੇ ਸੀਗੇ ਪਾਵੇ ਵੀ ਭਾਰੇ ਬਾਹੀਆਂ ਵੀ ਭਾਰੀਆਂ ਹਨਾ ਤੇ ਉਹ ਵੀ ਦੇਖ ਲੋ ਕਿੰਨਾ ਵਧੀਆ ਦੌਰ ਸੀ ਇੱਕ ਪੱਖਾ ਲਾ ਕੇ ਸਾਰਾ ਟੱਬਰ ਪੈ ਜਾਂਦਾ ਹੁੰਦਾ ਸੀ ਜੀ
0: ਇੱਕ ਭਾਈਚਾਰਾ ਸਾਰਿਆਂ ਦੇ ਨਾਲ ਰਲ ਮਿਲ ਕੇ ਰਹਿਣਾ ਸਾਰਿਆਂ ਨੇ ਇੱਕ ਦੂਜੇ ਦੇ ਕੋਠਿਆਂ ਉੱਤੇ ਗੱਲਾਂ ਚੜ੍ਹਨੀਆਂ ਬਾਤਾਂ ਸੁਣਾਉਣੀਆਂ ਕਹਾਣੀਆਂ ਸੁਣਾਉਣੀਆਂ
1: ਬਿਲਕੁਲ ਬਿਲਕੁਲ ਸਰ ਤੇ ਮੈਨੂੰ ਦੱਸੋ ਕਿ ਗੀਤ ਕਿਹੜਾ ਸੁਣੋਗੇ ਅੱਜ ਫਰਮਾਇਸ਼ ਤੁਹਾਡੀ
0: ਸਰ ਸੁਣਾ ਦਿਓ ਬਾਬੇ ਭੰਗੜਾ ਪਾਉਂਦੇ ਨੇ ਗੁਰਦਾਸ ਮਾਨ ਜੀ ਦਾ
1: ਜ਼ਰੂਰ ਜੀ ਜ਼ਰੂਰ ਤੁਸੀਂ ਵੀ ਭੰਗੜਾ ਜ਼ਰੂਰ ਪਾਉਣਾ ਇਸ ਗੀਤ ਦੇ ਨਾਲ ਤੇ
0: ਬਾਬੇ ਬਣੇ ਹੁਣ ਬਾਬਿਆਂ ਨੂੰ ਭੰਗੜਾ ਪਾਉਣਾ ਹੀ
1: ਹੈ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ
0: ਮਿਹਰਬਾਨੀ ਸ਼ੁਕਰੀਆ ਤੁਹਾਡਾ ਜੀ ਧੰਨਵਾਦ
1: ਦੋਸਤੋ 11:37 ਹੋ ਚੁੱਕੇ ਆ ਐਫ ਐਮ ਦੀ ਘੜੀ ਦੇ ਉੱਤੇ ਇਹਨਾਂ ਨੇ ਕਿਹਾ ਕਿ ਬਾਬੇ ਭੰਗੜਾ ਪਾਉਂਦੇ ਨੇ ਗੀਤ ਸੁਣਾ ਦਿਓ ਜ਼ਰੂਰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਕਮਰਸ਼ੀਅਲ ਅਸੀਂ ਸੁਣਾਵਾਂਗੇ ਤੁਹਾਨੂੰ
2: ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in

0: ਹੈਲੋ ਜੀ, ਨੱਚਦੇ ਟੱਪਦੇ ਸਾਡੇ ਕੋਲ ਕਿਹੜੇ ਦੋਸਤ ਪਹੁੰਚੇ ਨੇ, ਗੱਲ ਕਰਦੇ ਆ। ਹੈਲੋ ਜੀ।
1: ਹੈਲੋ ਜੀ ਸਰ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਰਾਮ ਰਵਾਇਆ ਸ਼ਰਮਾ ਜੀ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਵਾਹ ਜੀ ਵਾਹ, ਰਾਮ ਜੀ ਲਵਾਇਆ ਜੀ, ਸ਼ਰਮਾ ਜੀ, ਕੀ ਹਾਲ ਚਾਲ ਨੇ?
1: ਰਣਜੀਤ ਜੀ ਬਹੁਤ ਬਹੁਤ ਵਧੀਆ ਜੀ, ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਜੀ, ਤੁਹਾਡਾ ਅੰਦਾਜ਼ ਵੱਖਰਾ ਹੀ ਹੁੰਦਾ ਜੀ ਹਰੇਕ ਵਾਰੀ।
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਅੱਜ ਪ੍ਰੋਗਰਾਮ 'ਚ ਕਾਲ ਲੱਗੀ ਹੈ, ਗੀਤ ਕਿਹੜਾ ਸੁਣੋਗੇ ਇਹ ਦੱਸੋ ਪਹਿਲਾਂ।
1: ਰਣਜੀਤ ਜੀ ਗੀਤ ਵੀ ਸੁਣ ਲਵਾਂਗੇ, ਮਾੜਾ ਜੀ ਗੀਤ ਜ਼ਰੂਰ ਸੁਣਾਂਗੇ। ਮਿਸ ਪੂਜਾ ਦਾ ਗੀਤ ਹੈ ਜੀ ਬਹੁਤ ਵਧੀਆ
0: ਜੀ,
1: ਉਹ ਜਿਹੜਾ ਤੁਹਾਨੂੰ ਦੱਸਿਆ ਜੀ, ਉਹ ਲਾ ਦਿਓ ਜੀ।
0: ਹੁਣ ਦੱਸੋ ਦੱਸਿਆ ਕੀ ਸੀ?
1: ਲਾ

0: ਨੀਂਦ ਪੈ ਗਿਆ ਕਹਿੰਦੀ ਗੱਲ ਨਹੀਂ ਬਣੀ ਕਹਿੰਦਾ
1: ਬਿਲਕੁਲ ਜੀ ਜ਼ਰੂਰ ਸੁਣਾਵਾਂਗੇ ਰਾਮ ਜੀ ਮੌਸਮ ਦਾ ਆਨੰਦ ਮਾਣ ਰਹੇ ਹੋ ਗਰਮੀ ਹੈ ਕਿ ਬਰਸਾਤ ਪੈ ਰਹੀ ਹੈ ਮੀਂਹ ਪੈ ਰਿਹਾ ਤੁਹਾਡੇ ਵੱਲ
0: ਬਹੁਤ ਤਿੱਖੀ ਧੁੱਪ ਹੈ ਜੀ ਸਾਡੇ ਇੱਧਰ ਜਲਾਲਾ ਸਮਨਾਵਾ ਇਲਾਕੇ ਜੀ ਬਹੁਤ ਜ਼ਿਆਦਾ ਹੁੰਮ ਹੋਇਆ ਆ
1: ਅੱਛਾ ਜੀ
0: ਤੇ ਪਰ ਫੇਰ ਵੀ ਅਸੀਂ ਤਾਂ ਜੀ ਉੱਦਾਂ ਐਵੇਂ ਤੁਹਾਨੂੰ ਕਹੀਏ ਦਵਾਈਆਂ ਦੀ ਦੁਕਾਨ ਹੈ ਤੇ ਏਸੀ ਦੇ ਅੰਦਰ ਹੀ ਉੱਦਾਂ ਬੈਠੇ ਹਾਂ ਜੀ
1: ਲਓ ਫਿਰ ਤੁਹਾਨੂੰ ਕਾਹਦੀ ਧੁੱਪ ਹੈ ਤੇ ਗਰਮੀ ਹੈ
0: ਨਹੀਂ ਸਾਨੂੰ ਤਾਂ ਹੈ ਨੀ ਜੀ ਪਰ ਫੇਰ ਵੀ ਬਹੁਤ ਲੋਕੀ ਤੜਫ ਰਹੇ ਆ ਬਹੁਤ ਜ਼ਿਆਦਾ ਜੀ
1: ਜੀ ਤੇ ਇਹ ਦੱਸੋ ਕਿ ਸਮਾਜ ਸੇਵਾ ਦੇ ਤੌਰ ਤੇ ਵੀ ਕੁਛ ਕਰ ਰਹੇ ਆ ਯੋਗਦਾਨ ਪਾ ਰਹੇ ਆ
0: ਕਿੱਦਾਂ ਜੀ
1: ਜਿਵੇਂ ਤੁਸੀਂ ਪਾਣੀ ਦੀ ਜਿੱਦਾਂ ਅੱਜ ਕੱਲ੍ਹ ਛਬੀਲਾਂ ਬਹੁਤ ਚੱਲਦੀਆਂ ਪਰ ਕਈ ਵਾਰੀ ਹੁੰਦਾ ਕਿ ਆਪਾਂ ਵਾਟਰ ਕੂਲਰ ਬਾਹਰ ਦੁਕਾਨ ਦੇ ਰੱਖਿਆ ਹੁੰਦਾ ਜਾਂ ਅੰਦਰ ਰੱਖਿਆ ਹੁੰਦਾ
0: ਰੱਖਿਆ ਜੀ ਵਾਟਰ ਕੂਲਰ ਸਾਡਾ ਪੱਕਾ ਹੀ ਪਿਆ ਹੁੰਦਾ ਜੀ ਬਰਫ਼ ਪਾ ਕੇ ਰੱਖ ਦਈਦਾ ਵਿੱਚ ਅੰਦਰ ਜੀ ਬਾਹਰ ਦਿੱਤੇ
1: ਕੋਈ ਆਇਆ ਗਿਆ ਰਾਹਗੀਰ ਪਾਣੀ ਪੀ ਲਵੇ ਹਨਾ
0: ਬਿਲਕੁਲ ਬਿਲਕੁਲ ਜੀ ਇਹ ਤਾਂ ਸੇਵਾ ਸਾਡੀ ਚਾਲੂ ਹੀ ਰਹਿੰਦੀ ਹੈ ਜੀ ਤੇ ਪੰਜ ਛੇ ਨਹੀਂ ਪਾ ਲਈਦਾ ਜੀ ਅਸੀਂ
1: ਜੀ ਬਹੁਤ ਚੰਗੀ ਗੱਲ ਹੈ ਬਹੁਤ ਸੋਹਣਾ ਉਪਰਾਲਾ
0: ਕੁਝ ਜਿਹਾ ਉਹਦੇ ਵਿੱਚ ਪਾਣੀ ਪਾ ਲਈਦਾ ਜੀ ਪਾ ਕੇ ਤਾਂ ਉਹ ਪੰਛੀ ਵੀ ਪੀ ਲੈਂਦੇ ਵਿੱਚੋਂ ਉਹਦੇ ਉਹ ਪਾਣੀ
1: ਅੰਦਾਜ਼ ਬੜਾ ਸੋਹਣਾ ਹੈ ਚੰਗਾ ਹੈ ਖੁਸ਼ ਦਿਲ ਅੰਦਾਜ਼ ਹੈ ਤੇ ਗੀਤ ਤੁਹਾਡਾ ਫਰਮਾਇਸ਼ੀ ਅਸੀਂ ਪੂਰੀਆਂ ਹੁਣ ਕਰ ਇਨਫੋਰਮੇਸ਼ਨ ਵੀ ਮਿਲਦੀ ਹੈ ਐਂਟਰਟੇਨ ਵੀ ਮਿਲਦਾ ਹੈ ਤੁਹਾਨੂੰ
0: ਹਾਂਜੀ ਹਾਂਜੀ ਬਹੁਤ ਵਧੀਆ ਤੁਹਾਡੇ ਪ੍ਰੋਗਰਾਮ ਹੁੰਦੇ ਜੀ ਇਨਫੋਰਮੇਸ਼ਨ ਦੇ ਬਹੁਤ ਵਧੀਆ ਆਉਂਦੇ ਆ ਗਾਹਾਂ ਹੁਣ ਆਹ ਜਿਹੜਾ ਪ੍ਰੋਗਰਾਮ ਇਹ ਤੋਂ ਬਾਅਦ ਸ਼ੁਰੂ ਹੋ ਜਾਣਾ ਉਹ ਇਨਫੋਰਮੇਸ਼ਨ ਦਾ ਹੀ ਪ੍ਰੋਗਰਾਮ ਹੈ ਬਹੁਤ ਵਧੀਆ ਜੀ
1: ਜੀ ਜੀ ਜੀ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਐਫਐਮ ਦੇ ਵਿਹੜੇ ਵਿੱਚ ਆਏ
0: ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਜੀ ਤੁਹਾਡਾ ਜੀ
1: ਜੀ ਦੇਖੋ ਦੋਸਤਾਂ ਨੇ ਕਿੰਨੀ ਸੋਹਣੀ ਗੱਲਬਾਤ ਕੀਤੀ ਹੈ ਵੱਖ ਵੱਖ ਦੋਸਤਾਂ ਨੇ ਆਪਣਾ ਤਜ਼ਰਬਾ ਆਪਣਾ ਨਜ਼ਰੀਆ ਹਰ ਇੱਕ ਤਰ੍ਹਾਂ ਦਾ ਜਿਹੜਾ ਪਹਿਲੂ ਹੈ ਸਾਂਝਾ ਕੀਤਾ ਹੈ ਘਰੇ ਘੜੀ ਦੀਆਂ ਸੂਈਆਂ 11:42 'ਤੇ 58 ਸੈਕਿੰਡ ਦੱਸਦੀਆਂ ਪਈਆਂ ਸਮਾਂ ਥੋੜ੍ਹਾ ਰਹਿ ਗਿਆ ਹੈ ਤੁਸੀਂ ਵੀ ਫਟਾਫਟ ਡਾਇਲ ਕਰੋ 081-2143-4174 ਪਹੁੰਚੋ FM ਰੇਨਬੋ ਦੇ ਵਿਹੜੇ ਵਿੱਚ ਪੰਜਾਬੀ ਤੜਕਾ ਪ੍ਰੋਗਰਾਮ 'ਚ ਫਰਮਾਇਸ਼ ਪੂਰੀ ਕਰਾਓ ਆਰਜੇ ਰਣਜੀਤ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ ਤਿਆਰ ਹੈ ਇਹਨਾਂ ਦੀ ਫਰਮਾਇਸ਼ ਸੀਗੀ ਨੱਚਦੀ ਦੇ ਪੈਰਾਂ ਵਿੱਚ ਨੀਰ ਪੈ ਗਿਆ ਮਿਸ ਪੂਜਾ ਦੀ ਆਵਾਜ਼ ਦੇ ਵਿੱਚ।

0: ਲਓ ਜੀ ਗੱਲ ਬਣਾਉਣ ਆ ਗਏ ਆ ਸਾਡੇ ਨਾਲ ਦੋਸਤ, ਗੱਲ ਕਰਦੇ ਆ ਕੌਣ ਨੇ? ਹੈਲੋ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਸੰਦੀਪ ਸਿੰਘ ਬੋਲ ਰਿਹਾ ਅੰਮ੍ਰਿਤਸਰ।
0: ਸੰਦੀਪ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਵਧੀਆ, ਸਭ ਚੜ੍ਹਦੀ ਕਲਾ।
0: ਚੜ੍ਹਦੀ ਕਲਾ ਹੈ ਜੀ।
1: ਹਾਂਜੀ।
0: ਕੰਮ ਕਾਰ ਕੀ ਕਰਦੇ ਹੋ?
1: ਕੰਮ ਮੈਂ ਲਲਾਰੀ ਆ।

0: ਵਾਹ ਜੀ ਵਾਹ, ਲੋਕਾਂ ਦੇ ਰੰਗ ਚੁੰਨੀਆਂ ਨੂੰ ਲਾਉਂਦੇ ਆ ਤੇ ਆਪ ਦਿਲ ਦੇ ਵੀ ਰੰਗੇ ਹੋਏ ਹੋ।
1: ਹਾਂਜੀ ਹਾਂਜੀ, ਦਿਲ ਦੇ ਬੂਟੇ ਰੰਗੇ।
0: ਦਿਲ ਦੇ ਰੰਗੇ ਹੋਏ ਆ ਹਨਾ। ਤੇ ਅੱਜ ਪ੍ਰੋਗਰਾਮ 'ਚ ਕਾਲ ਲੱਗੀ ਆ, ਗੀਤ ਕਿਹੜਾ ਸੁਣੋਗੇ?
1: ਗੀਤ ਰਵਿੰਦਰ ਗਰੇਵਾਲ ਸੁਣਾ ਦਿਓ।
0: ਜ਼ਰੂਰ ਸੁਣਾਵਾਂਗੇ ਜੀ। ਤੇ ਮੌਸਮ ਕਿੱਦਾਂ ਦਾ ਅੰਮ੍ਰਿਤਸਰ ਦਾ?
1: ਮੌਸਮ ਤੇ ਧੁੱਪ ਵੀ, ਗਰਮੀ ਬਹੁਤ ਆ।
0: ਅੱਛਾ ਜੀ,
1: ਝਾੜਾ ਪਰ ਝਾੜਾ ਪਰ ਗਰਮੀ ਵੀ ਨਾਲ ਦੋ
0: ਝਾੜ ਹੋਇਆ ਹਨਾ।
1: ਹਾਂਜੀ,
0: ਬੜੇ ਚਿਰ ਬਾਅਦ ਇਹ ਸ਼ਬਦ ਸੁਣਿਆ ਮੈਂ।
1: ਹਾਂਜੀ
0: ਆਪਾਂ ਕਹਿੰਦੇ ਬੱਦਲ ਹੋਏ ਆ ਜਾਂ ਕਿੱਦਾਂ ਹਨਾ, ਇੱਕ ਤਾਂ ਬੱਦਲ ਮੀਂਹ ਵਾਲੇ ਹੋਏ ਹੁੰਦੇ ਆ ਹਨਾ। ਜਿਹੜਾ ਝੜ ਸ਼ਬਦ ਹੈ ਉਹ ਜਦੋਂ ਗਰਮੀ ਵੀ ਹੈ, ਧੁੱਪ ਵੀ ਹੈ ਤੇ ਬੱਦਲ ਵੀ ਹੈ ਹਨਾ, ਤੇ ਉਸ ਜਿਹੜਾ ਉਹ ਜਿਹੜਾ ਸਮਾਂ ਜਾਂ ਉਹ ਮੌਸਮ ਹੈ ਉਹਨੂੰ ਝੜ ਕਹਿੰਦੇ ਨੇ, ਝੜ ਜਿਹਾ ਹੋਇਆ ਹਨਾ।
1: ਹਾਂਜੀ,
0: ਤੇ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇ ਵਿਹੜੇ ਵਿੱਚ ਆਏ ਆ। ਤੁਹਾਨੂੰ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਟੇਢੀ ਪੱਗ ਵਾਲਿਆ ਗੀਤ ਸੁਣਾਵਾਂਗੇ।
1: ਓਕੇ,
0: ਲਓ ਜੀ, ਇਹਨਾਂ ਨੇ ਤਾਂ ਗੀਤ ਫਰਮਾਇਸ਼ ਜਿਹੜੀ ਆ ਕੀਤੀ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ 'ਚ, ਉਹ ਆਪਾਂ ਪੂਰੀ ਕਰਨ ਜਾ ਰਹੇ ਹਾਂ। ਅਤੇ ਤੁਸੀਂ ਵੀ ਆਪਣਾ ਮਨਪਸੰਦ ਸਿੰਗਰ ਅਤੇ ਉਹਨਾਂ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਗੀਤ ਜ਼ਰੂਰ ਸੁਣੋ। ਅਤੇ ਸੁਣਨ ਲਈ ਕੀ ਕਰਨਾ ਪੈਣਾ ਹੈ? 0081 4174 ਡਾਇਲ ਕਰਨਾ ਪੈਣਾ ਹੈ ਅਤੇ ਪਹੁੰਚਣਾ ਪੈਣਾ ਹੈ ਆਰਜ ਰਣਜੀਤ ਦੇ ਕੋਲ, FM ਰੇਨਬੋ ਦੇ ਵਿਹੜੇ 'ਚ।

0: ਪੰਜਾਬੀ ਤੜਕਾ ਪ੍ਰੋਗਰਾਮ ਸੁਣ ਰਹੇ ਹੋ, ਅਗਲੇ ਕਾਲਰ ਪਹੁੰਚ ਚੁੱਕੇ ਨੇ, ਗੱਲ ਕਰਦੇ ਆ ਕਿੱਥੋਂ ਨੇ ਤੇ ਕੌਣ ਨੇ? ਹੈਲੋ ਜੀ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕੌਣ ਦੋਸਤ ਗੱਲ ਕਰ ਰਹੇ ਨੇ?
1: ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ।
0: ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ। ਪਾਲੀ ਨਾਮ ਹੈ, ਪਿਆਲਾ ਪਿੰਡ ਹੈ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਹੈ।
1: ਹਾਂਜੀ।
0: ਵਾਹ ਜੀ ਵਾਹ। ਪਾਲੀ ਜੀ, ਕੀ ਕੰਮ ਕਰਦੇ ਹੋ?
1: ਟੇਲਰ ਦੀ ਸ਼ੋਪ ਆ ਜੀ।
0: ਅੱਛਾ, ਟੇਲਰ ਦੀ ਸ਼ੋਪ ਹੈ। ਪਹਿਲਾਂ ਵੀ ਇੱਕ ਗੱਲ ਹੋਈ ਸੀ, ਉਹ ਕਹਿੰਦੇ ਕਿ ਅਸੀਂ ਕੋਟ ਪੈਂਟ ਸਿਉਂਦੇ ਹਾਂ, ਤੁਸੀਂ ਕੀ ਸਿਉਂਦੇ ਹੋ?
1: ਅਸੀਂ ਲੇਡੀਜ਼ ਸੂਟ ਔਰ ਕੁੜਤਾ ਪਜਾਮਾ ਪੈਂਟ ਸ਼ਰਟ।
0: ਵਾਹ ਜੀ ਵਾਹ। ਤੇ ਕੋਟ ਪੈਂਟ ਨਹੀਂ ਸਿਉਂਦੇ ਹੈ ਨਾ?
1: ਨਹੀਂ, ਕੋਟ ਪੈਂਟ ਨਹੀਂ, ਪੈਂਟ ਸੀਦੀ ਕੱਲੀ।
0: ਪੈਂਟ ਸੀਦੀ। ਕੋਟ ਪੈਂਟ ਦਾ ਕੰਮ ਸਿੱਖਿਆ ਨਹੀਂ ਜਾਂ ਸਿਉਂਦੇ ਨਹੀਂ ਆਪ?
1: ਕੋਟ ਦਾ ਕੰਮ ਨਹੀਂ ਸਿੱਖਿਆ ਹੈਗਾ ਜੀ।
0: ਅੱਛਾ ਜੀ, ਤੇ ਅੱਜ ਕੱਲ ਕਿਹੜਾ ਟ੍ਰੈਂਡ ਜਿਹੜਾ ਜ਼ਿਆਦਾ ਚੱਲਦਾ ਹੈ ਜੈਂਟਸ ਦਾ ਤੇ ਲੇਡੀਜ਼ ਦਾ?
1: ਕੁੜਤਾ ਪਜਾਮਾ ਜ਼ਿਆਦਾ ਚੱਲਦਾ ਜੀ ਅੱਜ ਕੱਲ
0: ਗਰਮੀਆਂ 'ਚ, ਕੁੜਤਾ ਪਜਾਮਾ ਹੈ ਨਾ?
1: ਹਾਂਜੀ ਹਾਂਜੀ ਹਾਂਜੀ।
0: ਤੇ ਜਦੋਂ ਸਿਆਲ ਸ਼ੁਰੂ ਹੋਣਾ ਉਦੋਂ ਵਿਆਹਾਂ ਦਾ ਸੀਜ਼ਨ ਆਉਣਾ, ਫਿਰ ਪੈਂਟ ਸ਼ਰਟ ਹੋ ਜਾਣਾ,
1: ਪੈਂਟ ਸ਼ਰਟ। ਹਾਂਜੀ।
0: ਤੇ ਲੇਡੀਜ਼ ਲਈ ਕਿਹੜਾ ਚੱਲ ਰਿਹਾ ਟ੍ਰੈਂਡ ਅੱਜ ਕੱਲ?
1: ਫੋਰਨ ਦੇ ਲੇਡੀਜ਼ ਸੂਟ, ਪਲਾਜੋ ਸੂਟ।
0: ਪਲਾਜੋ ਸੂਟ ਤੇ ਗਰੇ ਸਿਆਲਾਂ ਦੇ ਵਿੱਚ?
1: ਹਾਂਜੀ,
0: ਸਿਆਲਾਂ ਦੇ ਵਿੱਚ।
1: ਸਿਆਲਾਂ ਵਿੱਚ ਤਾਂ ਫਿਰ ਉਹ ਹੈਵੀ ਸੂਟ ਆ ਜਾਂਦੇ ਨਾ।
0: ਜੀ ਜੀ ਜੀ। ਅੱਛਾ, ਮੈਨੂੰ ਇਹ ਦੱਸੋ, ਸਿਆਲਾਂ 'ਚ ਤਾਂ ਤੁਹਾਡੇ ਤੋਂ ਵੇਲ ਨਹੀਂ ਮਿਲਦਾ ਹੋਣਾ, ਤੇ ਗਰਮੀਆਂ 'ਚ ਵੀ ਇੱਦਾਂ ਕਿ ਥੋੜ੍ਹਾ ਫਰਕ ਪੈਂਦਾ?

0: ਦਾ ਕੰਮ ਚ
1: ਜੀ ਸੇਮ ਹੀ ਰਹਿੰਦਾ ਆ, ਗਰਮੀਆਂ ਚ ਕੁੜਤੇ ਪਜਾਮੇ ਦਾ ਬਹੁਤ ਰਸ਼ ਹੁੰਦਾ ਆ ਜੀ।
0: ਅੱਛਾ ਜੀ,
1: ਹਾਂਜੀ ਹਾਂਜੀ, ਸੂਟਾਂ ਦਾ ਵੀ ਹੁੰਦਾ ਆ ਲੇਕਿਨ ਕੁੜਤੇ ਪਜਾਮੇ ਦਾ ਜ਼ਿਆਦਾ ਹੁੰਦਾ ਆ।
0: ਅੱਛਾ, ਇਹ ਗੱਲ ਦੱਸੋ ਤੁਸੀਂ, ਦੱਸਣੀ ਹੈ ਟੈਕਨੀਕ ਕਿ ਜਦੋਂ ਤੁਸੀਂ ਕੁੜਤਾ ਪਜਾਮਾ ਲੈਣ ਜਾਂਦੇ ਆ ਕਦੇ ਵੀ ਆਪਾਂ, ਸਾਨੂੰ ਚਾਰ ਪੰਜ ਤਰ੍ਹਾਂ ਦਾ ਕੱਪੜਾ ਦਿਖਾ ਦਿੱਤਾ ਜਾਂਦਾ।
1: ਹਾਂਜੀ,
0: ਉਹ ਕੱਪੜੇ ਦੀ ਕਿਹੜੀ ਇਹੋ ਜਿਹੀ ਪਛਾਣ ਹੈ? ਜਿੱਦਾਂ ਕੋਟਨ ਦੇ ਵਿੱਚ ਵੀ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਜੀ, ਆਹ ਕੋਟਨ ਹੈ, ਆਹ ਕੋਟਨ ਹੈ, ਆਹ ਕੋਟਨ ਹੈ, ਉਹ ਸਿਰਫ ਇਹ ਹੈ ਕਿ
1: ਕੋਟਨ ਜਿਹੜੀ ਹੈ ਨਾ, ਕੋਟਨ ਪਿਓਰ ਕੋਟਨ ਆ, ਉਹਦੇ ਉੱਤੇ ਲਿਖਿਆ ਹੁੰਦਾ ਜੀ 100% ਪਿਓਰ ਕੋਟਨ।
0: ਅੱਛਾ ਜੀ,
1: ਤੇ ਉਹ ਵਧੀਆ ਹੁੰਦਾ ਆ ਜੀ।
0: ਤੇ ਜੇ ਫੜ ਕੇ ਹੱਥ 'ਚ ਫੜ ਕੇ ਦੇਖਣਾ ਹੋਵੇ?
1: ਹੱਥ 'ਚ ਫੜ ਕੇ ਵੀ ਪਤਾ ਲੱਗ ਜਾਂਦਾ, ਪਹਿਲਾਂ ਉਹਨੂੰ ਏਦਾਂ ਇਕੱਠਾ ਜਿਹਾ ਕਰ ਲਓ, ਜੇ ਤਾਂ ਜ਼ਿਆਦਾ ਵਾਲ ਪੈਂਦੇ ਆ ਫਿਰ ਤਾਂ ਉਹ ਥੋੜ੍ਹਾ ਜਿਹਾ ਹਲਕਾ ਆ।
0: ਅੱਛਾ ਜੀ,
1: ਜਿਹਨੂੰ ਨਹੀਂ ਵਾਲ ਪਏ ਉਹ ਇਕੱਠਾ ਜਿਹਾ ਹੱਥ 'ਚ ਜਦੋਂ ਪੂਣੀ ਜਿਹੀ ਬਣਾ ਲਈ ਦੀ ਨਾ ਆਪਾਂ।
0: ਹਾਂਜੀ ਹਾਂਜੀ ਹਾਂਜੀ,
1: ਤੇ ਉਹ ਪੂਣੀ ਬਣਾ ਕੇ ਦੇਖੋ, ਜੇ ਤਾਂ ਜ਼ਿਆਦਾ ਵਾਲ ਪੈਂਦੇ ਆ ਫਿਰ ਥੋੜ੍ਹਾ ਹਲਕਾ ਆ, ਜੇ ਨਹੀਂ ਵਾਲ ਪੈਂਦੇ ਪਿਓਰ ਕੋਟਨ ਨੂੰ ਨਹੀਂ ਪੈਂਦੇ ਵਾਲ।
0: ਅੱਛਾ ਜੀ,
1: ਹਾਂਜੀ ਹਾਂਜੀ,
0: ਠੀਕ ਠੀਕ ਹੈ ਜੀ, ਬੜੀ ਸੋਹਣੀ ਜਾਣਕਾਰੀ ਤੁਸੀਂ ਦਿੱਤੀ ਹੈ। ਤੇ ਗੀਤ ਦੱਸੋ ਫਟਾਫਟ, ਕਿਹੜਾ ਸੁਣਨਾ ਅੱਜ?
1: ਗੀਤ ਨਿਰਮਲ ਸਿੱਧੂ ਦਾ ਲਾ ਦਿਓ ਕੋਈ ਵੀ ਜੀ।
0: ਜ਼ਰੂਰ ਸੁਣਾਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ FM ਦੇ ਵਿਹੜੇ ਵਿੱਚ ਆਏ।
1: ਥੈਂਕ ਯੂ ਸਰ।
0: ਲਓ ਜੀ, ਨਿਰਮਲ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਸੁਣਾਵਾਂਗੇ ਇਹਨਾਂ ਨੂੰ। ਅਤੇ ਘੜੀ ਦੀਆਂ ਸੂਈਆਂ ਕਹਿ ਰਹੀਆਂ 11:52 ਅਤੇ 5 ਸੈਕਿੰਡ ਹੋ ਚੁੱਕੇ ਆ, ਅਤੇ ਤੁਸੀਂ ਪਿੱਛੇ ਨਹੀਂ ਹਟਣਾ। 0181 43 174 ਡਾਇਲ ਕਰਨਾ ਹੈ, ਪਹੁੰਚਣਾ ਹੈ FM ਰੇਨਬੋ ਦੇ ਵਿਹੜੇ ਵਿੱਚ, ਪੰਜਾਬੀ ਤੜਕਾ ਪ੍ਰੋਗਰਾਮ। ਅਤੇ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ, ਨਿਰਮਲ ਸਿੱਧੂ ਦੀ ਆਵਾਜ਼ ਦੇ ਵਿੱਚ ਗਾਇਆ ਇੱਕ ਸੋਹਣਾ ਜਿਹਾ ਗੀਤ।

0: ਟੋਰ ਤਾਂ ਦੁਨੀਆ ਦੇ ਵਿੱਚ ਮਸ਼ਹੂਰ ਹੈ, ਕਹਿੰਦੇ ਸਭ ਤੋਂ ਸੋਹਣੀ ਫੱਬ ਜਿਹੜੀ ਆ ਨਾ ਪੰਜਾਬੀ ਦੀ ਹੁੰਦੀ ਹੈ, ਅਤੇ ਖਾਸ ਕਰ ਜਦੋਂ ਐਨ ਬਣ ਠਣ ਕੇ ਜਾਂਦੇ ਆ ਨਾ ਅਤੇ ਪਤਾ ਲੱਗਦਾ ਹੈ ਕਿ ਕੋਈ ਤੁਰਿਆ ਆਉਂਦਾ ਹੈ, ਅਤੇ ਤੁਰਿਆ ਆਉਂਦਾ ਹੈ ਕੌਣ, ਤੁਰਿਆ ਆਉਂਦਾ ਹੈ ਪੰਜਾਬੀ ਤੁਰਿਆ ਆਉਂਦਾ ਹੈ, ਅਤੇ ਹੁਣ ਸਾਡੇ ਕੋਲ ਕੌਣ ਆਇਆ ਉਹ ਦੇਖਦੇ ਹਾਂ, ਕਿਹੜੇ ਦੋਸਤ ਨੇ ਪਹੁੰਚ ਕਰ ਲਈ ਹੈ ਸਾਡੇ ਕੋਲ। ਹੈਲੋ ਜੀ,
1: ਹੈਲੋ, ਸਤਿ ਸ਼੍ਰੀ ਅਕਾਲ ਸਾਹਿਬ।
0: ਸਤਿ ਸ਼੍ਰੀ ਅਕਾਲ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਸਰ ਸੋਹਣ ਸਿੰਘ, ਪਿੰਡ ਮਦੇਵੀ ਜੀ, ਜ਼ਿਲ੍ਹਾ ਮਲੇਰਕੋਟਲਾ।
0: ਪਿੰਡ ਮਦੇਵੀ?
1: ਮਦੇਵੀ, ਹਾਂ, ਮਲੇਰਕੋਟਲੇ ਦੇ ਨਾਲ।
0: ਬਾਵੇ ਵਾਲਾ ਮਦੇਵੀ ਕਿ ਬੱਬੇ ਵਾਲਾ ਮਦੇਵੀ?
1: ਬਾਵੇ ਵਾਲਾ ਜੀ।
0: ਬਾਵੇ ਵਾਲਾ ਮਦੇਵੀ,
1: ਹਾਂਜੀ।
0: ਮਲੇਰਕੋਟਲੇ 'ਚ ਪੈਂਦਾ ਇਹ ਪਿੰਡ, ਹੈ ਨਾ?
1: ਹਾਂਜੀ।
0: ਮਲੇਰਕੋਟਲਾ ਹੁਣ ਕਹਿੰਦੇ ਆਪਣੇ ਜ਼ਿਲ੍ਹਾ ਬਣ ਗਿਆ?
1: ਜ਼ਿਲ੍ਹਾ ਬਣ ਗਿਆ ਜੀ, ਬਹੁਤ ਛੋਟਾ, ਸਭ ਨੂੰ ਛੋਟਾ ਜ਼ਿਲ੍ਹਾ ਜੀ,
0: ਸਭ ਤੋਂ ਛੋਟਾ ਜ਼ਿਲ੍ਹਾ ਬਣ ਗਿਆ ਤੁਹਾਡਾ, ਹੈ ਨਾ? ਖੁਸ਼ ਹੋ ਤੁਸੀਂ?
1: ਹਾਂਜੀ।

0: ਜੀ ਬਿਲਕੁਲ ਖੁਸ਼ ਹੀ ਹਾਂ।
1: ਜ਼ਿਲ੍ਹੇ ਵਾਲੇ ਬਣ ਗਏ ਹੁਣ, ਡਿਸਟ੍ਰਿਕਟ ਮਲੇਰਕੋਟਲਾ ਦੇਖ ਰਹੇ ਹਾਂ, ਕਿੱਥੇ ਸੰਗਰੂਰ ਲਿਖਣਾ ਪੈਂਦਾ ਸੀ ਹੈ ਨਾ। ਤੇ ਮਲੇਰਕੋਟਲੇ ਦੀ ਖਾਸ ਗੱਲ ਦੱਸ ਦਿਓ ਚਲੋ ਅੱਜ।
0: ਮਲੇਰਕੋਟਲੇ ਖਾਸ ਗੱਲ ਤਾਂ ਇਹ ਹੈਗੀ ਹੈ ਜੀ, ਇੱਕ ਤਾਂ ਜੀ ਇੱਥੇ ਤਾਂ ਜੀ ਸਾਹਿਬਾ ਨਾਰਾ ਗੁਰਦੁਆਰਾ ਜੀ ਬਹੁਤ ਮਸ਼ਹੂਰ।
1: ਬਿਲਕੁਲ ਜੀ ਬਿਲਕੁਲ।
0: ਜਿਹੜੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਤੇ ਨਾ ਜੀ,
1: ਜੀ ਬਿਲਕੁਲ ਜੀ ਬਿਲਕੁਲ।
0: ਇੱਕ ਸੀਸ ਮਹਿਲ ਹੈ ਜੀ,
1: ਠੀਕ ਹੈ ਜੀ।
0: ਇੱਕ ਹਦਰ ਸਿੱਖ ਹੈ ਜੀ ਇੱਥੇ
1: ਜੀ।
0: ਹਾਂਜੀ ਕਈ ਚੀਜ਼ਾਂ ਬਹੁਤ ਮਸ਼ਹੂਰ ਨੇ ਜੀ ਉਹਦੇ
1: ਜੀ। ਤੇ ਤੁਹਾਡੇ ਪਿੰਡ ਦਾ ਕਿਹੜਾ ਮੇਲਾ ਮਸ਼ਹੂਰ ਹੈ ਮਦੇਵੀ ਦਾ ਜੇ?

0: ਮੁਹੰਮਦ ਸ਼ੇਰ ਖਾਂ ਮੁਹੰਮਦ ਨੇ ਜਿਹੜਾ ਨਹਾ ਦਾ ਨਾਰਾ ਮਾਰਿਆ ਜੀ, ਉਹਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ ਜੀ।
1: ਬਿਲਕੁਲ ਜੀ ਬਿਲਕੁਲ।
0: ਤੇ ਇੱਕ ਸੀਸ ਮਹਿਲ ਹੈ ਜੀ,
1: ਠੀਕ ਹੈ ਜੀ,
0: ਇੱਕ ਹਦਰ ਸਿੱਖ ਹੈ ਜੀ ਗਾਂ ਇੱਥੇ
1: ਜੀ।
0: ਹਾਂਜੀ, ਕਈ ਚੀਜ਼ਾਂ ਬਹੁਤ ਮਸ਼ਹੂਰ ਨੇ ਜੀ ਉਹਦੇ
1: ਜੀ। ਤੇ ਤੁਹਾਡੇ ਪਿੰਡ ਦਾ ਕਿਹੜਾ ਮੇਲਾ ਮਸ਼ਹੂਰ ਆ ਮਦੇਵੀ ਦਾ, ਜੇ ਹੈਗਾ ਲੱਗਦਾ ਤੇ ਲਾਗੇ ਛਾਗੇ ਲੱਗਦਾ?
0: ਸਾਡੇ ਵੀ ਲੱਗਦਾ ਜੀ ਉੱਥੇ 21-22 ਮਾਰਚ ਤੇ ਲੱਗਦਾ ਜੀ ਮੇਲਾ। ਇੱਕ ਸਮਾਟ ਬਣੀ ਹੋਈ ਹੈ ਸ਼ਬਿਆਂ ਦੀ ਜੀ।
1: ਅੱਛਾ ਜੀ,
0: ਤਕਰੀਬਨ 40-45 ਸਾਲ ਤੋਂ ਜੀ ਮੇਲਾ ਲੱਗਦਾ, 21-22 ਤਰੀਕ ਪੱਕੀ ਆ ਜੀ ਉਹ।
1: ਠੀਕ ਹੈ ਜੀ। ਤੇ ਅੱਜ ਮੇਲਿਆਂ ਮੇਲਿਆਂ ਦਾ ਜ਼ਿਕਰ ਹੋ ਗਿਆ ਤੇ ਹੋਰ ਵੀ ਇਤਿਹਾਸ ਦੀ ਜਾਣਕਾਰੀ ਦੇ ਦਿੱਤੀ ਹੈ, ਤੇ ਹੁਣ ਇਹ ਦੱਸੋ ਗੀਤ ਕਿਹੜਾ ਸੁਣੋਗੇ?
0: ਗੀਤ ਸਰ ਕੁਲਦੀਪ ਮਾਨਸਕਾਰ ਦਾ ਜੋ ਮਰਜ਼ੀ ਸੁਣਾ ਲਓ।
1: ਜ਼ਰੂਰ ਸੁਣਾਵਾਂਗੇ, ਜੈਜੀ ਬੀ ਵੀ ਹੈ ਉਹਨਾਂ ਦੇ ਸ਼ਾਗਿਰਦ ਉਹਨਾਂ ਦੇ ਨਾਲ ਇਸ ਗੀਤ ਦੇ ਵਿੱਚ।
0: ਹਾਂਜੀ ਹਾਂਜੀ, ਸੁਣਾ ਦਿਓ
1: ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ FM ਦੇ ਵਿਹੜੇ ਵਿੱਚ ਆਏ ਹਾਂ ਅਤੇ ਇਹ ਇਸ ਪ੍ਰੋਗਰਾਮ ਦੀ ਆਖਰੀ ਕਾਲ ਸੀਗੀ। ਅਤੇ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਜਾਣਕਾਰੀ ਭਰਪੂਰ ਹੈ, ਘਰ ਦੀਆਂ ਸੁਆਣੀਆਂ ਲਈ, ਘਰ ਲਈ, ਸਿਹਤ ਲਈ, ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਲਈ, ਉਹ ਹੈ ਪ੍ਰੋਗਰਾਮ ਹੋਮ ਸਵੀਟ ਹੋਮ। ਇਸ ਗੀਤ ਤੋਂ ਬਾਅਦ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਜਾਣਕਾਰੀ ਲੈਣੀ ਹੈ ਅਤੇ ਜੁੜੇ ਰਹਿਣਾ FM ਰੇਨਬੋ ਦੇ ਨਾਲ। ਮੈਨੂੰ ਇਸ ਪ੍ਰੋਗਰਾਮ ਦੇ ਵਿੱਚੋਂ ਇਜਾਜ਼ਤ ਦਿਓ, ਮਿਲਦੇ ਹਾਂ ਫਿਰ ਕੁਝ ਕੁ ਪਲਾਂ ਦੇ ਬਾਅਦ ਅਗਲੇ ਪ੍ਰੋਗਰਾਮ 'ਚ ਹੋਮ ਸਵੀਟ ਹੋਮ 'ਚ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਲਬੋਰਨ ਵਿੱਚ ਭਾਰਤ ਆਸਟ੍ਰੇਲੀਆ ਸੀਈਓ ਫੋਰਮ ਨੂੰ ਸੰਬੋਧਨ ਕੀਤਾ। ਕਿਹਾ, ਅਨਿਸ਼ਚਿਤਤਾ, ਸਪਲਾਈ ਲੜੀ ਵਿੱਚ ਵਿਘਨ ਅਤੇ ਊਰਜਾ ਸੰਕਟ ਦੇ ਦੌਰ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਾ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੋਰਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਗੱਲਬਾਤ ਕਰਨਗੇ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਬਣਿਆ ਰਹੇਗਾ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਮੌਜੂਦਾ ਸਾਲ ਲਈ 7% ਦੀ ਵਿਕਾਸ ਦਰ ਰਹਿਣ ਦਾ ਅਨੁਮਾਨ ਜਤਾਇਆ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਣੇ ਸੂਬੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 13 ਸਾਲਾਂ ਨਾਬਾਲਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਦਾ ਨੋਟਿਸ ਲਿਆ ਹੈ। ਪੰਜਾਬ ਸਰਕਾਰ ਵੱਲੋਂ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ 8 ਉੱਚ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਸ੍ਰੀ ਰਿਸ਼ੀ ਦੀ ਥਾਂ ਹੁਸ਼ਿਆਰਪੁਰ ਦੇ ADC ਨਿਕਾਸ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਕਰਨ ਦੇ ਨਿਰਦੇਸ਼। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ। ਭਾਰਤ ਅਤੇ ਇੰਗਲੈਂਡ ਵਿਚਾਲੇ 5 2020 ਕ੍ਰਿਕਟ ਮੈਚਾਂ ਦੀ ਲੜੀ ਦਾ ਚੌਥਾ ਮੈਚ ਅੱਜ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ ਅਤੇ ਭਾਰਤ ਦੇ ਅਰਨਵ ਪਾਪਰਕਰ ਨੇ ਵਿੰਬਲਡਨ ਜੂਨੀਅਰਸ 2026 ਵਿੱਚ ਸਿੰਗਲਸ ਕੁਆਟਰ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਿਆ। ਪਿਛਲੇ 36 ਸਾਲਾਂ ਵਿੱਚ ਸਿੰਗਲਸ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਇਹ ਸਨ FM ਨਿਊਜ਼ ਹੈਡਲਾਈਨਸ। FM 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਹੋਮ ਸਵੀਟ ਹੋਮ।

ਨਮਸਕਾਰ ਦੋਸਤੋ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਹੋਮ ਸਵੀਟ ਹੋਮ। ਹੋਮ ਸਵੀਟ ਹੋਮ ਦੇ ਵਿੱਚ ਤੁਹਾਨੂੰ ਪਤਾ ਹੈ ਕਿੰਨੀ ਜਾਣਕਾਰੀ ਭਰਪੂਰ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਨੇ, ਜਾਣਕਾਰੀ ਤੁਹਾਨੂੰ ਦਿੱਤੀ ਜਾਂਦੀ ਹੈ ਐਫ ਐਮ ਰੇਨਬੋ ਦੇ ਰਾਹੀਂ। ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਡੇ ਨਾਲ ਫੂਡ ਕੁਕਿੰਗ, ਲਾਈਫ ਸਟਾਈਲ, ਹੈਲਥ, ਔਫਿਸ ਅਤੇ ਪਬਲਿਕ ਸਪੇਸਿਸ ਦੇ ਵਿੱਚ ਕਿਵੇਂ ਕਿੱਦਾਂ ਉਸ ਚੀਜ਼ ਨੂੰ ਮੈਨੇਜ ਕਰਨਾ ਹੈ, ਮੇਨਟੇਨ ਕਰਨਾ ਹੈ, ਕਿਚਨ ਗਾਰਡਨ, ਹੋਬੀਸ, ਟਰੈਵਲ ਐਂਡ ਟੂਰਿਜ਼ਮ, ਟੈਲੈਂਟ ਬਿਲਡਿੰਗ ਅਤੇ ਹੋਰ ਕਈ ਜਿਹੜੀਆਂ ਜਾਣਕਾਰ ਭਰਪੂਰੀ ਜਿਹੜੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਨੇ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਰ ਜੇ ਰਣਜੀਤ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵੇਗਾ ਕਿ ਆਈਸਕ੍ਰੀਮ ਕਿੱਦਾਂ ਬਣਾਉਣੀ ਹੈ ਅਤੇ ਆਪ ਵੀ ਖਾਣੀ ਅਤੇ ਦੂਜਿਆਂ ਨੂੰ ਵੀ ਖਵਾਉਣੀ ਹੈ।

ਕਿਉਂਕਿ ਇਹ ਜਾਣਕਾਰੀ ਤਾਂ ਦੇਣੀ ਚਾਹੁੰਦਾ ਕਿਉਂਕਿ ਹੁਣ ਤੁਸੀਂ ਬਣਾਓਗੇ ਤੇ 1 ਵਜੇ ਖਾਣਾ ਖਾ ਕੇ 1:15 ਜਾਂ 1:30 ਵਜੇ ਬਾਅਦ ਵਿੱਚ ਆਈਸਕ੍ਰੀਮ ਖਾਵੋਗੇ ਤੇ ਖਾਵੋਗੇ ਤਾਂ ਹੀ ਪਹਿਲਾਂ ਬਣਾਉਣੀ ਸਿੱਖੋਗੇ ਤੇ ਅੱਜ ਤੁਹਾਨੂੰ ਸਿਖਾਈ ਜਾਵੇਗੀ ਕੇਲੇ ਦੀ ਆਈਸਕ੍ਰੀਮ ਤੇ ਟਮਾਟਰ ਦੀ ਆਈਸਕ੍ਰੀਮ। ਕੇਲੇ ਦੀ ਆਈਸਕ੍ਰੀਮ ਬਣਾਉਣ ਲਈ ਸਭ ਤੋਂ ਪਹਿਲਾਂ ਕੀ ਚਾਹੀਦਾ ਹੈ ਸਾਨੂੰ? ਪੱਕਿਆ ਹੋਇਆ ਕੇਲਾ ਅੱਧੀ ਦਰਜਨ, ਲਗਭਗ 6 ਕਿੱਲੇ ਜਿਹੜੇ ਲੈਣੇ ਹੈ। ਦੁੱਧ ਜਿਹੜਾ 5 ਕੱਪ ਲੈਣਾ, 1 ਕੱਪ ਤਾਜ਼ੀ ਮਲਾਈ ਲੈਣੀ ਹੈ ਤੇ ਚੀਨੀ, ਖੰਡ, ਸ਼ੂਗਰ 1 ਕੱਪ ਲੈਣਾ ਹੈ। 1 ਛੋਟਾ ਚਮਚ ਛੋਟੀ ਇਲਾਇਚੀ ਪਾਊਡਰ ਲੈਣਾ ਹੈ ਤੇ ਇਹਨੂੰ ਬਣਾਉਣ ਦੀ ਹੁਣ ਵਿਧੀ ਵੀ ਤੁਸੀਂ ਨੋਟ ਕਰ ਲਓ। ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਰੱਖ ਲੈਣਾ ਹੈ। ਵੱਖਰੇ ਤੌਰ ਤੇ ਥੋੜੇ ਦੁੱਧ ਵਿੱਚ 1 ਚਮਚ ਜਿਹੜਾ ਹੈ ਕਾਰਨਫਲੋਵਰ ਮਿਲਾ ਕੇ ਉਬਲਦੇ ਹੋਏ ਦੁੱਧ ਵਿੱਚ ਪਾ ਦੇਣਾ ਹੈ ਤੇ 1 ਜਾਂ 2 ਉਬਾਲੇ ਆਉਣ ਤੋਂ ਬਾਅਦ ਉਸ ਨੂੰ ਉਤਾਰ ਲੈਣਾ ਹੈ। ਉਸ ਤੋਂ ਬਾਅਦ ਠੰਡਾ ਹੋਣ ਲਈ ਰੱਖ ਦੇਣਾ ਹੈ ਤੇ ਹੁਣ ਮਿਕਸੀ ਵਿੱਚ ਸਭ ਸਮਾਨ ਜੋ ਦੱਸਿਆ ਗਿਆ ਹੈ ਉਸ ਨੂੰ ਪਾ ਕੇ ਉਸਦਾ ਪੇਸਟ ਤਿਆਰ ਕਰ ਲੈਣਾ ਹੈ। ਤਿਆਰ ਪੇਸਟ ਨੂੰ ਦੁੱਧ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਆਈਸ ਟਰੇ ਵਿੱਚ ਪਾ ਕੇ ਜੰਮਣ ਲਈ ਫਰਿੱਜ ਵਿੱਚ ਰੱਖ ਦੇਣਾ ਹੈ ਤੇ ਜੰਮਣ ਤੋਂ ਬਾਅਦ ਆਈਸਕ੍ਰੀਮ ਦਾ ਆਨੰਦ ਮਾਣਨਾ ਹੈ। ਦੇਖੋ ਸੌਖਾ ਜਿਹਾ ਕੰਮ ਹੈ, ਕੋਈ ਵੱਡੀ ਜ਼ਿਆਦਾ ਭੱਜ ਦੌੜ ਨਹੀਂ ਕਰਨੀ ਹੈ, ਜ਼ਿਆਦਾ ਕੋਈ ਇੱਦਾਂ ਦਾ ਨਹੀਂ ਕਰਨਾ। ਇਹ ਵੀ ਨਹੀਂ ਹੈ, ਕੇਲੇ ਵੀ ਜਿਹੜੇ ਆ ਬਨਾਨਾ ਵੀ ਆ ਸਾਨੂੰ ਮਾਰਕੀਟ ਦੇ ਵਿੱਚੋਂ ਆਮ ਮਿਲ ਜਾਂਦੇ ਆ, ਦੁੱਧ ਸਾਡੇ ਘਰ ਦੇ ਵਿੱਚ ਹੀ ਹੁੰਦਾ ਹੈ, ਛੋਟੀ ਇਲਾਇਚੀ ਵੀ ਮਿਲ ਜਾਂਦੀ ਹੈ ਅਤੇ ਜੇ ਨਹੀਂ ਹੈਗੀ ਬਾਜ਼ਾਰੋਂ ਲੈ ਆਓ ਅਤੇ ਖੰਡ ਤਾਂ ਤਕਰੀਬਨ ਹੁੰਦੀ ਹੈ। ਇਸੇ ਤਰ੍ਹਾਂ ਟਮਾਟਰ ਦੀ ਜਿਹੜੀ ਆਈਸਕ੍ਰੀਮ ਹੈ ਉਹ ਵੀ ਨੋਟ ਕਰ ਲਓ। ਉਸ ਲਈ ਸਾਨੂੰ ਕੀ ਚਾਹੀਦਾ ਹੈ ਕਿ 5 ਜਿਹੜੇ ਆ ਪੱਕੇ ਹੋਏ ਲਾਲ ਟਮਾਟਰ, ਕਹਿਣ ਤੋਂ ਪਾ ਕੇ ਪੱਕੇ ਹੋਏ ਹੋਣ, ਹਰੇ ਹਰੇ ਜਾਂ ਇੱਦਾਂ ਦੇ ਨਾ ਹੋਣ, ਸਖਤ ਜਿਹੇ ਪੱਕੇ ਹੋਏ ਲਾਲ ਟਮਾਟਰ ਲੈਣੇ ਆ। ਖੰਡ ਜਿਹੜੀ ਹੈ 2 ਕੱਪ ਲੈਣੀ ਹੈ, ਉਸ ਦੇ ਨਾਲ ਹੀ ਕਰੀਮ 400 ਗ੍ਰਾਮ ਲੈਣੀ ਹੈ ਅਤੇ ਦੁੱਧ 1 ਕੱਪ ਅਤੇ ਪਾਣੀ ਜ਼ਰੂਰਤ ਜਿੰਨੀ ਲੋੜ ਹੈਗੀ ਉਹਨਾਂ ਲੈਣਾ। ਹੁਣ ਇਸ ਨੂੰ ਵੀ ਬਣਾਉਣ ਦਾ ਜਿਹੜਾ ਢੰਗ ਹੈ ਉਹ ਸਿੱਖ ਲੈਣਾ ਹੈ ਤੁਸੀਂ, ਕਿਉਂਕਿ ਟਮਾਟਰ ਨੂੰ ਚੰਗੀ ਤਰ੍ਹਾਂ ਪਹਿਲਾਂ ਧੋਣਾ ਪੈਣਾ ਹੈ। ਧੋ ਕੇ ਪਾਣੀ ਵਿੱਚ ਪਾ ਕੇ ਸੇਕ ਉੱਤੇ ਚੰਗੀ ਤਰ੍ਹਾਂ ਉਬਾਲ ਕੇ ਉਸ ਨੂੰ ਗਲਾ ਲੈਣਾ ਹੈ। ਉਸ ਤੋਂ ਬਾਅਦ ਥੋੜ੍ਹੇ ਜਿਹੇ ਪਾਣੀ ਵਿੱਚ 1 ਕੱਪ ਚੀਨੀ ਪਾ ਕੇ, ਖੰਡ ਪਾ ਕੇ ਉਬਾਲ ਕੇ ਘੋਲ ਤਿਆਰ ਕਰ ਲੈਣਾ ਹੈ। ਗਲੇ ਹੋਏ ਜਿਹੜੇ ਟਮਾਟਰ ਹੈ ਪਾਣੀ ਤੋਂ ਕੱਢ ਕੇ ਮਿਕਸੀ ਵਿੱਚ ਪਾ ਕੇ ਪੇਸਟ ਤਿਆਰ ਕਰ ਲੈਣਾ ਹੈ। ਹੁਣ ਅੱਧੇ ਦੁੱਧ ਵਿੱਚ ਕਾਰਨਫਲੋਰ ਮਿਲਾ ਕੇ ਰੱਖ ਲੈਣਾ ਹੈ ਅਤੇ ਅੱਧੇ ਦੁੱਧ ਨੂੰ ਉਬਲਣ ਲਈ ਜਿਹੜਾ ਇਹ ਰੱਖ ਦੇਣਾ ਹੈ। ਜਦੋਂ ਤੱਕ ਦੁੱਧ ਉਬਲਣ ਲੱਗੇ ਜਾਂ ਉਬਲਦਾ ਹੈ ਉਦੋਂ ਤੱਕ ਤੁਸੀਂ ਉਸ ਵਿੱਚ ਕਾਰਨਫਲੋਰ ਵਾਲਾ ਦੁੱਧ ਵੀ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਲਾ ਸਕਦੇ ਹੋ ਉਸ ਨੂੰ। ਦੁੱਧ ਗਾੜਾ ਹੋ ਜਾਵੇ ਤਾਂ ਇਸਦਾ ਧਿਆਨ ਰੱਖਣਾ ਹੈ ਕਿ ਦੁੱਧ ਗਾੜਾ ਹੋ ਗਿਆ ਹੈ। ਹੁਣ ਗਾੜੇ ਦੁੱਧ ਨੂੰ ਠੰਡਾ ਕਰਕੇ ਉਸ ਵਿੱਚ ਕਰੀਮ ਮਿਲਾ ਦੇਣੀ ਹੈ ਅਤੇ ਹੁਣ ਬਚੀ ਹੋਈ ਜਿਹੜੀ ਖੰਡ ਹੈ ਉਸ ਵਿੱਚ ਚੀਨੀ ਉਸ ਵਿੱਚ ਮਿਲਾ ਕੇ ਇਸ ਵਿੱਚ ਟਮਾਟਰ ਦੇ ਪੇਸਟ ਨੂੰ ਮਿਲਾ ਕੇ ਫਰਿੱਜ ਵਿੱਚ ਜੰਮਣ ਲਈ ਰੱਖ ਲੈਣਾ ਹੈ ਅਤੇ ਟਮਾਟਰ ਦੀ ਆਈਸਕ੍ਰੀਮ ਤੁਹਾਨੂੰ ਤਿਆਰ ਮਿਲਣੀ ਹੈ। ਦੇਖੋ ਹੋਮ ਸਵੀਟ ਹੋਮ ਦੇ ਵਿੱਚ ਸ਼ੁਰੂ ਵਿੱਚ ਹੀ ਤੁਹਾਨੂੰ 2 ਤਰ੍ਹਾਂ ਦੀ ਆਈਸਕ੍ਰੀਮ ਬਣਾਉਣੀ ਸਿਖਾ ਦਿੱਤੀ ਹੈ, ਕੇਲੇ ਤੋਂ ਅਤੇ ਟਮਾਟਰ ਤੋਂ, ਅਤੇ ਤੁਸੀਂ ਹੁਣ ਬਣਾਉਣੀ ਹੈ, ਖਾਣੇ ਤੋਂ ਬਾਅਦ ਖਾਣੀ ਹੈ, ਆਪ ਵੀ ਖਾਣੀ ਹੈ, ਨਾਲ ਘਰਦਿਆਂ ਨੂੰ ਵੀ ਖਵਾਉਣੀ ਹੈ ਅਤੇ ਹੋਰ ਤਾਂ ਹੋਰ ਜਿਹੜੇ ਤੁਹਾਡੇ ਆਂਢ ਗੁਆਂਢ ਹੈ ਉਹਨਾਂ ਨੂੰ ਵੀ ਖਵਾਉਣੀ ਹੈ। ਤਾਂ ਮੈਂ ਜਿਹੜਾ ਜਾਣਕਾਰੀ ਦੇਣ ਦੇ ਨਾਲ ਨਾਲ ਇੱਕ ਜਿਹੜੀ ਮੈਂ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਉਹ ਹੁੰਦੀ ਹੈ ਗੀਤ ਸੁਣਾਉਣ ਦੀ। ਤਾਂ ਗੀਤ ਜਿੱਦਾਂ ਤੁਸੀਂ ਹੁਣ ਆਈਸਕ੍ਰੀਮ ਨੂੰ ਖਵਾਉਣਾ ਹੈ ਤਾਂ ਮੈਂ ਗੀਤ ਸੁਣਾਉਣਾ ਹੈ, ਉਹ ਮੇਰੀ ਜ਼ਿੰਮੇਵਾਰੀ ਹੈ। ਅਤੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ FM ਰੇਨਬੋ ਦੇ ਨਾਲ ਜੁੜੇ ਰਹੋ। ਆਪ ਤਾਂ ਤੁਸੀਂ ਜਾਣਕਾਰੀ ਲੈ ਰਹੇ ਹੋ, ਹੋਰਨਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਕਹੋ ਕਿ FM ਰੇਨਬੋ ਦੇ ਉੱਤੇ ਅੱਜ ਬਹੁਤ ਸੋਹਣੀ ਜਾਣਕਾਰੀ ਹੋਮ ਸਵੀਟ ਹੋਮ ਦੇ ਵਿੱਚ ਮਿਲ ਰਹੀ ਹੈ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਹੋਮ ਸਵੀਟ ਹੋਮ। ਹੋਮ ਸਵੀਟ ਹੋਮ ਦੇ ਵਿੱਚ ਪਹਿਲਾਂ ਤੁਸੀਂ ਜਾਣਕਾਰੀ ਲੈ ਕੇ ਹਟੇ ਹਾਂ, ਸਿੱਖਿਆ ਹੈ ਕਿ ਕਿਵੇਂ ਆਈਸਕ੍ਰੀਮ ਬਣਾਉਣੀ ਆ ਕੇਲੇ ਤੋਂ, ਟਮਾਟਰ ਤੋਂ। ਹੁਣ ਗੱਲ ਕਰਾਂਗੇ ਅਸੀਂ, ਦੇਖੋ ਖਾਣ ਪੀਣ ਦੀ ਸਾਨੂੰ ਸਾਰਿਆਂ ਨੂੰ ਬਹੁਤ ਚੰਗੀ ਆਦਤ ਹੈ, ਚੰਗਾ ਚੰਗਾ ਖਾਣਾ ਉਹ ਵੀ ਚੰਗੀ ਆਦਤ ਹੈ, ਪਰ ਜਿਸ ਚੀਜ਼ ਦੀ ਰਾਹੀਂ ਖਾਣਾ ਕਿ ਮਤਲਬ ਜਿਸ ਰਾਹੀਂ ਖਾਣਾ ਖਾਂਦੇ ਕਿੱਦਾਂ ਆਪਾਂ ਮੂੰਹ ਰਾਹੀਂ, ਅਤੇ ਮੂੰਹ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਉਹ ਖਤਰੇ ਦਾ ਸੰਕੇਤ ਵੀ ਹੁੰਦੀਆਂ ਨੇ। ਆਪਾਂ ਕਈ ਵਾਰੀ ਇਗਨੋਰ ਕਰ ਦਿੰਦੇ ਹਾਂ, ਪਰ ਮੂੰਹ ਨਾਲ ਜੁੜਿਆ ਹੋਇਆ ਜਿੱਦਾਂ ਕਈ ਬਿਮਾਰੀਆਂ ਇੱਦਾਂ ਦੀਆਂ ਜਿਹੜੀਆਂ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਹੁਣ ਮਾਰ ਕਹਿੰਦੇ ਨੇ ਕਿ ਬਦਬੂ ਅਤੇ ਸੜਨ ਦੀ ਅਸਲ ਵਜ੍ਹਾ ਕੀ ਹੈ ਉਸ ਬਾਰੇ ਵੀ ਦੱਸਦੇ ਨੇ। ਗੰਭੀਰ ਬਿਮਾਰੀਆਂ ਦੀ ਸ਼ੁਰੂਆਤ ਦੇ ਸੰਕੇਤ ਕੀ ਹੈ, ਮਸੂੜਿਆਂ ਦੀ ਅਣਦੇਖੀ ਨਾਲ ਹੱਡੀਆਂ ਦਾ ਨੁਕਸਾਨ ਕਿਵੇਂ ਹੁੰਦਾ ਹੈ, ਅਤੇ ਪਾਚਣ ਤੰਤਰ ਉੱਤੇ ਸਿੱਧਾ ਅਸਰ ਕਿਵੇਂ ਪੈਂਦਾ ਹੈ, ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਮਾਰਾ ਮੁਤਾਬਕ ਮਾਰ ਕਹਿੰਦੇ ਨੇ ਕਿ ਸਾਡਾ ਜਿਹੜਾ ਮੂੰਹ ਹੈ ਸਾਡੀ ਜਿਹੜੀ ਸਮੁੱਚੀ ਸਿਹਤ ਦਾ ਇੱਕ ਸ਼ੀਸ਼ਾ ਹੁੰਦਾ ਹੈ। ਜਦੋਂ ਦੰਦਾਂ ਵਿਚਾਲੇ ਅਚਾਨਕ ਪਾੜਾ ਵਧਣ ਲੱਗੇ ਤਾਂ ਇਹ ਮਸੂੜਿਆਂ ਦੀ ਗੰਭੀਰ ਬਿਮਾਰੀ ਪੈਰੀਓਡੋਨਾਈਟਸ ਦਾ ਇਸ਼ਾਰਾ ਹੋ ਸਕਦਾ ਹੈ, ਜੋ ਹੱਡੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ। ਇਸੇ ਤਰ੍ਹਾਂ ਦੰਦਾਂ ਦੀ ਸੜਨ ਸਿਰਫ ਮਿੱਠਾ ਖਾਣ ਨਾਲ ਨਹੀਂ, ਸਗੋਂ ਮੂੰਹ ਵਿੱਚ ਬੈਕਟੀਰੀਆ ਦੇ ਵਧਣ ਕਾਰਨ ਵੀ ਹੁੰਦੀ ਹੈ। ਅਤੇ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਗੰਭੀਰ ਬਿਮਾਰੀਆਂ ਦੇ ਸ਼ੁਰੂਆਤੀ ਸੰਕੇਤ ਕੀ ਹੈ, ਮੂੰਹ ਦੇ ਕੀਟਾਣੂ ਮਸੂੜਿਆਂ ਦੀ ਸੋਜ ਰਾਹੀਂ ਖੂਨ ਵਿੱਚ ਦਾਖਲ ਹੋ ਸਕਦੇ ਨੇ। ਹੁਣ ਜਿਹੜੀ ਖੋਜ ਸਾਹਮਣੇ ਆਈ ਹੈ ਇਸ ਬਾਬਤ, ਉਸ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਮਸੂੜਿਆਂ ਦੀ ਬਿਮਾਰੀ ਜਿਹੜੀ ਹੈ ਪੁਰਾਣੀ ਬਿਮਾਰੀ, ਅਤੇ ਦੰਦਾਂ ਦੀ ਸੜਨ ਕਾਰਨ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦਾ ਖਤਰਾ ਵੀ ਵੱਧ ਜਾਂਦਾ ਹੈ। ਨਾਲ ਦੇ ਨਾਲ ਜਿਹਨਾਂ ਦੇ ਮੂੰਹ ਲਗਾਤਾਰ ਸੜਨ ਵਰਗੀ ਬਦਬੂ ਆਉਂਦੀ ਹੈ ਉਹਨਾਂ ਵਿੱਚ ਅਨਕੰਟਰੋਲਡ ਸ਼ੂਗਰ, ਗੁਰਦਿਆਂ ਅਤੇ ਜਿਗਰ ਦੀਆਂ ਗੰਭੀਰ ਸਮੱਸਿਆਵਾਂ ਦੇ ਸ਼ੁਰੂਆਤੀ ਲੱਛਣ ਵੀ ਹੋ ਸਕਦੇ ਨੇ। ਹੁਣ ਜੇਕਰ ਆਪਾਂ ਮਸੂੜਿਆਂ ਦੀ ਅਣਦੇਖੀ ਕੀਤੀ ਕਰੀਏ ਤਾਂ ਉਸਦਾ ਨੁਕਸਾਨ

ਹੱਡੀਆਂ ਤੇ ਹੁੰਦਾ। ਦੇਖੋ ਕਿੰਨੀ ਵੱਡੀ ਜਾਣਕਾਰੀ ਹੈ ਇਹ ਜਿਹੜੀ ਮਾਰਾ ਨੇ ਸਾਂਝੀ ਕੀਤੀ ਆ, ਜੋ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਮਸੂੜਿਆਂ ਵਿੱਚ ਜੇਕਰ ਇਨਫੈਕਸ਼ਨ ਹੁੰਦੀ ਹੈ ਤਾਂ ਮਸੂੜੇ ਆਪਣੀ ਜਗ੍ਹਾ ਛੱਡਣ ਲੱਗ ਜਾਂਦੇ ਨੇ, ਅਤੇ ਇਸੇ ਕਰਕੇ ਦੰਦਾਂ ਵਿਚਾਲੇ ਜਿਹੜਾ ਪੈੜਾ ਉਹ ਦਿਖਾਈ ਦੇਣ ਲੱਗ ਪੈਂਦਾ ਹੈ, ਅਤੇ ਜੇ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਨਫੈਕਸ਼ਨ ਜਬਾੜੇ ਦੀ ਹੱਡੀ ਤੱਕ ਪਹੁੰਚ ਜਾਂਦੀ ਹੈ। ਫਿਰ ਚੰਗੇ ਭਲੇ ਤੰਦਰੁਸਤ ਦੰਦ ਵੀ ਜਿਹੜੇ ਆ ਢਿੱਲੇ ਹੋ ਕੇ ਡਿੱਗਣ ਲੱਗਦੇ ਨੇ, ਅਤੇ ਪਾੜੇ ਵਿੱਚ ਖਾਣਾ ਫਸਣ ਨਾਲ ਸੜਨ ਅਤੇ ਬੈਕਟੀਰੀਆ ਦਾ ਹਮਲਾ ਦੁੱਗਣਾ ਤੇਜ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਪਾਚਣ ਤੰਤਰ ਉੱਤੇ ਵੀ ਸਿੱਧਾ ਅਸਰ ਪੈਂਦਾ ਹੈ। ਜਿਹੜੀ ਪਾਚਨ ਕਿਰਿਆ ਦੀ ਸ਼ੁਰੂਆਤ ਸਾਡੇ ਮੂੰਹ ਤੋਂ ਹੀ ਹੁੰਦੀ ਹੈ, ਅਤੇ ਜੇ ਦੰਦਾਂ ਵਿੱਚ ਸੜਨ ਜਾਂ ਪਾੜੇ ਕਾਰਨ ਖਾਣਾ ਠੀਕ ਤਰ੍ਹਾਂ ਨਹੀਂ ਚਵਾਇਆ ਜਾਂਦਾ ਅਤੇ ਪੇਟ ਅਤੇ ਅੰਤੜੀਆਂ ਉੱਤੇ ਵਾਧੂ ਦਬਾਅ ਪੈਂਦਾ ਹੈ, ਉਸ ਨਾਲ ਵੀ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਮੂੰਹ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਥੁੱਕ ਦੇ ਨਾਲ ਸਾਡੇ ਪੇਟ ਵਿੱਚ ਚਲੇ ਜਾਂਦੇ ਨੇ, ਅਤੇ ਜੋ ਐਸੀਡਿਟੀ, ਗੈਸ ਅਤੇ ਅੰਤੜੀਆਂ ਵਿੱਚ ਇਨਫੈਕਸ਼ਨ ਵਰਗੀਆਂ ਗੰਭੀਰ ਪਾਚਣ ਸਮੱਸਿਆਵਾਂ ਜਿਹੜੀਆਂ ਉਹ ਪੈਦਾ ਕਰਦੇ ਨੇ। ਅਤੇ ਹੁਣ ਇਸ ਲਈ ਬਚਾਅ ਲਈ ਵੀ ਮਾਰਾ ਨੇ ਉਪਾਅ ਦੱਸੇ ਆ, ਉਹ ਵੀ ਆਪਾਂ ਨੋਟ ਕਰ ਲੈਣੇ ਆ। ਦਿਨ ਵਿੱਚ 2 ਵਾਰ ਫਲੋਰਾਈਡ ਵਾਲੇ ਮੰਜਣ ਨਾਲ ਬ੍ਰਸ਼ ਕਰਨਾ ਚਾਹੀਦਾ ਹੈ, ਅਤੇ ਦੰਦਾਂ ਵਿਚਾਲੇ ਫਸੇ ਭੋਜਨ ਨੂੰ ਕੱਢਣ ਲਈ ਡੈਂਟਲ ਫਲੋਸ ਜ਼ਰੂਰ ਵਰਤਣਾ ਚਾਹੀਦਾ ਹੈ। ਮੂੰਹ ਦੀ 80% ਜਿਹੜੀ ਹੈ ਬਦਬੂ ਜੀਭ ਉੱਤੇ ਜਮ੍ਹਾਂ ਹੋਣ ਵਾਲੇ ਬੈਕਟੀਰੀਆ ਕਾਰਨ ਹੁੰਦੀ ਹੈ, ਇਸ ਲਈ ਰੋਜ਼ਾਨਾ ਜੀਭ ਨੂੰ ਟੰਗ ਕਲੀਨਰ ਦੇ ਨਾਲ ਸਾਫ਼ ਕਰਨਾ ਚਾਹੀਦਾ ਹੈ। ਟੰਗ ਕਲੀਨਰ ਜ਼ਰੂਰ ਵਰਤਣਾ ਚਾਹੀਦਾ ਹੈ। ਸਾਲ ਵਿੱਚ ਘੱਟੋ ਘੱਟ 2 ਵਾਰ ਦੰਦਾਂ ਦੇ ਡਾਕਟਰ ਕੋਲ ਜਾ ਕੇ ਦੰਦਾਂ ਦੀ ਜਾਂਚ ਅਤੇ ਸਫਾਈ ਕਰਵਾਉਣੀ ਚਾਹੀਦੀ ਹੈ, ਅਤੇ ਪਲਾਕ ਅਤੇ ਟਾਰਟਰ ਨਾ ਜੰਮੇ ਹੋਣ, ਇਸ ਬਾਰੇ ਵੀ ਡਾਕਟਰ ਹੀ ਦੱਸ ਸਕਦਾ ਹੈ, ਜਿਸ ਲਈ ਸਾਨੂੰ ਡਾਕਟਰ ਦੇ ਕੋਲ ਜ਼ਰੂਰ ਜਾਣਾ ਚਾਹੀਦਾ ਹੈ। ਹੁਣ ਜਿਹੜੀ ਜ਼ਿਆਦਾ ਮਿੱਠਾ ਅਤੇ ਪ੍ਰੋਸੈਸਡ ਫੂਡ ਹੈ ਉਹਨਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ। ਮਾਹਰ ਕਹਿੰਦੇ ਨੇ ਕਿ ਜੇਕਰ ਤੁਸੀਂ ਇਹ ਖਾਓਗੇ ਤਾਂ ਇਹ ਜਿਹੜੀ ਹੈ ਬਦਬੂ, ਸੜਨ ਅਤੇ ਦੰਦਾਂ ਦੀ ਬਿਮਾਰੀ ਜਾਂ ਹੋਰ ਤੁਹਾਡੇ ਜਿੱਥੇ ਵੀ ਨੁਕਸਾਨ ਉਸ ਤਰ੍ਹਾਂ ਹੋ ਸਕਦੇ ਆ, ਉਸ ਵਿੱਚ ਸਭ ਤੋਂ ਵੱਡਾ ਜਿਹੜਾ ਕਹਿ ਲਈਏ ਕਿ ਯੋਗਦਾਨ ਹੈ ਜਾਂ ਜ਼ਿੰਮੇਵਾਰ ਹੈ, ਉਹ ਜ਼ਿਆਦਾ ਮਿੱਠਾ ਅਤੇ ਪ੍ਰੋਸੈਸਡ ਫੂਡ ਹੁੰਦਾ ਹੈ। ਭਰਪੂਰ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਮੂੰਹ ਵਿੱਚ ਜਿਹੜੀ ਲਾਰ ਦਾ ਨਿਰਮਾਣ ਸਹੀ ਤਰੀਕੇ ਨਾਲ ਹੋਵੇ, ਜੋ ਕੁਦਰਤੀ ਤੌਰ ਉੱਤੇ ਬੈਕਟੀਰੀਆ ਨੂੰ ਮਾਰਦੀ ਹੈ। ਸਿੱਧੀ ਜੀ ਗੱਲ ਇਹ ਹੈ ਕਿ ਦੰਦਾਂ ਦਾ ਪਾੜਾ ਸੜਨ ਬਦਬੂ ਨੂੰ ਆਮ ਗੱਲ ਸਮਝ ਕੇ ਨਜ਼ਰਅੰਦਾਜ਼ ਨਾ ਕਰੋ। ਇਹ ਸਰੀਰ ਵਿੱਚ ਜਿਹੜੀਆਂ ਪੈਦਾ ਹੋ ਰਹੀਆਂ ਪਣਪਰੀਆਂ ਵੱਡੀਆਂ ਬਿਮਾਰੀਆਂ ਦਾ ਸ਼ੁਰੂਆਤੀ ਅਲਾਰਮ ਹੋ ਸਕਦਾ ਹੈ। ਦੋਸਤੋ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅਗਲਾ ਗੀਤ ਮੇਰੇ ਕੋਲ ਹੈ, ਅਤੇ ਜਾਣਕਾਰੀ ਤਾਂ ਹੈ ਹੀ ਹੈ, ਗੀਤ ਨੂੰ ਵੀ ਇੰਜੋਏ ਕਰਨਾ ਹੈ, ਕਿਉਂਕਿ ਇਨਫੋਰਮੇਸ਼ਨ ਅਤੇ ਇੰਟਰਟੇਨ ਦਾ ਇੱਕੋ ਇੱਕ ਸਾਧਨ ਹੈ FM ਰੇਨਬੋ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਹੋਮ ਸਵੀਟ ਹੋਮ ਆਪਣੇ ਆਰਜੇ ਰਣਜੀਤ ਦੇ ਨਾਲ। ਹੁਣ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਛਿਲਕੇ ਜਿਹੜੇ ਆ ਉਹ ਘਰਾਂ ਨੂੰ ਕਿਵੇਂ ਚਮਕਾ ਦਿੰਦੇ ਨੇ। ਆਪਾਂ ਰਸਾਇਣ ਵਾਲੇ ਕਲੀਨਰ ਜਿਹੜੇ ਲਿਆ ਕੇ ਬਾਜ਼ਾਰੋਂ ਘਰ ਵਿੱਚ ਉਸਨੂੰ ਸਾਫ਼ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਸਾਡਾ ਜਿਹੜਾ ਘਰ ਹੈ ਲਿਸ਼ਕਿਆ ਰਵੇ, ਲਿਸ਼ਕ ਪੁਸ਼ਕ ਰਵੇ, ਪਰ ਛਿਲਕੇ ਜਿਹੜੇ ਆ ਬੜਾ ਵੱਡਾ ਯੋਗਦਾਨ ਪਾਉਂਦੇ ਆ। ਇਹ ਬਾਇਓ ਇਨਜ਼ਾਈਮ ਕਲੀਨਰ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਛਿਲਕਿਆਂ ਦੇ ਰਾਹੀਂ। ਹੁਣ ਬਾਇਓ ਇਨਜ਼ਾਈਮ ਬਣਾਉਣ ਦਾ ਜਿਹੜਾ ਤਰੀਕਾ ਹੈ ਉਹਦੇ ਵਿੱਚ ਸਮੱਗਰੀ ਜਿਹੜੀ ਹੈ 1:3:10 ਦੇ ਅਨੁਪਾਤ ਦੇ ਮੁਤਾਬਕ ਲੈਣੀ ਹੈ। ਕਹਿਣ ਤੋਂ ਭਾਵ ਕਿ ਇੱਕ ਹਿੱਸਾ ਗੁੜ ਲੈਣਾ, 3 ਹਿੱਸੇ ਖੱਟੇ ਫਲਾਂ ਦੇ ਛਿਲਕੇ, ਫਲ ਕਿਹੜੇ ਹੋਣ ਜਿਨ੍ਹਾਂ ਵਿੱਚ ਨਿੰਬੂ ਸੰਤਰਾ ਮੌਸੰਮੀ ਹੋਵੇ, ਅਤੇ 10 ਹਿੱਸੇ ਪਾਣੀ। ਇਹ 1:3:10 ਦਾ ਜਿਹੜਾ ਫੋਰਮੈਟ ਹੈ ਉਸਦੇ ਅਨੁਸਾਰ ਇਸ ਤਰੀਕੇ ਨੂੰ ਬਣਾ ਕੇ ਇਹ ਆਪਾਂ ਬਣਾ ਸਕਦੇ ਹਾਂ ਬਾਇਓ ਇਨਜ਼ਾਈਮ। ਇਸ ਦੇ ਲਈ ਇੱਕ ਪਲਾਸਟਿਕ ਦੀ ਏਅਰ ਟਾਈਟ ਬੋਤਲ ਲੈਣੀ ਹੈ, ਉਸ ਵਿੱਚ ਗੁੜ ਛਿਲਕੇ ਅਤੇ ਪਾਣੀ ਨੂੰ ਜੋ ਦੱਸਿਆ ਗਿਆ ਹੈ ਅਨੁਪਾਤ ਉਹਦੇ ਮੁਤਾਬਕ ਪਾ ਲੈਣਾ। ਬੋਤਲ ਉੱਪਰੋਂ ਥੋੜ੍ਹੀ ਖਾਲੀ ਛੱਡੀ ਜਾਵੇ ਤਾਂ ਜੋ ਗੈਸ ਜਿਹੜੀ ਹੈ ਉਹ ਬਾਹਰ ਨਿਕਲਦੀ ਰਹੇ, ਗੈਸ ਬਣਾਉਣ ਲਈ ਜਗ੍ਹਾ ਰਹੇ। ਚੰਗੀ ਤਰ੍ਹਾਂ ਬੰਦ ਕਰਕੇ ਹਨੇਰੀ ਥਾਂ ਉੱਤੇ ਇਸ ਨੂੰ ਰੱਖ ਦੇਣਾ ਹੈ। ਪਹਿਲੇ 10 ਤੋਂ 15 ਦਿਨ ਰੋਜ਼ਾਨਾ ਇੱਕ ਵਾਰ ਬੋਤਲ ਦਾ ਢੱਕਣ ਥੋੜ੍ਹਾ ਖੋਲ੍ਹ ਕੇ ਗੈਸ ਕੱਢ ਦੇਣੀ ਹੈ ਅਤੇ ਫਿਰ ਤੁਰੰਤ ਬੰਦ ਕਰ ਦੇਣਾ। ਹੁਣ ਲਗਭਗ 3 ਮਹੀਨੇ ਵਿੱਚ ਤੁਹਾਡਾ ਜਿਹੜਾ ਜਾਦੂਈ ਜਿਹੜਾ ਬਾਇਓ ਇਨਜ਼ਾਈਮ ਹੈ ਨਾ ਕਲੀਨਰ ਤਿਆਰ ਹੋ ਜਾਵੇਗਾ। ਹੁਣ ਇਸਨੂੰ ਵਰਤਣਾ ਅਤੇ ਇਹਦੇ ਫਾਇਦੇ ਕੀ ਹੈ, ਇਸ ਨੂੰ ਛਾਣ ਕੇ ਫਰਸ਼ ਸਾਫ਼ ਕਰਨ, ਬਰਤਨ ਧੋਣ ਜਾਂ ਗਲਾਸ ਕਲੀਨਰ ਦੀ ਵਰਤੋਂ ਦੇ ਰੂਪ ਵਿੱਚ ਕਰ ਸਕਦੇ ਹਾਂ। ਇੱਕ ਵਾਰ ਬਣ ਜਾਣ ਤੋਂ ਬਾਅਦ ਇਹ ਮਹੀਨਿਆਂ ਤੱਕ ਖਰਾਬ ਨਹੀਂ ਹੁੰਦਾ ਅਤੇ ਪੂਰੀ ਤਰ੍ਹਾਂ ਕੁਦਰਤੀ ਹੈ, ਅਤੇ ਇਸ ਲਈ ਘਰ ਵਿੱਚ ਪਾਲਤੂ ਜਾਨਵਰ ਹੋਣ 'ਤੇ ਵੀ ਕੋਈ ਨੁਕਸਾਨ ਨਹੀਂ ਕਰਦਾ। ਰਸਾਇਣ ਨਹੀਂ ਹੋਣ ਕਰਕੇ ਸਿਹਤ ਨੂੰ ਨੁਕਸਾਨ ਵੀ ਨਹੀਂ ਹੁੰਦਾ ਅਤੇ ਵਾਤਾਵਰਨ ਸਾਫ਼ ਰਹਿੰਦਾ ਹੈ। ਅਤੇ ਸਿੱਧੀ ਜਿਹੀ ਗੱਲ ਇਹ ਹੈ ਕਿ ਕੂੜੇ ਵਿੱਚ ਸੁੱਟਣ ਵਾਲੇ ਜਿਹੜੇ ਛਿਲਕੇ ਆ ਉਹਨਾਂ ਨਾਲ ਹੀ ਘਰ ਨੂੰ ਚਮਕਾਇਆ ਜਾ ਸਕਦਾ ਹੈ, ਕਿਉਂਕਿ ਕੁਦਰਤੀ ਕਲੀਨਰ ਬਣ ਜਾਂਦਾ ਇਹਨਾਂ ਤੋਂ। ਦੇਖੋ ਜੀ, ਹੋਮ ਸਵੀਟ ਹੋਮ ਦੇ ਵਿੱਚ ਜਾਣਕਾਰੀ ਤਾਂ ਮਿਲਣੀ ਹੈ, ਜਾਣਕਾਰੀ ਦੇ ਨਾਲ ਨਾਲ ਐਂਟਰਟੇਨ ਵੀ ਹੋਣਾ ਜ਼ਰੂਰੀ ਹੈ। ਅਤੇ ਐਂਟਰਟੇਨ ਦੇ ਵਿੱਚ ਜਿਹੜਾ ਅਗਲਾ ਗੀਤ ਹੈ ਉਹ ਹੈ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ। ਸੁਣਦੇ ਰਹੋ FM ਰੇਨਬੋ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਵੈਲਕਮ ਬੈਕ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਹੋਮ ਸਵੀਟ ਹੋਮ ਦੇ ਵਿੱਚ। ਦੋਸਤੋ, ਆਪਾਂ ਦੇਖਦੇ ਹਾਂ ਕਿ ਕਈ ਵਾਰੀ ਅਵੈਧ ਕਬਜ਼ੇ ਹੋ ਜਾਂਦੇ ਆ। ਅਵੈਧ ਕਬਜ਼ਿਆਂ ਤੋਂ ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ, ਕੀ ਕਰੀਏ ਕੀ ਨਾ ਕਰੀਏ। ਉਸ ਲਈ ਜਿਹੜੀ ਹੈ ਜਾਣਕਾਰੀ ਬੜੀ ਜ਼ਰੂਰੀ ਹੋਣੀ ਚਾਹੀਦੀ ਹੈ। ਜੇਕਰ ਇਹੋ ਜਿਹੀ ਕੋਈ ਕੰਡੀਸ਼ਨ ਹੋਵੇ, ਇਹੋ ਜਿਹੇ ਹਾਲਾਤ ਬਣਨ, ਤਾਂ ਉਸ ਦੇ ਲਈ ਸਾਨੂੰ ਕਿਹੜੇ ਚਾਰ ਤਰੀਕਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਹੜੇ ਜਿਸ ਤੋਂ ਬਚਾਅ ਹੋ ਸਕੇ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਅਵੈਧ ਕਬਜ਼ੇ ਦੇ ਕਰਕੇ ਤੁਹਾਡਾ ਨੁਕਸਾਨ ਹੋ ਸਕਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਪੁਲਿਸ ਕੋਲ ਜਾਣਾ ਹੈ, ਜਾਇਦਾਦ ਦੇ ਉੱਤੇ ਜ਼ਬਰਦਸਤੀ ਕਬਜ਼ੇ ਜਾਂ ਨਕਲੀ ਕਾਗਜ਼ਾਂ ਦੇ ਮਾਮਲੇ ਵਿੱਚ ਪੁਲਿਸ ਕੋਲ FIR ਦਰਜ ਕਰਵਾਉਣੀ ਚਾਹੀਦੀ ਹੈ। ਜਾ ਕੇ ਇਸ ਨੂੰ ਕਰਵਾਉਂਗੇ, FIR ਦਰਜ ਕਰਵਾਉਂਗੇ, ਤਾਂ ਉਸ ਤੋਂ ਬਾਅਦ ਇਹ ਅਪਰਾਧਿਕ ਮਾਮਲੇ ਦੇ ਤਹਿਤ ਤੁਹਾਡੀ ਇਹ ਸ਼ਿਕਾਇਤ ਦਰਜ ਹੋਵੇਗੀ। ਕਿਉਂਕਿ ਆਲਰੇਡੀ ਇਹ ਅਪਰਾਧਿਕ ਮਾਮਲਾ ਹੁੰਦਾ ਹੈ, ਮੈਜਿਸਟ੍ਰੇਟ ਦੇ ਆਦੇਸ਼ ਉੱਤੇ ਪੁਲਿਸ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ, ਅਤੇ ਪੁਲਿਸ ਸਿਰਫ ਕਾਨੂੰਨੀ ਹੱਕ ਤੁਰੰਤ ਨਹੀਂ ਦਵਾ ਸਕਦੀ, ਬਸ ਮਾਹੌਲ ਖਰਾਬ ਹੋਣ ਤੋਂ ਰੋਕਦੀ ਹੈ। ਇਹ ਵੀ ਧਿਆਨ ਰੱਖਣਾ ਹੈ, ਜੇ ਪੁਲਿਸ FIR ਨਾ ਲਵੇ ਤਾਂ ਤੁਸੀਂ ਸਿੱਧਾ ਕੋਰਟ ਦੇ ਵਿੱਚ ਧਾਰਾ 156 ਦੀ 3 ਦੇ ਸ਼ਿਕਾਇਤ ਦੇ ਸਕਦੇ ਹੋ।

ਗੱਲ ਕਹੀਏ ਕਿ ਚਾਹੇ ਕਿਰਾਏਦਾਰ 5 ਸਾਲ ਹੋਵੇ ਜਾਂ 50 ਸਾਲ ਤੱਕ ਰਹਿ ਰਿਹਾ ਹੋਵੇ ਤੇ ਸਿਰਫ ਰਹਿਣ ਦੇ ਆਧਾਰ ਉੱਤੇ ਉਸ ਜਗ੍ਹਾ ਦਾ ਮਾਲਕ ਦਾ ਦਾਵਾ ਹੁੰਦਾ ਮਾਲਕ ਹੋਣ ਦਾ ਦਾਵਾ ਨਹੀਂ ਕਰ ਸਕਦਾ। ਜੇ ਖੇਤੀ ਦੀ ਜ਼ਮੀਨ ਉੱਤੇ ਕਬਜ਼ਾ ਹੋਇਆ ਹੋਵੇ ਤਾਂ ਤੁਸੀਂ ਰਾਜਸਵ ਵਿਭਾਗ ਦੀ ਜਿਹੜੀ ਹੈ ਮਦਦ ਲੈ ਸਕਦੇ ਹੋ, ਤਹਿਸੀਲਦਾਰ ਕੋਰਟ ਵਿੱਚ ਜ਼ਮੀਨ ਦੀ ਹੱਦਬੰਦੀ ਕਰਵਾਉਣ ਲਈ ਅਰਜ਼ੀ ਦੇ ਸਕਦੇ ਹੋ। ਜੇ ਕਿਸੇ ਦੀ ਖੇਤੀ ਜ਼ਮੀਨ ਉੱਤੇ ਅਵੈਧ ਕਬਜ਼ਾ ਹੈ ਤਾਂ 250 ਧਾਰਾ ਦੇ ਤਹਿਤ ਤਹਿਸੀਲਦਾਰ ਕੋਰਟ ਵਿੱਚ ਅਰਜ਼ੀ ਦੇ ਕੇ ਜ਼ਮੀਨ ਦੀ ਤੁਰੰਤ ਜ਼ਮੀਨ ਨੂੰ ਖਾਲੀ ਕਰਵਾ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਇਹ ਵੀ ਧਿਆਨ ਰੱਖਣਾ ਹੈ ਕਿ ਭਾਰਤੀ ਕਾਨੂੰਨ ਅਵੈਧ ਕਬਜ਼ੇ ਦੀ ਸਥਿਤੀ ਵਿੱਚ ਪੂਰੀ ਤਰ੍ਹਾਂ ਤੁਹਾਡੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਕੋਈ ਵੀ ਠੋਸ ਕਾਨੂੰਨੀ ਕਦਮ ਚੁੱਕਣ ਤੋਂ ਪਹਿਲਾਂ ਕਿਸੇ ਯੋਗ ਵਕੀਲ ਦੀ ਸਲਾਹ ਜ਼ਰੂਰ ਲੈਣੀ ਹੈ। ਅਤੇ ਸਿੱਧੀ ਜਿਹੀ ਗੱਲ ਇਹ ਹੈ ਕਿ ਘਬਰਾਉਣਾ ਨਹੀਂ ਹੈ, ਕਾਨੂੰਨ ਤੁਹਾਡੇ ਨਾਲ ਹੈ, ਹਮੇਸ਼ਾ ਨਾਲ ਰਹੇਗਾ। ਇਸ 'ਤੇ ਭਰੋਸਾ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸਭ ਤੋਂ ਪਹਿਲਾਂ ਅਸੀਂ FIR ਕਰਵਾਈਏ, ਉਸ ਤੋਂ ਬਾਅਦ ਕੋਰਟ ਜਾਣੀ ਕਿ ਅਦਾਲਤ ਦਾ ਰੁੱਖ ਕਰੀਏ। ਦੋਸਤੋ, ਜਾਣਕਾਰੀ ਦੇ ਨਾਲ ਨਾਲ ਗੱਲਾਂ ਦੇ ਨਾਲ ਨਾਲ ਹੋਰ ਵੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਦਾ ਇਸ ਪ੍ਰੋਗਰਾਮ ਦਾ ਮਕਸਦ ਹੁੰਦਾ ਹੈ। ਅਤੇ ਇਹ ਜਿਹੜੀ ਜਾਣਕਾਰੀ ਸਾਂਝੀ ਹੋਈ ਹੈ ਤੁਹਾਡੇ ਨਾਲ, ਇਸ ਤੋਂ ਇਹ ਵੀ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਆਪਣਾ ਕਾਨੂੰਨੀ ਤੌਰ ਉੱਤੇ ਕਿਹੜੇ ਕਿਹੜੇ ਸਾਡੇ ਹੱਕ ਨੇ, ਅਧਿਕਾਰ ਨੇ ਜਿਹੜੇ ਸਾਨੂੰ ਲੈਣੇ ਚਾਹੀਦੇ ਹੈ। ਅਤੇ ਪ੍ਰੋਗਰਾਮ ਦੇ ਵਿੱਚ ਅਗਲੀ ਜਾਣਕਾਰੀ ਹੈ ਕਿ ਫੇਫੜਿਆਂ ਦੇ ਕੈਂਸਰ ਤੋਂ ਸੁਰੱਖਿਆ ਜਿਹੜੀ ਹੈ ਮਿਲਦੀ ਹੈ ਉਹ ਲਸਣ ਦੇ ਰਾਹੀਂ ਮਿਲਦੀ ਹੈ, ਅਤੇ ਕਿਵੇਂ ਮਿਲਦੀ ਹੈ ਉਸ ਬਾਰੇ ਜਾਣਕਾਰੀ ਲਵਾਂਗੇ। ਹਾਲ ਹੀ ਵਿੱਚ ਇੱਕ ਖੋਜ ਸਾਹਮਣੇ ਆਈ ਹੈ, ਉਸ ਮੁਤਾਬਕ ਜਿਹੜਾ ਲਸਣ ਹੈ ਇੱਕ ਇਸ ਤਰ੍ਹਾਂ ਦਾ ਉਦਯੋਗਿਕ ਤੌਰ 'ਤੇ ਪਾਇਆ ਜਾਂਦਾ ਇੱਕ ਅਜਿਹੀ ਔਸ਼ਧੀ ਬਣ ਕੇ ਸਾਹਮਣੇ ਆਇਆ ਹੈ ਕਿ ਜੋ ਫੇਫੜਿਆਂ ਦੇ ਕੈਂਸਰ ਤੋਂ ਸੁਰੱਖਿਆ ਦੇ ਸਕਦਾ ਹੈ। ਮਹਾਰਾਜ ਨੇ ਇਸ ਕੰਪਾਊਂਡ ਜਾਣੀ ਕਿ DATS ਡਾਇਲਿਲ ਟ੍ਰਿਸੋਸਫਾਈਡ ਦੀ 10 ਗ੍ਰਾਮ ਦੀ ਮਾਤਰਾ ਜਿਹੜੀ ਹੈ ਫੇਫੜਿਆਂ ਦੇ ਕੈਂਸਰ ਦੇ ਰੋਗੀਆਂ ਨੂੰ ਦਿੱਤੀ, ਅਤੇ 24 ਘੰਟਿਆਂ ਵਿੱਚ ਹੀ ਉਹਨਾਂ ਵਿੱਚੋਂ ਕੈਂਸਰ ਦੇ ਸੈੱਲ ਦੇ ਵਧਣ ਦੀ ਪ੍ਰਕਿਰਿਆ ਵਿੱਚ 47% ਕਮੀ ਆਈ। ਇਸ ਲਈ ਮਾਹਰ ਡਾਕਟਰ ਅਨੁਸਾਰ ਲੋਕਾਂ ਨੂੰ ਆਪਣੇ ਭੋਜਨ ਵਿੱਚ ਲਸਣ ਦੀ ਮਾਤਰਾ ਜਿਹੜੀ ਹੈ ਉਹ ਵੱਧ ਲੈਣੀ ਚਾਹੀਦੀ ਹੈ, ਵੱਧ ਮਾਤਰਾ ਦੇ ਵਿੱਚ ਲਸਣ ਜਿਹੜਾ ਹੈ ਉਹ ਵਰਤਣਾ ਚਾਹੀਦਾ ਹੈ, ਅਤੇ ਇਹ ਤੁਹਾਨੂੰ ਰਾਹਤ ਦਿੰਦਾ ਹੈ। ਲਸਣ ਵੈਸੇ ਵੀ ਬਹੁਤ ਵਧੀਆ ਹੈ, ਖਾਸ ਕਰ ਜੇ ਤੁਸੀਂ ਆਪਣਾ ਭਾਰ ਘਟਾਉਣਾ ਹੈ, ਸਰੀਰ ਨੂੰ ਵੀ ਰਿਸ਼ਟ ਪੁਸ਼ਟ ਰੱਖਣਾ ਹੈ, ਤੰਦਰੁਸਤ ਰੱਖਣਾ ਹੈ, ਪੇਟ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਵੀ ਜਿਹੜਾ ਲਸਣ ਹੈ ਉਹ ਬਹੁਤ ਕਾਰਗਰ ਸਾਬਤ ਹੁੰਦਾ ਹੈ। ਅਤੇ ਗਾਣਿਆਂ ਦੀ ਹੁਣ ਵਾਰੀ ਆ ਚੁੱਕੀ ਹੈ। ਮੇਰੇ ਤੋਂ ਬੜਾ ਸੋਹਣਾ ਗੀਤ ਹੈ ਸਹਿਦਾ ਜੋਗਣ ਮੂਵੀ ਤੋਂ, ਕੁਲਦੀਪ ਮਾਣਕਪੁਰਾ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ, ਅਤੇ ਤੁਸੀਂ ਕਿਤੇ ਨਹੀਂ ਜਾਣਾ, ਜੁੜੇ ਰਹਿਣਾ ਹੈ ਕਿਉਂਕਿ ਹੋਰ ਬੜੀ ਜਾਣਕਾਰੀ ਹੈ ਹੋਮ ਸਵੀਟ ਹੋਮ ਪ੍ਰੋਗਰਾਮ ਦੇ ਵਿੱਚ ਅਰਜੇ ਰਣਜੀਤ ਨੇ ਅੱਜ ਸਾਂਝੀ ਕਰਨੀ ਹੈ।

ਦੋਸਤੋ ਪ੍ਰੋਗਰਾਮ ਦੇ ਵਿੱਚ ਹੁਣ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਉਹ ਜ਼ਿੰਦਗੀ ਨੂੰ ਜਿਉਣ ਦੇ ਲਈ ਹੈ, 100 ਸਾਲ ਜਿਉਣ ਦੇ ਨੁਸਖਿਆਂ ਦੇ ਨਾਲ ਭਰਪੂਰ ਜਾਣਕਾਰੀ ਹੈ। ਇੱਕ ਪ੍ਰਸਿੱਧ ਕਹਾਵਤ ਹੈ ਕਿ ਆਪਣਾ ਅੱਜ ਸੰਭਾਲੋ ਤੁਹਾਡਾ ਕੱਲ੍ਹ ਸੁਰੱਖਿਅਤ ਹੋ ਜਾਵੇਗਾ। ਅਤੇ ਅੱਜ ਬੂੰਦ ਬੂੰਦ ਘੜਾ ਭਰ ਜਿਹੜਾ ਘੜਾ ਇਹ ਭਰ ਲਿਆ ਜਾਵੇ ਤਾਂ ਕੱਲ੍ਹ ਉਹ ਘੜਾ ਤੁਹਾਡੇ ਕੰਮ ਆਵੇਗਾ। ਜਵਾਨੀ ਸੰਭਾਲ ਕੇ ਰੱਖੋਗੇ ਤਾਂ ਬੁਢਾਪਾ ਸਵਰ ਜਾਵੇਗਾ। 100 ਸਾਲ ਜਿਉਣ ਵਾਲਿਆਂ ਉੱਤੇ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਨੇ ਜਵਾਨੀ ਵਿੱਚ ਭਰਪੂਰ ਸਿਹਤ ਵਰਧਕ ਪੌਸ਼ਟਿਕ ਭੋਜਨ ਕੀਤਾ ਹੈ ਅਤੇ ਕਸਰਤ ਕਰਨ ਦੇ ਨਾਲ ਨਾਲ ਚਿੰਤਾ ਮੁਕਤ ਜੀਵਨ ਬਿਤਾਇਆ ਹੈ। ਜਿਹੜੇ ਲੋਕ ਆਲਸੀ ਨਹੀਂ ਹੁੰਦੇ ਹੈ ਉਹ ਹਰ ਸਮੇਂ ਉਤਸ਼ਾਹ ਨਾਲ ਭਰੇ ਰਹਿੰਦੇ ਨੇ ਅਤੇ ਜੋ ਕਿਸੇ ਨਾ ਕਿਸੇ ਕੰਮ ਵਿੱਚ ਲੱਗੇ ਰਹਿੰਦੇ ਨੇ ਉਹ ਹਮੇਸ਼ਾ ਲੰਮੀ ਉਮਰ ਦੇ ਹੁੰਦੇ ਨੇ। ਉਂਝ ਤਾਂ ਮੌਤ ਅਤੇ ਜੀਵਨ ਦਾ ਸਮਾਂ ਨਿਸ਼ਚਿਤ ਹੈ ਕਿਹਾ ਜਾਂਦਾ ਹੈ ਅਤੇ ਇਹ ਘਟਾਉਣਾ ਵਧਾਉਣਾ ਕਿਸੇ ਦੇ ਵੀ ਵੱਸ ਵਿੱਚ ਨਹੀਂ ਹੈ, ਪਰ ਜੀਵਨ ਨੂੰ ਸੁੰਦਰ ਬਣਾਉਣਾ, ਉਸ ਨੂੰ ਸੁਹਾਵਣਾ ਅਤੇ ਆਨੰਦਮਈ ਬਣਾਉਣਾ ਤਾਂ ਤੁਹਾਡੇ ਵੱਸ ਵਿੱਚ ਹੈ ਨਾ। ਕੋਈ ਵੀ ਬਿਮਾਰੀ ਅਚਾਨਕ ਨਹੀਂ ਹੁੰਦੀ ਹੈ ਅਤੇ ਪਹਿਲਾਂ ਉਸ ਦਾ ਕਾਰਨ ਅਤੇ ਜੜ ਬਣਦੀ ਹੈ, ਉਦੋਂ ਉਹ ਪੈਦਾ ਹੁੰਦੀ ਹੈ ਅਤੇ ਬਿਮਾਰੀ ਕਦੇ ਆਪਣੇ ਆਪ ਨਹੀਂ ਹੁੰਦੀ, ਉਸ ਨੂੰ ਅਸੀਂ ਸੱਦਾ ਦਿੰਦੇ ਹਾਂ ਅਤੇ ਉਹ ਆਪ ਆ ਕੇ ਸਾਨੂੰ ਘੇਰਦੀ ਹੈ। ਅਤੇ ਇਹ ਕੁਦਰਤ ਦੇ ਮੁਤਾਬਕ ਹੀ ਚੱਲਦਾ ਹੋਇਆ ਆਦਮੀ ਅਤੇ ਦੌੜਦਾ ਹੋਇਆ ਘੋੜਾ ਕਦੀ ਬੁੱਢਾ ਨਹੀਂ ਹੁੰਦਾ, ਜੇਕਰ ਇਸ ਗੱਲ ਨੂੰ ਮੰਨਿਆ ਜਾਵੇ। ਹਮੇਸ਼ਾ ਚੱਲਦੇ ਫਿਰਦੇ ਰਹਿਣਾ ਹੈ, ਕਿਉਂਕਿ ਜੇਕਰ ਚੱਲਦੇ ਫਿਰਦੇ ਰਹੋਗੇ ਤਾਂ ਤੰਦਰੁਸਤ ਰਹੋਗੇ। ਜੇਕਰ ਤੁਸੀਂ ਸੌਂਦੇ ਹੋ ਤਾਂ ਸੋਹਣੇ ਵਿਚਾਰ ਲੈ ਕੇ ਸੌਂ, ਅਤੇ ਜੇ ਜਾਗਦੇ ਹਾਂ ਤਾਂ ਸੁਨਹਿਰੇ ਸੁਪਨੇ ਲੈ ਕੇ ਜਾਗੋ। ਜੀਣਾ ਹੈ ਅਤੇ ਜ਼ਿੰਦਾ ਦਿਲੀ ਅਤੇ ਖੁਸ਼ ਮਿਜਾਜ਼ੀ ਨਾਲ ਜੀਣਾ ਹੈ, ਖੁਸ਼ ਦਿਲੀ ਨਾਲ ਜੀਣਾ ਹੈ ਅਤੇ ਮਨ ਦਾ ਬੁਢਾਪਾ ਹੀ ਤਨ ਦਾ ਬੁਢਾਪਾ ਲਿਆਉਂਦਾ ਹੈ। ਮਾਨਸਿਕ ਥਕਾਵਟ ਨਾਲ ਹੀ ਸਰੀਰਕ ਥਕਾਵਟ ਆਉਂਦੀ ਹੈ ਅਤੇ ਮਾਨਸਿਕ ਪਰੇਸ਼ਾਨੀਆਂ ਸਰੀਰ ਨੂੰ ਜਰਜਰ ਅਤੇ ਖੰਡਰ ਬਣਾ ਦਿੰਦੀਆਂ। ਕਹਿੰਦੇ ਨਾ ਚਿੰਤਾ ਚਿਖਾ ਸਮਾਨ ਹੈ, ਉਹ ਗੱਲ ਹੈ। ਇਸੇ ਲਈ ਜੇਕਰ ਤੁਸੀਂ ਚਿੰਤਾ ਨਾ ਕਰੋ, ਜੋ ਹੁੰਦਾ ਉਸ ਲਈ ਜੋ ਤੁਸੀਂ ਵਧੀਆ ਕਰ ਸਕਦੇ, ਚੰਗਾ ਕਰ ਸਕਦੇ, ਉਹ ਕਰੋ ਉਸ ਸਿਚੁਏਸ਼ਨ ਨਾਲ ਨਜਿੱਠਣ ਲਈ, ਉਸ ਕੰਮ ਨੂੰ ਕਰਨ ਲਈ। ਮਾਨਸਿਕ ਤੌਰ ਉੱਤੇ ਜ਼ਿਆਦਾ ਪਰੇਸ਼ਾਨ ਨਾ ਹੋ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਮਾਨਸਿਕ ਤਰ੍ਹਾਂ ਜਿਹੜੀ ਹੈ ਸਟ੍ਰੈਸ ਜਿਹੜੀ ਆ ਉਹ ਬਹੁਤ ਜ਼ਿਆਦਾ ਬਣ ਰਹੀ ਹੈ, ਲੈ ਰਹੇ ਨੇ ਲੋਕ, ਉਸਦਾ ਕੋਈ ਫਾਇਦਾ ਨਹੀਂ। ਜੋ ਤੁਸੀਂ ਕਰ ਸਕਦੇ ਹੋ ਤੁਹਾਡੇ ਹੱਥ ਵਿੱਚ, ਜਿੰਨੀ ਹੱਦ ਤੱਕ ਤੁਸੀਂ ਕਰ ਸਕਦੇ ਹੋ ਕਰੋ। ਵਾਧੂ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ, ਕਿਉਂਕਿ ਜੇਕਰ ਤੁਸੀਂ ਇੰਝ ਕਰਦੇ ਹੈ, ਧੱਕਾ ਕਰਦੇ ਹਾਂ, ਸਰੀਰਕ ਤੌਰ 'ਤੇ ਵੀ ਇਸਦਾ ਅਸਰ ਪੈਂਦਾ ਹੈ, ਸਰੀਰ ਨਾਲ ਵੀ ਧੱਕਾ ਹੁੰਦਾ ਹੈ। ਹੁਣ ਦੇਖੋਗੇ ਕਿ ਜੇਕਰ ਭੋਜਨ ਖਾਂਦੇ ਹੈ ਤਾਂ ਭੋਜਨ ਖਾਂਦੇ ਸਮੇਂ ਖੁਸ਼ ਮਨ ਨਾਲ ਅਤੇ ਖੁੱਭ ਕੇ ਖਾਣਾ ਚਾਹੀਦਾ ਹੈ। ਅੱਜ ਕੱਲ੍ਹ ਤਾਂ ਦੇਖਦੇ ਹਾਂ ਰੋਟੀ ਖਾਂਦੇ ਖਾਂਦੇ ਅਸੀਂ ਤਾਂ ਮੋਬਾਈਲ ਫੜਿਆ ਹੁੰਦਾ ਹੱਥ 'ਚ, ਇੱਕ ਪਾਸੇ ਸਾਡੀਆਂ ਰੀਲਸ ਚੱਲਦੀਆਂ ਹੁੰਦੀਆਂ ਜਾਂ ਵੀਡੀਓ ਚੱਲਦੀ ਹੁੰਦੀ ਹੈ, ਅਤੇ ਖਾਣੇ ਦਾ ਤਾਂ ਅਸੀਂ ਆਨੰਦ ਹੀ ਨਹੀਂ ਲੈ ਰਹੇ। ਜੇਕਰ ਤੁਸੀਂ ਨੋਟ ਕਰੋ, ਤੁਸੀਂ 10 ਜਾਂ 15 ਮਿੰਟ ਜਿੰਨਾ ਚਿਰ ਖਾਣਾ ਖਾਣਾ ਹੈ, ਫੋਨ ਨੂੰ ਸਾਇਲੈਂਟ ਮੋਡ 'ਤੇ ਲਾ ਕੇ ਇੱਕ ਸਾਈਡ 'ਤੇ ਰੱਖ ਦਿਓ, ਆਨੰਦ ਨਾਲ ਖਾਣਾ ਖਾਓ। ਤੁਸੀਂ ਨੋਟ ਕਰੋਗੇ ਕਿ ਇੰਨਾ ਕੁ ਵਧੀਆ ਤੁਸੀਂ ਫੀਲ ਕਰੋਗੇ, ਮਾਨਸਿਕ ਤੌਰ 'ਤੇ ਵੀ ਤੁਹਾਡਾ ਐਨ ਇੱਕਦਮ ਪੋਜ਼ਿਟਿਵ ਹੋ ਜਾਓਗੇ। ਦੂਜੀ ਗੱਲ ਹੈ ਤੁਹਾਡਾ ਫਰੈਸ਼ ਹੋ ਜਾਓਗੇ, ਉਸ ਦੇ ਨਾਲ ਨਾਲ ਆਨੰਦ ਰਹੇਗਾ ਖਾਣੇ ਦਾ ਵੀ, ਅਤੇ ਖਾਣੇ ਦਾ ਆਨੰਦ ਤੁਹਾਨੂੰ ਹੋ ਸਕਦਾ ਹੈ ਕਿ 1-2 ਦਿਨ ਤੱਕ ਰਹੇ, ਕਿਉਂਕਿ ਤੁਹਾਨੂੰ ਉਹ ਜਿਹੜਾ ਰਿਲੀਫ ਲੈ ਕੇ ਤੁਸੀਂ ਖਾਣਾ ਖਾਧਾ ਹੈ ਫੋਨ ਦੇ ਕੋਲੋਂ, ਉਹ ਹਮੇਸ਼ਾ ਯਾਦ ਰਹਿੰਦਾ। ਅੱਜ ਕੱਲ੍ਹ ਤੁਸੀਂ ਨੋਟ ਕਰੋ ਕਿ ਖਾਣ ਦੀ

ਕੇ ਅਸੀਂ ਮੋਬਾਈਲ ਯੂਜ਼ ਕਰੀ ਜਾਂਦੇ ਹਾਂ ਜਾਂ ਗੱਲਾਂ ਬਾਤਾਂ ਮਾਰਦੇ ਹਾਂ ਤਾਂ ਸਾਨੂੰ ਯਾਦ ਹੀ ਨਹੀਂ ਰਹਿੰਦਾ ਕਿ ਕਦੋਂ ਕੀ ਖਾਧਾ ਹੈ। ਅਸੀਂ ਮਹਿੰਗੀ ਦਵਾਈ ਤਾਂ ਖਾ ਲੈਂਦੇ ਹਾਂ ਪਰ ਪੌਸ਼ਟਿਕ ਭੋਜਨ ਨਹੀਂ ਖਾ ਸਕਦੇ। ਅਸੀਂ ਸਭ ਕਈ ਵਾਰ ਰਾਤ ਦਾ ਭੋਜਨ ਰੱਖਿਆ ਹੋਇਆ ਜਿਹੜਾ ਸਵੇਰੇ ਗਰਮ ਕਰਕੇ ਖਾਣ ਦੇ ਆਦੀ ਹਾਂ। ਹੁਣ ਇਹਦੇ ਨਾਲ ਕੀ ਹੁੰਦਾ ਹੈ ਕਿ ਸਿਹਤ ਦੇ ਉੱਤੇ ਉਲਟ ਪ੍ਰਭਾਵ ਪੈਂਦਾ ਹੈ ਕਿਉਂਕਿ 12 ਘੰਟਿਆਂ ਵਿੱਚ ਭੋਜਨ ਵਿੱਚ ਰਸਾਇਣਿਕ ਅਤੇ ਜੈਵਿਕ ਕਿਰਿਆਵਾਂ ਹੋਣੀਆਂ ਸੰਭਾਵਿਤ ਨੇ ਅਤੇ ਚਿੜਚਿੜਾ ਸੁਭਾਅ, ਗੱਲ ਗੱਲ ਵਿੱਚ ਝੁੰਝਲਾਉਣਾ, ਗੁੱਸੇ ਹੋਣਾ, ਨੁਕਸ ਕੱਢ ਕੇ ਇੱਕ ਭਿਅੰਕਰ ਰੋਗ ਦਾ ਜਿਹੜਾ ਸਾਹਮਣੇ ਆਉਣਾ ਉਸਦਾ ਕਾਰਨ ਇਹੀ ਹੈ ਅਤੇ ਇਸ ਤੋਂ ਜਿੰਨੀ ਛੇਤੀ ਹੋ ਸਕੇ ਛੁਟਕਾਰਾ ਪਾ ਲੈਣਾ ਚਾਹੀਦਾ ਹੈ, ਨਹੀਂ ਤਾਂ ਛੇਤੀ ਹੀ ਬਿਮਾਰੀਆਂ ਸ਼ੁਰੂ ਹੋ ਸਕਦੀਆਂ ਨੇ। ਹਮੇਸ਼ਾ ਸੁਖਦ ਵਿਚਾਰ, ਸੁੰਦਰ ਕਲਪਨਾਵਾਂ ਅਤੇ ਉੱਤਮ ਵਿਹਾਰ ਬਣਾਈ ਰੱਖਣਾ ਚਾਹੀਦਾ ਹੈ। ਤਨ ਮਨ, ਘਰ, ਪਰਿਵਾਰ, ਮਿੱਤਰ, ਜਾਣੂ, ਜਿੰਨੇ ਵੀ ਦੋਸਤ ਹੈ ਤੁਹਾਡੇ, ਸਭ ਤੁਹਾਡੇ ਤੋਂ ਖੁਸ਼ ਰਹਿਣਗੇ। ਮਿੱਠਾ ਬੋਲੋ, ਕੌੜੀਆਂ ਗੱਲਾਂ ਜਿਹੜੀਆਂ ਕਿਸੇ ਦੇ ਮੂੰਹ ਉੱਤੇ ਨਾ ਕਹੋ। ਨਿਮਰ ਅਤੇ ਖੁਸ਼ ਰਹਿਣ ਦੀ ਆਦਤ ਪਾਓ। ਵਿਗਿਆਨਕ ਕਥਨ ਹੈ ਕਿ ਜੇਕਰ ਬੁਰੇ ਵਿਚਾਰ ਦਿਮਾਗ ਵਿੱਚ ਆਉਣ ਤਾਂ ਉਸਦਾ ਉਲਟ ਅਸਰ ਸਰੀਰ ਦੇ ਉੱਤੇ ਹੀ ਹੁੰਦਾ ਹੈ, ਸਰੀਰ ਦੀਆਂ ਕੋਸ਼ਿਕਾਵਾਂ ਦੇ ਉੱਤੇ ਹੁੰਦਾ ਹੈ। ਇਸੇ ਤਰ੍ਹਾਂ ਖੁਸ਼ ਮਾਨਸਿਕ ਸਥਿਤੀ ਦਾ ਸਰੀਰ ਦੀਆਂ ਜਿਹੜੀਆਂ ਕੋਸ਼ਿਕਾਵਾਂ ਉੱਤੇ ਸਹੀ ਪ੍ਰਭਾਵ ਪੈਂਦਾ ਹੈ। ਗੱਲੜੂ ਵਿਅਕਤੀਆਂ ਦੇ ਮੁਕਾਬਲੇ ਸ਼ਾਂਤ ਚਿੱਤ ਵਿਅਕਤੀ ਲੰਮੀ ਉਮਰ ਵਾਲੇ ਹੁੰਦੇ ਨੇ ਅਤੇ ਇਹ ਖੋਜ ਦਾ ਨਤੀਜਾ ਹੈ ਕਿ ਸੋ ਸ਼ਾਂਤ ਅਤੇ ਖੁਸ਼ ਰਹੋ, ਲੰਮੀ ਉਮਰ ਵਾਲੇ ਬਣੋ ਅਤੇ ਜ਼ਿੰਦਗੀ ਆਪਣੇ ਆਪ ਹੀ 100 ਸਾਲ ਵੱਲ ਨੂੰ ਦੌੜੀ ਜਾਣੀ ਹੈ। ਦੇਖੋ ਕਿੰਨੀ ਸੋਹਣੀ ਜਾਣਕਾਰੀ ਹੈ, ਹੈ ਨਾ, ਕਿੰਨਾ ਭਰਪੂਰ ਖਜ਼ਾਨਾ ਹੈ, FM ਦੇ ਰਾਹੀਂ ਤੁਹਾਡੇ ਤੱਕ ਅੱਪੜਦਾ ਹੈ, ਪਹੁੰਚਦਾ ਹੈ, ਅਤੇ ਗਾਣਿਆਂ ਦਾ ਖਜ਼ਾਨਾ ਵੀ ਹੈ। ਖਜ਼ਾਨੇ ਦੇ ਵਿੱਚ ਇੱਕ ਬੜਾ ਸੋਹਣਾ ਗਾਣਾ ਮੈਂ ਕੱਢ ਕੇ ਲਿਆਇਆ ਹੈ ਅਤੇ ਸੁਣਦੇ ਰਹਿਣਾ ਹੈ ਤੁਸੀਂ। FM ਰੇਨਬੋ ਹੋਮ ਸਵੀਟ ਹੋਮ ਸੁਣ ਰਹੇ ਹੋ ਤੁਸੀਂ, ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਇਸ ਗੀਤ ਤੋਂ ਬਾਅਦ। ਹੋਰ ਜਾਣਕਾਰੀ ਸਾਂਝੀ ਕਰਦੇ ਹਾਂ।

ਦੋਸਤੋ ਐਫ ਐਮ ਦੀ ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਕਿ 12:55 ਅਤੇ 54 ਸੈਕਿੰਡ ਹੋ ਚੁੱਕੇ ਨੇ ਅਤੇ ਜਾਂਦੇ ਜਾਂਦੇ ਇੱਕ ਛੋਟੀ ਜਿਹੀ ਜਾਣਕਾਰੀ ਹੋਰ ਸਾਂਝੀ ਕਰ ਦੇਣੀ ਹੈ ਕਿ ਜਿਹੜੇ ਲੋਕ ਦਿਮਾਗੀ ਤੌਰ ਉੱਤੇ ਕੰਮ ਕਰਦੇ ਹੋ, ਮੈਨੂੰ ਪਤਾ ਕਿ ਸਾਡੇ ਜਿਹੜੇ ਐਫ ਐਮ ਦੇ ਸਰੋਤਾ ਨੇ ਉਹਨਾਂ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਹੈ, ਉਹ ਅਲਜ਼ਾਈਮਰ ਤੋਂ ਸੁਰੱਖਿਆ ਉਹਨਾਂ ਨੂੰ ਹੈ, ਅਲਜ਼ਾਈਮਰ ਰੋਗ ਨਹੀਂ ਹੋਏਗਾ। ਇਹ ਖੋਜ ਸਾਹਮਣੇ ਇਹ ਹੈ ਕਿ ਜੇਕਰ ਤੁਸੀਂ ਦਿਮਾਗੀ ਕੰਮ ਜ਼ਿਆਦਾ ਕਰਦੇ ਹੋ ਤਾਂ ਤੁਹਾਡੇ ਲਈ ਇਹ ਇੱਕ ਖੁਸ਼ਖਬਰੀ ਹੈ, ਤੁਹਾਨੂੰ ਅਲਜ਼ਾਈਮਰ ਰੋਗ ਹੋਣ ਦੀ ਸੰਭਾਵਨਾ ਘੱਟ ਹੈ। ਇਹ ਜਿਹੜੀ ਹੈ ਖੋਜ ਸਾਹਮਣੇ ਆਈ ਹੈ ਅਮਰੀਕਾ ਦੇ ਵਿੱਚ। ਇਸ ਖੋਜ ਦੇ ਦੌਰਾਨ 357 ਵਿਅਕਤੀਆਂ ਦੇ ਲਗਭਗ ਉਹਨਾਂ ਦੇ ਟੈਸਟ ਕੀਤਾ ਗਿਆ, ਅਧਿਐਨ ਕੀਤਾ ਗਿਆ, ਜਿਨ੍ਹਾਂ ਦੀ ਉਮਰ 60 ਤੋਂ ਉੱਪਰ ਸੀ ਅਤੇ ਇਹਨਾਂ ਵਿੱਚੋਂ 122 ਜਿਹੜੇ ਆ ਅਲਜ਼ਾਈਮਰ ਰੋਗ ਤੋਂ ਪੀੜਿਤ ਸਨ। ਉਹਨਾਂ ਦੇ ਰੁਜ਼ਗਾਰ ਸੰਬੰਧੀ ਰਿਕਾਰਡ ਅਤੇ ਉਹਨਾਂ ਦੇ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਮਾਹਰਾਂ ਨੇ ਪਾਇਆ ਕਿ ਜੋ ਵਿਅਕਤੀ ਅਲਜ਼ਾਈਮਰ ਦਾ ਸ਼ਿਕਾਰ ਸਨ ਉਹਨਾਂ ਵਿੱਚ ਜ਼ਿਆਦਾਤਰ ਆਪਣੀ 20-25 ਸਾਲ ਦੀ ਉਮਰ ਵਿੱਚ ਸਰੀਰਕ ਮਿਹਨਤ ਸੰਬੰਧੀ ਰੁਜ਼ਗਾਰ ਵਿੱਚ ਰਹੇ। ਇਸ ਖੋਜ ਦੇ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਕੰਮ ਦਿਮਾਗ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦਾ ਹੈ ਅਤੇ ਅਲਜ਼ਾਈਮਰ ਰੋਗ ਨਾਲ ਲੜਨ ਦੀ ਤਾਕਤ ਨੂੰ ਵਧਾਉਂਦਾ ਹੈ। ਫਿਲਹਾਲ ਮਾਹਰ ਇਸ ਨਤੀਜੇ ਉੱਤੇ ਪਹੁੰਚੇ ਹਨ

ਰਹੇ। ਇਸ ਖੋਜ ਦੇ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਕੰਮ ਦਿਮਾਗ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦਾ ਹੈ ਅਤੇ ਅਲਜ਼ਾਈਮਰ ਰੋਗ ਨਾਲ ਲੜਨ ਦੀ ਤਾਕਤ ਨੂੰ ਵਧਾਉਂਦਾ ਹੈ। ਫਿਲਹਾਲ ਮਾਹਰ ਇਸ ਨਤੀਜੇ ਉੱਤੇ ਪਹੁੰਚੇ ਹਨ ਕਿ ਇਸ ਦਿਸ਼ਾ ਵਿੱਚ ਜ਼ਿਆਦਾ ਖੋਜਾਂ ਦੀ ਜ਼ਰੂਰਤ ਹੈ। ਹੁਣ ਦੇਖੋ, ਨੋਟ ਕਰੋ ਕਿ ਜੇ ਤੁਸੀਂ ਕਹਿੰਦੇ ਆ ਨਾ ਕਿ ਦਿਮਾਗ ਲਾਉਣ ਦੀ ਕੀ ਲੋੜ ਹੈ, ਜੇ ਫਲਾਨਾ, ਉਸ ਚੀਜ਼ ਨੂੰ ਤੁਸੀਂ ਪਰਾਂ ਰੱਖ ਦਿਓ। ਜਿੰਨਾ ਦਿਮਾਗ ਤੇਜ਼ ਚਲਾਉਂਗੇ ਉਸ ਨਾਲ ਕੁਝ ਨਾ ਕੁਝ ਦਿਮਾਗੀ ਜਿਹੜੇ ਰੋਗ ਹੈ ਉਹ ਦੂਰ ਹੋ ਜਾਣਗੇ, ਉਹ ਨੇੜੇ ਨਹੀਂ ਆਉਣਗੇ, ਤੰਦਰੁਸਤੀ ਵੀ ਬਣੀ ਰਹੇਗੀ। ਅਤੇ ਜੇਕਰ ਤੰਦਰੁਸਤੀ ਬਣੀ ਹੈ ਤਾਂ ਮੈਂ ਕਹਿੰਦਾ ਕਿ ਵਾਰੇ ਨਿਆਰੇ ਜ਼ਿੰਦਗੀ ਦੇ ਆਪਣੇ ਆਪੇ ਰਹਿੰਦੇ ਆ। ਅਤੇ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਇੱਕ ਗੀਤ ਤੁਹਾਨੂੰ ਜ਼ਰੂਰ ਸੁਣਾਉਣਾ ਹੈ, ਪਰ ਤੁਸੀਂ ਕਿਤੇ ਨਹੀਂ ਜਾਣਾ, ਸੁਣਦੇ ਰਹਿਣਾ ਐਫ ਐਮ ਰੇਨਬੋ ਦੇ ਨਾਲ ਜੁੜੇ ਰਹਿਣਾ ਹੈ, ਕਿਉਂਕਿ ਅਗਲਾ ਪ੍ਰੋਗਰਾਮ ਹੈ ਮਿਲੋਡੀਅਸ ਗੀਤਾਂ ਦਾ। ਅਤੇ ਅੱਜ ਮਿਲੋਡੀਅਸ ਗੀਤ ਕਿਹੜੇ ਅਦਾਕਾਰ ਦੇ ਨਾਲ ਜੁੜੇ ਹੋਏ ਹੋਣਗੇ ਉਹ ਵੀ ਜਾਣਕਾਰੀ ਦੇਵਾਂਗੇ ਪ੍ਰੋਗਰਾਮ ਦੇ ਵਿੱਚ, ਪਰ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਨਾਲ ਅਗਲੇ ਪ੍ਰੋਗਰਾਮ ਦੇ ਨਾਲ ਵੀ ਜੁੜੇ ਰਹਿਣਾ ਹੈ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਮਿਡ ਡੇ ਮੈਲੋਡੀਜ਼। ਮੈਲੋਡੀਅਸ ਗੀਤਾਂ ਦੀ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਸੰਜੀਵ ਕੁਮਾਰ ਬਾਰੇ। ਸੰਜੀਵ ਕੁਮਾਰ ਦਾ ਜਨਮ 9 ਜੁਲਾਈ 1938 ਨੂੰ ਸੂਰਤ, ਜੋ ਸਮੇਂ ਬੋਂਬੇ ਪ੍ਰੈਜ਼ੀਡੈਂਸੀ ਬ੍ਰਿਟਿਸ਼ ਇੰਡੀਆ 'ਚ ਸੀ, ਜੋ ਮੌਜੂਦਾ ਸਮੇਂ ਗੁਜਰਾਤ ਵਿੱਚ ਹੈ, ਉਸ ਜਗ੍ਹਾ ਹੋਇਆ। ਉਹਨਾਂ ਦਾ ਨਾਮ ਹਰੀਬਾਈ ਵੀ ਪ੍ਰਚਲਿਤ ਰਿਹਾ। ਪਰ ਜੇਕਰ ਗੱਲ ਕਰੀਏ ਤਾਂ ਫਿਲਮ ਇੰਡਸਟਰੀ ਵਿੱਚ ਸੰਜੀਵ ਕੁਮਾਰ ਜਾਣਿਆ ਪਹਿਚਾਣਿਆ ਨਾਮ ਹੈ। ਉਹਨਾਂ ਨੇ ਕਈ ਅਵਾਰਡ ਆਪਣੇ ਫਿਲਮੀ ਕਰੀਅਰ ਦੌਰਾਨ ਪਾ ਕਮਾਲ ਅਦਾਕਾਰੀ ਦੇ ਸਦਕਾ ਜਿੱਤੇ ਨੇ, ਜਿਨ੍ਹਾਂ ਵਿੱਚ ਨੈਸ਼ਨਲ ਫਿਲਮ ਅਵਾਰਡਸ, ਉਹਨਾਂ ਦੀ ਫਿਲਮ ਦਸਤਕ ਅਤੇ ਕੋਸ਼ਿਸ਼ ਨੂੰ ਮਿਲਿਆ। ਸ਼ੋਲੇ ਫਿਲਮ ਦੇ ਵਿੱਚ ਜੋ ਇਹਨਾਂ ਦਾ ਕਿਰਦਾਰ ਸੀ, ਉਹ ਅੱਜ ਵੀ ਪਾ ਕਮਾਲ ਤੌਰ ਉੱਤੇ ਫਿਲਮਾਇਆ ਜਾਂਦਾ ਹੈ। ਵੱਖ ਵੱਖ ਪ੍ਰੋਗਰਾਮਸ ਦੇ ਵਿੱਚ ਉਹਨਾਂ ਦੇ ਕਿਰਦਾਰ ਨੂੰ ਲੈ ਕੇ, ਉਹਨਾਂ ਦੇ ਕਿਰਦਾਰ ਦੇ ਉੱਤੇ ਅਦਾਕਾਰੀ ਕੀਤੀ ਜਾਂਦੀ ਹੈ। ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਅਰਜੁਨ ਪੰਡਿਤ, ਤ੍ਰਿਸ਼ੂਲ, ਖਿਲੋਨਾ, ਨਿਆ ਦਿਨ ਨਈ ਰਾਤ, ਜੇ ਹੈ ਜ਼ਿੰਦਗੀ, ਦੇਵਤਾ, ਰਾਮ ਤੇਰੇ ਕਿਤਨੇ ਨਾਮ ਜਿਹੀਆਂ ਕਈ ਬਲੋਕਬਸਟਰ ਮੂਵੀਜ਼ ਦੇ ਵਿੱਚ ਕੰਮ ਕੀਤਾ। ਜੇਕਰ ਉਹਨਾਂ ਦੀ ਕੋਮੇਡੀ ਪਰਫੋਰਮੈਂਸ ਦੀ ਗੱਲ ਕਰੀਏ ਤਾਂ ਉਸ ਜੈਨਰ ਦੇ ਵਿੱਚ ਮਨਚਲੀ, ਪਤੀ ਪਤਨੀ ਔਰ ਵੋ, ਬੀਵੀ ਓ ਬੀਵੀ, ਅੰਗੂਰ ਅਤੇ ਹੀਰੋ ਵੀ ਫਿਲਮਾਂ ਸ਼ਾਮਲ ਨੇ। ਦੋਸਤੋ ਸੰਜੀਵ ਕੁਮਾਰ ਦੀ ਫਿਲਮ ਅਨਾਮਿਕਾ ਤੋਂ ਅਗਲਾ ਗੀਤ ਤੁਸੀਂ ਸੁਣੋਗੇ, ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ। ਮਿਊਜ਼ਿਕ ਹੈ ਆਰ ਡੀ ਬਰਮਨ ਦਾ, ਲਿਖਿਆ ਹੈ ਮਜ਼ਰੂ ਸੁਲਤਾਨਪੁਰੀ ਨੇ। ਬਰਸਾਤ ਮੇਂ ਭੀਗ ਜਾਏ ਤੋ ਕੋਈ ਬਾਤ ਨਹੀਂ, ਇਸ਼ਕ ਮੇਂ ਭੀਗਨਾ ਮਗਰ ਹਰ ਕਿਸੀ ਕੇ ਬਸ ਕੀ ਬਾਤ ਨਹੀਂ।

ਦੋਸਤੋ, ਸੰਜੀਵ ਕੁਮਾਰ ਨੇ ਆਪਣਾ ਅਦਾਕਾਰੀ ਦਾ ਜੋ ਸਫ਼ਰ ਹੈ ਉਹ ਐਜ਼ ਆ ਸਟੇਜ ਐਕਟਰ ਸ਼ੁਰੂ ਕੀਤਾ ਸੀ ਬੋਂਬੇ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਇੰਡੀਅਨ ਨੈਸ਼ਨਲ ਥੀਏਟਰ ਵੀ ਜੁਆਇਨ ਕੀਤਾ। ਕੇਵਲ 22 ਸਾਲ ਦੀ ਉਮਰ ਦੇ ਵਿੱਚ ਹੀ ਬਤੌਰ ਸਟੇਜ ਐਕਟਰ ਉਹਨਾਂ ਨੇ ਓਲਡਰ ਰੋਲਸ ਜਿਹੜੇ ਆ ਉਹ ਪਲੇ ਕਰਨੇ ਸ਼ੁਰੂ ਕਰ ਦਿੱਤੇ ਸੀ। ਉਸ ਨੂੰ ਬਾਖੂਬੀ ਨਿਭਾਉਂਦੇ ਵੀ ਸੀ। ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਛੋਟੀ ਜਿਹੀ ਉਮਰ ਦੇ ਵਿੱਚ ਹੀ 60 ਸਾਲ ਦੇ ਬਜ਼ੁਰਗ ਦਾ ਰੋਲ ਨਿਭਾਇਆ ਜਿਸ ਦੇ 6 ਬੱਚੇ ਸਨ। ਇਹ ਰੋਲ ਸੀ ਪਲੇ ਡਮਰੂ ਦੇ ਵਿੱਚ, ਜਿਸ ਨੂੰ ਡਾਇਰੈਕਟ ਕੀਤਾ ਸੀ ਏ.ਕੇ. ਹੰਗਾਲ ਨੇ। ਉਹਨਾਂ ਦੇ ਸਫ਼ਰ ਵਿੱਚ ਬੋਲੀਵੁੱਡ ਦੇ ਵਿੱਚ ਕਈ ਅਜਿਹੀਆਂ ਮੂਵੀਜ਼ ਉਹਨਾਂ ਨੇ ਦਿੱਤੀਆਂ ਜੋ ਹੀਰਾਬਾਈ, ਇੱਕ ਹਰੀਬਾਈ ਜੋ ਨਾਮ ਸੀ, ਉਹ ਸੰਜੀਵ ਕੁਮਾਰ ਦੇ ਰੂਪ ਵਿੱਚ ਫਿਲਮ ਜਗਤ ਦਾ ਇੰਨਾ ਵੱਡਾ ਅਦਾਕਾਰ ਬਣ ਕੇ ਸਾਹਮਣੇ ਆਏਗਾ ਜਿਸ ਦਾ ਜ਼ਿਕਰ ਸ਼ਾਇਦ ਰਹਿੰਦੀ ਦੁਨੀਆ ਤੱਕ ਰਹੇਗਾ। ਸੰਜੀਵ ਕੁਮਾਰ ਦੀ ਫਿਲਮ ਪਰਿਚੇ ਤੋਂ ਅਗਲਾ ਗੀਤ ਹੈ ਜੋ ਲਤਾ ਮੰਗੇਸ਼ਕਰ ਅਤੇ ਭੁਪਿੰਦਰ ਸਿੰਘ ਦੀਆਂ ਆਵਾਜ਼ਾਂ ਦੇ ਵਿੱਚ ਹੈ। ਗੀਤ ਨੂੰ ਮਿਊਜ਼ਿਕ ਦਿੱਤਾ ਹੈ ਆਰ.ਡੀ. ਵਰਮਨ ਨੇ, ਲਿਖਿਆ ਹੈ ਗੁਲਜ਼ਾਰ ਨੇ। ਰਾਤੇ ਵੀ ਕਵੀ ਜਾਦੂ ਕਾ ਸ਼ਹਿਰ ਬਣ ਜਾਤੀ ਹੈ, ਨੀਂਦ ਆਤੀ ਨਹੀਂ, ਆਖੇ ਸਫ਼ਰ ਬਣ ਜਾਤੀ ਹੈ।

ਦੋਸਤੋ ਆਨੰਦ ਮਾਣ ਰਹੇ ਹੋ ਤੁਸੀਂ ਮੈਲੋਡੀਅਸ ਗੀਤਾਂ ਦਾ। ਅੱਜ ਦੇ ਇਸ ਮਿਡ ਡੇ ਮੈਲੋਡੀ ਪ੍ਰੋਗਰਾਮ ਦੇ ਵਿੱਚ ਸੁਣ ਰਹੇ ਹੋ ਤੁਸੀਂ ਸੰਜੀਵ ਕੁਮਾਰ ਉੱਤੇ ਫਿਲਮਾਏ ਹੋਏ ਮੈਲੋਡੀਅਸ ਗੀਤ। ਅਗਲਾ ਜੋ ਗੀਤ ਹੈ ਉਹ ਸੀਤਾ ਔਰ ਗੀਤਾ ਫਿਲਮ ਤੋਂ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਅਤੇ ਆਰ ਡੀ ਬਰਮਨ ਦੇ ਸੰਗੀਤ ਵਿੱਚ ਤਿਆਰ ਆਨੰਦ ਬਖਸ਼ੀ ਦੇ ਲਿਖੇ ਹੋਏ ਬੋਲ। ਸਫ਼ਰ ਮੇ ਸਾਥ ਹੋ ਤੋ ਰਾਹੇ ਆਸਾਨ ਲਗਤੀ ਹੈ, ਮੁਹੱਬਤ ਹੋ ਤੋ ਮੰਜ਼ਿਲੇ ਵੀ ਮਿਹਰਬਾਨ ਲਗਤੀ ਹੈ।

ਦੋਸਤੋ, ਫਿਲਮ ਜਗਤ ਦੇ ਇੱਕ ਬਾਕਮਾਲ ਅਦਾਕਾਰ ਜਿਨ੍ਹਾਂ ਦਾ ਜਨਮ ਦਿਨ ਹੈ, ਉਹਨਾਂ 'ਤੇ ਫਿਲਮਾਏ ਹੋਏ ਗੀਤ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ। ਉਹਨਾਂ ਦੇ ਜੇਕਰ ਸਫ਼ਰ ਦੀ ਗੱਲ ਕਰੀਏ ਤਾਂ ਹਰੀ ਬਾਈ ਤੋਂ ਸ਼ੁਰੂ ਹੋਇਆ ਸੰਜੀਵ ਕੁਮਾਰ ਨਾਂ, ਜੋ ਫਿਲਮ ਜਗਤ ਦੇ ਵਿੱਚ ਇੱਕ ਅਲੱਗ ਹੀ ਪਹਿਚਾਣ ਹੈ। 6 ਨਵੰਬਰ 1985 ਨੂੰ ਇਸ ਦੁਨੀਆ ਤੋਂ ਰੁਖਸਤ ਹੋਏ ਸੰਜੀਵ ਕੁਮਾਰ ਨੇ ਆਪਣੇ ਪਿੱਛੇ ਕਈ ਬਾਕਮਾਲ ਮੂਵੀਜ਼ ਗੀਤ ਦਿੱਤੇ ਨੇ ਜੋ ਅੱਜ ਵੀ ਅਮਰ ਨੇ। ਅਗਲਾ ਜੋ ਗੀਤ ਸੁਣੋਗੇ ਤੁਸੀਂ ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ, ਆਰ ਡੀ ਬਰਮਨ ਦਾ ਮਿਊਜ਼ਿਕ ਹੈ। ਤੇਰੇ ਆਣੇ ਸੇ ਰੋਸ਼ਨ ਹੋਈ ਜ਼ਿੰਦਗੀ ਕੀ ਰਹਾ, ਵਰਨਾ ਹਰ ਤਰਫ ਬਸ ਤਨਹਾਈ ਕਾ ਥਾ ਗਵਾਹ।

ਐਫਐਮ ਐਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ, ਬਸ ਕੁਝ ਪਲਾਂ ਬਾਅਦ।

0: ਲਿਸਨਰ ਤੇ ਉਰਦੂ ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਸਾਂਝੇ ਤੌਰ ਤੇ ਪਰਿਵਰਤਨਸ਼ੀਲ ਤਬਦੀਲੀ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਮ ਰੂਪ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰੀਟੈਂਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਸਰਕਾਰ ਨੇ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਆਧਾਰਿਤ ਹੱਲਾਂ ਲਈ ਇੱਕ ਆਲਮੀ ਕੇਂਦਰ ਵਜੋਂ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈਏ। ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਬ੍ਰਿਕਸ ਮੀਟਿੰਗ ਦੇ ਮੌਕੇ 'ਤੇ ਅੱਜ ਨਾਗਪੁਰ ਵਿੱਚ ਬ੍ਰਿਕਸ ਟਰਾਂਸਪੋਰਟ

0: ਦੀ ਮੀਟਿੰਗ ਸ਼ੁਰੂ ਹੋ ਗਈ ਹੈ ਅਤੇ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹ ਰਹੇ ਅੰਤਯੋਦਯ ਅੰਨ ਯੋਜਨਾ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਸਕੂਲ ਫੀਸਾਂ ਦੀ ਪੂਰੀ ਮੁਆਫ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਵਿਕਟੋਰੀਆ ਦੇ ਸਰਕਾਰੀ ਹਾਊਸ ਵਿਖੇ 3ਵੇਂ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਇੱਕ ਸਾਂਝਾ ਬਿਆਨ ਜਾਰੀ ਕੀਤਾ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਵਿੱਚ ਪਰਿਵਰਤਨਸ਼ੀਲ ਤਬਦੀਲੀ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਅਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਿਮ ਰੂਪ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਸਟ੍ਰੇਲੀਆ ਭਾਈਵਾਲੀ ਭਵਿੱਖ ਲਈ ਬਣਾਈ ਗਈ ਇੱਕ ਮਜ਼ਬੂਤ ਅਤੇ ਸਥਾਈ ਭਾਈਵਾਲੀ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਡੂੰਘੇ ਆਪਸੀ ਵਿਸ਼ਵਾਸ 'ਤੇ ਆਧਾਰਿਤ ਇੱਕ ਨਵੇਂ ਅਤੇ ਵਿਆਪਕ ਪੜਾਅ ਵਿੱਚ ਦਾਖਲ ਹੋ ਗਏ ਨੇ।
1: ਭਾਰਤ ਔਰ ਆਸਟ੍ਰੇਲੀਆ ਦੋ ਵਾਇਬ੍ਰੈਂਟ ਡੈਮੋਕ੍ਰੇਸੀਜ਼ ਹੈ, ਦੋ ਮਲਟੀ ਕਲਚਰਲ ਸੋਸਾਇਟੀਜ਼ ਹੈ ਔਰ ਦੋ ਮਹੱਤਵਪੂਰਨ ਓਸ਼ਨ ਪਾਵਰਸ ਹੈ। ਹਮਾਰੀ ਇਹ ਸਮਾਨਤਾਏ ਔਰ ਹਮਾਰਾ ਕਾਮਨ ਵਰਲਡ ਵਿਊ ਹਮੇ ਗਹਿਰੇ ਆਪਸੀ ਵਿਸ਼ਵਾਸ ਕੇ ਸਾਥ ਨਿਰੰਤਰ ਆਗੇ ਬਢਨੇ ਕੀ ਪ੍ਰੇਰਣਾ ਦੇਤੇ ਹੈ। ਆਜ ਤੀਸਰੀ ਐਨੁਅਲ ਸਮਿਟ ਸੇ ਹਮਾਰੇ ਸਹਿਯੋਗ ਮੇਂ ਕਈ ਨਏ ਆਯਾਮ ਜੁੜੇ ਹੈ।
0: ਸੰਮੇਲਨ ਦੀਆਂ ਮੁੱਖ ਪ੍ਰਾਪਤੀਆਂ ਵਿੱਚ ਆਰਥਿਕ ਤੇ ਵਪਾਰਕ ਸਹਿਯੋਗ ਨੂੰ ਨਵਾਂ ਹੁਲਾਰਾ ਦੇਣਾ ਸ਼ਾਮਿਲ ਏ। 2022 ਦੇ ਆਰਥਿਕ ਸਹਿਯੋਗ ਤੇ ਵਪਾਰ ਸਮਝੌਤੇ ਦੀ ਸਫਲਤਾ ਦੇ ਆਧਾਰ ਤੇ ਦੋਵੇਂ ਦੇਸ਼ ਇੱਕ ਸੰਤੁਲਿਤ ਦੇਸ਼ਪੂਰਨ ਤੇ ਆਪਸੀ ਤੌਰ ਤੇ ਲਾਭਦਾਇਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਤੇ ਇੱਕ ਤਵੱਲੇ ਨਿਵੇਸ਼ ਸੰਧੀ ਨੂੰ ਤੇਜ਼ੀ ਨਾਲ ਅੰਤਮ ਰੂਪ ਦੇਣ ਲਈ ਸਹਿਮਤ ਹੋਏ।
1: ਹਮਨੇ ਸੀਕਾ ਪਰ ਤੇਜ਼ੀ ਸੇ ਕਾਮ ਕਰਨੇ ਕਾ ਨਿਰਣੈ ਲਿਆ ਹੈ ਜੋ ਦੋਨੋਂ ਦੇਸ਼ੋਂ ਕੇ ਲੀਏ ਬੈਲੈਂਸ ਐਂਬੀਸ਼ੀਅਸ। हम बायलेटरल इन्वेस्टमेंट ट्रीटी पर भी तेजी से आगे बढ़ेंगे। हमारी रिन्यूएबल एनर्जी पार्टनरशिप, क्लीन एनर्जी और क्लाइमेट एक्शन में हमारे प्रयासों को साकार रूप दे रही है। इसके तहत हम इन्वेस्टमेंट, टेक्नोलॉजी ट्रांसफर और इंडस्ट्री टू इंडस्ट्री कोलैबोरेशन पर विशेष बल दे रहे हैं।
0: ਊਰਜਾ ਸੁਰੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਵਿੱਚ ਭਾਰਤ ਨੂੰ ਲੰਮੇ ਸਮੇਂ ਲਈ ਆਸਟ੍ਰੇਲੀਆ ਯੂਰੇਨੀਅਮ ਸਪਲਾਈ ਲਈ ਰਾਹ ਪੱਧਰਾ ਕਰਨ ਲਈ ਇੱਕ ਮਹੱਤਵਪੂਰਨ ਸਮਝੌਤੇ ਦੇ ਦਸਤਖਤ ਕੀਤੇ ਗਏ ਜੋ ਭਾਰਤ ਦੇ ਸਾਫ਼ ਸੁਥਰੀ ਊਰਜਾ ਟੀਚਿਆਂ ਨੂੰ ਹੋਰ ਹੁਲਾਰਾ ਪ੍ਰਦਾਨ ਕਰਦਾ ਹੈ। ਇਹ ਦੋਵਾਂ ਦੇਸ਼ਾਂ ਦੀ ਸਫਲ ਨਵਿਆਉਣਯੋਗ ਊਰਜਾ ਭਾਈਵਾਲੀ ਨੂੰ ਪੂਰਾ ਕਰਦਾ ਹੈ ਜਿਸ ਵਿੱਚ ਔਰਤਾਂ ਅਤੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਗੁਜਰਾਤ ਵਿੱਚ ਸਾਂਝੇ ਰੂਪ ਵਿੱਚ ਊਰਜੀ ਸਿਖਲਾਈ ਅਕੈਡਮੀ ਦੀ ਸਾਂਝੀ ਸਥਾਪਨਾ ਹੈ। ਭਾਰਤ ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੋਵਾਂ ਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਇੱਕ ਸਾਂਝਾ ਐਲਾਨਨਾਮਾ ਜਾਰੀ ਕੀਤਾ। ਇਸ ਵਿੱਚ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਦੀ ਸ਼ੁਰੂਆਤ ਅਤੇ ਸਟਾਰਟਅਪਸ ਦੇ ਸਨਅਤਾਂ ਨੂੰ ਜੋੜਨ ਲਈ ਇੱਕ ਨਵੀਨਤਾਕਾਰੀ ਰੱਖਿਆ ਨਵੀਨਤਾ ਕੋਰੀਡੋਰ ਦੀ ਸ਼ੁਰੂਆਤ ਸ਼ਾਮਿਲ ਏ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਭਾਰਤ ਆਸਟ੍ਰੇਲੀਆ ਸਬੰਧ ਕਦੇ ਵੀ ਇੰਨੇ ਮਹੱਤਵਪੂਰਨ, ਗਤੀਸ਼ੀਲ ਅਤੇ ਵਿਆਪਕ ਨਹੀਂ ਰਹੇ। ਭਾਰਤ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਦੋਵਾਂ ਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਅਤੇ ਸਾਲਾਨਾ ਰੱਖਿਆ ਮੰਤਰੀਆਂ ਦੀ ਗੱਲਬਾਤ ਨੂੰ ਸੰਸਥਾਗਤ ਬਣਾਇਆ ਅਤੇ ਇੱਕ ਸਾਂਝਾ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਸ਼ੁਰੂ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਜੰਮੂ ਕਸ਼ਮੀਰ, ਪੰਜਾਬ, ਉੱਤਰਾਖੰਡ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਉੱਤਰ ਪੂਰਬੀ ਰਾਜਾਂ ਸਮੇਤ ਸਰਹੱਦੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਸੁਪਰਡੈਂਟ ਇਸ ਕਾਨਫਰੰਸ ਵਿੱਚ ਹਿੱਸਾ ਲੈਣਗੇ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਕਾਨਫਰੰਸ ਵਿੱਚ ਸ਼ਾਮਿਲ ਹੋਣਗੇ। ਕਾਨਫਰੰਸ ਦਾ ਉਦੇਸ਼ ਕਮਜ਼ੋਰ ਸਰਹੱਦੀ ਖੇਤਰਾਂ ਵਿੱਚ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਕੇ ਅਤੇ ਲਾਗੂ ਕਰਨ ਨੂੰ ਬਿਹਤਰ ਬਣਾਉਣ ਲਈ ਉਪਾਵਾਂ ਦੀ ਪਛਾਣ ਕਰਦਿਆਂ ਦੇਸ਼ ਦੇ ਸਰਹੱਦੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਹ ਮੀਟਿੰਗ ਕੇਂਦਰ ਵੱਲੋਂ ਗੈਰ ਕਾਨੂੰਨੀ ਪ੍ਰਵਾਸ ਵਿਰੁੱਧ ਤੇਜ਼ ਮੁਹਿੰਮ ਦਰਮਿਆਨ ਮਹੱਤਵਪੂਰਨ ਮੰਨੀ ਜਾ ਰਹੀ ਹੈ ਜੋ ਕਿ ਦੇਸ਼ ਦੇ ਪੂਰਬੀ ਹਿੱਸੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਸਥਿਤ ਜ਼ਿਲ੍ਹਿਆਂ ਦੀ ਆਬਾਦੀ ਸੰਰਚਨਾ ਨੂੰ ਬਦਲਣ ਦੀ ਇੱਕ ਸੰਗਠਿਤ ਕੋਸ਼ਿਸ਼ ਕਰ ਰਹੀ ਹੈ। ਘੁਸਪੈਠ ਤੋਂ ਇਲਾਵਾ ਗੈਰ ਕਾਨੂੰਨੀ ਪ੍ਰਵਾਸ ਅਤੇ ਆਬਾਦੀ ਤਬਦੀਲੀਆਂ, ਸਰਹੱਦੀ ਸੁਰੱਖਿਆ, ਡਰੋਨ ਖਤਰਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਚਰਚਾ ਕੀਤੇ ਜਾਣ ਦੀ ਉਮੀਦ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਸਰਕਾਰ ਨੇ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ AI ਦੇ ਆਧਾਰਿਤ ਹਲਾਂ ਲਈ ਇੱਕ ਆਲਮੀ ਕੇਂਦਰ ਵਜੋਂ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਅੱਜ ਨਵੀਂ ਦਿੱਲੀ ਵਿੱਚ ਭਾਰਤੀ ਸਨਅਤਾਂ ਦੇ ਸੰਘ CCI ਦੇ ਗਲੋਬਲ ਕੰਪੀਟੈਂਸ ਸੈਟਰਸ ਬਿਜ਼ਨਸ ਸਮਿਟ 2026 ਦੇ ਉਦਘਾਟਨੀ ਸੈਸ਼ਨ ਵਿੱਚ ਬੋਲਦਿਆਂ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਐਸ ਕ੍ਰਿਸ਼ਨਨ ਨੇ ਕਿਹਾ ਕਿ ਸਰਕਾਰ ਸ਼ੁਰੂ ਤੋਂ ਹੀ AI ਨੂੰ ਸਕਾਰਾਤਮਕ ਤੌਰ 'ਤੇ ਦੇਖਦੀ ਰਹੀ ਹੈ। ਉਨ੍ਹਾਂ ਕਿਹਾ ਕਿ AI ਦੀ ਵਰਤੋਂ

0: ਕਰਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਉਤਪਾਦਕਤਾ, ਕੁਸ਼ਲਤਾ ਤੇ ਪ੍ਰਭਾਵਸ਼ੀਲਤਾ ਵਧਾਉਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸ਼੍ਰੀ ਕ੍ਰਿਸ਼ਨਨ ਨੇ ਕਿਹਾ ਕਿ ਸਰਕਾਰ ਇਸ ਗੱਲ ਤੇ ਕੰਮ ਕਰ ਰਹੀ ਹੈ ਕਿ ਭਾਰਤ AI ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਅਪਣਾ ਸਕਦਾ ਹੈ ਤੇ ਆਲਮੀ AI ਈਕੋਸਿਸਟਮ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਤੇ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਡਾਕਟਰ ਵੀ ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਭਾਰਤ ਇਸ ਸਮੇਂ ਕਰੀਬ ਅੱਧੇ ਗਲੋਬਲ ਕੰਪੀਟੈਂਸ ਸੈਂਟਰਾਂ ਦੀ ਮੇਜ਼ਬਾਨੀ ਕਰਦਾ ਹੈ। ਉਹਨਾਂ ਕਿਹਾ ਕਿ ਇਹ ਪ੍ਰਾਪਤੀ ਲੋਕਾਂ ਦੇ ਯਤਨਾਂ ਰਾਹੀਂ ਹਾਸਲ ਕੀਤੀ ਗਈ ਹੈ। ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਬ੍ਰਿਕਸ ਮੀਟਿੰਗ ਦੇ ਮੌਕੇ ਤੇ ਅੱਜ ਨਾਗਪੁਰ ਵਿੱਚ ਬ੍ਰਿਕਸ ਟਰਾਂਸਪੋਰਟ ਵਰਕਿੰਗ ਗਰੁੱਪ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਵਰਕਿੰਗ ਗਰੁੱਪ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਟਰਾਂਸਪੋਰਟ ਸਕੱਤਰ ਵੀ ਉਮਾ ਸ਼ੰਕਰ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੇ ਸਰਕੂਲੈਰਿਟੀ, ਆਵਾਜਾਈ, ਸ਼ਹਿਰੀ ਬੁਨਿਆਦੀ ਢਾਂਚਾ, ਨਿਰੰਤਰ ਰਹਿਣਯੋਗ ਵਿਕਾਸ ਦੇ ਮੁੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਇਸੇ ਤਰ੍ਹਾਂ ਇਹਨਾਂ ਅਧਿਕਾਰੀਆਂ ਦੇ ਸਹਿਯੋਗ ਨਾਲ ਟਰਾਂਸਪੋਰਟ ਖੇਤਰ ਵਿੱਚ ਸਭ ਤੋਂ ਵਧੀਆ ਢੰਗ ਤਰੀਕਿਆਂ ਤੇ ਆਵਾਜਾਈ ਦੇ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਦੌਰਾਨ ਨਾਗਪੁਰ ਸ਼ਹਿਰ ਵਿੱਚ ਇਸ ਮਹੀਨੇ ਦੀ 11 ਤੇ 12 ਤਰੀਕ ਨੂੰ ਹੋਣ ਵਾਲੀ ਬ੍ਰਿਕਸ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਮੀਟਿੰਗ ਭਾਰਤ ਦੇ ਬ੍ਰਿਕਸ ਪ੍ਰਧਾਨਗੀ ਵਿਸ਼ੇ ਲਚਕੀਲਾਪਣ, ਨਵੀਨਤਾ, ਸਹਿਯੋਗ ਤੇ ਸਥਿਰਤਾ ਲਈ ਨਿਰਮਾਣ ਦੇ ਤਹਿਤ ਬੁਲਾਈ ਜਾਏਗੀ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਇਸ ਮਹੀਨੇ ਦੀ 11 ਤਰੀਕ ਨੂੰ ਬ੍ਰਿਕਸ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਹੋਰ ਮੈਂਬਰ ਦੇਸ਼ਾਂ ਦੇ ਮੰਤਰੀ ਹਿੱਸਾ ਲੈਣਗੇ। ਸਰਕਾਰ ਨੇ ਖੇਤੀਬਾੜੀ ਮਸ਼ੀਨੀਕਰਨ ਉਪਮਿਸ਼ਨ ਤਹਿਤ ਹੁਣ ਤੱਕ ਦੇਸ਼ ਭਰ ਵਿੱਚ ਵਿਅਕਤੀਗਤ ਕਿਸਾਨਾਂ ਨੂੰ 9,404 ਕਰੋੜ ਰੁਪਏ ਦੀਆਂ ਕਰੀਬ 22 ਲੱਖ ਖੇਤੀਬਾੜੀ ਮਸ਼ੀਨਾਂ ਵੰਡਣ ਦੀ ਹਮਾਇਤ ਕੀਤੀ ਹੈ। ਇਹ ਮਿਸ਼ਨ 2014-15 ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਜੋ ਕਿ ਦੇਸ਼ ਵਿੱਚ ਖੇਤੀਬਾੜੀ ਉਤਪਾਦਕਤਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਵਿੱਚ ਫਸਲ ਉਤਪਾਦਨ ਚੱਕਰ ਵਿੱਚ ਖੇਤੀਬਾੜੀ ਕਾਰਜਾਂ ਲਈ ਮਸ਼ੀਨਾਂ, ਉਪਕਰਨਾਂ ਅਤੇ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਸ਼ਾਮਿਲ ਹੈ। ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਕਠੁਆ ਜ਼ਿਲ੍ਹੇ ਵਿੱਚ ਇੱਕ ਦਹਿਸ਼ਤਗਰਦ ਟਿਕਾਣੇ ਦਾ ਪਰਦਾ ਫਾਸ਼ ਕੀਤਾ ਅਤੇ 2 ਹਥਗੋਲੇ ਬਰਾਮਦ ਕੀਤੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਿੱਲਾਵਰ ਖੇਤਰ ਦੇ ਉੱਪਰਲੇ ਹਿੱਸੇ ਵਿੱਚ ਸਥਿਤ ਇਸ ਟਿਕਾਣੇ ਦਾ ਪਤਾ ਓਵਰਗਰਾਊਂਡ ਵਰਕਰ ਹਾਜੀ ਲਤੀਫ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਲਾਇਆ ਗਿਆ। ਰਬਾਗਾਹ ਦੇ ਰਹਿਣ ਵਾਲੇ ਲਤੀਫ ਨੂੰ 2 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਪਿਛਲੇ ਕਈ ਸਾਲਾਂ ਤੋਂ ਸਰਹੱਦ ਪਾਰੋਂ 1 ਦਰਜਨ ਤੋਂ ਵੱਧ ਦਹਿਸ਼ਤਗਰਦਾਂ ਨੂੰ ਘੁਸਪੈਠ ਕਰਨ ਵਿੱਚ ਮਦਦ ਕਰਨ ਦਾ ਇਲਜ਼ਾਮ ਹੈ। ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹ ਰਹੇ ਅੰਤਯੋਦਯ ਅਨਯੋਜਨਾ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਸਕੂਲ ਫੀਸਾਂ ਦੀ ਪੂਰੀ ਮਾਫ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਕਿ ਇਹ ਫੈਸਲਾ ਤੁਰੰਤ ਲਾਗੂ ਕੀਤਾ ਜਾਏਗਾ। ਇਸ ਦਾ ਉਦੇਸ਼ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਤੇ ਮਾਲੀ ਬੋਝ ਨੂੰ ਘਟਾਉਣਾ ਤੇ ਉਹਨਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਨਾ ਹੈ। ਫੀਸ ਮੁਆਫ਼ੀ ਅੰਤਯੋਦਯ ਅਨਯੋਜਨਾ ਪਰਿਵਾਰਾਂ ਦੇ ਉਹਨਾਂ ਵਿਦਿਆਰਥੀਆਂ ਲਈ ਉਪਲਬਧ ਹੋਏਗੀ ਜਿਨ੍ਹਾਂ ਕੋਲ ਇੱਕ ਵੈਧ ਅੰਤਯੋਦਯ ਅਨਯੋਜਨਾ ਰਾਸ਼ਨ ਕਾਰਡ ਜਾਂ ਯੋਗਤਾ ਸਾਬਿਤ ਕਰਨ ਵਾਲਾ ਸਰਕਾਰ ਵੱਲੋਂ ਨਿਰਧਾਰਿਤ ਕੋਈ ਹੋਰ ਦਸਤਾਵੇਜ਼ ਹੈ। ਇਹ ਛੋਟ ਸਰਕਾਰੀ ਸਕੂਲਾਂ ਵੱਲੋਂ ਲਈਆਂ ਗਈਆਂ ਸਾਰੀਆਂ ਫੀਸਾਂ ਨੂੰ ਕਵਰ ਕਰਦੀ ਹੈ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਾਂਝੇ ਤੌਰ ਤੇ ਪਰਿਵਰਤਨਸ਼ੀਲ ਤਬਦੀਲੀ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਮ ਰੂਪ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਸਰਕਾਰ ਨੇ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਆਧਾਰਿਤ ਹੱਲਾਂ ਲਈ ਕਾਲਮੀ ਕੇਂਦਰ ਵਜੋਂ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈਏ ਅਤੇ ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਬ੍ਰਿਕਸ ਮੀਟਿੰਗ ਦੇ ਮੌਕੇ ਤੇ ਅੱਜ ਨਾਗਪੁਰ ਵਿੱਚ ਬ੍ਰਿਕਸ ਟਰਾਂਸਪੋਰਟ ਵਰਕਿੰਗ ਗਰੁੱਪ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: FM ਐਂਡ 102.7 ਮੈਗਾਹਰਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ। FM ਐਂਡ 102.7 ਮੈਗਾਹਰਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਮਿਡ ਡੇ ਮੈਲੋਡੀ ਪ੍ਰੋਗਰਾਮ ਦਾ ਬਾਕੀ ਰਹਿੰਦਾ ਹਿੱਸਾ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਮੈਲੋਡੀਅਸ ਗੀਤਾਂ ਦਾ ਪ੍ਰੋਗਰਾਮ ਮਿਡ ਡੇ ਮੈਲੋਡੀ। ਪ੍ਰੋਗਰਾਮ ਵਿੱਚ ਅਗਲਾ ਗੀਤ ਹੈ ਪਰਖ ਮੂਵੀ ਤੋਂ, ਜਿਸ ਨੂੰ ਗਾਇਆ ਹੈ ਲਤਾ ਮੰਗੇਸ਼ਕਰ ਨੇ। ਲਿਰਿਕਸ ਜੋ ਲਿਖੇ ਨੇ ਉਹ ਸ਼ੈਲੇਂਦਰਾ ਦੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਸਾਲਿਲ ਚੌਧਰੀ ਦਾ। ਸਾਵਨ ਆਇਆ ਤੋ ਦਿਲ ਵੀ ਮੁਸਕਰਾਣੇ ਲਗਾ, ਹਰ ਬੂੰਦ ਮੇਂ ਕਿਸੀ ਕਾ ਨਾਮ ਨਜ਼ਰ ਆਣੇ ਲਗਾ।

0: ਦੋਸਤੋ, ਮੈਲੋਡੀਅਸ ਗੀਤਾਂ ਦੇ ਇਸ ਪ੍ਰੋਗਰਾਮ ਦਾ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਅਗਲੇ ਆਰਚੇ ਰਾਜਵੀਰ ਤੁਹਾਡੇ ਨਾਲ ਜੁੜਨਗੇ ਅਗਲੇ 4 ਘੰਟਿਆਂ ਲਈ, 2 ਵਜੇ ਤੋਂ ਲੈ ਕੇ 5 ਘੰਟਿਆਂ ਲਈ 7 ਵਜੇ ਤੱਕ। ਅਤੇ ਮੈਨੂੰ ਜਾਣੀ ਆਰਜੇ ਰਣਜੀਤ ਨੂੰ ਦਿਓ ਇਜਾਜ਼ਤ, ਪਰ ਜਾਂਦੇ ਜਾਂਦੇ ਮੈਲੋਡੀਅਸ ਗੀਤ, ਬਾ ਕਮਾਲ ਗੀਤ ਜ਼ਰੂਰ ਸੁਣਨਾ।
1: सावन का महीना पवन करे शोर,
2: सावन का महीना पवन करे शोर,
1: पवन करे शोर,
2: पवन करे शोर।
3: अरे बाबा, शोर नहीं, शोर, शोर, शोर।
2: पवन

0: ਘਰੋਂ ਹੀ ਨਹੀਂ ਨਿਕਲੇ, ਉੱਥੇ ਘਰ ਬੈਠੇ ਐਫਐਮ ਰੇਨਬੋ ਸੁਣ ਰਹੇ ਨੇ ਤੇ ਸੁਣਦੇ ਹੀ ਰਹਿਣਗੇ।
1: ਐਫਐਮ ਰੇਨਬੋ ਬਾਕੀ ਸਭ ਕੁਝ ਭੁਲਾ ਦੇਵੇ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਅੱਜ ਰਾਜਵੀਰ ਤੇ ਲੈ ਕੇ ਪੇਸ਼ ਹੋ ਗਈ ਹਾਂ ਤੁਹਾਡਾ ਹੀ ਪਸੰਦੀਦਾ ਪ੍ਰੋਗਰਾਮ ਜਿਸਦਾ ਨਾਮ ਹੈ ਦਿਲ ਆਜ ਸ਼ਾਇਰ ਹੈ। ਕਹਿੰਦੇ ਕਿ ਨਫ਼ਰਤਾਂ ਵਿੱਚ ਮੈਂ ਮੁਹੱਬਤ ਲੱਭ ਰਿਹਾ, ਰੌਸ਼ਨੀ ਦੀ ਕੋਈ ਸੂਰਤ ਲੱਭ ਰਿਹਾ, ਹੱਸਦੇ ਮੱਥੇ ਕਰਨ ਜਿਹਨੂੰ ਸਭ ਕਬੂਲ, ਜ਼ਿੰਦਗੀ ਦੀ ਉਹ ਹਕੀਕਤ ਲੱਭ ਰਿਹਾ। ਉਮਰ ਗੁਜ਼ਰਨ ਨਾਲ ਜੋ ਵੱਧਦੀ ਰਵੇ, ਉਮਰ ਗੁਜ਼ਰਨ ਨਾਲ ਜੋ ਵੱਧਦੀ ਰਵੇ, ਇਸ ਦੁਨੀਆ ਦੇ ਵਿੱਚ ਉਹ ਚਾਹਤ ਲੱਭ ਰਿਹਾ। ਅਤੇ ਜੇਕਰ ਤੁਸੀਂ ਵੀ ਸ਼ਾਇਰੀ ਜਾਂ ਕਵਿਤਾਵਾਂ ਦੇ ਸ਼ੌਕੀਨ ਹੋ, ਲਿਖਣਾ ਚਾਹੁੰਦੇ ਹੋ ਜਾਂ ਲਿਖਿਆ ਆ ਲੇਕਿਨ ਅਜੇ ਤੱਕ ਕਿਸੇ ਨੂੰ ਕਿਹਾ ਨਹੀਂ ਹੈ, ਪਲੈਟਫਾਰਮ ਹੈ, ਇੱਕ ਨੰਬਰ ਨੋਟ ਕਰ ਲਓ 9855 10 10 27। ਇਹ ਹੈ FM ਰੇਨਬੋ ਜਲੰਧਰ ਦਾ ਵਟਸਐਪ ਨੰਬਰ, ਤੁਸੀਂ ਇਸ ਦੇ ਉੱਤੇ ਆਪਣੀਆਂ ਲਿਖਤਾਂ ਭੇਜ ਸਕਦੇ ਹੋ, ਪਰ ਆਪਣਾ ਨਾਮ ਪਤਾ ਜ਼ਰੂਰ ਲਿਖਿਓ ਨਾਲ। ਇੰਤਜ਼ਾਰ ਹੈ ਮੈਨੂੰ ਤੁਹਾਡੇ ਮੈਸੇਜਸ ਦਾ। ਵਟਸਐਪ ਨੰਬਰ ਇੱਕ ਵਾਰ ਫਿਰ ਰਿਪੀਟ ਕਰ ਰਹੀ ਹਾਂ 9855 10 10 27।

ਪਹਿਲੀ ਗੱਲ ਹੈ ਕਿ ਸਾਰੀ ਗਲਤੀ ਮੇਰੀ ਨਹੀਂ। ਅੱਛਾ ਚੱਲ ਜੇ ਹੈ ਵੀ ਤਾਂ ਕੀ ਮੈਂ ਤੇਰੀ ਨਹੀਂ। ਉਹ ਕਹਿੰਦਾ ਹੈ ਕਿ ਪਿਆਰ ਅਤੇ ਜੰਗ 'ਚ ਜਾਇਜ਼ ਹੈ ਸਭ। ਉਹ ਕਹਿੰਦਾ ਹੈ ਕਿ ਪਿਆਰ ਅਤੇ ਜੰਗ 'ਚ ਜਾਇਜ਼ ਹੈ ਸਭ। ਮੈਂ ਕਿਹਾ ਹੇਰਾ ਫੇਰੀ ਨਹੀਂ।

ਵਟਸਐਪ ਦੇ ਉੱਤੇ ਇੱਕ ਲਿਖਤ ਆਈ ਹੈ, ਲਿਖਿਆ ਹੋਇਆ ਕਿ ਮੇਰੀ ਜ਼ਿੰਦਗੀ ਤੁਮਸੇ ਹੈ, ਇਤਨੀ ਮੁਹੱਬਤ ਮੁਝੇ ਤੁਮਸੇ ਹੈ, ਮਾਂਗਤੇ ਰਹਿਤੇ ਹੈਂ ਰੋਜ਼ ਖੁਦਾ ਸੇ ਤੁਮਹੇ, ਮੁਝੇ ਇਤਨੀ ਚਾਹਤ ਤੁਮਸੇ ਹੈ। ਇਹ ਲਿਖਤ ਭੇਜਣ ਵਾਲੇ ਦਾ ਨਾਮ ਹੈ ਬਲਵਿੰਦਰ ਸਰਾਂ, ਪਿੰਡ ਮੋੜ ਜੰਡ ਸਿੱਖਾਂ, ਹਨੂੰਮਾਨਗੜ੍ਹ ਤੋਂ।

ਕਹਿੰਦੇ ਕਿ ਸਾਰੇ ਧੋਣੇ ਧੋ ਕੇ ਪਾਗਲ ਹੋ ਕੇ ਹੱਸਿਆ ਮੈਂ, ਵੈਰੀ ਅੱਧੇ ਕਰ ਦਿੱਤੇ ਸਾਬਤ ਕਦਮ ਖਲੋ ਕੇ ਮੈਂ, ਤੋੜਾਂ ਦੇ ਪੜਪਾਟੇ ਨੇ ਕੀ ਮੰਗਾਂ ਰੋ ਕੇ ਮੈਂ, ਉਹਨੂੰ ਅੰਦਰ ਤਾੜ ਲਿਆ ਅੱਖਾਂ ਦਾ ਬੂਹਾ ਢੋ ਕੇ ਮੈਂ, ਸੱਚ ਪੁੱਛੋ ਤੇ ਬਚਿਆ ਵਾਂ, ਸੱਚ ਪੁੱਛੋ ਤੇ ਬਚਿਆ ਵਾਂ, ਮੈਨੂੰ ਮਾਰ ਕੇ ਰੋ ਕੇ ਮੈਂ। ਵਟਸਐਪ ਦੇ ਉੱਤੇ ਅਗਲੀ ਲਿਖਤ ਆਈ, ਲਿਖਿਆ ਹੈ ਕਿ ਦਿਲ ਐਸੇ ਮੁਤਲਬਾ ਹੁਆ ਤੇਰੇ ਮਲਾਲ ਮੇਂ, ਜ਼ੁਲਫੇ ਸਫੇਦ ਹੋ ਗਈ 19 ਸਾਲ ਮੇਂ, ਐਸੇ ਵੋ ਰੋ ਰਹਾ ਥਾ ਮੇਰੇ ਹਾਲ ਦੇਖ ਕਰ, ਆਇਆ ਹੁਆ ਹੋ ਜੈਸੇ ਇਸੀ ਇੰਤਕਾਲ ਸੇ। ਇਹ ਲਿਖਤ ਭੇਜੀਏ ਸੋਨੂ ਮਲੇਰਕੋਟਲਾ ਤੋਂ। ਦੋ ਲਾਈਨਾਂ ਹੋਰ ਭੇਜੀਆਂ ਇਹਨਾਂ ਨੇ, ਲਿਖਿਆ ਹੈ ਕਿ ਮੇਰੀ ਮੁਹੱਬਤ ਦੀ ਡਾਇਰੀ ਨੂੰ ਤੂੰ ਬਾਲ ਬਾਲ ਕੇ ਸੇਖਿਆ ਹੈ, ਕੱਲਾ ਕੱਲਾ ਪੰਨਾ ਮੇਰੇ ਪਿਆਰ ਦਾ ਮੈਂ ਆਪਣੀ ਅੱਖੀ ਬਲਦਾ ਵੇਖਿਆ ਹੈ।

ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਹੋਏ ਨੇ ਸਾਬਰ ਅਲੀ ਸਾਬਰ। ਉਹਨਾਂ ਦੀ ਲਿਖਤ ਹੈ ਕਿ ਮੈਂ ਕਿਹਾ ਇਹ ਕੋਈ ਗੱਲ ਤਾਂ ਨਹੀਂ ਨਾ, ਮੈਂ ਕਿਹਾ ਇਹ ਕੋਈ ਗੱਲ ਤਾਂ ਨਹੀਂ ਨਾ, ਚੁੱਪ ਮਸਲੇ ਦਾ ਹੱਲ ਤਾਂ ਨਹੀਂ ਨਾ, ਮੇਰੇ ਦਿਲ 'ਚੋਂ ਨਿਕਲ ਵੀ ਸਕਣਾ ਹੈ, ਦਿਲ ਕੋਈ ਦਲ ਦਲ ਤਾਂ ਨਹੀਂ ਨਾ, ਠੀਕ ਹੈ ਮੇਰੀ ਛਾਂ ਵਿਰਲੀ ਏ, ਸਿਰ 'ਤੇ ਅੰਬਰ ਵੱਲ ਤਾਂ ਨਹੀਂ ਨਾ, ਮੈਂ ਕਹਿੰਦਾ ਲਹੂ ਇੱਕੋ ਜਿਹੇ ਨੇ, ਉਹ ਕਹਿੰਦਾ ਏ ਖੱਲ ਤਾਂ ਨਹੀਂ ਨਾ, ਮੰਨਿਆ ਬੰਦੇ ਇੱਕੋ ਜਿਹੇ ਨਹੀਂ, ਤੇਰੇ ਗਲ ਵਿੱਚ ਟੱਲ ਤਾਂ ਨਹੀਂ ਨਾ, ਮੈਂ ਦੁਨੀਆ ਤੋਂ ਬਾਗੀ ਸਾਬਰ, ਤੂੰ ਦੁਨੀਆ ਦੇ ਵੱਲ ਤਾਂ ਨਹੀਂ ਨਾ। ਲਿਖਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਵਟਸਐਪ ਦੇ ਉੱਤੇ, ਅਤੇ ਅਗਲੀ ਲਿਖਤ ਆਈ ਹੈ ਕਿ ਫੁੱਲਾਂ ਦੇ ਗੁਲਦਸਤੇ ਵੀ ਤੇਰੇ ਹੁਸਨ ਦੇ ਅੱਗੇ ਹਾਰ ਗਏ, ਤੇਰੀ ਪਿਆਰੀ ਜਿਹੀ ਤੱਕਣੀ ਦੇ ਤੀਰ ਦਿਲਾਂ ਦੇ ਆਰ ਪਾਰ ਗਏ, ਤੈਨੂੰ ਵੇਖ ਕੇ ਸੱਜਣਾ ਸਾਡਾ ਦਿਲ ਕਦੇ ਵੀ ਰੱਜਦਾ ਨਹੀਂ, ਸੱਚ ਆਖਾਂ ਤੇਰੇ ਬਿਨਾਂ ਹੁਣ ਮੇਰਾ ਜੀ ਕਿਤੇ ਵੀ ਲੱਗਦਾ ਨਹੀਂ। ਇਹ ਲਿਖਤ ਭੇਜੀਏ ਪਾਲੀ ਪਿਆਲਾ ਹੁਸ਼ਿਆਰਪੁਰ ਤੋਂ।

ਮੁਹੰਮਦ ਅਬਾਸ ਮਿਰਜ਼ਾ ਕਹਿੰਦੇ ਕਿ ਇੱਥੇ ਆਪਣੇ ਦਰਦ ਕਿਸੇ ਨੂੰ ਕੀ ਦੱਸੀਏ, ਅੱਗੋਂ ਦੂਣੇ ਤੀਣੇ ਸੁਣਨੇ ਪੈਂਦੇ ਨੇ, ਕਦਮ ਕਦਮ 'ਤੇ ਅੰਨਿਆ ਠੇਡੇ ਖਾਨਾ ਏ, ਤੂੰ ਤਾਂ ਸਦੀਆਂ ਬਾਅਦ ਵੀ ਤੁਰਨੇ ਪੈਂਦੇ ਨੇ, ਅੰਦਰ ਦੀ ਸੰਸਾਰੀ ਕਿਸ ਤਰ੍ਹਾਂ ਚੱਲੇਗਾ, ਜਿਹਨੇ ਪੈਰਾਂ ਹੇਠਾਂ ਫੁੱਲ ਮਧੋਲੇ ਨੇ, ਖੁਸ਼ੀ ਜੇ ਆ ਗਈ ਤਾਂ ਕਿੰਝ ਮਨਾ ਲਈਏ, ਸਾਡੇ ਘਰ ਵਿੱਚ ਇਹ ਵੀ ਰੋਲੇ ਪੈ ਜਾਂਦੇ ਨੇ।

0: ਜੀ ਨਮਸਕਾਰ, ਤੁਸੀਂ ਟਿਊਨ ਇਨ ਕਰ ਚੁੱਕੇ ਹੋ FM ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ। ਪ੍ਰੋਗਰਾਮ ਹੈ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਯੁਵ ਬਾਣੀ, ਅਤੇ ਮਾਈਕ 'ਤੇ ਤੁਹਾਡੇ ਨਾਲ ਜੁੜ ਚੁੱਕਾ ਹੈ ਤੁਹਾਡਾ ਆਪਣਾ ਹੋਸਟ ਅਤੇ ਮੇਜ਼ਬਾਨ RJ ਮਨਟੇਕ, ਅਤੇ ਮੇਰੇ ਨਾਲ
1: RJ ਕਾਵਿਆ। ਅਤੇ ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਡੇ ਵਧੀਆ ਅਤੇ ਬਹੁਤ ਹੀ ਸਪੈਸ਼ਲ ਯੁਵਾਨੀ ਸ਼ੋਅ 'ਤੇ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਸ਼ੋਅ ਬਹੁਤ ਹੀ ਵਧੀਆ ਲੱਗਾ ਹੋਏਗਾ, ਅਤੇ ਇਸੀ ਪਿਆਰ ਅਤੇ ਇਸੀ ਐਨਰਜੀ ਦੇ ਨਾਲ ਅਸੀਂ ਵੱਧਦੇ ਹਾਂ। ਅਤੇ ਮੈਂ ਅਤੇ ਮਨਟੇਕ ਅੱਜ ਕੁਛ ਮਾਈਕ 'ਤੇ ਅਤੇ ਸ਼ੋਅ ਸਟਾਰਟ ਹੋਣ ਤੋਂ ਪਹਿਲਾਂ ਕੁਝ ਗੱਲਬਾਤ ਕਰ ਰਹੇ ਸੀ, ਅਤੇ ਅੱਜ ਤੁਹਾਡੇ ਨਾਲ ਵੀ ਸਾਂਝੀਆਂ ਕਰਾਂਗੇ।
0: ਪਹਿਲਾਂ ਕਾਵਿਆ, ਮੈਨੂੰ, ਮੈਂ ਇੰਨੇ ਚਿਰ ਬਾਅਦ ਆਇਆ, ਸਵਾਗਤ ਨਹੀਂ ਕਰੋਗੇ ਮਾਰਾ ਕਿਆ?
1: ਸਵਾਗਤ ਹੈ ਤੁਹਾਡਾ, ਰੋਜ਼ ਤੁਹਾਡੇ ਦਿਲਾਂ ਵਿੱਚ ਹੈ ਕਿਉਂਕਿ ਸਾਡੇ ਸ਼ੋਅ ਵਿੱਚ ਇੰਨਾ ਪਿਆਰ ਅਤੇ ਐਨਰਜੀ, ਅਤੇ ਸਾਡੇ ਸਾਰੇ ਸਾਥੀ ਆ ਯੁਵਾਣੀ ਸ਼ੋਅ ਵਾਲੇ ਜਿਹੜੇ ਹੈ ਉਹਨਾਂ ਵਿੱਚ ਇੰਨਾ ਪਿਆਰ ਹੈ ਕਿ ਸਾਨੂੰ ਲੱਗਦਾ ਹੀ ਨਹੀਂ ਹੈ ਕਿ ਅਸੀਂ ਬਾਹਰੋਂ। ਸਵਾਗਤ ਤਾਂ ਦੂਜਿਆਂ ਦਾ ਕਰੀਦਾ ਹੈ ਨਾ, ਪਰਿਵਾਰ ਦਾ ਥੋੜ੍ਹਾ ਨਾ ਕਰੀਦਾ ਹੈ।
0: ਹਾਂ ਜੀ, ਬਿਲਕੁਲ ਬਿਲਕੁਲ, ਪਰਿਵਾਰ ਦਾ ਅਗਰ ਇੱਕ ਸਾਥੀ ਚਾਹੇ ਲੰਬੇ ਸਮੇਂ ਤੋਂ ਬਾਹਰ ਹੋਵੇ ਜਾਂ ਫਿਰ ਦੂਰ ਹੋਵੇ, ਪਰ ਇੱਕ ਮਤਲਬ ਦਿਲ ਦੇ ਵਿੱਚ ਅਹਿਸਾਸ ਰਹਿੰਦਾ ਹੈ ਉਹਨਾਂ ਦਾ।
1: ਚਲੋ ਜੀ, ਤੁਹਾਨੂੰ ਸਾਡੇ ਨਾਲ ਮਲਾਲ ਹੈਗਾ ਹੀ ਹੈ, ਅਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਮਨਟੇਕ ਨਾਲ ਕਾਫੀ ਟਾਈਮ ਤੋਂ ਬਾਅਦ ਸ਼ੋਅ ਕਰਨ ਲਈ। ਅਤੇ ਹੋਰ ਮਨਟੇਕ, ਕਿਵੇਂ ਹੋ ਤੁਸੀਂ ਅੱਜ ਕੱਲ੍ਹ? ਤੁਹਾਡੀ ਮੋਟੀਵੇਸ਼ਨ ਇੰਨੀ ਗਰਮੀ ਦੇ ਵਿੱਚ ਬਾਹਰ ਨਿਕਲਣਾ ਘਰ ਵਿੱਚੋਂ ਕਿਵੇਂ ਲੱਗਦਾ ਹੈ ਤੁਹਾਨੂੰ?
0: ਫਿਲਹਾਲ ਤਾਂ ਮੌਸਮ ਦਾ ਪਤਾ ਨਹੀਂ ਲੱਗਦਾ, ਇੱਕਦਮ
1: ਅਚਾਨਕ ਚੇਂਜ ਹੋ ਜਾਂਦਾ
0: ਹੈ। ਅਤੇ ਇੱਕ ਮਤਲਬ ਮੈਂ ਕਹਿੰਦਾ ਕਿ ਇੱਕ ਜਜ਼ਬਾਤ ਹੀ ਆ ਥੋੜ੍ਹੇ ਜਿਹੇ, ਜਿੱਦਾਂ ਕਿ ਜਿਹੜੇ ਕਿ ਮੈਨੂੰ ਥੋੜ੍ਹੇ ਮੋਟੀਵੇਟ ਕਰਦੇ ਅੱਗੇ ਤੋਂ, ਕਿ ਮੈਂ ਕੋਈ ਵੀ ਆਪਣੇ ਕੰਮ ਜੋ ਮੈਨੂੰ ਮਿਲਿਆ ਉਸਨੂੰ ਕੰਪਲੀਟ ਕਰਾਂ, ਠੀਕ ਹੈ, ਅਤੇ ਉਸ ਤੋਂ ਉਸ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਬਾਹਰ ਨਿਕਲਾਂ, ਅਤੇ ਇਸ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਕੇ ਆਪਣਾ ਉਸ ਚੀਜ਼ ਦੇ ਸਿਚੁਏਸ਼ਨਸ਼ਿਪ ਨੂੰ ਮੈਂ ਸੰਭਾਲਾਂ।
1: ਬਈ ਮਨਟੇਕ ਦੇ ਵਿੱਚ ਬਹੁਤ ਹੀ ਵਧੀਆ ਗੱਲ ਹੈ ਕਿ ਉਹਨਾਂ ਵਿੱਚ ਮੋਟੀਵੇਸ਼ਨ ਹੈ ਕਿ ਇੰਨੀ ਗਰਮੀ ਦੇ ਵਿੱਚ ਅਤੇ ਇੰਨੇ ਬਦਲਦੇ ਮੌਸਮ ਵਿੱਚ ਬਾਹਰ ਨਿਕਲਣ, ਕਿ ਕਈ ਇਨਸਾਨ ਜਿਹੜੇ ਹੁੰਦੇ ਨੇ ਉਹ ਸਿਰਫ AC ਦੇ ਵਿੱਚ ਬਹਿ ਕੇ ਆਰਾਮ ਨਾਲ ਆਪਣੀ ਛੁੱਟੀਆਂ ਇੰਜੋਏ ਕਰਨਾ ਚਾਹੁੰਦੇ ਨੇ, ਜੋ ਕਿ ਬਿਲਕੁਲ ਠੀਕ ਹੈ ਕਿ ਤੁਸੀਂ ਵੀ ਰੈਸਟ ਆਪਣੀ ਡਿਜ਼ਰਵ ਕਰਦੇ ਹੋ। ਅਤੇ ਮੈਂ ਵੀ ਇਹ ਜ਼ਿਆਦਾ ਮਤਲਬ ਮੈਨੂੰ ਇਹ ਆਪਣਾ ਛੁੱਟੀਆਂ ਇੱਦਾਂ ਬਤੀਤ ਕਰਨ ਦਾ ਮੌਕਾ ਬਹੁਤ ਵਧੀਆ ਲੱਗਦਾ ਹੈ। ਅਤੇ ਇਸੀ ਮੋਟੀਵੇਸ਼ਨ ਨੂੰ ਮੈਂ ਕਿੱਦਾਂ ਲੈ ਕੇ ਆਵਾਂ ਆਪਣੀ ਲਾਈਫ ਦੇ ਵਿੱਚ? ਅੱਜ ਮਨਟੇਕ ਮੈਨੂੰ ਨਾ ਜ਼ਰਾ ਇੱਕ ਫਰੈਂਡ ਵਾਲੀ ਟਿਪ ਦਿਓ।
0: ਦੇਖੋ ਕਾਵਿਆ, ਕਦੀ ਸ਼ਾਮ ਵੇਲੇ ਆਪਣੇ ਘਰ ਦੇ ਛੱਤ 'ਤੇ ਖੜ ਕੇ ਜਾਂ ਕਿਸੇ ਖੁੱਲ੍ਹੇ ਮੈਦਾਨ ਵਿੱਚ ਦੂਰ ਤੱਕ ਨਜ਼ਰ ਮਾਰੀ?
1: ਹਾਂਜੀ, ਮੈਂ ਸਨਸੈਟ ਮੈਨੂੰ ਦੇਖਣੇ ਬਹੁਤ ਵਧੀਆ ਲੱਗਦੇ ਨੇ।
0: ਮਤਲਬ ਜਿੱਥੇ ਤੱਕ ਸਾਡੀ ਜਿਹੜੀ ਨਜ਼ਰ ਜਾਂਦੀ ਹੈ ਉੱਥੋਂ ਸਾਨੂੰ ਇੱਕ ਅਜਿਹੀ ਲਕੀਰ ਨਜ਼ਰ ਆਉਂਦੀ ਜਿੱਥੇ ਧਰਤੀ ਦੇ ਆਪਸ ਵਿੱਚ ਮਿਲਦੇ ਹੋਏ ਲੱਗਦੇ ਨੇ, ਹਨਾ?
1: ਹਾਂਜੀ ਹਾਂਜੀ, ਹੋਰਾਈਜ਼ਨ ਆਉਂਦੇ ਨੇ ਨਾ।
0: ਅਤੇ ਉਸ ਲਕੀਰ ਨੂੰ ਦੂਰੋਂ ਦੇਖ ਕੇ ਤਾਂ ਅਕਸਰ ਇੰਝ ਲੱਗਦਾ ਕਿ ਸ਼ਾਇਦ ਦੁਨੀਆ ਇੱਥੇ ਹੀ ਖਤਮ ਆ, ਪਰ ਇਸ ਤੋਂ ਅੱਗੇ ਜਾਣ ਦਾ ਕੋਈ ਰਸਤਾ ਨਹੀਂ, ਠੀਕ ਹੈ। ਪਰ ਜਦੋਂ ਅਸੀਂ ਉਸ ਲਕੀਰ ਦੇ ਕਦਮ ਲਕੀਰ ਵੱਲ ਕਦਮ ਵਧਾਉਂਦੇ ਹਾਂ ਨਾ, ਤਾਂ ਫਿਰ ਉਹ ਹੋਰ ਅੱਗੇ ਖਿਸਕਦੀ ਹੈ, ਠੀਕ ਹੈ ਨਾ। ਉਹ ਉਸਦਾ ਕੋਈ ਅੰਤ ਨਹੀਂ ਹੁੰਦਾ। ਮਤਲਬ ਇਹ ਦਰਸਾਉਂਦੀ ਹੈ, ਸਾਡਾ ਭੁਲੇਖਾ ਹੁੰਦਾ ਆ ਕਿ ਜੇਕਰ ਤੁਸੀਂ ਬਿਲਕੁਲ ਸ਼ਾਂਤ ਧਿਆਨ ਨਾਲ ਸੁਣੋ ਤਾਂ

0: ਹੋਰਾਈਜ਼ਨ ਅਸਲ ਵਿੱਚ ਨਾ ਇੱਕ ਸੱਦਾ ਹੁੰਦਾ ਹੈ ਨਵੀਆਂ ਮੰਜ਼ਿਲਾਂ ਦਾ।
1: ਅੱਛਾ, ਤੇ ਅੱਜ ਕੁਛ ਹੋਰਾਈਜ਼ਨ ਦੇ ਰਿਲੇਟਡ ਹੈ?
0: ਜੀ ਅੱਜ ਕਾਲ ਆਫ ਦਾ ਹੋਰਾਈਜ਼ਨ ਡੇ ਹੈਗਾ ਹੈ।
1: ਓ ਓਕੇ, ਦਾਦੀ ਅਸੀਂ ਇੰਨੀ ਜ਼ਿਆਦਾ ਪਿਆਰ, ਮੋਟੀਵੇਸ਼ਨ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਕੇ, ਆਪਣੀ ਮੁਸ਼ਕਿਲਾਂ ਤੋਂ ਅੱਗੇ ਵੱਧ ਕੇ ਕੁਛ ਕੰਮ ਕਰਨ ਦੀ ਗੱਲਾਂ ਕਰ ਰਹੇ ਹਾਂ, ਅਤੇ ਅੱਜ ਕਾਲ ਆਫ ਦਾ ਹੋਰਾਈਜ਼ਨ ਡੇ ਮਨਾਇਆ ਜਾਂਦਾ ਹੈ। ਇਸ ਦਾ ਮਤਲਬ ਇਸ ਦਿਨ ਅਸੀਂ ਇੱਕ ਮੋਟੀਵੇਸ਼ਨ ਜਾਂ ਆਪਣੇ ਆਪ ਨੂੰ ਅੱਗੇ ਵਧਾਉਣ ਦੀ, ਕੁਛ ਵੀ ਪ੍ਰੋਬਲਮ ਹੋਵੇ ਤਾਂ ਆਪਣੇ ਆਪ ਨੂੰ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਸੋਚਣ ਦੀ, ਮਤਲਬ ਸਾਡਾ ਹਮੇਸ਼ਾ ਪਹਿਲਾ ਥੋਟ ਨਾ ਕਈ ਵਾਰੀ ਇਹੀ ਹੁੰਦਾ ਹੈ ਕਿ ਕੁਛ ਵੀ ਹੋਇਆ ਅਸੀਂ ਨੈਗੇਟਿਵ ਹੀ ਸੋਚਦੇ ਹਾਂ। ਇਹ ਇਨਸਾਨੀ ਫਿਤਰਤ ਹੈ, ਮੰਨਦੇ ਹਾਂ ਅਸੀਂ ਕਿ
0: ਕੋਈ ਨਵੀਂ ਸਕਿੱਲ ਸਿੱਖਣ ਤੋਂ ਡਰਦੇ ਹਾਂ।
1: ਹਾਂ ਬਿਲਕੁਲ, ਅਤੇ ਸਾਡੀ ਇਹ ਇਨਸਾਨੀ ਫਿਤਰਤ ਹੁੰਦੀ ਹੈ ਕਿ ਅਸੀਂ ਕੁਛ ਵੀ ਹੁੰਦਾ ਹੈ, ਕੁਛ ਵੀ ਪਲਾਨ ਏ ਟੂ ਪਲਾਨ ਬੀ ਜ ਸਾਡਾ ਕਈ ਵਾਰੀ ਨਹੀਂ ਹੁੰਦਾ ਅਤੇ ਸਾਨੂੰ ਇਹ ਹੁੰਦਾ ਹੈ ਕਿ ਪਲਾਨ ਏ ਹੀ ਚੱਲੂਗਾ, ਅਤੇ ਪਲਾਨ ਬੀ ਤੇ ਹੋਣ ਤੋਂ ਬਾਅਦ ਅਸੀਂ ਬਹੁਤ ਨਿਰਾਸ਼ਾਵਾਦੀ ਹੋ ਜਾਂਦੇ ਹਾਂ ਕਿ ਜੋ ਮੈਂ ਸੋਚਿਆ ਸੀ ਉਹ ਨਹੀਂ ਹੋਇਆ। ਬਟ ਜੇ ਉਸੀ ਨਿਰਾਸ਼ਾ ਨੂੰ ਲੈ ਕੇ ਅਸੀਂ ਕੁਛ ਤਰੀਕਾ ਕਰੀਏ, ਮਤਲਬ ਕਈ ਵਾਰੀ ਛੋਟੀ ਛੋਟੀ ਚੀਜ਼ਾਂ ਵੀ ਨਾ ਬਹੁਤ ਖੁਸ਼ੀ ਦੇ ਜਾਂਦੀਆਂ ਨੇ। ਮੈਂ ਇਗਜ਼ਾਮਪਲ ਦਿੰਦੀ ਹਾਂ, ਮੇਰਾ ਨਾ ਦਿਨ ਬਹੁਤ ਜ਼ਿਆਦਾ ਕੱਲ੍ਹ ਖਰਾਬ ਜਾ ਰਿਹਾ ਸੀ, ਮੈਂ ਬਹੁਤ ਜ਼ਿਆਦਾ ਥੱਕੀ ਹੋਈ ਸੀ। ਖਰਾਬ ਮਤਲਬ ਇਹ ਨਹੀਂ ਕਿ ਬਹੁਤ ਜ਼ਿਆਦਾ ਮੁਸ਼ਕਿਲਾਂ ਸੀਗੀਆਂ, ਬਟ ਮੈਂ ਬਹੁਤ ਜ਼ਿਆਦਾ ਥੱਕੀ ਹੋਈ ਸੀ, ਜੋ ਮੈਂ ਸੋਚਿਆ ਸੀ ਉਹ ਨਹੀਂ ਹੋ ਰਿਹਾ ਸੀ। ਬਟ ਨਾ ਮੈਨੂੰ, ਮੈਂ ਟਰੈਵਲ ਕਰ ਰਹੀ ਸੀ ਮੰਟੇਕ, ਅਤੇ ਟ੍ਰੇਨ ਦੇ ਵਿੱਚ ਨਾ ਇੱਕ ਛੋਟੀ ਜਿਹੀ ਕੁੜੀ ਸੀ, ਛੋਟੀ ਬੇਬੀ ਸੀ 11 ਮਹੀਨੇ ਦੀ, ਅਤੇ ਉਹ ਨਾ ਤੁਰਦੀ ਹੋਈ ਮੇਰੇ ਕੋਲ ਆਈ 11 ਮਹੀਨੇ ਦੀ, ਅਤੇ ਉਸਦੇ ਮੰਮਾ ਪਿੱਛੇ ਪਿੱਛੇ ਆ ਰਹੇ ਸੀ, ਅਤੇ ਉਸਦਾ ਨਾਮ ਕੀ ਸੀ ਮੈਂ ਤੁਹਾਨੂੰ ਦੱਸਦੀ ਹਾਂ, ਉਹਦਾ ਨਾਮ ਸੀਗਾ ਰਾਵਿਆ, ਅਤੇ ਮੇਰਾ ਨਾ ਦਿਨ, ਹਾਂ ਰਾਵਿਆ ਸੀ, ਅਤੇ ਮੈਂ ਸੁੱਤੀ ਪਈ ਸੀ ਅਤੇ ਮੇਰੀ ਅਚਾਨਕ ਹੀ ਨੀਂਦ ਖੁੱਲ੍ਹ ਗਈ, ਮੈਂ ਕਿਹਾ ਮੇਰੇ ਮੰਮਾ ਨੇ ਮੈਨੂੰ ਆਵਾਜ਼ ਮਾਰੀ ਹੋਵੇ, ਅਤੇ ਇੱਦਾਂ ਦਾ ਹੀ। ਉਸ ਮੂਮੈਂਟ ਵਿੱਚ ਨਾ ਮੈਨੂੰ ਲੱਗਾ ਕਿ ਮੇਰਾ ਦਿਨ ਖਰਾਬ ਜਾ ਰਿਹਾ ਸੀ, ਪਰ ਜਿਸ ਮੂਮੈਂਟ ਵਿੱਚ ਮੈਨੂੰ ਲੱਗਾ ਕਿ ਮੇਰੀ ਆਵਾਜ਼, ਮੈਨੂੰ ਆਵਾਜ਼ ਪਈ ਹੈ, ਅਤੇ ਉਸ ਬੇਬੀ ਨੂੰ ਦੇਖ ਕੇ ਮੈਨੂੰ ਹੋਰ ਖੁਸ਼ੀ ਮਹਿਸੂਸ ਹੋਈ, ਮਤਲਬ ਛੋਟੇ ਜਿਹੇ ਮੂਮੈਂਟ ਨੇ ਮੈਨੂੰ ਇੰਨੀ ਖੁਸ਼ੀ ਦਿੱਤੀ, ਮੇਰਾ ਸਾਰਾ ਦਿਨ ਹੀ ਬਹੁਤ ਵਧੀਆ ਹੋ ਗਿਆ। ਮਤਲਬ ਛੋਟੀ ਛੋਟੀ ਚੀਜ਼ਾਂ ਨਾ ਖੁਸ਼ੀ ਦੇ ਜਾਂਦੀਆਂ ਨੇ ਅਤੇ ਪੋਜ਼ਿਟਿਵਿਟੀ ਵੱਲ ਵੀ ਲੈ ਜਾਂਦੀਆਂ ਨੇ ਸਾਨੂੰ, ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ।
0: ਓਕੇ, ਬਟ ਕਾਫੀ ਅੱਗੇ ਵੀ ਗੱਲ ਆ ਨਾ ਕਿ ਮਤਲਬ ਜਿੱਥੇ ਤੁਹਾਡੀ ਕਾਬਲੀਅਤ ਦੀ ਹੱਦ ਮੁੱਕ ਜਾਂਦੀ ਹੈ ਨਾ, ਅਤੇ ਫਿਰ ਅਸਲ ਵਿੱਚ ਉਦੋਂ ਹੀ ਪਰਖ ਸ਼ੁਰੂ ਹੁੰਦੀ ਹੈ।
1: ਬਿਲਕੁਲ,
0: ਅਤੇ ਕਿਸੇ ਮਹਾਨ ਸ਼ਾਇਰ ਨੇ ਬੜੀ ਮਤਲਬ ਇੱਕ ਗੱਲ ਬੜੀ ਮਤਲਬ ਇੱਕ ਸ਼ਾਇਰ ਮੈਨੂੰ ਚੇਤੇ ਆ ਰਹੀ ਹੈ ਸ਼ਾਇਰੀ,
1: ਜ਼ਰੂਰ ਇਰਸ਼ਾਦ,
0: ਸਿਤਾਰੋ ਕੇ ਆਗੇ ਜਹਾਂ ਔਰ ਵੀ ਹੈ, ਅਭੀ ਇਸ਼ਕ ਕੇ ਇਮਤਿਹਾਂ ਔਰ ਵੀ ਹੈ, ਤੂੰ ਸ਼ਾਹੀ ਹੈ ਪ੍ਰਵਾਸ ਹੈ ਕਾਮ ਤੇਰਾ, ਤੇਰੇ ਸਾਹਮਣੇ ਆਸਮਾਨ ਔਰ ਵੀ ਹੈ।
1: ਓ ਵਾਹ ਵਾਹ ਵਾਹ ਜੀ ਵਾਹ, ਅਤੇ ਮਤਲਬ ਮੈਂ ਕੀ ਕਹਾਂ, ਮੈਂ ਇੰਨੀ ਜ਼ਿਆਦਾ ਆਪਣੇ ਆਪ 'ਚ ਕਾਬਲੀਅਤ ਨਹੀਂ ਸਮਝਦੀ ਕਿ ਇੰਨੀ ਵਧੀਆ ਸ਼ਾਇਰੀ ਦੀ ਤਾਰੀਫ ਕਰਾਂ, ਬਟ ਜੋ ਵੀ ਆਖਿਆ ਹੈ ਮਨਟੇਕ ਨੇ ਬਹੁਤ ਹੀ ਵਧੀਆ ਆਖਿਆ ਹੈ, ਅਤੇ ਮੈਨੂੰ ਅੱਜ ਬਹੁਤ ਵਧੀਆ ਚੀਜ਼ ਲੱਗੀ ਕਿ ਮਨਟੇਕ ਸਾਡੇ ਲਈ ਹੋਰਾਈਜ਼ਨ ਡੇ, ਅਤੇ ਸੂਰਜ ਦੇ ਨਾਲ ਜਿੱਦਾਂ ਉੱਗਦੇ ਹਾਂ ਅਸੀਂ, ਅਤੇ ਜਿੱਥੇ ਸਾਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਜਾਂ ਇਸ ਤੋਂ ਅੱਗੇ ਕੁਛ ਨਹੀਂ ਹੈ ਜਾਂ ਅੱਜ ਦਾ ਦਿਨ ਮਤਲਬ ਖਤਮ ਹੀ ਨਹੀਂ ਹੋ ਰਿਹਾ ਮਹਿਸੂਸ ਹੋ ਰਿਹਾ, ਉੱਥੇ ਇੱਕ ਛੋਟੀ ਜਿਹੀ ਸੂਰਜ ਦੀ ਕਿਰਨ ਵਾਂਗੂ ਅਸੀਂ, ਸਾਨੂੰ ਕੋਈ ਨਾ ਕੋਈ ਚੀਜ਼ ਜੋ ਸਾਨੂੰ ਵਧੀਆ ਲੱਗੇ ਜਾਂ ਸਾਨੂੰ ਚੰਗੀ ਲੱਗਦੀ ਹੈ, ਭਾਵੇਂ ਆਈਸਕ੍ਰੀਮ ਖਾਣਾ ਹੋਵੇ, ਤੁਹਾਡੇ ਮੰਮਾ ਪਾਪਾ ਨਾਲ ਗੱਲ ਕਰਨੀ ਹੋਵੇ, ਜਾਂ ਆਪਣਾ ਫੇਵਰੇਟ ਸੌਂਗ ਜਾਂ ਬੈਸਟ ਫਰੈਂਡ ਨਾਲ ਚੁਗਲੀ ਕਰਨੀ ਕਿਉਂ ਨਾ ਹੋਵੇ, ਉਹ ਜ਼ਰੂਰ ਕਰੋ ਅਤੇ ਆਪਣਾ ਦਿਨ ਹੋਰ ਵਧੀਆ ਕਰੋ, ਅਤੇ ਤੁਸੀਂ ਬਸ ਆਪਣੀ ਜ਼ਿੰਦਗੀ ਦਾ ਸਫ਼ਰ ਇੱਦਾਂ ਹੀ ਚੱਲਦੇ ਚਲੋ, ਅਤੇ ਆਪਣਾ ਸਫ਼ਰ ਇੱਦਾਂ ਹੀ ਚਲਾਉਂਦੇ ਰਹੋ, ਅਤੇ

0: ਸਾਰੇ ਪਿਆਰਿਆਂ ਪਿਆਰਿਆਂ ਸਰੋਤਿਆਂ ਨੂੰ ਮੇਰਾ ਆਰਜੇ ਮਨਟੇਕ ਤੇ
1: ਆਰਜੇ ਕਾਵਿਆ ਦਾ
0: ਵੱਲੋਂ ਸਵਾਗਤ ਹੈ ਐਫਐਮ ਬੈਂਡ 102.7 ਆਕਾਸ਼ਵਾਣੀ ਜਲੰਧਰ ਤੇ ਤੁਹਾਡੇ ਆਪਣੇ ਪ੍ਰੋਗਰਾਮ ਯੂ ਬਾਣੀ ਦੇ। ਤੇ ਦੋਸਤੋ, ਜਿਵੇਂ ਜ਼ਿੰਦਗੀ ਇੱਕ ਸਫ਼ਰ ਹੈ ਤੇ ਇਸ ਸਫ਼ਰ ਵਿੱਚ ਅਸੀਂ ਹਰ ਰੋਜ਼ ਨਵੇਂ ਲੋਕਾਂ ਨੂੰ ਮਿਲਦੇ ਹਾਂ, ਨਵੇਂ ਤਜਰਬੇ ਕਰਦੇ ਹਾਂ ਤੇ ਨਵੇਂ ਲਫ਼ਜ਼ ਸਿੱਖਦੇ ਹਾਂ। ਤੇ ਲਫ਼ਜ਼ਾਂ ਦੀ ਇਸੇ ਖੂਬਸੂਰਤ ਦੁਨੀਆ ਦੀ ਸੈਰ ਕਰਵਾਉਣ ਲਈ ਸਾਡੇ ਸ਼ੋਅ ਦੀ ਖਾਸ ਗੱਡੀ ਯਾਨੀ ਵਰਡ ਐਕਸਪ੍ਰੈਸ ਬਿਲਕੁਲ ਪਲੈਟਫਾਰਮ 'ਤੇ ਆ ਕੇ ਰੁਕ ਚੁੱਕੀ ਹੈ। ਤੇ ਅੱਜ ਦਾ ਲਫ਼ਜ਼ ਜਿਸਨੇ ਇਸ ਗੱਡੀ ਵਿੱਚ ਸਵਾਰੀ ਕੀਤੀ ਹੈ ਉਹ ਬਹੁਤ ਹੀ ਖਾਸ ਹੈ। ਕਾਵਿਆ,
1: ਕੀ ਲੈ ਕੇ ਆਏ ਤੁਸੀਂ ਅੱਜ ਸਾਡੇ ਸਰੋਤਿਆਂ ਲਈ?
0: ਮੈਂ ਕਾਵਿਆ, ਮੈਂ ਗਰੰਟੀ ਦਿੰਦਾ ਕਿ ਜਦੋਂ ਤੁਸੀਂ ਇਸ ਲਫ਼ਜ਼ ਨੂੰ ਆਪਣੀ ਜ਼ੁਬਾਨ 'ਤੇ ਅਦਾ ਕਰੋਗੇ
1: ਜੀ,
0: ਤਾਂ ਤੁਹਾਡੇ ਮੁੱਖ 'ਚੋਂ ਆਪਣੇ ਆਪ ਹੀ ਇੱਕ ਮਿਠਾਸ ਜੀ ਘੁਲ ਜਾਏਗੀ।
1: ਕਿਆ ਬਾਤ ਹੈ, ਬਹੁਤ ਹੀ ਪਿਆਰਾ ਤੁਸੀਂ ਸ਼ਬਦ ਲੈ ਕੇ ਆਓਗੇ, ਗੁੜ ਵਰਗਾ ਮੇਰੇ ਖਿਆਲ ਨਾਲ।
0: ਬਿਲਕੁਲ ਬਿਲਕੁਲ, ਮਿਸ਼ਰੀ ਵਾਂਗੂ। ਤੇ ਇਹ ਲਫ਼ਜ਼ ਹੈ ਜੀ ਨਜ਼ਾਕਤ। ਨਜ਼ਾਕਤ ਉਰਦੂ ਭਾਸ਼ਾ ਦਾ ਇਹ ਲਫ਼ਜ਼ ਆਪਣੇ ਆਪ ਵਿੱਚ ਇੰਨਾ ਮੁਕੰਮਲ ਹੈ, ਇਸਦਾ ਅਰਥ ਹੈ ਕੋਮਲਤਾ, ਨਰਮਾਹਟ, ਸਲੀਕਾ, ਤਹਿਜ਼ੀਬ, ਜਾਂ ਅੰਗਰੇਜ਼ੀ ਵਿੱਚ ਕਹੀਏ ਤਾਂ ਫਿਰ ਐਲੀਗੈਂਸ। ਜਦੋਂ ਵੀ ਅਸੀਂ ਨਜ਼ਾਕਤ ਸ਼ਬਦ ਸੁਣਦੇ ਹਾਂ ਤਾਂ ਸਾਡੇ ਜ਼ਹਿਨ ਵਿੱਚ ਪੁਰਾਣੇ ਵੇਲਿਆਂ ਦੀ ਯਾਦ ਆਉਂਦੀ ਹੈ। ਉਹ ਲਖਨਊ ਦੀ ਨਵਾਬੀ ਤਹਿਜ਼ੀਬ, ਉਹ ਪਹਿਲੇ ਆਪ ਵਾਲਾ ਅਦਬ, ਉਸ ਦੌਰ ਵਿੱਚ ਬੋਲ ਚਾਲ ਵਿੱਚ ਇੱਕ ਠਹਿਰਾਵ ਜਿਹਾ ਹੁੰਦਾ ਸੀਗਾ।
1: ਬਿਲਕੁਲ,
0: ਲੋਕ ਜਦੋਂ ਗੱਲ ਕਰਦੇ ਸਨ ਤਾਂ ਇੰਝ ਲੱਗਦਾ ਜਿਵੇਂ ਫੁੱਲ ਝੜ ਰਹੇ ਨੇ, ਫੁੱਲ ਝੜ ਰਹੇ ਹੋਣ, ਅਤੇ ਉਹਨਾਂ ਦੇ ਉੱਠਣ ਬੈਠਣ ਵਿੱਚ, ਕਿਸੇ ਨੂੰ ਮਿਲਣ ਵਿੱਚ, ਇੱਥੇ ਤੱਕ ਕਿ ਚਾਹ ਦਾ ਪਿਆਲਾ ਫੜਨ ਵਿੱਚ ਵੀ ਇੱਕ ਨਜ਼ਾਕਤ ਹੀ ਹੁੰਦੀ ਸੀਗੀ।
1: ਮਤਲਬ ਨਜ਼ਾਕਤ ਸਾਡੇ ਸ਼ਬਦਾਂ ਦੇ ਨਾਲ ਅਤੇ ਸਾਡੇ ਕੁਛ ਤਰੀਕਿਆਂ ਨਾਲ, ਤੌਰ ਤਰੀਕਿਆਂ ਦੇ ਨਾਲ ਵੀ ਅਦਾ ਕੀਤੀ ਜਾਂਦੀ ਹੈ। ਨਜ਼ਾਕਤ ਸਾਡੀ ਜ਼ਿੰਦਗੀ ਦੇ ਵਿੱਚ, ਨੇਚਰ ਦੇ ਵਿੱਚ ਹੋਵੇ ਜਾਂ ਸਾਡੀ ਗੱਲਾਂ ਦੇ ਵਿੱਚ ਤਾਂ ਹੈਗੀ ਹੈਗੀ, ਸਾਡੇ ਦਿਲਾਂ ਵਿੱਚ ਵੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਨਜ਼ਾਕਤ ਸ਼ਬਦ ਬਹੁਤ ਹੀ ਜ਼ਿਆਦਾ ਆਪਣੇ ਆਪ ਵਿੱਚ ਕੋਮਲਤਾ, ਪਿਆਰੀ ਚੀਜ਼ ਜਾਂ ਸੁਖਮਤਾ ਜਿਹਨੂੰ ਅਸੀਂ

0: ਆਖਦੇ ਹਾਂ, ਤੁਸੀਂ ਇਹ ਸ਼ਬਦ ਵੀ ਯੂਜ਼ ਕਰਦੇ ਹੋ ਇਸ ਦੇ ਨਾਲ, ਅਤੇ ਨਜ਼ਾਕਤ ਉਹ ਸ਼ਬਨਮ, ਮਤਲਬ ਇੱਕ ਨਜ਼ਾਕਤ ਮੇਰੇ ਖਿਆਲ ਨਾਲ ਨਾ ਅਸੀਂ ਆਖ ਸਕਦੇ ਹਾਂ, ਨਜ਼ਾਕਤ ਉਹ ਨਾ ਸ਼ਬਨਮ ਦੀ ਬੂੰਦ ਵਰਗੀ ਹੈ
1: ਬਿਲਕੁਲ,
0: ਜੋ ਫੁੱਲ ਨੂੰ ਭਿਗਾਉਂਦੀ ਵੀ ਹੈ ਅਤੇ ਉਸਦਾ ਰੰਗ ਵੀ ਹੋਰ ਨਿਖਾਰ ਦਿੰਦੀ ਹੈ। ਇਹ ਬਾਂਸੁਰੀ ਦੀ ਉਹ ਹਲਕੀ ਸੁਰੀਲੀ ਧੁਨ ਹੈ ਜੋ ਦਿਲ ਤੱਕ ਪਹੁੰਚਦੀ ਹੈ ਬਿਨਾਂ ਕਿਸੇ ਸ਼ੋਰ ਦੇ। ਪੰਜਾਬ ਨੂੰ ਅਕਸਰ ਜੋਸ਼ ਅਤੇ ਜ਼ਿੰਦਾ ਦਿਲੀ ਲਈ ਜਾਣਿਆ ਜਾਂਦਾ ਹੈ। ਅਸੀਂ ਲਖਨਊ ਦੀ ਗੱਲ ਕੀਤੀ ਅਤੇ ਪੰਜਾਬ ਵਿੱਚ ਵੀ ਆਪਣੀ ਨਜ਼ਾਕਤ ਹੈ, ਸਾਡੇ ਕਿਸੇ ਮਹਿਮਾਨ ਨੂੰ ਘਰ ਵਿੱਚ
1: ਆਓ
0: ਭਗਤ ਕਰਨ ਵਿੱਚ ਕਿੰਨੀ ਨਜ਼ਾਕਤ ਹੈ, ਪਿਆਰ ਅਤੇ ਦਿਲਾਂ ਨੂੰ ਖੋਲ੍ਹ ਕੇ ਅਸੀਂ ਕਿਸੇ ਨਾਲ ਮਿਲਦੇ ਹਾਂ ਜਾਂ ਕਿਸੇ ਦੀ ਮਦਦ ਕਰਦੇ ਹਾਂ, ਉਹ ਉਸ ਨੂੰ ਵੀ ਨਜ਼ਾਕਤ ਹੀ ਆਖਦੇ ਹਾਂ। ਸਾਡੇ ਦਿਲਾਂ ਦੇ ਵਿੱਚ ਅਤੇ ਸਾਡੀ ਸੰਸਕ੍ਰਿਤੀ ਵਿੱਚ ਆਪਣਾ ਹੀ ਪਿਆਰ ਅਤੇ ਕੋਮਲਤਾ ਹੈ।
1: ਅਤੇ ਕਾਫ਼ੀ ਇੱਕ ਵਕਤ ਸੀਗਾ ਜਦੋਂ ਅਸੀਂ ਆਪਣੇ ਪਿਆਰਿਆਂ ਨੂੰ ਖੱਤ ਲਿਖਿਆ ਕਰਦੇ ਸੀ, ਹੈ ਨਾ, ਠੀਕ ਹੈ, ਲਫ਼ਜ਼ਾਂ ਨੂੰ ਬੜੀ ਰੀਸ ਨਾਲ ਕਾਗਜ਼ 'ਤੇ ਉਤਾਰਿਆ ਕਰਦੇ ਸੀਗੇ, ਪਰ ਜਦੋਂ ਚਿੱਠੀ ਆਉਂਦੀ ਸੀ ਤਾਂ ਬੜੀ ਉਸਨੂੰ ਨਜ਼ਾਕਤ ਨਾਲ ਖੋਲ੍ਹਿਆ ਜਾਂਦਾ ਸੀਗਾ ਅਤੇ ਸੰਭਾਲ ਕੇ ਰੱਖਿਆ ਜਾਂਦਾ ਸੀ। ਪਰ ਅਤੇ ਅੱਜ ਤੁਹਾਨੂੰ ਪਤਾ ਹੀ ਹੈ, ਵਟਸਐਪ ਦਾ ਜ਼ਮਾਨਾ ਹੈ, ਅਗਲੇ ਨੇ ਲੰਬਾ ਚੌੜਾ ਮੈਸੇਜ ਭੇਜਿਆ ਹੁੰਦਾ, ਜਿੱਦਾਂ ਮੈਂ ਮੈਸੇਜ ਭੇਜਦਾ ਹੁੰਦਾ ਅਤੇ ਆਪਣਾ ਦਿਲ ਦਾ ਹਾਲ ਮੈਂ ਦੱਸਦਾ ਹੁੰਦਾ, ਆਪਣੀ ਫੀਲਿੰਗਸ ਦੱਸਦਾ ਹੁੰਦਾ ਹੈ, ਅਤੇ ਅੱਗੇ ਉਹ ਰਿਪਲਾਈ ਆਉਂਦਾ ਆ ਕਿ
0: ਕੇ ਓਕੇ, ਮਤਲਬ ਹੁਣ ਉਹ ਪਿਆਰ ਅਤੇ ਉਹ ਡੂੰਘਾਪਨ ਨਹੀਂ ਰਿਹਾ,
1: ਮਤਲਬ ਇੰਸਟੈਂਟ ਜਿਹਾ ਕਲਚਰ ਬਣ ਚੁੱਕਾ
0: ਹੈ। ਸ਼ਾਰਟਕੱਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਕਿਸੇ ਕੋਲ ਸਮਾਂ ਨਹੀਂ ਹੈਗਾ, ਬਟ ਅੱਜ ਦਾ ਅਸੀਂ ਆਹੀ ਗੱਲ ਰੱਖ ਸਕਦੇ ਹਾਂ ਕਿ ਜਿਸ ਨਜ਼ਾਕਤ ਦੇ ਨਾਲ ਪਹਿਲਾਂ ਅਸੀਂ ਗੱਲਬਾਤ ਕਰਦੇ ਸੀਗੇ ਜਾਂ ਜਿਸ ਪਿਆਰ ਦੇ ਨਾਲ, ਜਿਸ ਗਰਮੀ ਜਿਹੜੀ ਹੁੰਦੀ ਸੀਗੀ, ਵਾਰਮਥ ਹੁੰਦੀ ਸੀ ਸਾਡੇ ਅੰਦਰ, ਨਾ ਤਨਾਵ ਗੁੱਸਾ ਤਾਂ ਸਾਰੇ ਦੀ ਜ਼ਿੰਦਗੀ ਦੇ ਵਿੱਚ ਹੈ ਹੀ ਅੱਜ ਕੱਲ੍ਹ, ਬਟ ਉਸ ਨੂੰ ਪਰਾਂ ਰੱਖ ਕੇ ਅਸੀਂ ਜਿਹੜੀ ਆਪਣੀ ਪੁਰਾਣੀ ਸੱਭਿਅਤਾ ਆ, ਜਿਸ ਪਿਆਰ ਦੇ ਨਾਲ ਮੇਲ ਜੋਲ ਦੇ ਨਾਲ ਅਸੀਂ ਰਹਿੰਦੇ ਸੀਗੇ, ਉਹ ਉਹੀ ਅਸੀਂ ਕੰਟੀਨਿਊ ਰੱਖੀਏ, ਅਤੇ ਹੈਂਡ ਰਿਟਨ ਲੈਟਰਸ ਤਾਂ ਜ਼ਰੂਰ ਅਸੀਂ ਵਾਪਸ ਲੈ ਕੇ ਆਈਏ, ਮਤਲਬ ਐਫਰਟ ਦੇਖਦਾ ਉਸ ਦੇ ਨਾਲ।
1: ਬਿਲਕੁਲ, ਅਤੇ ਅੱਜ ਕੋਸ਼ਿਸ਼ ਕਰਦੇ ਹਾਂ ਆਪਣੀ ਇਸ ਰੋਬੋਟਿਕ ਅਤੇ ਮਸ਼ੀਨੀ ਜ਼ਿੰਦਗੀ, ਥੋੜ੍ਹੀ ਜਿਹੀ ਇਨਸਾਨੀਅਤ, ਥੋੜ੍ਹੀ ਜਿਹੀ ਨਰਮਾਟ ਅਤੇ ਥੋੜ੍ਹੀ ਜਿਹੀ ਨਜ਼ਾਕਤ ਵਾਪਸ ਲੈ ਕੇ ਆਈਏ, ਕਿਉਂਕਿ ਜ਼ਿੰਦਗੀ ਬਹੁਤ ਹੀ ਹਸੀਨ ਹੈ, ਇਸ ਨੂੰ ਰੁੱਖੇਪਣ ਨਾਲ ਨਹੀਂ ਨਜ਼ਾਕਤ ਨਾਲ ਜਿਉਣਾ ਚਾਹੀਦਾ ਹੈ।
0: ਤਾਂ ਅਸੀਂ ਵਾਪਸ ਆਉਂਦੇ ਹਾਂ, ਤੁਸੀਂ ਤਦ ਤੱਕ ਇਹ ਪਿਆਰਾ ਜਿਹਾ ਗਾਣਾ ਇੰਜੋਏ ਕਰੋ ਅਤੇ ਇੱਕ

0: ਕਲਿਆਣ 102.7 ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਯੁਵਾਣੀ। ਮੈਂ ਆਰਜੇ ਮਨਟੇਕ
1: ਤੇ ਮੈਂ ਆਰਜੇ ਕਾਵਿਆ।
0: ਤੇ ਦੋਸਤੋ, ਜ਼ਿੰਦਗੀ ਵਿੱਚ ਜਦੋਂ ਵੀ ਅਸੀਂ ਕੁਝ ਨਵਾਂ ਕਰਨ ਦੀ ਸੋਚਦੇ ਹਾਂ ਤਾਂ ਸਾਨੂੰ ਲੋੜ ਹੁੰਦੀ ਹੈ ਇੱਕ ਸਹੀ ਰਾਹ ਦੀ, ਇੱਕ ਨਵੀਂ ਦਿਸ਼ਾ ਦੀ। ਤੇ ਸਾਡਾ ਜਿਹੜਾ ਇਹ ਸੈਗਮੈਂਟ ਬਿਲਕੁਲ ਇਹੀ ਕੰਮ ਕਰਦਾ ਹੈ। ਅੱਜ ਨਵੀਂ ਦਿਸ਼ਾ ਵਿੱਚ ਸਾਡੇ ਕੋਲ ਇੱਕ ਬਹੁਤ ਹੀ ਖਾਸ ਮੁਲਾਕਾਤ ਹੈ। ਆਕਾਸ਼ਵਾਣੀ ਦੀਆਂ ਲਹਿਰਾਂ ਤੇ ਖਬਰਾਂ ਸੁਣਨ ਵਾਲਾ ਸ਼ਾਇਦ ਹੀ ਕੋਈ ਅਜਿਹਾ ਸਰੋਤਾ ਹੋਵੇਗਾ ਜੋ ਅਮਨ ਦੇਵ ਜੀ ਦੀ ਬੁਲੰਦ ਵਾਲੀ ਆਵਾਜ਼ ਤੋਂ ਵਾਕਿਫ ਨਾ ਹੋਵੇ। ਸਾਲਾਂ ਤੱਕ ਆਪਣੇ ਆਵਾਜ਼ ਰਾਹੀਂ ਦੇਸ਼ ਤੇ ਦੁਨੀਆ ਦੀਆਂ ਖਬਰਾਂ ਸਾਡੇ ਤੱਕ ਪਹੁੰਚਾਉਣ ਵਾਲੇ ਇੱਕ ਦਿੱਗਜ ਨਿਊਜ਼ ਰੀਡਰ ਦਾ ਸਫ਼ਰ ਕਿਹੋ ਜਿਹਾ ਰਿਹਾ? ਇੱਕ ਖਬਰ ਨੂੰ ਪੜ੍ਹਨ ਤੋਂ ਲੈ ਕੇ ਉਸਨੂੰ ਸਰੋਤਿਆਂ ਦੇ ਦਿਲਾਂ ਤੱਕ ਪਹੁੰਚਾਉਣਾ, ਉਹਨਾਂ ਨੇ ਕਲਾ ਕਿਵੇਂ ਸਿੱਖੀ, ਮਾਈਕ ਦੇ ਸਾਹਮਣੇ ਬੈਠਣ ਦੀ ਪਹਿਲੀ ਘਬਰਾਹਟ ਤੋਂ ਲੈ ਕੇ ਇੱਕ ਕਾਮਯਾਬ ਨਿਊਜ਼ ਰੀਡਰ ਬਣਨ ਤੱਕ ਦੀਆਂ ਉਹ ਸਾਰੀਆਂ ਗੱਲਾਂ ਜੋ ਸ਼ਾਇਦ ਪਹਿਲਾਂ ਕਦੀ ਨਹੀਂ ਸੁਣੀਆਂ ਹੋਣਗੇ। ਤਾਂ ਆਓ ਬਿਨਾਂ ਕਿਸੇ ਦੇਰੀ ਤੋਂ ਸੁਣਦੇ ਹਾਂ ਪੂਨਮ ਅਤੇ ਅਮਨਦੇਵ ਜੀ ਵਿਚਕਾਰ ਹੋਈ ਇਹ ਖਾਸ ਗੱਲਬਾਤ।
2: ਇਹ ਆਕਾਸ਼ਵਾਣੀ ਹੈ, ਹੁਣ ਤੁਸੀਂ ਅਮਨਦੇਵ ਤੋਂ ਖਬਰਾਂ ਸੁਣੋ। ਇਹ ਆਵਾਜ਼ ਤੁਸੀਂ ਹਰ ਰੋਜ਼ ਸੁਣਦੇ ਹੋ, ਇਸ ਨਾਮ ਨੂੰ ਪਹਿਚਾਣਦੇ ਹੋ। ਨਾਮ ਤੇ ਆਵਾਜ਼ ਹੀ ਪਹਿਚਾਣ ਹੈ ਤੇ ਅੰਦਾਜ਼ ਤਾਂ ਖਾਸ ਹੈ ਹੀ। ਸਾਲਾਂ ਤੋਂ ਤੁਸੀਂ ਇਹਨਾਂ ਨੂੰ ਆਕਾਸ਼ਵਾਣੀ ਤੋਂ ਸੁਣਿਆ ਹੈ, ਪਰ ਖਬਰਾਂ ਤੋਂ ਪਾਰ ਅਮਨਦੇਵ ਹੁਣਾਂ ਦੀ ਸ਼ਖਸੀਅਤ ਨੂੰ ਜਾਣਨ ਦਾ ਮੌਕਾ ਅੱਜ ਅਸੀਂ ਲੱਭਿਆ ਹੈ। ਸਾਡੇ ਨਾਲ ਨੇ ਆਕਾਸ਼ਵਾਣੀ ਦੇ 3 ਦਹਾਕਿਆਂ ਤੋਂ ਵੱਧ ਸਮਾਚਾਰ ਵਾਚਕ ਅਮਨਦੇਵ ਜੀ, ਯੁਵਾਣੀ ਦੇ ਪ੍ਰੋਗਰਾਮ ਨਵੀਂ ਦਿਸ਼ਾ ਦੇ ਵਿੱਚ। ਅਮਨਦੇਵ ਜੀ, ਬਹੁਤ ਬਹੁਤ ਸਵਾਗਤ ਹੈ।
3: ਸ਼ੁਕਰੀਆ ਪੂਨਮ ਜੀ।
2: ਖਬਰਾਂ ਪੜ੍ਹਨਾ, ਖਬਰਾਂ ਨਾਲ ਜੁੜੇ ਰਹਿਣਾ ਹੁਣ ਇੱਕ ਨਿੱਤ ਦਾ ਤੁਹਾਡਾ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਹੋ ਗਿਆ ਤੇ ਇੰਨਾ ਲੰਬਾ ਸਮਾਂ ਤੁਸੀਂ ਗੁਜ਼ਾਰਿਆ ਹੈ। ਸਭ ਤੋਂ ਪਹਿਲਾਂ ਇਹੀ ਜਾਣਾਂਗੇ ਕਿ ਨਿਊਜ਼ ਰੀਡਿੰਗ ਦੇ ਨਾਲ ਤੁਸੀਂ ਕਦੋਂ ਜੁੜੇ ਤੇ ਕਿਵੇਂ ਜੁੜੇ?
3: ਪੂਨਮ ਜੀ, ਇਹ ਨਿਊਜ਼ ਰੀਡਰ ਜਿਹੜਾ ਬਣਨਾ ਇੱਕ ਬਹੁਤ ਹੀ ਮੇਰੇ ਲਈ ਮਾਣ ਵਾਲੀ ਗੱਲ ਹੈ।
2: ਜੀ ਜੀ।
3: ਇਸ ਵਾਸਤੇ ਮੇਰੀ ਜਿਹੜੀ ਬਾਕਾਇਦਾ ਪੋਸਟਿੰਗ ਹੋਈ ਸੀ ਐਜ਼ ਏ ਨਿਊਜ਼ ਰੀਡਰ ਆਕਾਸ਼ਵਾਣੀ ਵਿੱਚ, ਉਹ 1993 ਵਿੱਚ ਹੋਈ ਹੈ। 1993 ਤੋਂ ਮੈਂ ਖਬਰਾਂ ਪੜ੍ਹ ਰਿਹਾ।
2: ਜੀ।
3: ਪਰ ਉਸ ਤੋਂ ਪਹਿਲਾਂ ਵੀ ਮੈਂ ਅਖਬਾਰਾਂ ਦੇ ਵਿੱਚ ਕੰਮ ਕੀਤਾ, ਪੰਜਾਬੀ ਦੀਆਂ ਅਖਬਾਰਾਂ ਵਿੱਚ, ਜਲੰਧਰ ਦੀਆਂ।
2: ਜੀ ਜੀ।
3: ਅਤੇ ਅਖਬਾਰ 'ਚ ਕੰਮ ਕਰਦੇ ਕਰਦੇ ਹੀ ਮੈਨੂੰ ਆਕਾਸ਼ਵਾਣੀ ਤੋਂ, ਦਿੱਲੀ ਤੋਂ ਮੈਨੂੰ ਔਫਰ ਆਈ ਅਤੇ ਮੈਂ ਉਦੋਂ ਤੋਂ 1993 ਤੋਂ ਨਿਊਜ਼ ਰੀਡਰ ਹਾਂ।
2: ਮਤਲਬ ਪਹਿਲਾਂ ਤੁਸੀਂ ਖਬਰਾਂ ਲਿਖਦੇ ਰਹੇ ਸੀ?
3: ਹਾਂਜੀ, ਪਹਿਲਾਂ ਲਿਖਦੇ ਰਹੇ ਸੀ। ਖਬਰਾਂ ਦਾ ਮਤਲਬ, ਪੜ੍ਹਨ ਦਾ ਮਤਲਬ ਹੈ ਕਿ ਤੁਹਾਨੂੰ ਓਵਰਆਲ ਸਾਰਾ ਮਤਲਬ ਖਬਰ ਦੀ ਉਹ ਲਿਖਣੀ ਵੀ ਹੋਣੀ ਚਾਹੀਦੀ ਹੈ, ਤੁਹਾਨੂੰ ਐਡੀਟਿੰਗ ਹੋਣੀ ਚਾਹੀਦੀ ਹੈ, ਖਬਰ 'ਚ ਤੁਹਾਡਾ ਮੁਕੰਮਲ ਇੰਟਰਸਟ ਹੋਣਾ ਚਾਹੀਦਾ। ਖਬਰ ਪੜ੍ਹਨਾ ਮਤਲਬ ਆਪਣੇ ਆਪ 'ਚ ਖਬਰ ਪੜ੍ਹਨਾ ਇੱਕ ਉਹ ਨਹੀਂ ਹੈ, ਤੁਹਾਨੂੰ ਪੂਰੀ ਨਿਊਜ਼ ਸੈਂਸ ਇੱਕ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ। ਤਾਂ ਬਚਪਨ ਤੋਂ ਹੀ ਮੈਨੂੰ ਅਖਬਾਰਾਂ ਪੜ੍ਹਨ ਦਾ ਬਹੁਤ ਸ਼ੌਕ ਸੀ।
2: ਮਤਲਬ ਕਿ ਨਿਊਜ਼ ਰੀਡਿੰਗ ਤੋਂ ਪਹਿਲਾਂ ਇੱਕ ਤੁਹਾਡੀ ਕੁਦਰਤੀ ਤੌਰ 'ਤੇ ਤਿਆਰੀ ਸ਼ੁਰੂ ਹੋ ਗਈ ਸੀ ਖਬਰਾਂ ਦੀ ਇਸ ਦੁਨੀਆ ਦੇ ਵਿੱਚ ਆਉਣ ਦੇ ਲਈ।
3: ਬਿਲਕੁਲ ਬਿਲਕੁਲ।
2: ਅਤੇ ਇਸ ਤੁਸੀਂ ਤਿਆਰੀ ਦੀ ਗੱਲ ਕੀਤੀ ਹੈ, ਇਸ ਦੇ ਬਾਰੇ ਵੀ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ। ਤੁਸੀਂ ਇਹ ਖੁਦ ਮਹਿਸੂਸ ਕੀਤਾ ਹੋਏਗਾ ਕਿ ਕਿਸੇ ਜ਼ਮਾਨੇ ਦੇ ਵਿੱਚ ਨਿਊਜ਼ ਰੀਡਰ ਕਿਸੇ ਬਹੁਤ ਵੱਡੀ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੋਇਆ ਕਰਦੇ ਸਨ। ਅਤੇ ਇੱਕ ਲੰਬਾ ਸਮਾਂ ਤੁਸੀਂ ਗੁਜ਼ਾਰਿਆ ਹੈ ਬਦਲਾਓ।
3: ਉਹ ਸਮਾਂ ਵੀ ਦੇਖਿਆ 1993 ਜਦੋਂ ਦਿੱਲੀ ਗਿਆ ਸੀਗਾ ਐਜ਼ ਏ ਨਿਊਜ਼ ਰੀਡਰ।
2: ਹਾਂਜੀ।
3: ਤਾਂ ਉਦੋਂ ਕਾਫੀ ਮਾਣ ਸਨਮਾਨ ਦਿੱਤਾ ਜਾਂਦਾ ਸੀਗਾ ਸਮਾਚਾਰ ਵਾਚਕਾਂ ਨੂੰ ਜਿਹੜੇ ਆਕਾਸ਼ਵਾਣੀ ਦੇ ਸੀ।
2: ਤੁਸੀਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੀ ਤਿਆਰੀ ਕਰਨੀ ਪੈਂਦੀ ਹੈ ਇਸ ਲਈ।
3: ਤਿਆਰੀ ਮਤਲਬ ਫੋਰਮਲ ਤਰ੍ਹਾਂ ਨੇ, ਇਨਫੋਰਮਲ ਜਿਸ ਤਰ੍ਹਾਂ ਤੁਸੀਂ ਨਾ, ਤੁਹਾਨੂੰ ਨਿਊਜ਼ ਪੇਪਰ ਹਮੇਸ਼ਾ ਪੜ੍ਹਨਾ ਚਾਹੀਦਾ, ਲਗਾਤਾਰ ਨਿਊਜ਼ ਪੇਪਰ ਪੜ੍ਹੋ, ਖਬਰਾਂ ਸੁਣੋ, ਉਹ ਆਪਣੇ ਆਪ 'ਚ ਇੱਕ ਤਿਆਰੀ ਹੈ, ਨਿਊਜ਼ ਰੀਡਰ ਦੀ ਤਿਆਰੀ ਹੈ।
2: ਇਸ ਤੋਂ ਵੀ ਪਹਿਲਾਂ ਗੱਲ ਕਰਾਂਗੇ ਅਕਾਦਮਿਕ ਪੱਖੋਂ ਤਿਆਰੀ ਦੀ।
3: ਜੀ ਜੀ।
2: ਕੀ ਇਸ ਦੇ ਲਈ ਕੋਈ ਸਪੈਸ਼ਲ ਕੋਰਸ, ਡਿਪਲੋਮਾ ਜਾਂ ਕੋਈ ਡਿਗਰੀ ਸੁਜੈਸਟ ਕਰਦੇ ਹੋ ਤੁਸੀਂ, ਕੀ ਕਰਨੀ ਚਾਹੀਦੀ?
3: ਤਾਂ ਇਹਦੇ ਵਾਸਤੇ ਬੇਸਿਕ ਆਪਾਂ ਨੂੰ ਚਾਹੀਦੀ ਗ੍ਰੈਜੂਏਸ਼ਨ ਤਾਂ ਹੋਣਾ ਚਾਹੀਦਾ ਕਿਸੇ ਵੀ ਸਟ੍ਰੀਮ ਦੇ ਵਿੱਚ, ਆਰਟਸ, ਕਮਰਸ ਜਾਂ ਸਾਇੰਸ ਦੇ ਵਿੱਚ। ਉਸ ਤੋਂ ਇਲਾਵਾ ਹਾਂ, ਜਰਨਲਿਜ਼ਮ, ਮਾਸ ਕਮਿਊਨੀਕੇਸ਼ਨ ਦਾ ਡਿਪਲੋਮਾ ਡਿਗਰੀ ਹੋਵੇ
2: ਜੀ,
3: ਐਕਸਪੀਰੀਅੰਸ ਹੋਵੇ ਕਿਸੇ ਅਖਬਾਰ 'ਚ ਜਾਂ ਕਿਸੇ ਹੋਰ ਮੀਡੀਆ ਉਹਦੇ ਵਿੱਚ ਪੜ੍ਹਨ ਦਾ, ਤਾਂ ਉਹਨਾਂ ਨੂੰ ਅਸੀਂ ਪ੍ਰੈਫਰੈਂਸ ਦਿੰਦੇ ਹਾਂ।
2: ਜੇਕਰ ਤੁਹਾਡੀ ਬਹੁਤ ਦਿਲਚਸਪੀ ਹੈ ਖਬਰਾਂ ਦੀ ਦੁਨੀਆ ਦੇ ਵਿੱਚ,
3: ਨਿਊਜ਼ ਸੈਂਸ ਮਤਲਬ ਬਹੁਤ ਜ਼ਰੂਰੀ ਹੈ, ਨਿਊਜ਼ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਨਾਲ ਜੁੜੇ ਰਹਿਣਾ, ਲਗਾਤਾਰ ਨਿਊਜ਼ ਸੁਣਨੀਆਂ, ਅਖਬਾਰਾਂ ਪੜ੍ਹਨੀਆਂ, ਅੱਛੀ ਵਧੀਆ ਅਖਬਾਰਾਂ ਪੜ੍ਹਨੀਆਂ, ਉਹ ਬਹੁਤ ਜ਼ਰੂਰੀ ਹੈ
2: ਜੀ। ਤੁਸੀਂ ਗੱਲ ਕੀਤੀ ਕਿ ਖਬਰਾਂ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ, ਅਤੇ ਅੱਜ ਕੱਲ੍ਹ ਦਾ ਜਿਹੜਾ ਸਮਾਂ ਹੈ ਉੱਥੇ ਇੱਕ ਸਾਡੇ ਖਾਸ ਕਰ ਨੌਜਵਾਨਾਂ ਦੇ ਲਈ ਗੰਭੀਰ ਇੱਕ ਚੁਣੌਤੀ ਹੈ ਕਿ ਸਹੀ ਖਬਰ ਕਿਹੜਾ ਚੈਨਲ ਦੇ ਰਿਹਾ ਹੈ। ਅਤੇ ਪਿਛਲੇ ਕੁਝ ਸਮੇਂ ਦੇ ਵਿੱਚ ਜਦੋਂ ਅਸੀਂ ਦੇਖੀਏ ਕਿ ਚਾਹੇ ਉਹ ਯੁੱਧ ਦੇ ਹਾਲਾਤ ਬਣੇ ਹੋਣ ਜਾਂ ਫਿਰ ਕੋਵਿਡ ਦੇ ਹਾਲਾਤ ਬਣੇ ਹੋਣ, ਇਹੋ ਜਿਹੀਆਂ ਬਹੁਤ ਸਾਰੀਆਂ ਫੇਕ ਨਿਊਜ਼ ਸਾਡੇ ਸਾਹਮਣੇ ਸਨ, ਅਤੇ ਇੱਕ ਬਹੁਤ ਸਾਰੀ ਇੱਕ ਵੱਡੀ ਚੁਣੌਤੀ ਵੀ ਸਾਹਮਣੇ ਆਈ ਕਿ ਵਿਸ਼ਵਾਸ ਕਿਸ 'ਤੇ ਕਰੀਏ। ਉਸ ਵੇਲੇ ਆਕਾਸ਼ਵਾਣੀ ਦੀਆਂ ਜੋ ਖਬਰਾਂ ਸਨ ਉਹ ਬਹੁਤ ਹੀ ਵਿਸ਼ਵਾਸਯੋਗ ਮੰਨੀਆਂ ਗਈਆਂ।
3: ਆਕਾਸ਼ਵਾਣੀ ਤਾਂ ਆਪਣੀ ਜਾਣੇ ਭਰੋਸੇਯੋਗਤਾ ਲਈ ਜਾਣਦਾ, ਤੁਹਾਨੂੰ ਪਤਾ ਹੀ ਆ, ਆਕਾਸ਼ਵਾਣੀ ਹੋਵੇ, ਦੂਰਦਰਸ਼ਨ ਹੋਵੇ, ਇਹ ਆਪਣੀ ਭਰੋਸੇਯੋਗਤਾ ਲਈ

0: ਜਾਣੇ ਜਾਂਦੇ ਆ
1: ਜੀ।
0: ਆਪਣੀ ਭਰੋਸੇਯੋਗਤਾ ਲਈ ਤੁਸੀਂ ਮਤਲਬ ਆਕਾਸ਼ਵਾਣੀ ਦੀਆਂ ਖਬਰਾਂ ਸੁਣੋ, ਦੂਰਦਰਸ਼ਨ ਦੀਆਂ ਸੁਣੋ।
1: ਤੇ ਰੀਡਿੰਗ ਦੇ ਲਈ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ ਨੌਜਵਾਨਾਂ ਨੂੰ ਕਿ ਕਿਹੋ ਜਿਹੀ ਰੀਡਿੰਗ ਕਰਨ ਉਹ, ਤੇ ਕਿਵੇਂ ਖਬਰ ਨੂੰ ਪਹਿਚਾਨਣ ਵੀ ਕਿ ਕਿਵੇਂ ਕੋਈ ਸਹੀ ਖਬਰ ਹੈ ਜਾਂ ਫੇਕ ਨਿਊਜ਼ ਹੈ?
0: ਹਾਂ, ਉਹ ਮੈਂ ਤੁਹਾਨੂੰ ਦੱਸਿਆ ਕਿ ਉਹ ਤਾਂ ਆਪਾਂ ਨੂੰ ਇੱਕ ਨਿਊਜ਼ ਸੈਂਸ ਹੋਣੀ ਬਹੁਤ ਜ਼ਰੂਰੀ ਹੈ ਤੇ ਉਹ ਕਿਸ ਤਰ੍ਹਾਂ ਆਉਂਦੀ ਹੈ ਤੁਹਾਨੂੰ ਪੜ੍ਹਨ ਦੇ ਨਾਲ
1: ਜੀ,
0: ਪੜ੍ਹਨਾ ਬਹੁਤ ਜ਼ਰੂਰੀ ਹੈ।
1: ਨਿਊਜ਼ ਸੈਂਸ ਤੋਂ ਤੁਹਾਡਾ ਕੀ ਭਾਵ ਹੈ?
0: ਨਿਊਜ਼ ਸੈਂਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੀ ਇੰਪੋਰਟੈਂਟ ਹੈ। ਇਹ 'ਚ ਖਬਰਾਂ ਸਾਡੇ ਕੋਲ ਬਹੁਤ ਸਾਰੀਆਂ ਹੁੰਦੀਆਂ, ਜਾਂ ਇੱਕ ਕੋਈ ਇੱਕ ਖਬਰ ਹੈ ਬਹੁਤ ਵੱਡੀ, ਉਹ ਖਬਰ ਹੈ ਉਹਦੇ ਵਿੱਚੋਂ ਕੀ ਉਹਦਾ ਕ੍ਰਕਸ ਕੀ ਆ ਉਹ ਕੱਢਣਾ, ਅਸਲ 'ਚ ਇਹਦੇ ਵਿੱਚ ਕੀ ਖਬਰ ਹੈ
1: ਜੀ। ਜੇ ਮੋਟੇ ਤੌਰ 'ਤੇ ਅਸੀਂ ਪਛਾਣਨਾ ਚਾਹੀਏ ਕਿ ਇੱਕ ਜੋ ਫੇਕ ਨਿਊਜ਼ ਹੈ ਉਸ ਦੀਆਂ ਕੀ ਚੀਜ਼ਾਂ ਉਸਦੇ ਅੰਦਰ ਹੁੰਦੀਆਂ ਨੇ, ਕੀ ਉਹ ਭੜਕਾਊ ਹੁੰਦੀ ਹੈ ਜਾਂ ਫਿਰ ਇਹੋ ਜਿਹੀ ਕੋਈ ਖਬਰ ਜਿਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕੀ ਕੁਝ ਖਾਸ ਗੱਲਾਂ ਹੁੰਦੀਆਂ ਨੇ ਉਸਦੀਆਂ?
0: ਹਾਂਜੀ, ਫੇਕ ਨਿਊਜ਼ ਅੱਜ ਕੱਲ੍ਹ ਤੁਹਾਨੂੰ ਪਤਾ ਚੈਨਲਾਂ ਦੇ ਅਕਸਰ ਉਹਨਾਂ TRP ਹਾਸਲ ਕਰਨ ਦੇ ਲਈ ਉਹ ਆਪਣੀ ਫੇਕ ਨਿਊਜ਼ ਬਣਾਉਂਦੇ ਕਿ ਲੋਕ ਸਾਨੂੰ ਮਤਲਬ ਜ਼ਿਆਦਾ ਸੈਂਸੇਸ਼ਨਲ ਬਣਾ ਕੇ ਉਹ ਪੇਸ਼ ਕਰਦੇ ਆ, ਲੋਕ ਸਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਨ,
1: ਸੈਂਸੀਟਾਈਜ਼ ਕਰ ਦਿੰਦੇ
0: ਆ, ਸੈਂਸੀਟਾਈਜ਼ ਕਰ ਦਿੰਦੇ ਆ ਉਹ
1: ਜੀ ਜੀ।
0: ਤੇ ਅੱਜ ਕੱਲ੍ਹ ਆਪਣੇ ਸਰਕਾਰ ਨੇ PIB ਦਾ ਫੈਕਟ ਚੈੱਕ ਵੀ, ਉਹ ਤੋਂ ਵੀ ਤੁਸੀਂ ਪਤਾ ਕਰ ਸਕਦੇ ਹੋ ਕਿ ਫੇਕ ਨਿਊਜ਼ ਹੈ, ਤਾਂ ਅਸੀਂ ਆਕਾਸ਼ਵਾਣੀ ਦੇ ਵੀ ਦਿੰਦੇ ਰਹਿੰਦੇ ਫੈਕਟ ਚੈੱਕ ਦੀ ਨਾ ਕਿ ਖਬਰ ਗਲਤ ਹੈ ਝੂਠੀ ਹੈ, ਇਹਦੇ 'ਤੇ ਵਿਸ਼ਵਾਸ ਨਾ ਕਰੋ
1: ਜੀ। ਆਕਾਸ਼ਵਾਣੀ ਦੇ ਜੋ ਅਫੀਸ਼ੀਅਲ ਪੇਜਸ ਨੇ ਸੋਸ਼ਲ ਮੀਡੀਆ 'ਤੇ, ਉਸ 'ਤੇ ਇੱਕ ਮੁਹਿੰਮ ਵੀ ਚੱਲੀ ਹੈ ਹਾਲ ਹੀ ਦੇ ਵਿੱਚ ਕਿ ਫੇਕ ਨਿਊਜ਼ ਅਤੇ ਓਰਿਜਨਲ ਨਿਊਜ਼ ਉਸ ਦੇ ਪੱਖੋਂ ਅਵੇਅਰ ਕਰਨਾ
0: ਜੀ।
1: ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਿਆਰੀ ਦੀ, ਤਾਂ ਤੁਸੀਂ ਕਿਹਾ ਕਿ ਅਖਬਾਰਾਂ ਪੜ੍ਹੋ ਜਾਂ ਫਿਰ ਆਕਾਸ਼ਵਾਣੀ ਦੀਆਂ ਖਬਰਾਂ ਸੁਣੋ
0: ਜੀ ਜੀ।
1: ਤੇ ਇੱਕ ਬਹੁਤ ਹੀ ਜ਼ਰੂਰੀ ਗੱਲ ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਅਮਨਦੇਵ ਜੀ ਭਾਸ਼ਾ ਪ੍ਰਤੀ ਬਹੁਤ ਸਜਗ ਨੇ, ਤੇ ਇੱਕ ਸਹੀ ਭਾਸ਼ਾ ਸਾਡੇ ਜੀਵਨ ਦੇ ਵਿੱਚ ਹੋਵੇ, ਭਾਸ਼ਾ ਸ਼ੈਲੀ ਹੋਵੇ ਤੇ ਭਾਸ਼ਾ 'ਤੇ ਪਕੜ ਹੋਵੇ, ਇਸ ਦੇ ਲਈ ਇਹ ਬਹੁਤ ਅਵੇਅਰ ਰਹਿੰਦੇ ਨੇ। ਤੇ ਇਸ ਦੇ ਬਾਰੇ ਸਾਡੇ ਸੁਣਨ ਵਾਲਿਆਂ ਨੂੰ, ਖਾਸ ਕਰ ਨੌਜਵਾਨਾਂ ਨੂੰ ਦੱਸੋ ਕੁਝ।
0: ਹਾਂਜੀ, ਇਹ ਤਾਂ ਪਹਿਲੀ ਉਹਦੀ ਡਿਮਾਂਡ ਹੈ। ਜਿਸ ਵੀ ਭਾਸ਼ਾ 'ਚ ਤੁਸੀਂ ਨਿਊਜ਼ ਰੀਡਰ ਬਣਨਾ ਚਾਹੁੰਦੇ ਹੋ, ਸਮਾਚਾਰ ਵਾਚਕ, ਉਸ ਭਾਸ਼ਾ 'ਤੇ ਤੁਹਾਡੀ ਪਕੜ ਹੋਣੀ ਚਾਹੀਦੀ ਹੈ
1: ਜੀ।
0: ਅਤੇ ਦੂਜੀ, ਮੈਂ ਜਦੋਂ ਪਹਿਲਾਂ ਵੀ ਦੱਸਿਆ ਕਿ ਨਿਊਜ਼ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ, ਜਦ ਤੱਕ ਤੁਹਾਨੂੰ ਆਪ ਸਮਝ ਨਹੀਂ ਲੱਗੇਗੀ ਤੁਸੀਂ ਅੱਗੇ ਕਨਵੇ ਨਹੀਂ ਕਰ ਪਾਓਗੇ।
1: ਤੁਹਾਨੂੰ ਕੀ ਲੱਗਦਾ ਕਿ ਭਾਸ਼ਾ ਦੀ ਪਕੜ ਦੇ ਵਿੱਚ ਕਿਹੜੇ ਕਿਹੜੇ ਸਮੱਸਿਆਵਾਂ ਆ ਰਹੀਆਂ ਨੇ ਨੌਜਵਾਨਾਂ ਨੂੰ, ਕਿ ਉਹਨਾਂ ਨੂੰ ਵੀ ਕਿਵੇਂ ਪਤਾ ਲੱਗੇ ਕਿ ਉਹ ਸਹੀ ਭਾਸ਼ਾ ਨਹੀਂ ਬੋਲ ਪਾ ਰਹੇ
0: ਜੀ? ਪ੍ਰੋਨੰਸੀਏਸ਼ਨ ਅੱਜ ਕੱਲ੍ਹ ਬਹੁਤ, ਉਹ ਉਚਾਰਨ ਜਿਹਨੂੰ ਕਹਿੰਦੇ ਅਸੀਂ ਆਪਾਂ ਪੰਜਾਬੀ ਦੇ ਵਿੱਚ
1: ਜੀ,
0: ਬਹੁਤ ਖਰਾਬ ਹੋ ਚੁੱਕਿਆ। ਅਤੇ ਦੂਜੀ, ਬਹੁਤ ਰਲਗੱਡ ਹੋ ਗਈ ਭਾਸ਼ਾ ਨਾ ਵਿੱਚ, ਇੰਗਲਿਸ਼ ਹਿੰਦੀ ਸਾਰੀ ਵਿੱਚ ਰਲਗੱਡ ਹੋ ਗਈ ਹੈ। ਸਾਨੂੰ ਜਿਸ ਭਾਸ਼ਾ 'ਤੇ ਵੀ ਨਿਊਜ਼ ਰੀਡਰ ਬਣਨਾ, ਉਹਦਾ ਪੂਰਾ ਸਾਨੂੰ ਉਹਦੀ ਮੁਹਾਰਤ ਹੋਣੀ ਚਾਹੀਦੀ ਹੈ
1: ਜੀ। ਮਤਲਬ ਕਿ ਕੋਈ ਵੀ ਭਾਸ਼ਾ ਹੋਵੇ, ਚਾਹੇ ਅੰਗਰੇਜ਼ੀ, ਪੰਜਾਬੀ, ਹਿੰਦੀ ਜਾਂ ਕੋਈ ਵੀ ਖੇਤਰੀ ਭਾਸ਼ਾ, ਜੋ ਜਿਸ ਦੇ ਵਿੱਚ ਤੁਸੀਂ ਕੰਫਰਟੇਬਲ ਮਹਿਸੂਸ ਕਰਦੇ ਹੋ।
0: ਬਿਲਕੁਲ ਬਿਲਕੁਲ, ਤਾਂ ਸ਼ੁੱਧ ਹੋਣੀ ਚਾਹੀਦੀ ਬਿਲਕੁਲ ਭਾਸ਼ਾ ਨਾ, ਉਹਦੇ ਵਿੱਚ ਕੋਈ ਰਲਗੜ ਨਹੀਂ ਹੋਣਾ ਚਾਹੀਦਾ, ਵਿੱਚ ਹਿੰਦੀ ਦੇ ਵਰਡ, ਵਿੱਚ ਇੰਗਲਿਸ਼ ਦੇ ਵਰਡ। ਉਦਾਂ ਬੋਲਚਾਲ 'ਚ ਤਾਂ ਅਸੀਂ ਬੋਲਦੇ ਨੇ ਘਰਾਂ ਦੇ ਵਿੱਚ ਜਾਂ ਵੈਸੇ ਆਮ ਗੱਲਬਾਤ ਕਰਦੇ ਹਾਂ, ਪਰ ਜਦੋਂ ਅਸੀਂ ਨਿਊਜ਼ ਖਬਰ ਪੜ੍ਹਨੀ ਹੈ ਉਦੋਂ ਅਸੀਂ ਬਿਲਕੁਲ ਉਹਨੂੰ ਸ਼ੁੱਧ, ਉਹਦੀ ਪ੍ਰੋਨੰਸੀਏਸ਼ਨ ਵੀ ਸ਼ੁੱਧ ਹੋਣੀ ਚਾਹੀਦੀ ਹੈ, ਉਚਾਰਨ ਕਿੱਥੇ ਰੁਕਣਾ ਹੈ, ਪੌਜ਼ ਕਿੱਥੇ ਦੇਣਾ ਹੈ, ਪੂਰਾ ਮਤਲਬ ਉਹਨੂੰ ਖਬਰ ਨੂੰ ਖਬਰ ਦੀ ਤਰ੍ਹਾਂ ਪੇਸ਼ ਕਰਨਾ।
1: ਅਤੇ ਕਿੱਥੇ ਸਾਡੇ ਪਰਿਵਾਰਾਂ 'ਚ ਜਾਂ ਸਾਡੇ ਸਕੂਲ ਕਾਲਜਸ 'ਚ ਗਲਤੀਆਂ ਹੁੰਦੀਆਂ ਨੇ ਕਿ ਨੌਜਵਾਨ ਸਹੀ ਭਾਸ਼ਾ ਸਿੱਖ ਨਹੀਂ ਪਾਉਂਦੇ?
0: ਉਹ ਪਹਿਲਾਂ ਆਪ ਹੀ ਅਧਿਆਪਕ ਨੂੰ ਪਹਿਲਾਂ ਤਾਂ ਇੰਨਾ ਉਹ ਹੋਣਾ ਚਾਹੀਦਾ,
1: ਗਿਆਨ ਹੋਣਾ ਚਾਹੀਦਾ,
0: ਗਿਆਨ ਹੋਣਾ ਚਾਹੀਦਾ ਹੈ ਪੰਜਾਬੀ। ਪਹਿਲਾਂ ਗੱਲ ਤਾਂ ਇਹ ਕਿ ਅਸੀਂ ਆਪਣੇ ਪਰਿਵਾਰਾਂ 'ਚ ਪੰਜਾਬੀ ਬੋਲਦੇ ਨਹੀਂ ਹੈ, ਪੰਜਾਬੀ ਬੋਲਣ ਲੱਗੇ ਸ਼ਰਮ ਕਰਦੇ, ਸੋਚਦੇ ਕਿ ਹਿੰਦੀ ਇੰਗਲਿਸ਼ ਜਿਹੜੀ ਉਹ ਜ਼ਿਆਦਾ ਮਹੱਤਵਪੂਰਨ ਹੈ
1: ਜੀ।
0: ਹਾਂ, ਤਾਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਨਾ ਆਪਾਂ ਨੂੰ ਸਕੂਲਾਂ ਤੋਂ ਜਾਂ ਪਰਿਵਾਰਕ ਪੱਧਰ ਤੋਂ ਹੀ ਪੰਜਾਬੀ, ਵਧੀਆ ਪੰਜਾਬੀ ਬੋਲਣ ਵਾਸਤੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ
1: ਜੀ ਜੀ। ਅਤੇ ਜੇਕਰ ਅਸੀਂ ਹੁਣ ਆਕਾਸ਼ਵਾਣੀ ਜਲੰਧਰ ਤੋਂ ਗੱਲ ਕਰ ਰਹੇ ਹਾਂ, ਪੰਜਾਬੀ ਦੀ ਗੱਲ ਕਰ ਰਹੇ ਹਾਂ, ਪਰ ਜੇਕਰ ਕੋਈ ਹੋਰ ਕਿਸੇ ਲੈਂਗੁਏਜ ਦੇ ਵਿੱਚ ਜਾਣਾ ਚਾਹੇ
0: ਜੀ,
1: ਤਾਂ ਉਸਦੇ ਲਈ ਸਾਰੇ ਸੇਮ ਸਕੋਪ ਨੇ ਕਿਸੇ ਵੀ ਲੈਂਗੁਏਜ ਦੇ ਵਿੱਚ ਨਿਊਜ਼?
0: ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਜਿਹੜੀ ਆਕਾਸ਼ਵਾਣੀ ਦੀ ਖਬਰ ਹੈ ਨਾ, ਉਹ ਸਾਰੀਆਂ ਭਾਸ਼ਾਵਾਂ ਦੇ ਵਿੱਚ ਚੱਲਦੀਆਂ, ਪੰਜਾਬੀ, ਗੁਜਰਾਤੀ, ਮਰਾਠੀ, ਹਿੰਦੀ, ਤਮਿਲ, ਤੇਲਗੂ, ਜਿੰਨੀਆਂ ਸਟੇਟਾਂ ਦੀਆਂ ਭਾਸ਼ਾਵਾਂ ਸਾਰੀਆਂ ਦੇ ਵਿੱਚ ਬ੍ਰੌਡਕਾਸਟ ਹੁੰਦੀਆਂ ਪ੍ਰਸਾਰਣ
1: ਜੀ। ਜੇਕਰ ਅਸੀਂ ਸਮਾਚਾਰ ਪ੍ਰਣਾਲੀ ਦੀ ਗੱਲ ਕਰੀਏ, ਤਾਂ ਇਹ ਜੋ ਰੋਜ਼ਾਨਾ ਕਾਰਜ ਪ੍ਰਣਾਲੀ ਹੁੰਦੀ ਹੈ, ਵਰਕਿੰਗ ਸਿਸਟਮ ਹੈ, ਹਰ ਕਿਸੇ ਦੀ ਇੱਕ ਇੱਛਾ ਹੁੰਦੀ ਹੈ ਕਿ ਇਹ ਖਬਰਾਂ ਕਿੱਥੋਂ ਤੁਸੀਂ ਲੈਂਦੇ ਹੋ, ਕਿਵੇਂ ਬਣਾਉਂਦੇ ਹੋ ਅਤੇ ਕਿਵੇਂ ਇਸ ਦੀ ਜੋ ਕ੍ਰੈਡੀਬਿਲਿਟੀ ਹੈ ਚੈੱਕ ਕਰਦੇ ਹੋ
0: ਜੀ। ਸਾਡੀਆਂ ਮੇਨ ਜੋ ਖਬਰਾਂ ਉਹ ਸਾਨੂੰ ਦਿੱਲੀ ਤੋਂ ਹੀ ਆਉਂਦੀਆਂ, ਸਾਡਾ ਆਪਣਾ ਪੂਲ ਹੈ, ਸਾਰਾ ਐਡੀਟਰ ਉੱਥੇ ਨਿਊਜ਼ ਰੂਮ ਹੈ, ਨਿਊਜ਼ ਰੂਮ ਤੋਂ ਬੇਸਿਕਲੀ ਆਉਂਦੀਆਂ, ਅਤੇ ਉਹਨਾਂ ਦੇ ਕੋਲ ਜਿਹੜੀਆਂ ਹੋ ਗਏ ਏਜੰਸੀਆਂ ਜਾਂ ਸਾਡੇ ਕੋਰਸਪੋਂਡੈਂਟ ਹੈ ਉਹ ਭੇਜਦੇ ਆ। ਪੰਜਾਬ ਵਿੱਚ ਵੀ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਕੋਰਸਪੋਂਡੈਂਟ ਹੈ, ਅਤੇ ਅਸੀਂ ਆਪਣੇ ਜਿਹੜੇ ਕੋਰਸਪੋਂਡੈਂਟਸ ਆ ਔਥੈਂਟਿਕ ਜਿਹੜੇ, ਉਹਨਾਂ ਤੋਂ ਭਰੋਸੇਯੋਗ ਸੂਤਰਾਂ ਵਾਲੀਆਂ ਖਬਰਾਂ ਦਿੰਦੇ ਹਾਂ, ਐਵੇਂ ਅਫਵਾਹਾਂ ਵਾਲੀਆਂ ਖਬਰਾਂ ਨਹੀਂ ਫੈਲਾਉਂਦੇ
1: ਜੀ ਜੀ। ਬਹੁਤ ਸਾਰੇ ਇਹੋ ਜਿਹੇ ਤੁਹਾਡੇ ਨਾਲ ਐਕਸਪੀਰੀਅੰਸਿਸ ਹੋਏ ਹੋਣਗੇ ਜਦੋਂ ਤੁਸੀਂ ਖਬਰਾਂ ਪੜ੍ਹਨ ਜਾ ਰਹੇ ਸੀ, ਖਬਰ ਨਹੀਂ ਪਹੁੰਚੀ ਜਾਂ ਫਿਰ ਐਨ ਮੌਕੇ 'ਤੇ ਖਬਰ ਬਦਲ ਗਈ, ਇਹੋ ਜਿਹੇ ਕੁਝ ਐਮਰਜੈਂਸੀ ਕੇਸਿਸ ਤੁਸੀਂ ਸਾਨੂੰ ਸਾਂਝਾ ਕਰਨਾ ਚਾਹੋਗੇ?
0: ਹਾਂਜੀ, ਇਹ ਅਕਸਰ ਹੁੰਦਾ ਹੀ ਰਹਿੰਦਾ, ਨਿਊਜ਼ ਜਿਹੜੀ ਸਾਨੂੰ ਨਾ ਇੱਕ ਵਾਰੀ ਅਗੇ ਨਹੀਂ, ਇੱਕ ਵਾਰੀ ਆ ਗਈ ਤਾਂ ਆ ਗਈ ਬਸ, ਉਹ ਰਿਵਾਈਜ਼ ਹੁੰਦੀ ਰਹਿੰਦੀ, ਫਰਦਰ ਉਹਦਾ ਕਰਕੇ ਤਰਜਮਾ ਪੜ੍ਹਨਾ ਪੈ ਜਾਂਦਾ
1: ਜੀ। ਅਤੇ ਇੱਕ ਜੋ

0: ਤੁਸੀਂ ਦੱਸਿਆ ਕਿ ਬਹੁਤ ਸਾਰੇ ਇਹੋ ਜਿਹੇ ਚੇਂਜਸ ਮੌਕੇ ਤੇ ਆ ਜਾਂਦੇ ਨੇ, ਕਈ ਵਾਰ ਐਮਰਜੈਂਸੀ ਬ੍ਰੇਕਿੰਗ ਨਿਊਜ਼ ਵੀ ਆ ਜਾਂਦੀਆਂ ਨੇ, ਤੇ ਇਸ ਦੇ ਲਈ ਜੋ ਅਕਾਦਮਿਕ ਤਿਆਰੀ ਹੈ ਜਾਂ ਭਾਸ਼ਾ ਦੀ ਤਿਆਰੀ ਹੈ, ਉਸ ਤੋਂ ਇਲਾਵਾ ਹੋਰ ਕਿਹੜੀ ਤੁਸੀਂ ਕੁਆਲਿਟੀ ਮਹਿਸੂਸ ਕਰਦੇ ਹੋ ਕਿ ਹੋਵੇ, ਕਿਉਂਕਿ ਬਹੁਤ ਸਾਰਾ ਕੌਨਫੀਡੈਂਸ ਪੇਸ਼ੈਂਸ ਵੀ ਚਾਹੀਦਾ ਹੈ ਇਸ ਦੇ ਲਈ, ਤੇ ਇੱਕ ਆਤਮ ਵਿਸ਼ਵਾਸ ਵੀ ਹੋਣਾ ਚਾਹੀਦਾ?
1: ਬਿਲਕੁਲ ਬਿਲਕੁਲ, ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੈ, ਤੇ ਤੁਹਾਨੂੰ ਇੱਕ ਮਤਲਬ ਮੌਕੇ ਦਾ ਪਤਾ ਹੋਣਾ ਚਾਹੀਦਾ ਕਿ ਸਟੋਰੀ ਕਿੰਨੀ ਇੰਪੋਰਟੈਂਟ ਹੈ, ਇਹਨੂੰ ਅਸੀਂ ਦੇਣਾ ਹੈ, ਤਾਂ ਉਹਦੇ ਵਾਸਤੇ ਤੁਹਾਡੇ ਵਿੱਚ ਬਹੁਤ ਆਤਮ ਵਿਸ਼ਵਾਸ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਖ਼ਬਰ ਦੀ ਕਿੰਨੀ ਅਹਿਮੀਅਤ ਹੈ, ਤੇ ਉਸ ਦੇ ਹਿਸਾਬ ਨਾਲ ਤੁਸੀਂ ਕਿਸੇ ਉਹਦੇ ਵਿੱਚ ਪੈਨਿਕ ਹੋ ਕੇ ਨਹੀਂ, ਮਤਲਬ ਪੂਰੀ ਸ਼ਾਂਤੀ ਦੇ ਨਾਲ ਉਹ ਵਰਨਾ ਦੇਣੀ ਚਾਹੀਦੀ ਹੈ।
0: ਜੀ ਜੀ, ਜੇਕਰ ਅਸੀਂ ਗੱਲ ਕਰੀਏ ਨਿਯੁਕਤੀਆਂ ਦੀ, ਤਾਂ ਜੋ ਸਮਾਚਾਰ ਵਾਚਕ ਦੀਆਂ ਨਿਯੁਕਤੀਆਂ ਹੁੰਦੀਆਂ ਨੇ ਖਾਸ ਤੌਰ 'ਤੇ ਆਕਾਸ਼ਵਾਣੀ ਵੱਲੋਂ, ਨੌਜਵਾਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਤੁਸੀਂ ਨਵੀਂ ਦਿਸ਼ਾ ਦੇ ਵਿੱਚ ਕੀ ਦੱਸਣਾ ਚਾਹੋਗੇ ਕਿ ਇਹ ਨਿਯੁਕਤੀਆਂ ਕਦੋਂ ਹੁੰਦੀਆਂ ਨੇ, ਕਿਵੇਂ ਹੁੰਦੀਆਂ ਨੇ, ਅਤੇ ਉਸ ਦੇ ਲਈ ਉਹ ਕੀ ਤਿਆਰੀ ਕਰਨ?
1: ਇਹ ਨਿਯੁਕਤੀਆਂ ਸਾਡੇ 3 ਲੈਵਲ 'ਤੇ ਹੁੰਦੀਆਂ
0: ਜੀ,
1: ਪਰਮਾਨੈਂਟ ਵੀ ਹੁੰਦੀ ਹੈ, ਰੈਗੂਲਰ ਜੋ ਹੁੰਦੀ ਹੈ ਸਰਕਾਰੀ, ਉਸ ਤੋਂ ਇਲਾਵਾ ਅਸੀਂ ਕੰਟਰੈਕਚੁਅਲ ਵੀ ਰੱਖਦੇ ਹਾਂ, ਅਤੇ ਕੈਜੂਅਲ ਦਾ ਪੈਨਲ ਵੀ ਬਣਾਉਂਦੇ ਹਾਂ, ਕੈਜੂਅਲ ਜੋ ਮਤਲਬ ਅਚਾਨਕ ਜਦੋਂ ਲੋੜ ਪੈ ਜਾਂਦੀ ਹੈ ਕਿਸੇ ਵੀ ਹਾਲਾਤ ਦੇ ਵਿੱਚ, ਉਹਨਾਂ ਨੂੰ ਵੀ ਸੱਦ ਲੈਂਦੇ ਹਾਂ, ਅਤੇ ਇਹਦੇ ਵਾਸਤੇ ਅਤੇ ਇਹਦੇ ਲਈ ਬੇਸਿਕ ਕੁਆਲੀਫਿਕੇਸ਼ਨ ਤਾਂ ਗ੍ਰੈਜੂਏਸ਼ਨ ਹੀ ਹੈ
0: ਜੀ,
1: ਹਾਂ, ਕਿਸੇ ਵੀ ਸਟ੍ਰੀਮ 'ਤੇ ਗ੍ਰੈਜੂਏਸ਼ਨ ਕੀਤੀ ਹੋਵੇ, ਅਤੇ ਜਰਨਲਿਜ਼ਮ ਜਾਂ ਮਾਸ ਕਮਿਊਨੀਕੇਸ਼ਨ ਦਾ ਡਿਪਲੋਮਾ ਪ੍ਰੈਫਰੈਂਸ ਦਿੰਦੇ ਹਾਂ, ਐਕਸਪੀਰੀਅੰਸ ਹੋਵੇ ਕਿਸੇ ਵੀ ਨਿਊਜ਼ ਪੇਪਰ ਵਗੈਰਾ ਦੇ ਵਿੱਚ ਕਰਨ ਦਾ, ਮਤਲਬ ਨਿਊਜ਼ ਦੇ ਨਾਲ ਜਿਹੜਾ ਜੁੜਿਆ ਹੋਵੇ ਉਹਨਾਂ ਨੂੰ ਅਸੀਂ ਜ਼ਿਆਦਾ ਪ੍ਰੈਫਰੈਂਸ ਦਿੰਦੇ ਹਾਂ।
0: ਤੁਸੀਂ ਬਹੁਤ ਸਾਰੇ ਇਹੋ ਜਿਹੇ ਐਗਜ਼ਾਮ ਵੀ ਕੰਡਕਟ ਕੀਤੇ ਹੋਣੇ ਆ ਕੈਂਡੀਡੇਟਸ ਦੇ
1: ਜੀ, ਜੀ
0: ਕਿ ਜਿਹੜੇ ਨਿਊਜ਼ ਰੀਡਿੰਗ ਦੇ ਲਈ ਟੈਸਟ ਦੇਣ ਆਏ ਸਨ
1: ਜੀ,
0: ਤੁਸੀਂ ਕੀ ਦੇਖਦੇ ਹੋ ਮੁੱਖ ਤੌਰ 'ਤੇ ਕਿ ਉਹਨਾਂ ਕੈਂਡੀਡੇਟਸ ਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਅਕਸਰ ਨੌਜਵਾਨ ਜੂਝ ਰਹੇ ਨੇ?
1: ਉਹ ਇੱਕ ਤਾਂ ਉਹਨਾਂ ਨੂੰ ਨਾ ਪੂਰਾ ਗਿਆਨ ਹੀ ਨਹੀਂ ਹੁੰਦਾ ਹੈ ਨਿਊਜ਼ ਦਾ
0: ਜੀ,
1: ਉਹੀ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਕਿ ਨਾ ਪੜ੍ਹਦੇ ਨਹੀਂ ਹੈ ਬੱਚੇ, ਨਾ ਅਖਬਾਰਾਂ ਤੋਂ ਬਹੁਤ ਉਹ ਕਰਦੇ ਆ, ਅਖਬਾਰ ਪੜ੍ਹਨ ਦਾ ਉਹਨਾਂ ਨੂੰ ਟਾਈਮ ਨਹੀਂ ਹੈ, ਜਲਦੀ ਜਲਦੀ ਮੋਬਾਈਲ ਦੇ ਉੱਤੇ ਜਿਹੜੀਆਂ ਕੋਈ ਉਹਨਾਂ ਦਾ ਕੋਈ ਸੈਂਸ ਨਹੀਂ ਹੁੰਦੀ, ਉਹ ਖਬਰਾਂ ਸੁਣਦੇ, ਉਹਨਾਂ ਨੂੰ ਲੱਗਦਾ ਕਿ ਇਹੀ ਅਸਲੀ ਖਬਰ ਹੈ
0: ਜੀ
1: ਜੀ, ਅਤੇ ਪੜ੍ਹਨਾ ਬਹੁਤ ਜ਼ਰੂਰੀ ਹੈ।
0: ਮੁੱਖ ਤੌਰ 'ਤੇ ਕਹਿ ਸਕਦੇ ਹਾਂ ਕਿ ਅਸੀਂ ਜੋ ਕਰੰਟ ਅਫੇਅਰਸ ਨੇ ਜਾਂ ਖਬਰਾਂ ਦੀ ਉਹਨਾਂ ਨੂੰ ਜਾਣਕਾਰੀ ਘੱਟ ਹੁੰਦੀ ਹੈ
1: ਜੀ ਜੀ,
0: ਆਮ ਤੌਰ 'ਤੇ ਇਨਸਾਨ ਇਹ ਵੀ ਸੋਚਦਾ ਹੈ ਕਿ ਜੇ ਰੇਡੀਓ 'ਤੇ ਖਬਰਾਂ ਪੜ੍ਹਨੀਆਂ ਨੇ ਜਾਂ ਫਿਰ ਰੇਡੀਓ 'ਤੇ ਬੋਲਣਾ ਤਾਂ ਬਹੁਤ ਚੰਗੀ ਆਵਾਜ਼ ਹੋਣੀ ਚਾਹੀਦੀ ਹੈ, ਕੀ ਇਹ ਵੀ ਕੋਈ ਕ੍ਰਾਈਟੀਰੀਆ ਹੁੰਦਾ ਹੈ?
1: ਨਹੀਂ, ਹਾਂ, ਉਹ ਤਾਂ ਹੈ, ਆਵਾਜ਼ ਤਾਂ ਹੋਣੀ ਚਾਹੀਦੀ ਹੈ, ਵਧੀਆ ਆਵਾਜ਼ ਹੋਣੀ ਚਾਹੀਦੀ ਹੈ
0: ਜੀ,
1: ਲੇਕਿਨ ਆਵਾਜ਼ ਇਕੱਲੀ ਉਹ ਕੰਮ ਨਹੀਂ ਕਰੇਗੀ, ਆਵਾਜ਼ ਦੇ ਨਾਲ ਤੁਹਾਡਾ ਪੂਰਾ ਗਿਆਨ, ਨੌਲੇਜ, ਕਰੰਟ ਅਫੇਅਰਸ ਦੀ ਜਾਣਕਾਰੀ, ਉਹ ਬਹੁਤ ਜ਼ਰੂਰੀ ਹੈ
0: ਜੀ। ਬੱਚੇ ਅੱਜ ਕੱਲ੍ਹ ਪੜ੍ਹਨਾ ਪਸੰਦ ਨਹੀਂ ਕਰਦੇ ਖਾਸ ਤੌਰ 'ਤੇ, ਕਿਉਂਕਿ ਮੋਬਾਈਲ ਦੇ ਨਾਲ ਜ਼ਿਆਦਾ ਉਹ ਜੁੜੇ ਰਹਿੰਦੇ ਨੇ, ਅਤੇ ਮੋਬਾਈਲ 'ਤੇ ਹੀ ਖਬਰਾਂ ਪੜ੍ਹਨੀਆਂ ਉਹਨੂੰ ਜ਼ਿਆਦਾ ਚੰਗੀਆਂ ਲੱਗਦੀਆਂ ਨੇ। ਤੁਸੀਂ ਕੀ ਸਮਝਦੇ ਹੋ ਕਿ ਅਖਬਾਰ ਪੜ੍ਹਨਾ ਅਤੇ ਮੋਬਾਈਲ 'ਤੇ ਖਬਰਾਂ ਪੜ੍ਹਨਾ ਇਹ ਕਿੰਨਾ ਕੁ ਡਿਫਰੈਂਟ ਹੈ, ਅਤੇ ਕਿਵੇਂ ਦੋਨੋਂ ਪੱਖ ਅਹਿਮੀਅਤ ਰੱਖਦੇ ਨੇ?
1: ਇਹ ਬਿਲਕੁਲ ਹੀ ਵੱਖੋ ਵੱਖਰੀਆਂ ਚੀਜ਼ਾਂ, ਜਿਹੜੀ ਮੋਬਾਈਲ ਦੇ ਉੱਤੇ ਉਹਦੇ 'ਤੇ ਜਿਵੇਂ ਪਹਿਲਾਂ ਵੀ ਗੱਲ ਗਏ, ਬਹੁਤ ਸਾਰੇ ਫੇਕ ਨਿਊਜ਼ ਉਹਨਾਂ ਦੇ ਵਿੱਚ, ਬਹੁਤ ਲੋਕਾਂ ਦੇ ਇੰਟਰਸਟ ਹੁੰਦੇ, ਸੈਲਫਿਸ਼ ਇੰਟਰਸਟ ਹੁੰਦੇ ਆ, ਜਾਂ ਵੈਸੇ ਹੀ ਆਪਣਾ ਕਿਸੇ ਦੇ ਵੀ ਮੇਰੇ ਮਨੋਂ ਜੋ ਆਇਆ ਮੈਨੂੰ ਜੋ ਚੰਗਾ ਲੱਗਦਾ ਉਹ ਪਾ ਦਿੱਤਾ
0: ਜੀ,
1: ਹਾਂਜੀ, ਉਹਨੂੰ ਅਸੀਂ ਖਬਰ ਨਹੀਂ ਕਹਿ ਸਕਦੇ, ਉਹ ਇੱਕ ਇਨਫੋਰਮੇਸ਼ਨ ਹੈ ਕਿਸੇ ਨੇ ਆਪਣੇ ਹਿਸਾਬ ਨਾਲ ਬਣਾਈ ਹੋਈ ਜਿਸ ਤਰ੍ਹਾਂ
0: ਜੀ। ਅਤੇ ਤੁਸੀਂ ਇੰਨਾ ਲੰਬਾ ਸਫ਼ਰ ਤੈਅ ਕੀਤਾ ਖਬਰਾਂ ਦੀ ਦੁਨੀਆ ਦੇ ਵਿੱਚ, ਅਤੇ ਅੱਜ ਜਦੋਂ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕੀ ਮਹਿਸੂਸ ਹੁੰਦਾ ਹੈ ਕਿ ਕਿੰਨਾ ਲੰਬਾ ਤੁਸੀਂ 3 ਦਹਾਕਿਆਂ ਤੋਂ ਵੱਧ ਸਮਾਂ ਗੁਜ਼ਾਰ ਚੁੱਕੇ ਹੋ?
1: ਮੈਨੂੰ ਬਹੁਤ ਅੱਛਾ ਲੱਗਦਾ
0: ਜੀ,
1: ਮੈਂ ਆਕਾਸ਼ਵਾਣੀ ਵਰਗੇ ਅਦਾਰੇ ਨਾਲ ਜੁੜ ਕੇ ਬਹੁਤ ਮੈਨੂੰ ਮਾਣ ਮਹਿਸੂਸ ਹੁੰਦਾ, ਅਤੇ ਅਸੀਂ ਸਧਾਰਨ ਹੀ, ਮਤਲਬ ਮੈਂ ਤਾਂ ਸਰਕਾਰੀ ਸਕੂਲਾਂ ਤੋਂ ਪੜ੍ਹਾਈ ਕੀਤੀ ਹੈ, ਅਤੇ ਪੰਜਾਬੀ ਦੇ ਨਾਲ ਇੰਗਲਿਸ਼ ਵੀ ਆਉਣੀ ਬਹੁਤ ਜ਼ਰੂਰੀ ਹੈ, ਜਿਹੜੀ ਅਸੀਂ ਖਬਰ ਦਿੰਦੇ ਹਾਂ ਨਾ, ਇਹ ਪਹਿਲਾਂ ਟ੍ਰਾਂਸਲੇਟ ਕਰਦੇ ਇੰਗਲਿਸ਼ ਤੋਂ ਕਰਦੇ ਹਾਂ,
0: ਇਹ ਬਹੁਤ ਵਧੀਆ ਤੁਸੀਂ
1: ਅੰਗਰੇਜ਼ੀ ਤੋਂ, ਮਤਲਬ ਤੁਹਾਡਾ ਪੰਜਾਬੀ ਵਿੱਚ ਵੀ ਅਤੇ ਅੰਗਰੇਜ਼ੀ ਦੋਨਾਂ ਦੇ ਵਿੱਚ ਸੇਮ ਤੁਹਾਡੀ ਉਹ ਕੰਪੀਟੈਂਸ ਹੋਣੀ ਚਾਹੀਦੀ।
0: ਬਿਲਕੁਲ, ਇਹ ਬਹੁਤ ਵਧੀਆ ਪੱਖ ਤੁਸੀਂ ਦੱਸਿਆ ਕਿ ਸਿਰਫ ਤੁਸੀਂ ਗੱਲ ਕੀਤੀ ਸੀ ਭਾਸ਼ਾ 'ਤੇ ਪਕੜ ਦੀ, ਸਿਰਫ ਇੱਕ ਭਾਸ਼ਾ ਦਾ ਹੀ ਗਿਆਨ ਨਾ ਹੋਵੇ, ਕਿਉਂਕਿ ਜਦੋਂ ਵੀ ਅਸੀਂ ਨਿਊਜ਼ ਰੀਡਿੰਗ ਕਰਦੇ ਹਾਂ ਉਸ ਵਿੱਚ ਟ੍ਰਾਂਸਲੇਸ਼ਨ ਇੱਕ ਬਹੁਤ ਹੀ ਅਹਿਮ ਪ੍ਰਕਿਰਿਆ ਹੈ,
1: ਬਹੁਤ ਉਹ ਬੇਸਿਕ ਹੀ ਹੋਇਆ, ਜਦ ਤੱਕ ਤੁਹਾਡੀ ਟ੍ਰਾਂਸਲੇਸ਼ਨ ਅਨੁਵਾਦ ਵਧੀਆ ਨਹੀਂ ਹੋਏਗਾ, ਤੁਹਾਡੀ ਬੋਲੀ 'ਤੇ ਪਕੜ ਨਹੀਂ ਹੋਏਗੀ, ਤਾਂ ਤੁਸੀਂ ਵਧੀਆ ਖਬਰ ਪੜ੍ਹ ਹੀ ਨਹੀਂ ਸਕਦੇ ਹੋ।
0: ਅਮਨਦੇਵ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਸਾਡੇ ਸੁਣਨ ਵਾਲੇ ਨੂੰ ਤੇ ਮੈਨੂੰ ਵੀ ਮਹਿਸੂਸ ਹੋ ਰਿਹਾ ਹੈ ਕਿ ਖਬਰਾਂ ਪੜ੍ਹਨਾ ਸਿਰਫ ਖਬਰਾਂ ਪੜ੍ਹਨਾ ਨਹੀਂ ਹੈ
1: ਜੀ, ਜੀ,
0: ਬਲਕਿ ਖਬਰ ਤਿਆਰ ਕਰਨਾ, ਉਸਦਾ ਅਨੁਵਾਦ ਕਰਨਾ।
1: ਜੀ ਜੀ, ਬਹੁਤ ਮਿਹਨਤ ਲੱਗਦੀ ਹੈ, 10 ਮਿੰਟ ਦਾ ਬੁਲੇਟਿਨ ਬਣਾਉਣ ਵਾਸਤੇ ਸਾਨੂੰ 2.5-3 ਘੰਟੇ ਘੱਟੋ ਘੱਟ ਲੱਗਦੇ ਆ, ਦੇਖਣ ਨੂੰ ਆਸਾਨ ਲੱਗਦਾ ਹਾਂ ਜੀ ਖਬਰਾਂ ਪੜ੍ਹਦੇ ਬਹੁਤ ਵਧੀਆ ਹੈ ਜੀ, ਲੇਕਿਨ ਇਹ ਬਹੁਤ ਮਿਹਨਤ ਲੱਗਦੀ ਹੈ ਪਿੱਛੇ, ਉਹਦੇ ਵਿੱਚ ਐਡੀਟਿੰਗ ਵੀ ਕਰਨੀ ਪੈਂਦੀ, ਖੁਦ ਉਹਨਾਂ ਦੀਆਂ ਹੈਡਲਾਈਨਸ ਬਣਾਉਣੀਆਂ ਪੈਂਦੀਆਂ ਹੈ ਬਹੁਤ ਸਾਰੀਆਂ, ਸੈਂਕੜੇ ਸਟੋਰੀਆਂ ਹੁੰਦੀਆਂ ਉਹਦੇ ਵਿੱਚ, ਅਸੀਂ ਬੁਲੇਟਿਨ ਵਾਸਤੇ 10-12 ਜੋ ਵੀ ਸਟੋਰੀਆਂ ਤੁਹਾਨੂੰ ਪਤਾ ਹੀ ਹੈ ਉਹ ਸਿਲੈਕਟ ਕਰਨੀਆਂ ਹੁੰਦੀਆਂ
0: ਜੀ,
1: ਤੇ ਉਹਦੀ ਐਡੀਟਿੰਗ ਕਰਨੀ ਹੈ, ਕਿਹੜੀ ਲੈਣੀ, ਕਿਹੜੀ ਸਟੋਰੀ ਵੀ ਕਿੰਨੀ ਲੈਣੀ ਉਹਦੇ ਵਿੱਚ, ਉਹ ਵੀ ਨਹੀਂ ਪੂਰੀ ਲੈਣੀ, ਉਹਨਾਂ ਦੀਆਂ ਹੈਡਲਾਈਨਸ ਬਣਾਉਣੀਆਂ
0: ਜੀ।

0: ਨੂੰ ਅਸੀਂ ਆਪਾਂ ਨੇ ਇੱਥੇ ਇਨਵਾਈਟ ਕਰਦੇ ਹਾਂ, ਉਹਨਾਂ ਨੂੰ ਪੂਰੀ ਟ੍ਰੇਨਿੰਗ ਦੇਈਦੀ ਹੈ। ਜਦੋਂ ਇੱਕ ਵਾਰੀ ਸਿਲੈਕਟ ਹੋ ਜਾਂਦੇ ਨੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੂਰੀ ਗਾਈਡੈਂਸ ਦਿੰਦੇ ਹਾਂ।
1: ਤੁਸੀਂ ਇੱਕ ਬਹੁਤ ਸੋਹਣੀ ਗੱਲ ਕੀਤੀ ਸੀ ਹੁਣੇ ਕਿ ਅਸੀਂ ਪਿੰਡਾਂ ਦੇ ਸਕੂਲਾਂ ਤੋਂ ਪੜ੍ਹੇ ਹਾਂ
0: ਜੀ,
1: ਅਤੇ ਜੋ ਪਿੰਡਾਂ ਦੇ ਸਟੂਡੈਂਟਸ ਨੇ ਉਹ ਕਦੇ ਵੀ ਇਹ ਹੀਣ ਭਾਵਨਾ ਨਾ ਮਹਿਸੂਸ ਕਰਨ
0: ਕਿ ਬਿਲਕੁਲ ਨਹੀਂ, ਬਿਲਕੁਲ ਨਹੀਂ। ਹਾਂਜੀ, ਇਹਦਾ ਮਤਲਬ ਕੋਈ ਮਤਲਬ ਹੀ ਨਹੀਂ ਉਸ ਚੀਜ਼ ਦੇ ਨਾਲ
1: ਜੀ।
0: ਉਹ ਤਾਂ ਤੁਹਾਡਾ ਆਪਣਾ ਕਿੰਨਾ ਤੁਸੀਂ ਗਿਆਨ ਹਾਸਿਲ ਕਰਦੇ ਹੋ, ਕਿੰਨਾ ਤੁਸੀਂ ਮਿਹਨਤ ਹੈ, ਕਿੰਨਾ ਪੜ੍ਹਦੇ ਲਿਖਦੇ ਹੋ, ਉਹ ਬਾਅਦ ਦੀਆਂ ਗੱਲਾਂ। ਅਤੇ ਇਹ ਨਹੀਂ ਕਿ ਪਿੰਡ ਦੇ ਸਕੂਲ 'ਚ ਪੜ੍ਹੇ ਹੋਏ ਜਾਂ ਕਿੱਥੇ ਉੱਥੇ ਪੜ੍ਹੇ, ਸਰਕਾਰੀ ਸਕੂਲ 'ਚ ਪੜ੍ਹੇ ਹੋਏ ਤਾਂ ਉਹਦੇ ਨਾਲ ਕੋਈ ਉਹ ਨਹੀਂ ਹੁੰਦਾ, ਇਹਦਾ ਕੋਈ ਮਤਲਬ ਨਹੀਂ ਹੈ।
1: ਮਤਲਬ ਕਿ ਤੁਹਾਡੇ ਵਾਂਗ ਇੱਕ ਪਿੰਡ ਤੋਂ ਪੜ੍ਹਿਆ ਹੋਇਆ ਸਕੂਲ ਦਾ ਬੱਚਾ ਵੀ ਮਹਾਨਗਰ ਦੇ ਵਿੱਚ ਜਾ ਕੇ ਖਬਰਾਂ ਪੜ੍ਹ ਸਕਦਾ?
0: ਬਿਲਕੁਲ ਬਿਲਕੁਲ
1: ਜੀ। ਅਮਨਦੇਵ ਜੀ, ਵੈਸੇ ਰੇਡੀਓ ਦੇ ਜੋ ਲੋਕ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ, ਜਾਂ ਫਿਰ ਜੋ ਲਾਈਵ ਪ੍ਰੋਗਰਾਮ ਕਰਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਲਾਈਵ ਦੇ ਵਿੱਚ ਗਲਤੀ ਦਾ ਸਕੋਪ ਨਹੀਂ ਹੁੰਦਾ
0: ਜੀ,
1: ਪਰ ਫਿਰ ਵੀ ਇਹੋ ਜਿਹੀ ਸਥਿਤੀ ਕਈ ਵਾਰੀ ਹੋ ਜਾਂਦੀ ਹੈ
0: ਜੀ,
1: ਤੇ ਫਿਰ ਉਸ ਨੂੰ ਕਿਸ ਤਰ੍ਹਾਂ ਠੀਕ ਕਰਦੇ ਹੋ ਤੁਸੀਂ?
0: ਉਹ ਫਿਰ ਅਸੀਂ ਮੌਕੇ 'ਤੇ ਮਾਫ਼ੀ ਮੰਗ ਲਈ ਦੀ ਹੈ। ਹਾਂਜੀ, ਮਾਫ਼ੀ ਮੰਗ ਕੇ ਫਿਰ ਉਹਨਾਂ ਨੂੰ ਦੁਬਾਰਾ ਤੋਂ ਨਵੀਂ, ਅਗਰ ਕੋਈ ਗਲਤੀ ਹੋ ਜਾਏ ਜਾਂ ਕੋਈ ਫੈਕਟ ਜਾਂ ਫਿਗਰ ਗਲਤ ਪੜੀ ਜਾਵੇ ਤਾਂ ਅਸੀਂ ਉਹਨਾਂ ਨੂੰ
1: ਸੁਧਾਰ ਕੇ ਪੇਸ਼ ਕਰ
0: ਸੁਧਾਰ ਕੇ ਹਾਂਜੀ ਪੇਸ਼ ਕਰ ਦਿੰਦੇ
1: ਜੀ। ਬਿਲਕੁਲ ਸਹੀ ਮੌਕੇ 'ਤੇ ਉਸਨੂੰ ਦੱਸਿਆ ਜਾਵੇ, ਕੁਰੈਕਟ ਕਰਕੇ ਦੱਸਿਆ ਜਾਵੇ, ਤਾਂ ਸੁਣਨ ਵਾਲਾ ਵੀ ਕਿਸੇ ਭੁਲੇਖੇ ਦੇ ਭਰਮ ਦੇ ਵਿੱਚ ਨਹੀਂ ਰਹਿੰਦਾ। ਅਤੇ ਅਮਨਦੇਵ, ਹੁਣੀ ਖਬਰਾਂ ਦੀ ਦੁਨੀਆ ਦੇ ਵਿੱਚ ਇੰਨੇ ਸਾਲਾਂ ਤੋਂ ਲਗਾਤਾਰ ਨੇ, ਖਬਰਾਂ ਦੀ ਦੁਨੀਆ ਤੋਂ ਬਾਹਰ ਉਹ ਕਿਸ ਤਰ੍ਹਾਂ ਦੇ ਨੇ?
0: ਉਹੀ ਮੈਂ ਤੁਹਾਨੂੰ ਦੱਸਿਆ, ਮੈਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਹੈ
1: ਜੀ,
0: ਕਿਤਾਬਾਂ ਪੜ੍ਹਨਾ, ਨਿਊਜ਼ ਪੇਪਰ ਪੜ੍ਹਨਾ, ਨਿਊਜ਼ ਸੁਣਨਾ,
1: ਜਗਜੀਤ
0: ਸਿੰਘ ਦੀਆਂ ਗਜ਼ਲਾਂ ਸੁਣਨਾ ਬਹੁਤ ਅੱਛਾ ਲੱਗਦਾ।
1: ਕੋਈ ਗਜ਼ਲ ਹੀ ਸੁਣਾ ਦਿਓ ਅੱਜ ਸਾਡੇ ਨੌਜਵਾਨ ਸਾਥੀਆਂ ਨੂੰ।

0: ਵਾਹ ਜੀ ਵਾਹ, ਬਹੁਤ ਖੂਬ। ਤੁਹਾਡੀ ਗੱਲ ਸੁਣ ਕੇ ਅਮਨਦੀਪ ਜੀ ਲੱਗਦਾ ਹੀ ਨਹੀਂ ਕਿ ਤੁਸੀਂ ਖਬਰਾਂ ਦੀ ਦੁਨੀਆ 'ਚ ਵਿਚਰਦੇ ਹੋ, ਇੰਝ ਲੱਗਦਾ ਕਿ ਤੁਸੀਂ ਸੰਗੀਤ ਨਾਲ ਜੁੜੇ ਹੋਏ ਹੋ।
1: ਤੇ
0: ਇਹ ਜੋ ਗਾਉਣ ਦਾ ਸ਼ੌਕ ਹੈ, ਸਕੂਲ ਕਾਲਜਸ ਦੇ ਵਿੱਚੋਂ ਪੈਦਾ ਹੋਇਆ ਕਿ ਉਸ ਤੋਂ ਬਾਅਦ?
1: ਜੀ ਹਾਂ, ਕਾਲਜ ਟਾਈਮ ਤੋਂ ਮੈਨੂੰ ਗਾਉਣ ਦਾ ਸ਼ੌਕ ਹੈ ਕਾਫੀ।
0: ਅੱਛਾ ਜੀ।
1: ਗਜ਼ਲਾਂ ਸੁਣਨ ਤੇ ਥੋੜਾ ਬਹੁਤਾ ਲਿਖ ਵੀ ਲਈਦਾ, ਪਰ ਇੰਨਾ ਜ਼ਿਆਦਾ ਨਹੀਂ। ਸੁਣਨ ਦਾ ਜ਼ਿਆਦਾ ਸ਼ੌਕ ਹੈ, ਲਿਖਣ ਦਾ ਘੱਟ ਹੈ।
0: ਠੀਕ ਹੈ। ਜਦੋਂ ਅਸੀਂ ਹੁਣ ਕਾਲਜ ਦੀ ਗੱਲ ਕੀਤੀ ਹੈ ਤਾਂ ਫਿਰ ਅਸੀਂ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦੇ ਹਾਂ, ਤੁਹਾਡੇ ਪਿਛੋਕੜ ਬਾਰੇ ਆਪਣੇ ਸਰੋਤਿਆਂ ਨਾਲ ਸਾਂਝਾ ਕਰਦੇ ਹਾਂ ਗੱਲਬਾਤ।
1: ਜੀ ਜੀ।
0: ਕੁਝ ਦੱਸੋ ਕਿ ਤੁਹਾਡਾ ਪਿਛੋਕੜ, ਤੁਸੀਂ ਕਿੱਥੋਂ ਦੇ ਹੋ ਮੁੱਢਲੇ ਤੌਰ 'ਤੇ, ਅਤੇ ਆਪਣੇ ਪਿੰਡ ਬਾਰੇ, ਸ਼ਹਿਰ ਦੇ ਬਾਰੇ ਸਾਡੇ ਸਰੋਤਿਆਂ ਨਾਲ ਚੜ੍ਹਨਾ ਪਾਓ ਕੁਝ।
1: ਮੈਂ ਬੇਸਿਕਲੀ ਪਿੰਡ ਤੋਂ ਹੀ ਬਿਲੋਂਗ ਕਰਦਾ। ਸਾਡਾ ਪਿੰਡ ਜਲੰਧਰ ਜ਼ਿਲ੍ਹੇ ਵਿੱਚ ਨੰਗਲੰਬੀਆ ਪਿੰਡ ਹੈ
0: ਜੀ।
1: ਉੱਥੇ ਮੇਰਾ ਬਚਪਨ ਬੀਤਿਆ, 8ਵੀਂ ਤੱਕ ਮੈਂ ਉੱਥੋਂ ਪੜ੍ਹਿਆ। ਦੋ ਸਕੂਲ ਸੀ, ਪਹਿਲਾਂ ਪ੍ਰਾਇਮਰੀ, ਗਵਰਨਮੈਂਟ ਪ੍ਰਾਇਮਰੀ ਸਕੂਲ, ਉੱਥੋਂ ਫਿਰ ਵੱਡਾ ਸਕੂਲ ਉਹਨੂੰ ਕਹਿੰਦੇ ਸੀ, ਖਾਲਸਾ ਹਾਇਰ ਸੈਕੰਡਰੀ ਸਕੂਲ, ਵੱਡਾ ਸਕੂਲ। ਹਾਂਜੀ, ਉੱਥੇ 8ਵੀਂ ਤੱਕ ਉੱਥੇ ਪੜ੍ਹਿਆ। ਉਸ ਤੋਂ ਬਾਅਦ ਫਿਰ ਇਹ ਵੀ ਮੈਂ ਤੁਹਾਨੂੰ ਦੱਸਣਾ, ਸਾਡੇ ਪਿਤਾ ਜੀ ਸੀ ਨਾ, ਉਹ ਸੈਂਟਰਲ ਗਵਰਨਮੈਂਟ ਦੀ ਜੋਬ ਵਿੱਚ ਸੀਗੇ, ਤੇ ਉਹਨਾਂ ਦੀ ਟ੍ਰਾਂਸਫਰ ਹੁੰਦੀ ਰਹਿੰਦੀ ਸੀ। ਪਿੰਡ ਆਉਣ ਤੋਂ ਪਹਿਲਾਂ ਵੀ ਅਸੀਂ, ਮੈਨੂੰ ਬਹੁਤ ਧੁੰਦਲੀ ਜੀ ਯਾਦ ਹੈ, ਉਦੋਂ ਅਸੀਂ ਪਹਿਲਾਂ ਅੰਮ੍ਰਿਤਸਰ ਹੁੰਦੇ ਸੀਗੇ।
0: ਅੱਛਾ।
1: ਹਾਂ, ਤੇ ਉਹਨਾਂ ਦੀ ਮੱਧ ਪ੍ਰਦੇਸ਼ 'ਚ ਜਬਲਪੁਰ ਉਹਨਾਂ ਦੀ ਟ੍ਰਾਂਸਫਰ ਹੋ ਗਈ ਸੀ, ਤੇ ਉਹ ਫਿਰ ਸਾਨੂੰ ਪਿੰਡ ਛੱਡ ਗਏ ਸੀਗੇ। ਹਾਲਾਂਕਿ ਮੇਰਾ ਜਨਮ ਵੀ ਪਿੰਡ ਦਾ ਹੀ ਹੈ, ਤੇ ਉਹ ਸਾਨੂੰ ਉੱਥੇ, ਸਾਡੇ ਤਾਇਆ ਜੀ ਸੀ ਪਿੰਡ, ਉੱਥੇ ਛੱਡ ਗਏ ਸਾਨੂੰ, ਤੇ ਆਪ ਜਬਲਪੁਰ

0: ਲੱਗਿਆ ਪਿਤਾ ਜੀ।
1: ਠੀਕ ਹੈ।
0: ਤੇ ਉਸ ਤੋਂ ਬਾਅਦ ਉੱਥੋਂ ਜਦੋਂ ਆਏ ਤਾਂ ਫਿਰ ਉਹਨਾਂ ਦੀ ਹਰਿਆਣਾ 'ਚ ਸਿਰਸਾ ਟ੍ਰਾਂਸਫਰ ਹੋ ਗਈ ਸੀ। ਫਿਰ ਸਾਨੂੰ ਪਿੰਡ ਤੋਂ ਉੱਥੋਂ ਮਤਲਬ ਸਿਰਸਾ ਲੈ ਗਏ ਸੀ ਹਰਿਆਣਾ 'ਚ ਸਿਰਸਾ। ਅਤੇ ਉਸ ਤੋਂ ਦੀ ਅੱਗੇ ਪੜ੍ਹਾਈ 9ਵੀਂ 10ਵੀਂ 11ਵੀਂ 12ਵੀਂ ਉਹ ਸਿਰਸੇ 'ਚ ਹੈ
1: ਜੀ।
0: ਅਤੇ ਉਸ ਤੋਂ ਬਾਅਦ ਫਿਰ ਸਾਰੀ ਬਾਕੀ ਪੜ੍ਹਾਈ ਜਲੰਧਰ 'ਚ ਹੈ
1: ਜੀ।
0: ਹਾਂ, ਗ੍ਰੈਜੂਏਸ਼ਨ ਬੀ ਏ ਐੱਮ ਏ ਇੰਗਲਿਸ਼ ਬੀ ਐੱਡ ਜਰਨਲਿਜ਼ਮ ਇਹ ਸਾਰਾ ਮੈਂ ਜਲੰਧਰ ਤੋਂ ਕੀਤਾ
1: ਜੀ। ਪੱਤਰਕਾਰਿਤਾ ਤੋਂ ਬਾਅਦ ਤੁਸੀਂ ਡਾਇਰੈਕਟ ਐਂਟਰੀ ਨਿਊਜ਼ ਰੀਡਿੰਗ ਦੇ ਵਿੱਚ ਲਈ ਜਾਂ ਫਿਰ ਕਿਸੇ ਹੋਰ ਕਿੱਤੇ ਵਿੱਚ ਵੀ ਸੀ ਪਹਿਲਾਂ?
0: ਐਕਚੁਅਲੀ ਮੈਂ ਨਾ ਜਰਨਲਿਜ਼ਮ ਕਰਦੇ ਕਰਦੇ ਬੀ ਜੇ ਐੱਮ ਸੀ ਕਰਦਾ ਸੀ
1: ਜੀ।
0: ਉਦੋਂ ਇੱਥੇ ਮੇਰੀ ਅਖਬਾਰ ਦੇ ਵਿੱਚ ਜਲੰਧਰ ਅਕਾਲੀ ਪੱਤਰਕ ਅਖਬਾਰ 'ਚ ਮੈਂ ਸਬ ਐਡੀਟਰ ਦੇ ਤੌਰ 'ਤੇ ਪਹਿਲਾਂ ਕੰਮ ਕੀਤਾ। ਅਤੇ ਉਦੋਂ ਥੋੜ੍ਹੀ ਦੇਰ ਬਾਅਦ ਫਿਰ ਨਵਾਂ ਜ਼ਮਾਨਾ 'ਚ ਮੈਂ ਚਲਾ ਗਿਆ ਸੀ
1: ਜੀ।
0: ਅਤੇ ਨਵਾਂ ਜ਼ਮਾਨਾ 'ਚ ਕੰਮ ਕਰਦੇ ਕਰਦੇ ਫਿਰ ਮੈਨੂੰ ਮਤਲਬ ਉੱਥੇ ਦਿੱਲੀ ਤੋਂ ਇਹ ਜਿਹੜਾ ਕਾਲ ਆਈ ਕਿ ਐੱਨ ਆਰ ਟੀ ਵਾਸਤੇ, ਐਕਚੁਅਲੀ ਪੋਸਟ ਐੱਨ ਆਰ ਟੀ ਹੈ, ਨਿਊਜ਼ ਰੀਡਰ ਕਮ ਟਰਾਂਸਲੇਟਰ
1: ਜੀ।
0: ਹਾਂਜੀ, ਉਹਦੇ ਵਿੱਚ ਮਤਲਬ ਨਿਊਜ਼ ਰੀਡਿੰਗ ਵੀ ਹੈ, ਟਰਾਂਸਲੇਟ ਵੀ ਕਰਨੀ ਪੈਂਦੀ ਹੈ। ਨਵਾਂ ਜ਼ਮਾਨਾ 'ਚ ਕੰਮ ਕਰਦੇ ਕਰਦੇ ਮੈਨੂੰ ਦਿੱਲੀ ਮੇਰੀ ਜੋਬ ਲੱਗ ਗਈ ਸੀ।
1: ਜਦੋਂ ਜੋਬ ਲੱਗੀ ਸੀ ਉਸ ਤੋਂ ਬਾਅਦ ਤੁਸੀਂ ਪਿੰਡ ਤੋਂ ਜਾਂ ਫਿਰ ਜਲੰਧਰ ਤੋਂ ਇੱਕ ਛੋਟੇ ਸ਼ਹਿਰ ਤੋਂ ਵੱਡੇ ਮਹਾਨਗਰ ਦੇ ਵਿੱਚ ਚਲੇ ਗਏ ਦਿੱਲੀ ਦੇ ਵਿੱਚ, ਕੀ ਕੁਝ ਨਵਾਂ ਬਦਲਾਅ ਦੇਖਣ ਨੂੰ ਤੁਹਾਨੂੰ ਮਿਲਿਆ? ਅਤੇ ਖਾਸ ਤੌਰ 'ਤੇ ਜਦੋਂ ਤੁਸੀਂ ਰਾਸ਼ਟਰੀ ਤੌਰ 'ਤੇ ਖਬਰਾਂ ਪੜ੍ਹਨ ਲੱਗੇ ਉਦੋਂ ਕਿੰਨਾ ਕੁ ਬਦਲਾਅ ਆਇਆ ਤੁਹਾਡੀ ਜ਼ਿੰਦਗੀ 'ਚ?
0: ਹਾਂ, ਇੱਕ ਤਾਂ ਬਿਲਕੁਲ ਸਹੀ ਕਿਹਾ ਤੁਸੀਂ, ਪਿੰਡ ਤੋਂ ਜਾਂ ਛੋਟੇ ਸ਼ਹਿਰ ਤੋਂ ਜਾਣਾ ਬੜਾ ਅਜੀਬ ਲੱਗਦਾ ਵਾ ਏਡੇ ਵੱਡੇ ਸ਼ਹਿਰ ਦੇ ਵਿੱਚ ਇਕੱਲੇ। ਸਾਡੇ ਸਾਰੇ ਤਾਂ ਰਿਸ਼ਤੇਦਾਰ ਜੋ ਵੀ ਇੱਥੇ ਜਲੰਧਰ ਹੀ ਹੈ, ਅਤੇ ਉੱਥੇ ਤਾਂ ਮੈਂ ਇਕੱਲਾ ਹੀ ਸੀਗਾ
1: ਜੀ।
0: ਅਤੇ ਬਹੁਤ ਅਜੀਬ ਲੱਗਦਾ ਸੀ ਏਡੇ ਵੱਡੇ ਸ਼ਹਿਰ ਦੇ ਵਿੱਚ ਇਕੱਲਾ ਰਹਿਣਾ, ਪਹਿਲਾਂ ਤਾਂ ਮੇਰਾ ਉੱਥੇ ਦਿਲ ਹੀ ਨਹੀਂ ਲੱਗਦਾ ਸੀ
1: ਜੀ।
0: ਫਿਰ ਹੌਲੀ ਹੌਲੀ ਮਤਲਬ ਵਕਤ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰਨਾ ਪਿਆ।
1: ਤੁਸੀਂ ਜ਼ਿਕਰ ਕੀਤਾ ਕਿ ਐੱਨ ਆਰ ਟੀ ਹੈ
0: ਜੀ ਜੀ,
1: ਅਤੇ ਇਸ ਬਾਰੇ ਕੁਝ ਦੱਸੋ ਕਿ ਤੁਸੀਂ ਦੱਸਿਆ ਕਿ ਸਿਰਫ ਖਬਰਾਂ ਪੜ੍ਹਨਾ ਹੀ ਨਹੀਂ ਬਲਕਿ ਅਨੁਵਾਦ ਕਰਨਾ
0: ਜੀ ਜੀ। ਹਾਂ, ਅਕਸਰ ਲੋਕ ਸਮਝ ਲੈਂਦੇ ਕਿ ਨਿਊਜ਼ ਰੀਡਿੰਗ ਦਾ ਮਤਲਬ ਬਸ ਆਪਣਾ 10 ਮਿੰਟ ਪੜ੍ਹ ਕੇ ਆ ਜਾਓ ਅਤੇ ਉਹ ਆ, ਲੇਕਿਨ ਇਹਦੇ ਵਿੱਚ ਜਿਹੜੀ ਸਾਡੀ ਪੋਸਟ ਐੱਨ ਆਰ ਟੀ ਹੈ, ਨਿਊਜ਼ ਰੀਡਰ ਕਮ ਟਰਾਂਸਲੇਟਰ, ਮਤਲਬ ਨਾਲ ਨਾਲ ਅਨੁਵਾਦ ਵੀ ਕਰਨਾ ਸੀ। ਜਿਹੜੀਆਂ ਸਾਡੀਆਂ ਸਾਰੀਆਂ ਖਬਰਾਂ ਆਉਂਦੀਆਂ ਨਾ ਇੰਗਲਿਸ਼ ਵਿੱਚ ਆਉਂਦੀਆਂ ਬੇਸਿਕਲੀ
1: ਜੀ,
0: ਹਾਂਜੀ, ਉਹਨਾਂ ਨੂੰ ਟਰਾਂਸਲੇਟ ਕਰਕੇ ਫਿਰ ਉਹਨਾਂ ਨੂੰ ਬ੍ਰੌਡਕਾਸਟ ਕਰਨਾ ਹੁੰਦਾ। ਐਡੀਟਿੰਗ ਕਰਨੀ ਪੈਂਦੀ ਹੈ, ਬ੍ਰੌਡਕਾਸਟ ਤੋਂ ਪਹਿਲਾਂ ਐਡੀਟਿੰਗ, ਬਹੁਤ ਕੁਝ ਦੇਖਣਾ ਪੈਂਦਾ
1: ਜੀ।
0: ਹਾਂਜੀ,
1: ਤੇ ਅਨੁਵਾਦ ਤੁਸੀਂ ਦੱਸਿਆ ਕਿ ਅਨੁਵਾਦ ਕਰਨਾ ਵੀ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਹੈ।
0: ਬਿਲਕੁਲ ਬਿਲਕੁਲ।
1: ਤੇ ਇਸ ਦੇ ਲਈ ਜੋ ਤੁਸੀਂ ਟੈਸਟ ਦਿੱਤਾ ਸੀ ਉਸਦੇ ਵਿੱਚ ਅਨੁਵਾਦ ਦਾ ਵੀ ਟੈਸਟ ਸੀ ਜਾਂ ਫਿਰ ਇਸ ਤੋਂ ਬਾਅਦ ਇਸ ਦੀ ਸਿਖਲਾਈ ਵੀ ਦਿੱਤੀ ਗਈ ਤੁਹਾਨੂੰ ਖਾਸ ਤੌਰ ਤੇ?
0: ਹਾਂ, ਟੈਸਟ ਤਾਂ ਜਿਹੜਾ, ਹਾਂ, ਬੇਸਿਕਲੀ ਜਿਹੜੀ ਉਹ ਟਰਾਂਸਲੇਸ਼ਨ ਸਕਿੱਲਸ ਹੀ ਉਹਦੇ ਵਿੱਚ ਹੁੰਦੀ ਹੈ। ਕਿਉਂਕਿ ਕੰਮ ਹੀ ਬੇਸਿਕਲੀ ਇਹ ਹੈ, ਟਰਾਂਸਲੇਸ਼ਨ, ਜੀ ਕੇ, ਕਰੰਟ ਅਫੇਅਰਸ ਵਗੈਰਾ ਇਹ ਸਾਰਾ ਹੁੰਦਾ ਪੇਪਰ ਦੇ ਵਿੱਚ ਨਾ, ਐਗਜ਼ਾਮ ਦੇ ਵਿੱਚ। ਅਤੇ ਉਸ ਤੋਂ ਬਾਅਦ ਫਿਰ ਇੰਟਰਵਿਊ ਹੁੰਦੀ ਹੈ
1: ਜੀ। ਤੇ ਇਸ ਪੋਸਟ ਤੇ ਹੁੰਦਿਆਂ ਹੋਇਆਂ ਤੁਸੀਂ ਜੋ ਖਬਰਾਂ ਪ੍ਰਤੀ ਆਪਣੀ ਸੇਵਾਵਾਂ ਉਹ ਤਾਂ ਨਿਭਾਉਂਦੇ ਹੋ, ਪਰ ਜੋ ਕੁਝ ਨਵੇਂ ਲੋਕ ਆਉਂਦੇ ਨੇ ਖਾਸ ਤੌਰ ਤੇ ਜੋ ਸਿੱਖਣ ਦੇ ਲਈ ਆਉਂਦੇ ਨੇ, ਉਹਨਾਂ ਨੂੰ ਕਿਵੇਂ ਸਿਖਲਾਈ ਦਿੰਦੇ ਹੋ?
0: ਹਾਂਜੀ, ਉਹਨਾਂ ਨਾਲ ਬਹੁਤ ਕੋਆਪਰੇਟ ਕਰੀਦਾ। ਜਿੱਦਾਂ ਕੈਜੂਅਲ ਦਾ ਪੈਨਲ ਸੀ, ਮੈਨੂੰ ਕੈਜੂਅਲ ਲੋਕ ਉਹ ਤਾਂ ਬਿਲਕੁਲ ਰੋਅ ਹੈਂਡ ਹੁੰਦੇ ਆ, ਮਤਲਬ ਉਹਨਾਂ ਨਿਊਜ਼ ਵਗੈਰਾ ਬਾਰੇ ਕੁਛ ਨਹੀਂ ਪਤਾ ਹੁੰਦਾ, ਉਹਨਾਂ ਨੂੰ ਪੂਰਾ ਇੱਕ ਤਰ੍ਹਾਂ ਨਾਲ ਹੱਥ ਫੜ ਕੇ ਉਹਨਾਂ ਨੂੰ ਚਲਾਉਣਾ ਪੈਂਦਾ। ਦਿੱਲੀ ਸੀ ਜਦੋਂ ਮੈਂ
1: ਜੀ,
0: ਤਾਂ ਯੂਨਿਟ ਦਾ ਮੈਂ ਇੰਚਾਰਜ ਵੀ ਸੀ, ਤਾਂ ਉਹਦੇ ਨਾਤੇ ਮੈਨੂੰ ਸਾਰਾ ਉਹਨਾਂ ਨੂੰ ਗਾਈਡ ਕਰਨਾ ਪੈਂਦਾ ਸੀ, ਉਹਨਾਂ ਨੂੰ ਪ੍ਰੋਪਰ ਸੈਂਟੈਂਸ ਕੰਸਟਰਕਸ਼ਨ ਕਿੱਦਾਂ, ਪੰਜਾਬੀ ਵੋਕੈਬਲਰੀ ਉਹਨਾਂ ਨੂੰ ਕੀ ਕਿਸ ਤਰ੍ਹਾਂ ਦਾ ਵਰਡ ਯੂਜ ਕਰਨਾ। ਈਵਨ ਪੜ੍ਹਾਉਣ, ਬੁਲੇਟਿਨ ਪੜ੍ਹਾਉਣ ਵੇਲੇ ਵੀ ਖੁਦ ਸਟੂਡੀਓ ਜਾਈਦਾ ਸੀ, ਇਕੱਲੀ ਇਕੱਲੀ ਸਟੂਡੀਓ ਉਹਨਾਂ ਦੇ ਅੱਗੇ ਰੱਖੀ ਸੀ, ਆਹ ਕਰੋ, ਆਹ ਪੜ੍ਹਨੀ, ਆਹ ਪੜ੍ਹਨੀ, ਆਹ ਪੜ੍ਹਨੀ
1: ਜੀ।
0: ਹਾਂਜੀ, ਤਾਂ ਉਹ ਕੋਈ ਜੇ ਮਤਲਬ ਮਿਹਨਤ ਕਰਨ ਵਾਲਾ ਬੰਦਾ ਵਾ, ਉਹਨਾਂ ਨੂੰ ਅਸੀਂ ਪੂਰਾ ਕੋਆਪਰੇਟ ਕਰਦੇ ਹਾਂ। ਰੂਰਲ ਤੋਂ ਲੈ ਕੇ ਮਹਾਨਗਰ ਦੀ, ਲੈ ਕੇ ਇੰਡੀਆ ਤੋਂ ਲੈ ਕੇ ਅਮਰੀਕਾ ਤੱਕ ਦੀ ਹਰ ਤਰ੍ਹਾਂ ਦੀ ਸਾਨੂੰ ਖਬਰ ਪੜ੍ਹਨੀ ਪੈਂਦੀ ਹੈ। ਹਾਂ, ਇਹਦੇ ਵਿੱਚ ਇੱਕ ਇਹ ਵੀ ਹੈ ਕਿ ਸਾਨੂੰ ਮਤਲਬ ਹਰ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਜੋ ਹੈ ਨਾ ਪੋਲੀਟੀਕਲ ਸਿਸਟਮ ਹੈ, ਐਡਮਿਨਿਸਟ੍ਰੇਸ਼ਨ ਹੈ
1: ਜੀ,
0: ਉਹਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਸਾਨੂੰ
1: ਜੀ। ਮਤਲਬ ਕਿ ਜੇ ਤੁਹਾਡਾ ਇੰਟਰਸਟ ਪੋਲੀਟਿਕਸ ਵੱਲ ਨਹੀਂ ਹੈ ਜਾਂ ਫਿਰ ਕਿਸੇ ਹੋਰ ਵਿਸ਼ੇ ਵੱਲ ਨਹੀਂ ਹੈ ਪਰ ਤੁਸੀਂ ਨਿਊਜ਼ ਰੀਡਰ ਬਣਨਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਉਹ ਇੰਟਰਸਟ ਰੱਖਣਾ ਪਏਗਾ,
0: ਗਿਆਨ ਹਾਸਲ ਕਰਨਾ ਪਏਗਾ, ਨਾ ਕੇਵਲ ਭਾਰਤ ਦਾ, ਪੰਜਾਬ ਦਾ, ਬਲਕਿ ਸਾਰੀ ਦੁਨੀਆ। ਮਤਲਬ ਨਿਊਜ਼ ਰੀਡਿੰਗ ਹੈ ਨਾ ਜਿਹੜੀ
1: ਜੀ,
0: ਤੁਹਾਨੂੰ ਹਰ ਫੀਲਡ ਦੀ ਬੇਸਿਕ ਨੌਲੇਜ ਹੋਣੀ ਹੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿਸੇ ਫੀਲਡ ਦੇ ਵਿੱਚ ਤੁਸੀਂ ਬਹੁਤ ਮਾਹਿਰ ਹੋਵੋ, ਲੇਕਿਨ ਹਰ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ, ਸਪੋਰਟਸ ਦੀ ਆਉਂਦੀ, ਪੋਲੀਟਿਕਸ ਦੀ ਆਉਂਦੀ, ਸਾਇੰਸ ਦੀ ਆਉਂਦੀ ਹੈ, ਸ਼ੇਅਰ ਮਾਰਕੀਟ ਦੀ ਆਉਂਦੀ ਹੈ, ਸਾਨੂੰ ਪਿੰਡ ਪੰਚਾਇਤ ਤੋਂ ਲੈ ਕੇ ਯੂਨਾਈਟਿਡ ਨੇਸ਼ਨ ਤੱਕ ਦੀ ਖਬਰ ਆਉਂਦੀ ਹੈ, ਤੁਹਾਨੂੰ ਹਰ ਤਰ੍ਹਾਂ ਦੀ ਨੌਲੇਜ ਰੱਖਣੀ ਪੈਂਦੀ ਹੈ
1: ਜੀ। ਮਤਲਬ ਕਿ ਖਬਰ ਨੂੰ ਨਿਊਜ਼ ਏਜੰਸੀ ਤੋਂ ਲੈਣਾ, ਉਸ ਦਾ ਅਨੁਵਾਦ ਕਰਨਾ ਤੇ ਉਸ ਨੂੰ ਪੜ੍ਹਨਾ ਹੀ ਕਾਫੀ ਨਹੀਂ ਹੈ। ਜੇਕਰ ਤੁਹਾਨੂੰ ਖਬਰ ਦੀ ਸੈਂਸ ਨਹੀਂ ਹੈ ਤਾਂ ਤੁਸੀਂ ਉਸ ਨੂੰ ਗਲਤ ਵੀ ਹੋ ਸਕਦਾ ਪੜ੍ਹ ਦਿਓ।
0: ਤੁਹਾਨੂੰ ਹਰ ਤਰ੍ਹਾਂ ਦਾ ਗਿਆਨ, ਮਤਲਬ ਨਾ ਹਰ ਦੇਸ਼ ਦਾ ਉਹ ਮਤਲਬ ਕਿਸ ਤਰ੍ਹਾਂ ਦਾ ਪੋਲੀਟੀਕਲ ਸਿਸਟਮ ਹੈ, ਜਿਸ ਤਰ੍ਹਾਂ ਕਈ ਵਾਰੀ ਵਰਲਡ ਹੁੰਦੇ ਅਸੀਂ ਇੱਥੇ ਹੋਰ ਤਰ੍ਹਾਂ ਨੂੰ ਯੂਜ ਕਰਦੇ ਹਾਂ, ਬਾਹਰ ਹੋਰ ਕਰਦੇ, ਜਿੱਦਾਂ ਸੈਕਰੇਟਰੀ ਵਰਲਡ ਹੈ
1: ਜੀ ਜੀ,
0: ਅਸੀਂ ਇੱਥੇ ਕਹਿੰਦੇ 71 ਹੈ ਉਹ, ਹੈ ਨਾ, ਸੈਕਰੇਟਰੀ ਜੋ ਉਹਦੇ ਮਿਨਿਸਟਰ ਦੇ ਥੱਲੇ ਕੰਮ ਕਰਦਾ, ਲੇਕਿਨ ਇਹ ਅਮਰੀਕਾ ਚ ਸੈਕਰੇਟਰੀ ਉਹ ਜੋ ਮੰਤਰੀ ਨੂੰ ਕਹਿੰਦੇ ਆ, ਸੈਕਰੇਟਰੀ ਆਫ ਸਟੇਟ ਹੋਵੇਗਾ ਜਿਹਦਾ ਵਿਦੇਸ਼ ਮੰਤਰੀ ਹੈ
1: ਜੀ ਜੀ।
0: ਆਪਾਂ ਹੁਣ ਇੱਥੇ ਸਿੱਧੀ ਟ੍ਰਾਂਸਲੇਸ਼ਨ

0: ਹੈ ਅਖਬਾਰਾਂ ਦੇ ਨਾਲ, ਆਕਾਸ਼ਵਾਣੀ ਦੀਆਂ ਖਬਰਾਂ ਦੇ ਨਾਲ ਜੁੜ ਕੇ ਹੀ ਤੁਹਾਨੂੰ ਮਿਲੇਗੀ।
1: ਬਿਲਕੁਲ ਬਿਲਕੁਲ।
0: ਨੌਜਵਾਨਾਂ ਨੂੰ, ਯੁਵਾਣੀ ਦੇ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਐਜ਼ ਅ ਕਰੀਅਰ ਨਿਊਜ਼ ਰੀਡਿੰਗ ਹੈ ਜੋ
1: ਜੀ ਜੀ,
0: ਉਹ ਕਿੰਨਾ ਕੁ ਸਹੀ ਹੈ?
1: ਇਹ ਬਹੁਤ ਵਧੀਆ ਫੀਲਡ ਹੈ ਜੀ
0: ਜੀ।
1: ਆਕਾਸ਼ਵਾਣੀ ਤੋਂ ਇਲਾਵਾ ਵੀ ਤੁਸੀਂ, ਮਤਲਬ ਅੱਜ ਕੱਲ੍ਹ ਤਾਂ ਔਨਲਾਈਨ ਵੀ ਬਹੁਤ ਸਾਰੇ ਪਲੇਟਫਾਰਮ ਉਪਲਬਧ ਹੈ, ਦੂਰਦਰਸ਼ਨ, ਆਕਾਸ਼ਵਾਣੀ ਪ੍ਰਾਈਵੇਟ ਚੈਨਲ ਹੈ, ਫਿਰ ਆਕਾਸ਼ਵਾਣੀ ਵਿੱਚ ਖਾਸ ਕਰਕੇ ਅਸੀਂ ਬਹੁਤ ਅਥੈਂਟੀਸਿਟੀ ਨੂੰ ਉਹਨੂੰ ਬਹੁਤ ਦਿੰਦੇ ਹਾਂ,
0: ਪਹਿਲ ਦਿੰਦੇ।
1: ਹਾਂਜੀ, ਭਰੋਸੇਯੋਗਤਾ ਚਾਹੀਦੀ ਬਿਲਕੁਲ
0: ਜੀ।
1: ਅਤੇ ਤੁਹਾਨੂੰ ਉਹ, ਜਦ ਤੁਹਾਨੂੰ ਗਿਆਨ ਹੋਏਗਾ, ਅਖਬਾਰਾਂ ਪੜ੍ਹੋਗੇ, ਅਲੱਗ ਅਲੱਗ ਫੀਲਡ ਦਾ ਉਹ ਅਧਿਐਨ ਕਰੋਗੇ ਤਾਂ ਹੀ ਹੋਏਗਾ
0: ਜੀ
1: ਜੀ।
0: ਅਮਨਦੇਵ ਜੀ, ਅੱਜ ਕੱਲ੍ਹ ਇਹੋ ਜਿਹੇ ਕੁਝ ਕੁ ਸੰਸਥਾਨ ਜਾਂ ਕੁਝ ਕੁ ਲੋਕ ਹੀ ਨੇ ਮੀਡੀਆ ਦੇ ਖੇਤਰ ਦੇ ਵਿੱਚ ਖਾਸ ਤੌਰ 'ਤੇ, ਜੋ ਕਿ ਸਹੀ ਭਾਸ਼ਾ, ਸਹੀ ਖਬਰ ਅਤੇ ਸਹੀ ਅੰਦਾਜ਼ ਦੇ ਵਿੱਚ ਆਪਣੇ ਸੁਣ ਵਾਲਿਆਂ ਨੂੰ ਜਾਂ ਫਿਰ ਜੋ ਦੇਖਣ ਵਾਲੇ ਨੇ ਉਹਨਾਂ ਨੂੰ ਖਬਰ ਪਹੁੰਚਾਉਂਦੇ ਨੇ
1: ਜੀ।
0: ਤੇ ਕਹਿੰਦੇ ਨੇ ਕਿ ਜੋ ਸਾਡੇ ਤੱਕ ਮੀਡੀਆ ਪਹੁੰਚਾਉਂਦਾ ਹੈ ਅਸੀਂ ਉਸ ਤੋਂ ਹੀ ਸਿੱਖਦੇ ਹਾਂ
1: ਜੀ ਜੀ,
0: ਤੇ ਉਹ ਸਹੀ ਗਿਆਨ ਹੋਵੇ, ਸਹੀ ਭਾਸ਼ਾ ਹੋਵੇ ਤਾਂ ਹੀ ਅਸੀਂ ਨੌਜਵਾਨਾਂ ਨੂੰ ਕੁਝ ਦੇ ਪਾਵਾਂਗੇ।
1: ਬਿਲਕੁਲ।
0: ਸੋ ਸਾਨੂੰ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਕਿ ਇੱਕ ਤਾਂ ਤੁਸੀਂ ਸਟੂਡੀਓ 'ਚ ਆਏ, ਸਾਡੇ ਨਾਲ ਗੱਲਬਾਤ ਕੀਤੀ ਅਤੇ ਖਬਰਾਂ ਤੋਂ ਦੁਨੀਆਂ ਤੋਂ ਹਟ ਕੇ ਤੁਸੀਂ ਆਪਣੀ ਸ਼ਖਸੀਅਤ ਦੇ ਪਹਿਲੂ ਸਾਂਝੇ ਕੀਤੇ, ਅਤੇ ਦੂਸਰਾ ਸ਼ੁਕਰੀਆ ਇਸ ਲਈ ਵੀ ਕਿ ਤੁਸੀਂ ਸਹੀ ਅੰਦਾਜ਼, ਸਹੀ ਭਾਸ਼ਾ, ਸ਼ਬਦਾਵਲੀ ਅਤੇ ਸਹੀ ਤਰੀਕੇ ਦੇ ਨਾਲ ਜੋ ਖਬਰਾਂ ਇੰਨੇ ਸਾਲਾਂ ਤੋਂ ਸਾਡੇ ਸਰੋਤਿਆਂ ਨੂੰ ਸੁਣਾ ਰਹੇ ਹੋ, ਉਸ ਦੇ ਨਾਲ ਨਾ ਕਿ ਸਿਰਫ ਇੱਕ ਆਮ ਸਰੋਤੇ ਨੂੰ ਬਲਕਿ ਜੋ ਖਾਸ ਤੌਰ 'ਤੇ ਪੱਤਰਕਾਰਤਾ ਦੇ ਸਟੂਡੈਂਟਸ ਨੇ ਉਹਨਾਂ ਨੂੰ ਸਹੀ ਜਾਣਕਾਰੀ ਮਿਲੇਗੀ
1: ਜੀ। ਮੈਨੂੰ ਵੀ ਬਹੁਤ ਅੱਛਾ ਲੱਗਾ ਕਿ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਬਹੁਤ ਸ਼ੁਕਰੀਆ।
0: ਅਤੇ ਸਾਨੂੰ ਉਮੀਦ ਹੈ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਉਨਾ ਹੀ ਚੰਗਾ ਲੱਗਾ ਹੋਵੇਗਾ। ਅਮਨਦੇਵ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਪ੍ਰੋਗਰਾਮ 'ਚ ਗੱਲਬਾਤ ਕਰਨ ਦੇ ਲਈ।
1: ਧੰਨਵਾਦ ਪੂਨਮ ਜੀ।

0: ਤੇ ਜੀ ਦੋਸਤੋ, ਯੁਵਾਣੀ ਦੇ ਵਿੱਚ ਹੁਣ ਵਕਤ ਹੈ ਗੇਅਰ ਬਦਲ ਕੇ ਸਿੱਧਾ ਫਿਊਚਰ 'ਤੇ, ਯਾਨੀ ਕਿ ਭਵਿੱਖ ਵੱਲ ਛਾਲ ਮਾਰਨ ਦਾ। ਸਵਾਗਤ ਹੈ ਤੁਹਾਡਾ ਯੁਵਾਣੀ ਦੇ ਸਭ ਤੋਂ ਐਡਵਾਂਸ ਅਤੇ ਨੌਜਵਾਨਾਂ ਦਾ ਫੇਵਰਟ ਸੈਗਮੈਂਟ ਟੈਕ ਟੌਕਸ ਦੇ ਵਿੱਚ। ਇਸ ਸੈਗਮੈਂਟ 'ਚ ਮੈਂ ਅਤੇ ਮੇਰੇ ਨਾਲ ਅੱਜ
1: ਕਾਵਿਆ
0: ਤੁਹਾਡੇ ਲਈ ਲੈ ਕੇ ਆ ਰਹੇ ਨੇ ਵਿਗਿਆਨ, ਟੈਕਨੋਲੋਜੀ ਅਤੇ AI ਦੀ ਸਭ ਤੋਂ ਤਾਜ਼ਾ, ਗਰਮਾ ਗਰਮ ਅਤੇ ਹੈਰਾਨ ਕਰਨ ਦੇਣ ਵਾਲੀਆਂ ਖਬਰਾਂ, ਉਹ ਅਪਡੇਟਸ ਜੋ ਸਾਡੇ ਆਉਣ ਵਾਲੇ ਕੱਲ੍ਹ ਨੂੰ ਬਦਲ ਰਹੀਆਂ ਨੇ। ਸੋ ਹੋ ਜਾਓ ਤਿਆਰ, ਆਓ ਨਜ਼ਰ ਮਾਰਦੇ ਹਾਂ ਅੱਜ ਦੀ ਪਹਿਲੀ ਵੱਡੀ ਟੈਕ ਖਬਰ 'ਤੇ। ਅਤੇ ਦੋਸਤੋ, ਸਾਡੀ ਅੱਜ ਦੇ ਟੈਕ ਟੌਕਸ ਦੀ ਪਹਿਲੀ ਖਬਰ ਸਿੱਧਾ ਆ ਰਹੀ ਹੈ ਭਾਰਤ ਦੇ ਡਿਫੈਂਸ ਟੈਕਨੋਲੋਜੀ ਦੇ ਖੇਤਰ ਵਿੱਚੋਂ, ਅਤੇ ਇਹ ਖਬਰ ਸੁਣ ਕੇ ਭਾਰਤੀ ਦੀ ਛਾਤੀ ਮਾਣ ਨਾਲ ਚੋੜੀ ਹੋ ਜਾਵੇਗੀ। ਸਾਡੇ ਆਪਣੇ DRDO ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਆਰਗਨਾਈਜੇਸ਼ਨ ਨੇ ਇੱਕ ਹੋਰ ਵੱਡਾ ਝੰਡਾ ਗੱਡ ਦਿੱਤਾ ਹੈ। DRDO ਨੇ ਪਿਨਾਕਾ ਲੌਂਗ ਰੇਂਜ ਗਾਈਡਿਡ ਰਾਕੇਟ ਦਾ ਬਿਲਕੁਲ ਸਫਲ ਫਲਾਈਟ ਟੈਸਟ ਪਾਸ ਕੀਤਾ ਹੈ। ਜੇਕਰ ਇਸ ਦੀ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਇਹ ਕੋਈ ਆਮ ਰਾਕੇਟ ਨਹੀਂ, ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਇਸ ਦਾ ਐਡਵਾਂਸ ਗਾਈਡਡ ਸਿਸਟਮ ਅਤੇ ਇਸ ਦੀ ਕਮਾਲ ਦੀ ਰੇਂਜ। ਇਹ ਰਾਕੇਟ ਘੱਟੋ ਘੱਟ 60 ਕਿਲੋਮੀਟਰ ਦੀ ਦੂਰੀ ਤੱਕ ਆਪਣਾ ਟਾਰਗੇਟ ਨੂੰ ਬਿਲਕੁਲ ਪਿੰਨ ਪੁਆਇੰਟ ਐਕੂਰੇਸੀ ਨਾਲ ਹਿੱਟ ਕਰਦਾ ਹੈ। ਗਾਈਡਡ ਹੋਣ ਦਾ ਮਤਲਬ ਹੈ ਕਿ ਇਸ ਵਿੱਚ ਅਜਿਹੇ ਸੈਂਸਰ ਅਤੇ ਨੈਵੀਗੇਸ਼ਨ ਸਿਸਟਮ ਲੱਗੇ ਹਨ ਜੋ ਇਸ ਨੂੰ ਰਸਤੇ ਵਿੱਚ ਗਾਈਡ ਕਰਦੇ ਨੇ ਤਾਂ ਜੋ ਨਿਸ਼ਾਨਾ 100% ਸਹੀ ਜਗ੍ਹਾ 'ਤੇ ਜਾ ਵੱਜੇ।
1: ਇਸ ਤੋਂ ਬਾਅਦ ਅਗਲੀ ਖਬਰ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਆਸਟ੍ਰੇਲੀਆ ਤੇ ਇੰਡੀਆ ਦਾ ਸਟ੍ਰੈਟੇਜਿਕ ਰਿਸਰਚ ਫੰਡ AISRF ਦੇ 20 ਸਾਲ ਪੂਰੇ ਹੋ ਗਏ ਨੇ June 2026 ਦੇ ਵਿੱਚ, ਤੇ ਭਾਰਤ ਦੇ ਆਸਟ੍ਰੇਲੀਆ ਦੇ ਵਿੱਚ ਭਾਰਤ ਦਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ DST ਤੇ ਆਸਟ੍ਰੇਲੀਆ ਦਾ ਡਿਪਾਰਟਮੈਂਟ ਆਫ ਇੰਡਸਟਰੀ ਸਾਇੰਸ ਐਂਡ ਰਿਸੋਰਸਿਸ ਆਸਟ੍ਰੇਲੀਆ ਤੇ ਇੰਡੀਆ ਸਟ੍ਰੈਟੇਜਿਕ ਰਿਸਰਚ ਫੰਡ AISRF ਨੇ ਆਪਣੇ 20 ਸਾਲ ਪੂਰੇ ਕੀਤੇ। ਦੋਵਾਂ ਦੇਸ਼ਾਂ ਨੇ 5 ਨਵੇਂ ਜੁਆਇੰਟ ਰਿਸਰਚ ਪ੍ਰੋਜੈਕਟ ਸ਼ੁਰੂ ਕੀਤੇ ਨੇ। ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਕਈ ਖੇਤਰ, ਕੁਆਂਟਮ ਟੈਕਨੋਲੋਜੀ, ਬਾਇਓਟੈਕਨੋਲੋਜੀ, RNA ਵੈਕਸੀਨਸ, ਕਲਾਈਮੇਟ ਰਿਜ਼ਿਲੈਂਟ ਐਗਰੀਕਲਚਰ, ਤੇ ਇਸ ਦਾ ਮਕਸਦ ਇਹੀ ਹੈ ਯੂਨੀਵਰਸਿਟੀ, ਸਾਇੰਟਿਸਟ ਤੇ ਇੰਡਸਟਰੀਜ਼ ਨੂੰ ਇਕੱਠੇ ਲੈ ਕੇ ਰਿਸਰਚ ਕਰਨਾ ਤੇ ਦੋਵਾਂ ਦੇਸ਼ਾਂ ਵਿੱਚ ਇਨੋਵੇਸ਼ਨ ਤੇ ਟੈਕਨੋਲੋਜੀ ਟ੍ਰਾਂਸਫਰ ਨੂੰ ਵਧਾਉਣਾ।
0: ਤੇ ਕਾਵਿਆ, ਇਸੀ ਖਬਰ ਤੋਂ ਬਾਅਦ ਮੈਂ ਇੱਕ ਹੋਰ ਖਬਰ ਜੋੜਨਾ ਚਾਹੂੰਗਾ ਕਿ ਭਾਰਤ ਤੇ ਆਸਟ੍ਰੇਲੀਆ ਨੇ ਮਿਲ ਕੇ ਇੱਕ ਨਵੀਂ ਸਾਈਬਰ ਤੇ ਕ੍ਰਿਟੀਕਲ ਪਾਰਟਨਰਸ਼ਿਪ ਦੀ ਸ਼ੁਰੂਆਤ ਕੀਤੀ ਹੈ। ਤੇ ਇਸ ਜਿਸ ਦਾ ਮਤਲਬ ਹੈ ਕਿ ਇਸ ਪਾਰਟਨਰਸ਼ਿਪ ਦਾ ਮੁੱਖ ਮਕਸਦ ਹੋਏਗਾ ਜੀ ਸਪਲਾਈ ਚੇਨ ਰੈਜ਼ੀਲੀਅੰਸ ਨੂੰ ਮਜ਼ਬੂਤ ਕਰਨਾ। ਆਸਾਨ ਲਫ਼ਜ਼ਾਂ ਵਿੱਚ ਸਮਝੀਏ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀ ਕੰਡਕਟਰਸ ਤੇ 5G 6G ਵਰਗੀ ਅਤਿ ਆਧੁਨਿਕ ਤਕਨੀਕਾਂ ਦੇ ਵਿਕਾਸ ਤੇ ਸਪਲਾਈ ਵਿੱਚ ਕੋਈ ਰੁਕਾਵਟ ਨਾ ਆਵੇ, ਭਾਵੇਂ ਦੁਨੀਆ ਵਿੱਚ ਕੋਈ ਵੀ ਸੰਕਟ ਕਿਉਂ ਨਾ ਹੋਵੇ। ਇਹ ਪਾਰਟਨਰਸ਼ਿਪ ਇਸ ਗੱਲ ਦੀ ਗਾਰੰਟੀ ਦੇਵੇਗੀ ਕਿ ਇਹ ਸਮਝੌਤਾ ਭਾਰਤ ਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਸੁਰੱਖਿਅਤ

ਵੱਡਾ ਗਲੋਬਲ ਟੈਕ ਹੱਬ ਬਣਾਉਣ ਲਈ ਇੱਕ ਵੱਡੀ ਚਾਲ ਹੈ। ਖੈਰ ਦੋਸਤੋ, ਟੈਕਨੋਲੋਜੀਆਂ ਦੇ ਇੰਨੀਆਂ ਫਾਸਟ ਗਰਮਾ ਗਰਮ ਖਬਰਾਂ ਤੋਂ ਬਾਅਦ ਹੁਣ ਵਕਤ ਹੋ ਗਿਆ ਥੋੜ੍ਹਾ ਜਿਹਾ ਰਿਲੈਕਸ ਕਰਨ ਦਾ, ਕਿਉਂਕਿ ਜ਼ਿੰਦਗੀ ਵਿੱਚ ਬੈਲੈਂਸ ਹੋਣਾ ਜ਼ਰੂਰੀ ਹੈ। ਟੈਕ ਦੀ ਦੁਨੀਆ ਤੋਂ ਨਿਕਲ ਕੇ ਹੁਣ ਥੋੜ੍ਹਾ ਸੰਗੀਤ ਦੀ ਦੁਨੀਆ ਵਿੱਚ ਗੋਤਾ ਲਗਾਉਂਦੇ ਹਾਂ।

0: ਨੇ ਸਾਡੇ ਬ੍ਰਹਿਮੰਡ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ ਹੈ। ਕੌਣ ਜਾਣਦਾ ਹੈ ਕਾਵਿਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਟੈਲੀਸਕੋਪ ਸਾਨੂੰ ਏਲੀਅਨਸ ਨਾਲ ਵੀ ਮੇਲ ਕਰਾ ਦੇਣ।
1: ਹੁਣ ਮਤਲਬ ਅਸੀਂ ਨਵੀਂ ਮੂਵੀਜ਼ 'ਤੇ ਬਣਨ ਦਾ ਇੰਤਜ਼ਾਰ ਕਰਦੇ ਹਾਂ ਕਿ ਹੋਰ ਨਵੀਂ ਨਵੀਂ ਖੋਜਾਂ ਹੋਣਗੀਆਂ, ਅਤੇ ਬਹੁਤ ਹੀ ਵਧੀਆ ਨਿਊਜ਼ ਸੀ ਕਿ ਸਾਨੂੰ ਉਹ ਬਲੈਕ ਹੋਲਸ ਦੇਖਣ ਨੂੰ ਮਿਲ ਰਹੇ ਹਨ ਜੋ ਕਿ ਕਿਸੇ ਸਮੇਂ 'ਤੇ ਸਾਨੂੰ ਪਤਾ ਵੀ ਨਹੀਂ ਸੀ ਐਗਜ਼ਿਸਟ ਕਰਦੇ ਨੇ। ਚਲੋ ਅਸੀਂ ਹੁਣ ਅਗਲੀ ਖਬਰ ਵਿੱਚ ਵਧਦੇ ਹਾਂ ਕਿ ਹੁਣ ਸਾਇੰਸ ਤੋਂ ਲੈ ਕੇ ਵਾਪਸ ਅਸੀਂ ਭਾਰਤ ਵੱਲ ਆਉਂਦੇ ਹਾਂ। ਭਾਰਤ ਵਿੱਚ AI ਅਧਾਰਿਤ ਸਮਾਰਟ ਖੇਤੀ ਨੂੰ ਹੌਸਲਾ ਮਿਲ ਰਿਹਾ। ਕੇਂਦਰ ਸਰਕਾਰ ਅਤੇ ਵਿਗਿਆਨਿਕ ਸੰਸਥਾਵਾਂ ਆਰਟੀਫਿਸ਼ਲ ਇੰਟੈਲੀਜੈਂਸ, ਡਰੋਨ ਮੈਪਿੰਗ ਅਤੇ ਸੈਟੇਲਾਈਟ ਇਮੇਜਰੀ ਦੀ ਮਦਦ ਨਾਲ ਸਮਾਰਟ ਫਾਰਮਿੰਗ ਨੂੰ ਵਧਾ ਰਹੇ ਨੇ। ਹੁਣ ਕਿਸਾਨ ਮੋਬਾਈਲ ਐਪਸ ਅਤੇ ਸੈਟੇਲਾਈਟ ਡੇਟਾ ਦੀ ਮਦਦ ਨਾਲ ਫਸਲ ਦੀ ਸਿਹਤ, ਪਾਣੀ ਦੀ ਲੋੜ ਅਤੇ ਰੋਗ ਦੀ ਪਹਿਲਾਂ ਹੀ ਜਾਣਕਾਰੀ ਲੈ ਸਕਦੇ ਹੋ। ਇਸ ਨਾਲ ਲਗਾਤਾਰ ਘੱਟ ਅਤੇ ਪੈਦਾਵਾਰ ਵਧਣ ਦੀ ਉਮੀਦ ਹੈ। ਮਤਲਬ ਇਹ ਬਹੁਤ ਹੀ ਵਧੀਆ ਚੀਜ਼ ਹੈ ਕਿ ਤੁਸੀਂ ਆਪਣੇ ਫੋਨ ਦੇ ਨਾਲ ਹੀ ਸਾਡੇ ਜਿਹੜੇ ਕਿਸਾਨ ਵੀਰ ਨੇ ਜੋ ਵੀ ਇੱਡੀ ਵੱਡੀ ਗਰਮੀ ਦੇ ਵਿੱਚ ਜਾਂ ਕਿਸੇ ਵੀ ਮੌਸਮ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ, ਤੁਸੀਂ ਹੁਣ ਉਹੀ ਚੀਜ਼ ਆਪਣੀ ਇੱਕ ਮੋਬਾਈਲ ਐਪ ਵਿੱਚ ਦੇਖ ਸਕਦੇ ਹੋ। ਅਤੇ ਅਗਲੀ ਖਬਰ ਫਿਰ ਇੱਕ ਸੈਟੇਲਾਈਟ ਦੇ ਨਾਲ ਰਿਲੇਟਡ ਹੈ। ਸੈਟੇਲਾਈਟ ਡੇਟਾ ਨਾਲ ਜਲ ਸੰਕਰਣ। ਇਸਰੋ ਅਤੇ ਅਰਥ ਓਬਜ਼ਰਵੇਸ਼ਨ ਸੈਟੇਲਾਈਟਸ ਦੀ ਮਦਦ ਨਾਲ ਭਾਰਤ ਵਿੱਚ ਗਰਾਊਂਡ ਵਾਟਰ ਮੈਪਿੰਗ, ਰਿਜ਼ਰਵੋਇਰ ਮੋਨੀਟਰਿੰਗ ਅਤੇ ਫਲੱਡ ਫੋਰਕਾਸਟਿੰਗ ਹੋਰ ਸਹੀ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਹ ਤਕਨੀਕ ਕਿਸਾਨਾਂ ਅਤੇ ਜਲ ਪ੍ਰਬੰਧਨ ਲਈ ਬਹੁਤ ਲਾਭਦਾਇਕ ਸਾਬਿਤ ਹੋ ਰਹੀ ਹੈ। ਅਤੇ ਆਖਰੀ ਖਬਰ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਬਟ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਜ਼ਰੂਰ ਸੁਣਾਉਂਦੇ ਹਾਂ। ਅਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਇਸ ਗਾਣੇ ਨੂੰ ਇੰਜੋਏ ਕਰੋਗੇ, ਅਤੇ ਤੁਸੀਂ ਸੁਣਦੇ ਰਹੋ ਸ਼ੋਅ।

107.7 FM band ਤੇ show you funny ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਹੁਣੇ ਚੱਲ ਰਿਹਾ ਸੀ ਸੈਗਮੈਂਟ ਟੈਕ ਟੌਕ, ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਸੀ ਸਾਇੰਸ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਨੇ ਕਿੰਨੇ ਝੰਡੇ ਗੱਡੇ ਨੇ, ਭਾਵੇਂ ਆਸਮਾਨ ਹੋਵੇ, ਭਾਵੇਂ ਖੇਤੀ ਹੋਵੇ, ਭਾਵੇਂ ਪਾਣੀ ਹੇਠਲਾ ਧਰਤੀ ਹੇਠਲਾ ਪਾਣੀ ਹੋਵੇ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਬਹੁਤ ਹੀ ਵਧੀਆ ਲੱਗੀ ਹੋਣਗੀ ਕਿ ਸਾਡਾ ਦੇਸ਼ ਕਿੰਨੀ ਵਧੀਆ ਤਰੱਕੀ ਕਰ ਰਿਹਾ ਹੈ, ਅਤੇ ਉਸਦੀ ਖਬਰਾਂ ਸੁਣ ਕੇ ਤੁਹਾਡਾ ਮਾਣ ਵੀ ਹੋਰ ਉੱਚਾ ਹੋਇਆ ਹੋਵੇ ਅਤੇ ਤੁਹਾਡੀ ਨੌਲੇਜ ਵਿੱਚ ਵੀ ਹੋਰ ਵੱਧ

0: ਪਤਾ ਨਹੀਂ ਲੱਗਾ ਕਿ ਕਦੋਂ ਮਤਲਬ ਪਤਾ ਨਹੀਂ ਲੱਗਾ ਕਿ ਕਦੋਂ ਇਹ ਸ਼ਾਮ ਕਿਵੇਂ ਬੀਤ ਗਈ।
1: ਪਰ ਦੇਖੋ ਸਮਾਂ ਤਾਂ ਬੀਤਦਾ ਹੀ ਰਹਿੰਦਾ ਹੈ ਅਤੇ ਨਗਮੇ ਇੱਦਾਂ ਹੀ ਚੱਲਦੇ ਰਹਿੰਦੇ ਨੇ, ਅਤੇ ਹੁਣ ਸਾਡੇ ਸਰੋਤਿਆਂ ਤੋਂ ਵਿਦਾ ਲੈਣ ਦਾ ਵੀ ਸਮਾਂ ਆ ਚੁੱਕਾ ਹੈ। ਆਹੀ ਕਹਿ ਰਹੇ ਹੋ ਮੰਡੇਕ, ਪਰ ਸਾਡਾ ਮਨ ਨਹੀਂ ਹੈਗਾ ਤੁਹਾਡੇ ਤੋਂ ਵਿਦਾ ਲੈਣ ਦਾ, ਅਤੇ ਬਟ ਸਾਨੂੰ ਇਜਾਜ਼ਤ ਦਿਓ, ਅਤੇ ਮੈਨੂੰ ਆਰਜੇ ਕਾਵਿਆ ਨੂੰ
0: ਮੈਨੂੰ ਆਰਜੀ ਮਨਟੇਕ ਸਿੰਘ ਨੂੰ
1: ਦਿਓ ਇਜਾਜ਼ਤ।
0: ਨਮਸਕਾਰ।
1: ਨਮਸਕਾਰ।

ਐਫਐਮਬੈਨਿਕਸ ਤੋਂ 2.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਅੱਜ ਰਾਜਵੀਰ ਜੀ, ਹਾਂ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਜਿਸ ਦਾ ਨਾਮ ਹੈ ਲਵ ਯੂ ਜ਼ਿੰਦਗੀ। ਵੀ ਇੱਕ ਗੱਲ ਤਾਂ ਪੱਕੀ ਇਸ ਸਾਲ ਦੇ ਵਿੱਚ, ਇਸ ਸਾਲ ਦੇ ਵਿੱਚ ਡਿੱਗ ਗਏ ਹੋ ਜ਼ਿੰਦਗੀ 'ਚ, ਕੋਈ ਗੱਲ ਨਹੀਂ, ਉਠਾ ਦਿਆਂਗੇ ਤੁਹਾਨੂੰ, ਕੋਈ ਚੱਕਰ ਨਹੀਂ। ਨੈਗੇਟਿਵ ਹੋ ਰਹੇ ਹੋ, ਕੋਈ ਗੱਲ ਨਹੀਂ, ਐਨ ਹਟਾ ਕੇ ਪੋਜ਼ਿਟਿਵਿਟੀ ਲਿਆ ਦਾਂਗੇ, ਕੋਈ ਗੱਲ ਨਹੀਂ। ਜੇਕਰ ਕਿਸੇ ਨੇ ਕੁਛ ਕਹਿ ਵੀ ਦਿੱਤਾ ਆ, ਕਹਿਣ ਕੂਣ ਨੂੰ ਛੱਡੋ, ਜੋ ਹੁਣ ਕਵਾਂਗੇ ਉਹ ਤੁਹਾਡੇ ਅੰਦਰ ਨਵੀਂ ਰਵਾਨੀਅਤ ਲੈ ਆਏਗੀ। ਵੀ ਕਹਿੰਦੇ ਕਿ ਜਿਹੜੇ ਵੱਡੇ ਖਤਰੇ ਹੁੰਦੇ ਨਾ, ਵੱਡੇ ਮੌਕਿਆਂ ਨੂੰ ਜਨਮ ਵੀ ਦਿੰਦੇ ਨੇ। ਕੋਈ ਗੱਲ ਨਹੀਂ, ਜੇਕਰ ਹੋਣ ਲੱਗ ਰਿਹਾ ਨਾ ਕਿ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਚੈਲੇਂਜ ਆਉਣ ਵਾਲਾ, ਫਾਈਨੈਂਸ਼ੀਅਲੀ ਜਾਂ ਫਿਰ ਤੁਹਾਡੀ ਹੈਲਥ ਇਸ਼ੂਜ਼, ਕੁਛ ਵੀ ਹੋ ਸਕਦਾ ਆ, ਕਿਤੇ ਨਾ ਕਿਤੇ ਵੱਡੇ ਮੌਕਿਆਂ ਨੂੰ ਹੀ ਜਨਮ ਦੇਗਾ। ਕਹਿੰਦੇ ਨੇ ਕਿ ਆਪਾਂ ਤੁਰਨ ਤਾਂ ਲੱਗ ਪੈਂਦੇ ਹਾਂ, ਬੱਚਾ ਛੋਟਾ ਹੁੰਦਾ ਤੁਰਨਾ ਸ਼ੁਰੂ ਕਰ ਦਿੰਦਾ, ਤੁਰਦੇ ਤੁਰਦੇ ਤੁਰਦੇ ਡਿੱਗਦਾ ਵੀ ਆ, ਗੋਡੇ ਵੀ ਰਗੜ ਖਾਂਦੇ ਨੇ ਉਹਦੇ। ਰਗੜ ਖਾਣ ਤੋਂ ਬਾਅਦ ਫਿਰ ਜਦੋਂ ਆਰਾਮ ਆਉਂਦਾ, ਉਹਨੂੰ ਪਤਾ ਲੱਗਦਾ ਕਿ ਮੈਂ ਕੁਛ ਕੀਤਾ ਆ। ਜਦੋਂ ਤੱਕ ਘਰ ਤੋਂ ਬਾਹਰ ਪੈਰ ਹੀ ਨਾ ਰੱਖਾਂਗੇ, ਉਸ ਤੋਂ ਪਹਿਲਾਂ ਥੋੜ੍ਹੇ ਨਾ ਪਤਾ ਲੱਗੇਗਾ ਕਿ ਜ਼ਿੰਦਗੀ ਦੇ ਵਿੱਚ ਕਿੰਨੀਆਂ ਹੋਰ ਠੇਡਾਂ ਖਾਣੀਆਂ ਪੈਣੀਆਂ। ਅਤੇ ਦੂਜੀ ਗੱਲ, ਕਹਿੰਦੇ ਕਿ ਆਪਣੀ ਕਾਬਲੀਅਤ ਨੂੰ ਪਛਾਣੋ ਅਤੇ ਆਪਣੀ ਜਗ੍ਹਾ ਨੂੰ ਜ਼ਰੂਰ ਪਛਾਣੋ। ਕਈ ਵਾਰ ਕੀ ਹੁੰਦਾ ਹੈ ਕਿ ਗਲਤ ਜਗ੍ਹਾ 'ਤੇ ਸਹੀ ਚੀਜ਼ ਲੱਭਣ ਦੀ ਕੋਸ਼ਿਸ਼ ਕਰਨਾ ਵੀ ਬਹੁਤ ਵੱਡੀ ਮਿਸਟੇਕ ਹੁੰਦੀ ਹੈ। ਅਤੇ ਜੇਕਰ ਇਹ ਮਿਸਟੇਕ ਅਜੇ ਵੀ ਹੋ ਰਹੀ ਹੈ ਤਾਂ ਰੁਕ ਜਾਓ, ਸਾਲ ਹੋ ਚੁੱਕਾ ਥੋੜ੍ਹਾ ਜਿਹਾ, ਕਿਉਂਕਿ ਕਈ ਵਾਰ ਸੋਚ ਸਮਝ ਕੇ ਲਿਆ ਗਿਆ ਫੈਸਲਾ ਤੁਹਾਡੀ ਸਾਰੀ ਜ਼ਿੰਦਗੀ ਸੰਵਾਰ ਸਕਦਾ ਹੈ। ਫੀਲ ਹੋ ਰਿਹਾ ਗਲਤ ਜਗ੍ਹਾ ਦੇ ਉੱਤੇ, ਉਹ ਕੋਈ ਗੱਲ ਨਹੀਂ, ਥੋੜ੍ਹੀ ਦੇਰ ਠਹਿਰਾਵ ਆਏਗਾ ਜ਼ਿੰਦਗੀ ਦੇ ਵਿੱਚ, ਲੇਕਿਨ ਉਹ ਠਹਿਰਾਵ ਬਹੁਤ ਕੁਝ ਸਿਖਾ ਕੇ ਜਾਏਗਾ। ਜਿਵੇਂ ਮੌਸਮ, ਮੌਸਮ ਦਾ ਠਹਿਰਾਵ ਇਸ ਸਮੇਂ ਆਇਆ ਹੋਇਆ, ਸਾਰਿਆਂ ਨੂੰ ਉਡੀਕ ਹੈ ਕਿ ਬਾਰਿਸ਼ ਆਏਗੀ, ਲੇਕਿਨ ਬਾਰਿਸ਼ ਉਦੋਂ ਹੀ ਆਏਗੀ ਜਦੋਂ ਬੱਦਲ ਆਉਣਗੇ, ਗਰਮੀ ਵੀ ਥੋੜ੍ਹੀ ਬਹੁਤੀ ਹੋਏਗੀ, ਹਵਾਵਾਂ ਵੀ ਚੱਲਣਗੀਆਂ।

ਲੇਕਿਨ ਉਸ ਤੋਂ ਪਹਿਲਾਂ ਜਿਹੜਾ ਹੈ ਠਹਿਰਾਵ ਆ ਗਰਮੀ ਦਾ, ਇਹ ਵੀ ਇੱਕ ਤਰ੍ਹਾਂ ਦੀ ਤੁਹਾਨੂੰ ਸਿਗਨਲ ਦਿੰਦਾ ਹੈ ਕਿ ਆਉਣ ਵਾਲੇ ਜਿਹੜੇ ਦਿਨ ਆ ਸੁਹਾਵਣੇ ਹੋਣ ਵਾਲੇ ਨੇ। ਫਿਲਹਾਲ ਸੁਣਦੇ ਹਾਂ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ ਕੱਲਾ ਚੰਨ। ਉਸ ਤੋਂ ਬਾਅਦ ਗੱਲ ਕਰਾਂਗੇ ਕਿ ਹੋਰ ਕਿਹੜੇ ਕਿਹੜੇ ਲੋਕ ਨੇ ਜਿਹੜੇ ਤੁਹਾਨੂੰ ਕਹਿੰਦੇ ਆ ਕਿ ਯੇ ਵੀ ਹੋਗਾ ਵੋ ਵੀ ਹੋਗਾ, ਲੇਕਿਨ ਆਖਿਰ ਕੌਣ ਹੈ ਵੋ ਲੋਕ।

ਹਰ ਸਮੇਂ ਨੈਗੇਟਿਵਿਟੀ ਆ ਰਹੀ ਹੈ ਮਾਇੰਡ ਦੇ ਵਿੱਚ, ਤਾਂ ਇਹ ਗੱਲ ਜ਼ਰੂਰ ਸੁਣੋ। ਹਰ ਸਮੇਂ ਨਾ ਪੱਖੀ ਵਿਚਾਰਾਂ ਅਤੇ ਆਪਣੀਆਂ ਕਮੀਆਂ ਬਾਰੇ ਸੋਚਦੇ ਰਹਿਣਾ ਸਭ ਤੋਂ ਵੱਡੀ ਬੁਰੀ ਆਦਤ ਹੈ। ਇਸ ਲਈ ਸਾਨੂੰ ਆਪਣੀ ਇਸ ਆਦਤ ਨੂੰ ਬਦਲ ਲੈਣਾ ਚਾਹੀਦਾ। ਤੁਹਾਡੇ ਨਾਲ ਚੰਗਾ ਹੋਣਾ ਜਾਂ ਫਿਰ ਬੁਰਾ, ਇਹ ਵੱਖਰਾ ਵਿਸ਼ਾ ਹੁੰਦਾ ਹੈ, ਪਰ ਤੁਸੀਂ ਤਾਂ ਘੱਟੋ ਘੱਟ ਆਪਣੇ ਚੰਗੇ ਬਾਰੇ ਸੋਚਣ ਦੀ ਕੋਸ਼ਿਸ਼ ਕਰੋ, ਕਿਉਂਕਿ ਵਰਡਸ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ। ਜੇ ਅਸੀਂ ਆਪਣੇ ਆਪ ਦੇ ਬਾਰੇ ਹਮੇਸ਼ਾ ਕਹਾਂਗੇ ਨਹੀਂ ਮੈਂ ਤਾਂ ਹੋਣਾ ਨਹੀਂ, ਇੱਦਾਂ ਨਹੀਂ ਹੋਣਾ, ਮੈਂ ਇਹਦੇ ਲਈ ਨਹੀਂ ਬਣੀ, ਉਹਦੇ ਲਈ ਨਹੀਂ ਬਣਿਆ, ਨੋ, ਨਥਿੰਗ ਐਲਸ ਬਿਹਾਈਂਡ ਦਾ ਵਰਡਸ। ਜੇਕਰ ਤੁਸੀਂ ਵਰਡਸ ਦੀ ਪਕੜ ਨੂੰ ਸਮਝੋ, ਉਹਨਾਂ ਦੀ ਐਨਰਜੀ ਸਮਝੋ, ਜੇਕਰ ਅੱਜ ਕਹੋਗੇ ਮੈਂ ਵੀ ਕਰ ਲੈਣਾ, ਮੈਂ ਉਹ ਵੀ ਕਰ ਲੈਣਾ, ਇੱਦਾਂ ਕਰ ਲੈਣਾ, ਉੱਦਾਂ ਕਰ ਲੈਣਾ, ਦੇਖਿਓ ਰਾਹ ਆਪਣੇ ਆਪ ਬਣਨਗੇ। ਇਹਨੂੰ ਕਹਿੰਦੇ ਆਪਾਂ ਮੈਨੀਫੈਸਟੇਸ਼ਨ। ਲਗਾਤਾਰ ਨੈਗੇਟਿਵਿਟੀ ਵਾਲੇ ਜਿਹੜੇ ਵਿਚਾਰ ਆ, ਜਦੋਂ ਰੁੱਝੇ ਰਹਿੰਦੇ ਸਾਡੇ ਦਿਮਾਗ ਦੇ ਵਿੱਚ, ਇੰਨਾ ਵੀ ਅਸੀਂ ਭੁੱਲ ਜਾਂਦੇ ਹਾਂ ਕਿ ਨਕਾਰਾਤਮਕ ਸੋਚ ਦੇ ਪ੍ਰਭਾਵ ਤੋਂ ਅਸੀਂ ਬਚ ਹੀ ਨਹੀਂ ਸਕਦੇ, ਕਿਉਂਕਿ ਲਗਾਤਾਰ ਨੈਗੇਟਿਵਿਟੀ ਬਾਰੇ ਸੋਚਾਂਗੇ ਤਾਂ ਓਬਵੀਅਸ ਜਿਹੀ ਗੱਲ ਆ, ਦਿਮਾਗ 'ਤੇ ਹਾਵੀ ਹੋਏਗੀ। ਇਸੇ ਤਰ੍ਹਾਂ ਜਿਹੜਾ ਸਾਡਾ ਅਵਚੇਤਨ ਮਨ ਹੁੰਦਾ, ਉਸ ਦੇ ਵਿੱਚ ਵੀ ਬਹੁਤ ਕੁਝ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਜਿਸ ਕਰਕੇ ਸਾਡਾ ਅਵਚੇਤਨ ਮਨ ਸਾਨੂੰ ਨਕਾਰਾਤਮਕ ਊਰਜਾ ਦੇ ਪ੍ਰਭਾਵ ਦੇ ਹੇਠ ਫਿਰ ਉਦਾਸੀ ਵੱਲ ਲੈ ਜਾਂਦਾ ਹੁੰਦਾ ਹੈ ਨਾ। ਬੰਦਾ ਇੱਕ ਪਲ 'ਚ ਖੜਿਆ ਖਿੜਿਆ ਹੁੰਦਾ ਅਤੇ ਦੂਜੇ ਪਲ 'ਚ ਪਤਾ ਨਹੀਂ ਕੀ ਆਪਣੇ ਦਿਮਾਗ 'ਚ ਸੋਚ ਸੋਚ ਕੇ, ਇਟਸ ਲਾਈਕ ਸਾਇਲੈਂਟ ਪਰਸਨ। ਅਤੇ ਆਓ ਅੱਜ ਹੀ ਕੋਸ਼ਿਸ਼ ਕਰਦੇ ਹਾਂ ਕਿ ਨਾ ਪੱਖੀ ਵਿਚਾਰਾਂ ਬਾਰੇ ਵਾਰ ਵਾਰ ਸੋਚਣ ਉੱਪਰ ਪੂਰੀ ਤਰ੍ਹਾਂ ਰੋਕ ਲਗਾਵਾਂਗੇ, ਤਾਂ ਜੋ ਸਾਡਾ ਧਿਆਨ ਸੌਖੇ ਤਰੀਕੇ ਨਾਲ ਹਾਂ ਪੱਖੀ ਸੋਚ ਦੇ ਉੱਪਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰ ਸਕੇ। ਲਗਾਤਾਰ ਸੋਚਣ ਨਾਲੋਂ ਚੰਗਾ ਉਸ ਸੋਚ ਨੂੰ ਹਕੀਕਤ ਵਿੱਚ ਕਰਕੇ ਵਿਖਾਓ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਕਿੰਨੀਆਂ ਕੁ ਹੋਰ ਸਥਿਤੀਆਂ ਆਉਣ ਵਾਲੀਆਂ ਨੇ, ਤੁਸੀਂ ਤਿਆਰ ਹੋ ਜਾਂ ਫਿਰ ਨਹੀਂ। ਇਹ ਗੱਲਾਂ ਵੀ ਬਹੁਤ ਜ਼ਿਆਦਾ ਸੋਚਣ ਵਾਲੀਆਂ ਹੁੰਦੀਆਂ ਨੇ, ਤੋ ਡਿਪੈਂਡ ਸਾਡੇ ਉੱਤੇ ਕਰਦਾ ਹੈ ਕਿ ਜਦੋਂ ਅਸੀਂ ਸਥਿਤੀ ਤੋਂ ਜਾਣੂ ਹੋ ਜਾਂਦੇ ਹਾਂ ਆਪਣੇ ਤੋਂ, ਫਿਰ ਉਸ ਤੋਂ ਬਾਅਦ ਸਾਨੂੰ ਪਤਾ ਹੁੰਦਾ ਕਰਨਾ ਕੀ ਹੈ। ਵੱਡੀ ਗੱਲ ਤਾਂ ਇਹ ਹੁੰਦੀ ਆ, ਜੇ ਆਪਣੇ ਆਪ ਨੇ ਕਨੈਕਟੀਵਿਟੀ ਕਰਕੇ ਇਹ ਨਹੀਂ ਪਤਾ ਕੀਤਾ ਕਿ ਤੁਹਾਡੇ 'ਚ ਖਾਮੀਆਂ ਕੀ ਨੇ, ਤੁਹਾਡੀ ਕਮੀ ਕਿੱਥੇ ਰਹਿ ਗਈ ਆ, ਜੋ ਪਿੱਛੇ ਹੋਇਆ ਭੁੱਲ ਜਾਓ, ਜੋ ਪ੍ਰੈਜੈਂਟ ਚੱਲ ਰਿਹਾ ਜੋ ਉੱਤੇ ਫੋਕਸ ਕੀਤਾ ਜਾਏ, ਤਾਂ ਫਿਰ ਉਹ ਜਿਹੜਾ ਫਿਊਚਰ ਆ ਤੁਹਾਡਾ ਹੋਰ ਬ੍ਰਾਈਟ ਕਰ ਦੇਗਾ। ਐਂਡ ਮੋਸਟ ਇੰਪੋਰਟੈਂਟ ਥਿੰਗ, ਫੋਕਸ। ਲਾਈਫ ਦਾ ਫੋਕਸ ਸਾਰੇ ਗੱਲ ਕਰਦੇ ਨੇ, ਲੇਕਿਨ ਮਾਇੰਡ ਦਾ ਫੋਕਸ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਨਾਲ ਗੱਲ ਕਰ ਰਹੇ ਹੋ, ਜੇਕਰ ਆਈ ਬੋਲਸ ਇੱਧਰ ਉੱਧਰ ਘੁੰਮ ਰਹੀਆਂ ਨੇ, ਉਦੋਂ ਵੀ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਇਹ ਪਰਸਨ ਫੋਕਸਡ ਹੈ ਜਾਂ ਫਿਰ ਨਹੀਂ। ਨਹੀਂ ਯਕੀਨ ਆ ਰਿਹਾ, ਰਿਐਲਿਟੀ ਚੈੱਕ ਆਪਣੇ ਨਾਲ ਦੇ ਨਾਲ ਕਰਕੇ ਦੇਖ ਲਓ। ਉਦੋਂ ਤੱਕ ਸੁਣਦੇ ਹਾਂ ਆਪਾਂ ਕੇ ਕੇ ਐਂਡ ਪਲਕ ਮੁੰਚਲ ਦੀ ਆਵਾਜ਼ ਦੇ ਵਿੱਚ ਟਾਈਗਰ ਜ਼ਿੰਦਾ ਹੈ ਮੂਵੀ ਦਾ ਇਹ ਗੀਤ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਇੱਕ ਕਾਨਫਰੰਸ ਦੀ ਪ੍ਰਧਾਨਗੀ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਅਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਰਾਜ ਕਰ ਵਿਭਾਗ ਵੱਲੋਂ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਦੇ ਸਬੰਧ 'ਚ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਜੰਮੂ ਕਸ਼ਮੀਰ ਦੇ ਮੰਤਰੀ ਸ੍ਰੀ ਸੁਧੀਰ ਸ਼ਰਮਾ ਨੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਅਤੇ ਮਰਦਾਂ ਦੀ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ 4th ਮੈਚ ਅੱਜ ਰਾਤ ਬ੍ਰਿਸਟਲ ਦੇ ਕਾਉਂਟੀ ਗਰਾਊਂਡ ਵਿਖੇ ਖੇਡਿਆ ਜਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਨੇ। ਪੰਜਾਬ, ਜੰਮੂ ਕਸ਼ਮੀਰ, ਉੱਤਰਾਖੰਡ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਪੱਛਮ ਬੰਗਾਲ ਅਤੇ ਉੱਤਰ ਪੂਰਬ ਸਮੇਤ ਸਰਹੱਦੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਸੁਪਰਡੈਂਟ ਇਸ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਨੇ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕਰ ਰਹੇ ਨੇ। ਇਸ ਕਾਨਫਰੰਸ ਦਾ ਉਦੇਸ਼ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਕੇ ਅਤੇ ਲਾਗੂ ਕਰਨ ਨੂੰ ਬਿਹਤਰ ਬਣਾਉਣ ਲਈ ਉਪਾਵਾਂ ਦੀ ਪਛਾਣ ਕਰਕੇ ਦੇਸ਼ ਦੇ ਸਰਹੱਦੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਹ ਮੀਟਿੰਗ ਗੈਰ ਕਾਨੂੰਨੀ ਪ੍ਰਵਾਸ ਵਿਰੁੱਧ ਕੇਂਦਰ ਸਰਕਾਰ ਦੀ ਤੀਬਰ ਮੁਹਿੰਮ ਦਰਮਿਆਨ ਮਹੱਤਵਪੂਰਨ ਮੰਨੀ ਜਾ ਰਹੀ ਏ। ਗੈਰ ਕਾਨੂੰਨੀ ਪ੍ਰਵਾਸ ਦੇਸ਼ ਦੇ ਪੂਰਬੀ ਹਿੱਸੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਜ਼ਿਲ੍ਹਿਆਂ ਦੀ ਆਬਾਦੀ ਨੂੰ ਬਦਲਣ ਵਿੱਚ ਇੱਕ ਯੋਜਨਾਬੱਧ ਕੋਸ਼ਿਸ਼ ਰਹੀ ਏ। ਘੁਸਪੈਠ ਤੋਂ ਇਲਾਵਾ ਮੀਟਿੰਗ ਵਿੱਚ ਗੈਰ ਕਾਨੂੰਨੀ ਪ੍ਰਵਾਸ ਤੇ ਆਬਾਦੀ ਤਬਦੀਲੀ, ਸਰਹੱਦੀ ਸੁਰੱਖਿਆ, ਡਰੋਨ ਖਤਰੇ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਮੁੱਦਿਆਂ ਤੇ ਚਰਚਾ ਹੋਣ ਦੀ ਉਮੀਦ ਏ। ਇਹ ਕਾਨਫਰੰਸ ਕੇਂਦਰ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਲਏ ਗਏ ਫੈਸਲੇ ਦੇ ਪਿਛੋਕੜ ਵਿੱਚ ਹੋ ਰਹੀ ਏ। ਉਸ ਫੈਸਲੇ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹੋ ਰਹੀਆਂ ਆਬਾਦੀ ਸੰਬੰਧੀ ਤਬਦੀਲੀਆਂ ਦੀ ਹੱਦ ਦੀ ਜਾਂਚ ਕਰਨ ਅਤੇ ਉਹਨਾਂ ਨੂੰ ਜ਼ਿੰਮੇਵਾਰ ਕਾਰਕਾਂ ਦੀ ਪਛਾਣ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ। ਪੰਜਾਬ ਭਰ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਦੀ ਕਾਰਵਾਈ ਚੱਲ ਰਹੀ ਏ ਅਤੇ ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ 11 ਅਤੇ 12 ਜੁਲਾਈ ਦਿਨ ਸ਼ਨਿਚਰਵਾਰ ਤੇ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ ਤੇ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਅਤੇ ਜਮ੍ਹਾਂ ਕਰਵਾ ਸਕਦੇ ਨੇ। ਸੂਬੇ ਦੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਮੁੱਖ ਚੋਣ ਅਫਸਰ ਪੰਜਾਬ ਸ਼੍ਰੀਮਤੀ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਜੇਕਰ ਕਿਸੇ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ ਤਾਂ ਤੁਰੰਤ ਆਪਣੇ ਬੂਥ ਪੱਧਰ ਦੇ ਅਧਿਕਾਰੀ BLO ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਵੋਟ ਕੇਂਦਰ ਤੇ ਸੰਪਰਕ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿੱਚ ਹਰੇਕ ਯੋਗ ਵੋਟਰ ਦਾ ਸ਼ਾਮਿਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਹਿੱਸੇਦਾਰੀ ਬੇਹੱਦ ਜ਼ਰੂਰੀ ਏ। ਉਨ੍ਹਾਂ ਅੱਗੇ ਕਿਹਾ ਕਿ ਬੂਥ ਪੱਧਰ ਦੇ ਅਧਿਕਾਰੀ BLO ਇਸ ਪ੍ਰਕਿਰਿਆ ਵਿੱਚ ਵੋਟਰਾਂ ਦੀ ਮਦਦ ਵਾਸਤੇ ਸਾਰੇ ਨਿਰਧਾਰਿਤ ਵੋਟ ਕੇਂਦਰਾਂ ਤੇ ਮੌਜੂਦ ਰਹਿਣਗੇ। ਪੰਜਾਬ ਰਾਜ ਕਰ ਵਿਭਾਗ ਨੇ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਨੂੰ ਅੰਜਾਮ ਦੇਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਖਜ਼ਾਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਅਹਿਮ ਕਾਰਵਾਈ ਨੇ ਕਰੀਬ 8.35 ਕਰੋੜ ਰੁਪਏ ਦੇ ਇਨਪੁੱਟ ਟੈਕਸ ਕ੍ਰੈਡਿਟ ਦੇ ਫਰਜ਼ੀ ਲੈਣ ਦੇਣ ਨੂੰ ਸਫਲਤਾ ਨਾਲ ਰੋਕਿਆ ਜੋ

ਕਿ ਗਲਤ ਇੰਟੀਗ੍ਰੇਟਿਡ GST ਰਿਫੰਡ ਦਾਅਵਿਆਂ ਰਾਹੀਂ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਸੀ। ਚੰਡੀਗੜ੍ਹ ਵਿਖੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦੇ ਆਧਾਰ ਤੇ ਇਸ ਕਾਰਵਾਈ ਦਾ ਵੇਰਵਾ ਦਿੰਦਿਆਂ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ GST ਵਿਭਾਗ ਨੇ ਜਲੰਧਰ ਦੀ ਮੈਸਰਸ ਰੈਮਸਨਸ ਕਾਰਪੋਰੇਸ਼ਨ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਇਹ ਫਰਮ ਮਾਲ ਦੀ ਅਸਲ ਸਪਲਾਈ ਕੀਤੇ ਬਿਨਾਂ GST ਇਨਵੋਇਸ ਜਾਰੀ ਕਰਕੇ ਵੱਡੇ ਪੱਧਰ ਤੇ ਫਰਜ਼ੀ ਬਿਲਿੰਗ ਤੇ ਫਰਜ਼ੀ ਇਨਪੁੱਟ ਟੈਕਸ ਕ੍ਰੈਡਿਟ ਘੁਟਾਲੇ ਵਿੱਚ ਸ਼ਾਮਲ ਸੀ। ਸ੍ਰੀ ਚੀਮਾ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੇ ਪੂਰੇ ਨੈਟਵਰਕ ਦੀ ਪਛਾਣ ਕਰਨ, ਇਸ ਫਰਜ਼ੀ RTC ਦੇ ਸਹੀ ਪ੍ਰਵਾਹ ਦਾ ਪਤਾ ਲਾਉਣ ਅਤੇ ਟੈਕਸ ਚੋਰੀ ਦੀ ਕੁੱਲ ਰਕਮ ਦਾ ਪਤਾ ਲਾਉਣ ਲਈ ਜਾਂਚ ਜਾਰੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIRRN ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @EIR ਜਲੰਧਰ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਜੰਮੂ ਕਸ਼ਮੀਰ ਦੇ ਮੰਤਰੀ ਸ੍ਰੀ ਸਤੀਸ਼ ਸ਼ਰਮਾ ਨੇ ਅੱਜ ਚੰਡੀਗੜ੍ਹ ਚ ਕਿਸਾਨ ਭਵਨ ਵਿਖੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਸ੍ਰੀ ਖੁੱਡੀਆਂ ਨੇ ਸ੍ਰੀ ਸਤੀਸ਼ ਸ਼ਰਮਾ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਦੇ ਵਫਦ ਦਾ ਨਿੱਘਾ ਸਵਾਗਤ ਕੀਤਾ। ਇਸ ਮੀਟਿੰਗ ਦੌਰਾਨ ਪੰਜਾਬ ਤੇ ਜੰਮੂ ਕਸ਼ਮੀਰ ਦਰਮਿਆਨ ਪਸ਼ੂ ਧਨ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਦੋਵਾਂ ਰਾਜਾਂ ਦੇ ਆਪਸੀ ਸਹਿਯੋਗ ਦੇ ਮੌਕਿਆਂ ਦੀ ਘੋਖ ਕੀਤੀ ਗਈ। ਸ੍ਰੀ ਕੁੱਡੀਆ ਨੇ ਪੰਜਾਬ ਸਰਕਾਰ ਦੀ ਸੰਘੀ ਢਾਂਚੇ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਤੇ ਪਸ਼ੂ ਪਾਲਣ ਵਿਚ ਬਿਹਤਰੀਨ ਢੰਗ ਤਰੀਕਿਆਂ ਨੂੰ ਸਾਂਝਾ ਕਰਨਾ ਦੇਸ਼ ਦੇ ਵਿਕਾਸ ਲਈ ਬੇਹੱਦ ਲਾਹੇਵੰਦ ਅਤੇ ਜ਼ਰੂਰੀ ਏ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਮੋਹਰੀ ਦੁੱਧ ਉਤਪਾਦਕ ਸੂਬਿਆਂ ਵਿਚ ਸ਼ੁਮਾਰ ਏ ਤੇ ਇਹ ਵਿਚਾਰ ਚਰਚਾ ਦੁੱਧ ਉਤਪਾਦਨ ਨੂੰ ਵਧਾਉਣ, ਪਸ਼ੂ ਧਨ ਦੇ ਨਸਲ ਸੁਧਾਰ ਤੇ ਪਸ਼ੂ ਸਿਹਤ ਸੰਭਾਲ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਤੇ ਕੇਂਦਰਿਤ ਰਹੀ। ਜੰਮੂ ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ ਨੇ ਪਸ਼ੂਆਂ ਦੀ ਸਿਹਤ ਦਾ ਜਾਇਜ਼ਾ ਲੈਣ ਦੇ ਨਾਲ ਨਾਲ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਸਬਸਿਡੀਆਂ ਤੇ ਸਮੇਂ ਸਿਰ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਨ ਦੀ ਤਜਵੀਜ਼ ਰੱਖੀ। ਸ੍ਰੀ ਸ਼ਰਮਾ ਨੇ ਪੰਜਾਬ ਤੇ ਆਪਣੇ ਵੱਲੋਂ ਸਾਂਝੀ ਕੀਤੀ ਅਹਿਮ ਜਾਣਕਾਰੀ ਦੀ ਸ਼ਲਾਘਾ ਕੀਤੀ ਤੇ ਉਮੀਦ ਪ੍ਰਗਟਾਈ ਕਿ ਪਸ਼ੂ ਪਾਲਣ ਖੇਤਰ ਵਿਚ ਢਾਂਚਾਗਤ ਸਹਿਯੋਗ ਦੋਵਾਂ ਸੂਬਿਆਂ ਦੇ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਵੇਗਾ। ਪੰਜਾਬ ਸਰਕਾਰ ਨੇ ਸੂਬੇ ਭਰ ਵਿਚ 892 ਆਧੁਨਿਕ ਆਂਗਨਵਾੜੀ ਕੇਂਦਰਾਂ ਦਾ ਨਿਰਮਾਣ ਮੁਕੰਮਲ ਕਰ ਲਿਆ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਰਾਜ ਵਿਚ ਬੱਚਿਆਂ ਪ੍ਰਤੀ ਸੁਖਾਵੇਂ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਪਸਾਰ ਕੀਤਾ ਜਾ ਰਿਹੈ ਤੇ ਇਸੇ ਲੜੀ ਤਹਿਤ 132 ਹੋਰ ਆਂਗਨਵਾੜੀ ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿਚ ਨੇ। ਇਸ ਦਾ ਉਦੇਸ਼ ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਮੁੱਢਲੀ ਦੇਖਭਾਲ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਦਾ ਹੈ। ਮੰਤਰੀ ਨੇ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ 1024 ਨਵੇਂ ਆਂਗਨਵਾੜੀ ਕੇਂਦਰ ਬਣਾਉਣ ਦਾ ਟੀਚਾ ਰੱਖਿਆ ਸੀ। 892 ਕੇਂਦਰਾਂ ਦੀ ਉਸਾਰੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਜਦੋਂ ਕਿ ਬਾਕੀ ਰਹਿੰਦੇ 132 ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿਚ ਨੇ ਅਤੇ ਜਲਦ ਹੀ ਪੂਰੇ ਕਰਕੇ ਸੂਬੇ ਦੇ ਬੱਚਿਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਏ ਕਿ ਹਰੇਕ ਬੱਚੇ ਭਾਵੇਂ ਉਸਦਾ ਕੋਈ ਵੀ ਆਰਥਿਕ ਪਿਛੋਕੜ ਹੋਵੇ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਮਿਆਰੀ ਸ਼ੁਰੂਆਤੀ ਸਿੱਖਿਆ ਮਾਹੌਲ ਅਤੇ ਖੇਡ ਆਧਾਰਿਤ ਸਿੱਖਿਆ ਦੇ ਮੌਕੇ ਮਿਲਣ। ਉਨ੍ਹਾਂ ਅੱਗੇ ਕਿਹਾ ਕਿ ਇਹ ਕੇਂਦਰ ਕੁਪੋਸ਼ਣ ਨਾਲ ਨਜਿੱਠਣ, ਬੱਚਿਆਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਸਰੀਰਕ ਤੇ ਬੌਧਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਅਹਿਮ ਭੂਮਿਕਾ ਨਿਭਾਉਣਗੇ। ਕੇਂਦਰ ਸਰਕਾਰ ਨੇ ਖੇਤੀਬਾੜੀ ਮਸ਼ੀਨੀਕਰਨ ਉਪਮਿਸ਼ਨ ਤਹਿਤ ਹੁਣ ਤੱਕ ਦੇਸ਼ ਭਰ ਵਿਚ ਵਿਅਕਤੀਗਤ ਕਿਸਾਨਾਂ ਨੂੰ 9,404 ਕਰੋੜ ਰੁਪਏ ਦੀਆਂ ਕਰੀਬ 22 ਲੱਖ ਖੇਤੀਬਾੜੀ ਮਸ਼ੀਨਾਂ ਵੰਡਣ ਚ ਮਦਦ ਕੀਤੀ ਏ। ਇਹ ਮਿਸ਼ਨ 2014-15 ਵਿਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਜੋ ਦੇਸ਼ ਵਿਚ ਖੇਤੀਬਾੜੀ ਉਤਪਾਦਕਤਾ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਹਲਕਾ ਗੜਸ਼ੰਕਰ ਤੋਂ ਵਿਧਾਇਕ ਸ੍ਰੀ ਜੈ ਕਿਸ਼ਨ ਸਿੰਘ ਰੋੜੀ ਨੇ ਪਿੰਡ ਸੋਲੀ ਵਿਖੇ ਕਰਵਾਈ ਗਈ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਧਿਆਨ ਨਾਲ ਸੁਣਿਆ। ਲੋਕਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਏ। ਤਰਨ ਤਾਰਨ ਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ ਸੇਵਾ ਮੁਕਤ ਨੇ ਦੱਸਿਆ ਕਿ ਫੌਜ, ਸਮੁੰਦਰੀ ਫੌਜ, ਹਵਾਈ ਫੌਜ, PSF, ITBP, CRPF ਤੇ CISF ਵਿਚ ਭਰਤੀ ਹੋਣ ਲਈ ਪ੍ਰੀ ਰਿਕਰੂਟਮੈਂਟ ਕੋਰਸ ਵੀ ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿਚ ਸਾਬਕਾ ਫੌਜੀਆਂ, ਫੌਜੀਆਂ ਦੀਆਂ ਵਿਧਵਾਵਾਂ ਤੇ ਵੀਰ ਨਾਰੀਆਂ, ਸੇਵਾ ਨਿਭਾ ਰਹੇ ਫੌਜੀਆਂ ਤੇ ਸਿਵਲੀਅਨਾਂ ਦੇ ਬੱਚਿਆਂ ਦੇ ਰੋਸ਼ਨ ਭਵਿੱਖ ਨੂੰ ਮੁੱਖ ਰੱਖਦਿਆਂ ਭਰਤੀ ਹੋਣ ਵਾਸਤੇ ਸਰੀਰਕ ਯੋਗਤਾ ਅਤੇ ਲਿਖਤੀ ਇਮਤਿਹਾਨ ਦੀ ਤਿਆਰੀ ਕਰਾਈ ਜਾਏਗੀ। ਮਰਦਾਂ ਦੇ ਕ੍ਰਿਕਟ ਵਿਚ ਭਾਰਤ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ

ਲੜੀ ਦਾ ਚੌਥਾ ਮੈਚ ਅੱਜ ਰਾਤ ਬ੍ਰਿਸਟਲ ਦੇ ਕਾਉਂਟੀ ਗਰਾਊਂਡ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਲੜੀ ਵਿੱਚ 0-2 ਨਾਲ ਪਿੱਛੇ ਹੈ, ਜਿਸ ਕਾਰਨ ਇਹ ਮੈਚ ਜਿੱਤਣਾ ਜ਼ਰੂਰੀ ਹੈ। ਆਖਿਰ 'ਚ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਰਾਜਕਾਰ ਵਿਭਾਗ ਵੱਲੋਂ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

ਕੁਛ ਲੋਕ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਜੋਖਮ ਲੈਣਾ ਬਹੁਤ ਜ਼ਰੂਰੀ ਆ, ਅਤੇ ਉਹਨਾਂ ਜੋਖਮ ਵਾਲਿਆਂ ਦੇ ਲਈ ਹੀ ਅਗਲੀ ਗੱਲ ਆ। ਜ਼ਿੰਦਗੀ ਨੂੰ ਆਰਾਮ ਦਾ ਇੱਕ ਘੇਰੇ ਵਿੱਚ ਜਿਉਣਾ ਹੀ ਸਮੱਸਿਆਵਾਂ ਦੀ ਜੜ੍ਹ ਆ। ਬਿਲਕੁਲ, ਕੰਫਰਟ ਜ਼ੋਨ ਛੱਡਣਾ ਬਹੁਤ ਜ਼ਰੂਰੀ ਆ, ਲੇਕਿਨ ਇੱਥੇ ਇਹ ਗੱਲ ਵੀ ਗੌਰ ਲਾਇਕ ਹੈ ਕਿ ਜੇਕਰ ਤੁਸੀਂ ਕੰਫਰਟ ਜ਼ੋਨ ਛੱਡਦੇ ਹੋ ਤਾਂ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਿਸ ਜ਼ੋਨ ਦੇ ਵਿੱਚ ਹੁਣ ਤੁਸੀਂ ਜਾ ਰਹੇ ਹੋ ਉਹ ਜ਼ੋਨ ਤੁਹਾਡੇ ਲਈ ਹੈ ਜਾਂ ਫਿਰ ਨਹੀਂ। ਕਹਿੰਦੇ ਨੇ ਕਿ ਜਦੋਂ ਮੁਸ਼ਕਿਲਾਂ ਦਾ ਡਰ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਦੋਂ ਕੁਝ ਨਵਾਂ ਸਿੱਖਣ ਦੀ ਚਾਹਤ ਵੀ ਆਪਣੇ ਆਪ ਪੈਦਾ ਹੋ ਜਾਂਦੀ ਹੈ। ਬਹੁਤ ਹੀ ਮਸ਼ਹੂਰ ਗਾਇਕ ਸੀਗੇ ਇੱਕ ਪੰਜਾਬੀ ਇੰਡਸਟਰੀ ਦੇ, ਜਿਨ੍ਹਾਂ ਦੀ ਭਰ ਜਵਾਨੀ ਦੇ ਵਿੱਚ ਮੌਤ ਹੋ ਜਾਂਦੀ ਹੈ, ਲੇਕਿਨ ਉਹਨਾਂ ਨੇ ਇੱਕ ਗੱਲ ਕਹੀ ਸੀਗੀ, ਡਰ ਹੀ ਨਹੀਂ ਰੱਖਣਾ ਕਿਸੇ ਚੀਜ਼ ਦਾ, ਜੇ ਬੰਦਾ ਡਰ ਡਰ ਕੇ ਜੀ ਜਾਊਗਾ ਤਾਂ ਫਿਰ ਉਸ ਤੋਂ ਬਾਅਦ ਕੁਛ ਹਾਸਿਲ ਨਹੀਂ ਕਰ ਸਕਦਾ। ਭਾਵੇਂ ਤੁਸੀਂ ਇੱਕ ਕੰਪਨੀ ਦੇ ਵਿੱਚ ਭਾਵੇਂ ਤੁਸੀਂ 7 ਸਾਲ ਨੌਕਰੀ ਕਰ ਲਓ, ਭਾਵੇਂ 10 ਸਾਲ ਕਰ ਲਓ, ਅਤੇ ਭਾਵੇਂ ਤਾਂ ਉਮਰ ਦੇ ਦਿਓ, ਜੇ ਡਰ ਡਰ ਕੇ ਜਿਉਣਾ ਸਿੱਖ ਲਿਆ ਤਾਂ ਬਗਾਵਤ ਕਰਨੀ ਹੀ ਭੁੱਲ ਜਾਓਗੇ। ਇਸ ਤੋਂ ਪਹਿਲਾਂ ਕਿ ਸੁਰੱਖਿਅਤ ਮਾਹੌਲ ਸਾਡੇ ਤੋਂ ਸਾਡੀ ਪਛਾਣ ਖੋਹ ਲਵੇ, ਆਪਣੇ ਸੁਰੱਖਿਅਤ ਘੇਰੇ ਨੂੰ ਤੋੜਨਾ ਜ਼ਰੂਰ ਸਿੱਖੋ। ਸੁਰੱਖਿਅਤ ਘੇਰਾ ਸਾਨੂੰ ਕਿਸ ਤਰ੍ਹਾਂ ਗੁਲਾਮੀ ਵੱਲ ਜਾਣ ਲਈ ਜ਼ਿੰਮੇਵਾਰ ਹੁੰਦਾ ਆ, ਇਹਨੂੰ ਵੀ ਇੱਕ ਸਮਝਦੇ ਹਾਂ ਇੱਕ ਕਹਾਣੀ ਦੇ ਜ਼ਰੀਏ। ਇੱਕ ਰਾਜਾ ਸੀ, ਉਸਨੇ ਆਪਣੇ ਕੋਲ ਇੱਕ ਬਾਜ ਰੱਖਿਆ ਹੋਇਆ ਸੀ, ਪਰ ਜਦੋਂ ਵੀ ਰਾਜਾ ਉਸ ਬਾਜ ਨੂੰ ਉਡਾਉਣ ਦੀ ਕੋਸ਼ਿਸ਼ ਕਰਦਾ ਤਾਂ ਬਾਜ ਉੱਡ ਕੇ ਇੱਕ ਦਰਖਤ ਉੱਤੇ ਬੈਠ ਜਾਂਦਾ ਸੀ। ਰਾਜੇ ਨੇ ਉਸਨੂੰ ਉੱਡਣਾ ਸਿਖਾਉਣ ਲਈ ਕਾਫ਼ੀ ਲੋਕਾਂ ਦੀ ਮਦਦ ਲਈ, ਪਰ ਸਾਰੇ ਆਪੋ ਆਪਣੀ ਯੋਗਤਾ ਦੇ ਅਨੁਸਾਰ ਯਤਨ ਕਰਕੇ ਹੱਥ ਖੜ੍ਹੇ ਕਰ ਗਏ। ਇਹ ਸਭ ਵੇਖ ਕੇ ਰਾਜਾ ਪਰੇਸ਼ਾਨ ਹੋ ਗਿਆ। ਅਗਲੇ ਦਿਨ ਉਸ ਰਾਜੇ ਕੋਲ ਇੱਕ ਫਕੀਰ ਆਇਆ ਅਤੇ ਉਸਨੇ ਰਾਜੇ ਨੂੰ ਵਿਸ਼ਵਾਸ ਦਵਾਇਆ ਕਿ ਮੈਂ ਤੁਹਾਡੇ ਬਾਜ ਨੂੰ ਉਡਾਉਣਾ ਸਿਖਾ ਦੇਵਾਂਗਾ। ਉਸ ਫਕੀਰ ਦੇ ਵਿਸ਼ਵਾਸ ਦਿਵਾਉਣ ਨਾਲ ਰਾਜੇ ਦੇ ਮਨ ਅੰਦਰ ਇੱਕ ਉਮੀਦ ਜਾਗ ਪਈ। ਰਾਜੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਤੁਹਾਨੂੰ ਫਕੀਰ ਜਿਸ ਤਰ੍ਹਾਂ ਕਹੇਗਾ ਤੁਸੀਂ ਉਸੇ ਤਰ੍ਹਾਂ ਕਰਨਾ ਬਿਨਾਂ ਸਵਾਲ ਕੀਤੇ। ਅਗਲੇ ਦਿਨ ਫਕੀਰ ਆਇਆ ਅਤੇ ਉਸਨੇ ਬਾਜ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਜ ਉਡਾਰੀ ਮਾਰ ਕੇ ਦਰਖਤ 'ਤੇ ਜਾ ਬੈਠਾ। ਜਦੋਂ ਫਕੀਰ ਦੁਬਾਰਾ ਵਾਰ ਵਾਰ ਕੋਸ਼ਿਸ਼ ਕਰਨ 'ਤੇ ਕੋਈ ਨਤੀਜਾ ਨਾ ਕੱਢ ਸਕਿਆ ਤਾਂ ਫਕੀਰ ਨੇ ਕਿਹਾ ਕਿ ਇਹ ਦਰਖਤ ਹੀ ਵੱਢ ਦਿਓ। ਸਿਪਾਹੀਆਂ ਨੇ ਜਦੋਂ ਦਰਖਤ ਨੂੰ ਵੱਢ ਦਿੱਤਾ ਤਾਂ ਫਕੀਰ ਨੇ ਬਾਜ ਨੂੰ ਉਡਾਉਣ ਲਈ ਉੱਪਰ ਵੱਲ ਨੂੰ ਛਾਲ ਦਿੱਤਾ। ਬਾਜ ਨੇ ਉਡਾਰੀ ਲਾਈ ਅਤੇ ਉਡਾਉਣ ਵੱਲ ਫਿਰ

ਤੋਂ ਬਾਅਦ ਦਰਖਤ ਲੱਭਣਾ ਸ਼ੁਰੂ ਕਰ ਦਿੱਤਾ। ਜਦੋਂ ਵਾਰ ਵਾਰ ਕੋਸ਼ਿਸ਼ ਕਰਨ ਤੇ ਉਸਨੂੰ ਦਰਖਤ ਨਾ ਲੱਭਿਆ ਤਾਂ ਉਸਨੇ ਉੱਡਣਾ ਸ਼ੁਰੂ ਕੀਤਾ ਤੇ ਅਸਮਾਨ 'ਚ ਉੱਚੀ ਉਡਾਰੀ ਭਰਨ ਲੱਗ ਪਿਆ। ਰਾਜਾ ਵੇਖ ਕੇ ਬਹੁਤ ਖੁਸ਼ ਹੋਇਆ ਤੇ ਉਸਨੇ ਫਕੀਰ ਨੂੰ ਪੁੱਛਿਆ ਕਿ ਤੂੰ ਇਹ ਸਾਬੇ ਨੇ ਸੌਖੇ ਢੰਗ ਨਾਲ ਕਿਵੇਂ ਕਰਕੇ ਵਿਖਾਇਆ। ਤਾਂ ਫਕੀਰ ਨੇ ਸਮਝਾਇਆ ਕਿ ਉੱਡਣਾ ਤਾਂ ਬਾਜ ਦੀ ਖੂਬੀ ਹੈ, ਪਰ ਦਰਖਤ ਦੀ ਛਾਵੇਂ ਬੈਠਣਾ ਇਸ ਦੀ ਆਦਤ ਬਣ ਗਈ ਸੀ, ਇਸ ਲਈ ਬਾਜ ਆਪਣਾ ਆਰਾਮ ਖੇਤਰ ਛੱਡਣ ਲਈ ਤਿਆਰ ਹੀ ਨਹੀਂ ਸੀ। ਦਰਖਤ ਵੱਢ ਕੇ ਆਪਾਂ ਉਸਦਾ ਆਰਾਮ ਖੇਤਰ ਖਤਮ ਕਰ ਦਿੱਤਾ। ਜਦੋਂ ਬਾਜ ਕੋਲ ਕੋਈ ਹੋਰ ਰਸਤਾ ਹੀ ਨਾ ਬਚਿਆ ਤਾਂ ਫਿਰ ਅਖੀਰ ਦੇ ਵਿੱਚ ਉਸਨੇ ਉੱਡਣਾ ਸ਼ੁਰੂ ਕਰ ਦਿੱਤਾ। ਬਾਜ ਵਾਂਗ ਅਸੀਂ ਵੀ ਸਮੱਸਿਆਵਾਂ ਤੋਂ ਬਚਣ ਦੇ ਲਈ ਜੋਖਮ ਦੀ ਹਿੰਮਤ ਨਹੀਂ ਕਰ ਪਾਉਂਦੇ, ਪਰ ਜੇਕਰ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ ਜੋ ਸਾਨੂੰ ਆਪਣੇ ਆਰਾਮ ਖੇਤਰ 'ਚ ਕਦੇ ਵੀ ਨਹੀਂ ਮਿਲ ਸਕਦਾ। ਅਤੇ ਆਓ ਅੱਜ ਹੀ ਪ੍ਰਣ ਕਰਦੇ ਹਾਂ ਕਿ ਆਪਣੀ ਯੋਗਤਾ ਦੇ ਉੱਤੇ ਵਿਸ਼ਵਾਸ ਕਰਦੇ ਹੋਏ ਹਰ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੋਈਏ। ਲੇਕਿਨ ਇੱਕ ਗੱਲ ਵੀ ਹਮੇਸ਼ਾ ਯਾਦ ਰੱਖਿਓ, ਕੋਈ ਵੀ ਪਰੇਸ਼ਾਨੀ ਹੋਵੇ, ਕੋਈ ਵੀ ਮੁਸ਼ਕਿਲ ਹੋਵੇ, ਸਾਂਝੀ ਜ਼ਰੂਰ ਕਰਨੀ ਹੈ, ਕਿਉਂਕਿ ਇੰਨੇ ਕੈਪੇਬਲ ਅਸੀਂ ਹੁੰਦੇ ਨਹੀਂ ਹਾਂ ਕਿ ਸਾਰੀਆਂ ਮੁਸੀਬਤਾਂ ਅਸੀਂ ਆਪਣੇ ਸਿਰ ਦੇ ਉੱਤੇ ਲੈ ਲਈਏ, ਅਤੇ ਕਈ ਵਾਰ ਮੁਸੀਬਤ ਇੰਨੀ ਵੱਡੀ ਹੁੰਦੀ ਵੀ ਨਹੀਂ ਹੈ ਜਿਸ ਨੂੰ ਅਸੀਂ ਬਣਾ ਕੇ ਰੱਖ ਲੈਂਦੇ ਹਾਂ। ਸੁਣਦੇ ਹਾਂ ਗਾਣਾ ਵੰਸ ਅਪਨ ਅ ਟਾਈਮ ਇਨ ਮੁੰਬਈ ਦਾ, ਉਸ ਤੋਂ ਬਾਅਦ ਕਰਦੇ ਹਾਂ ਜ਼ਿੰਦਗੀ ਨਾਲ ਰਿਲੇਟਡ ਇੱਕ ਹੋਰ ਗੱਲ।

ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ, ਬਚਪਨ ਤੋਂ ਸੁਣਦੇ ਆਏ ਹਾਂ। ਇੱਕ ਕਹਾਣੀ ਸੁਣੀ ਸੀਗੀ ਕਿ ਆਦਮਾਨਵ ਦੀ ਗੱਲ ਸੀਗੀ। ਆਦਮਾਨਵ ਇੱਕ ਗੁਫਾ ਦੇ ਵਿੱਚ ਬੈਠਾ ਹੋਇਆ ਸੀਗਾ ਅਤੇ ਉਹ ਲਗਾਤਾਰ ਦੇਖ ਰਿਹਾ ਸੀਗਾ ਕਿ ਇੱਕ ਮੱਕੜੀ ਵਾਰ ਵਾਰ ਕੋਸ਼ਿਸ਼ ਕਰਦੀ ਆ ਛੱਤ ਤੱਕ ਪਹੁੰਚਣ ਦੀ, ਲੇਕਿਨ ਜਾਲ ਜਿਹੜਾ ਵਾਰ ਵਾਰ ਟੁੱਟ ਜਾਂਦਾ। ਇੰਨੀ ਕੋਸ਼ਿਸ਼ ਕਰਦੀ, ਆਖਿਰਕਾਰ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਂਦੀ ਹੈ। ਤਾਂ ਹੀ ਕਹਿੰਦੇ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਲੇਕਿਨ ਟਵਿਸਟ ਐਂਡ ਟਰਨ ਇੱਥੇ ਆਉਂਦਾ ਹੈ ਕਿ ਕੋਸ਼ਿਸ਼ ਵੀ ਸਹੀ ਦਿਸ਼ਾ 'ਚ ਹੋਣੀ ਚਾਹੀਦੀ ਆ। ਅਕਸਰ ਅਸੀਂ ਕੀ ਕਰਦੇ ਹਾਂ ਕਿ ਜਿੱਤ ਹਾਸਲ ਕਰਨ ਲਈ ਸਾਨੂੰ ਵਾਰ ਵਾਰ ਕੋਸ਼ਿਸ਼ ਕਰਨੀ ਪੈਂਦੀ ਆ। ਇਹ ਲਿਖਿਆ ਤਾਂ ਨਹੀਂ ਹੁੰਦਾ ਕਿਤੇ, ਪਰ ਅਸੀਂ ਸੁਣਦੇ ਜ਼ਰੂਰ ਹਾਂ। ਜਿੰਨਾ ਸਮਾਂ ਅਸੀਂ ਉਸ ਲੋੜ ਨੂੰ ਪੂਰਾ ਨਹੀਂ ਕਰ ਸਕਦੇ, ਅਸੀਂ ਜਿੱਤ ਨਹੀਂ ਸਕਦੇ। ਸਾਡੀ ਹਾਰ ਦਾ ਸੰਬੰਧ ਮਿਹਨਤ ਅਤੇ ਵਿਸ਼ਵਾਸ ਦੀ ਕਮੀ ਨਾਲ ਹੁੰਦਾ। ਜਿਸ ਦਿਨ ਅਸੀਂ ਆਪਣੀਆਂ ਕਮੀਆਂ ਦੂਰ ਕਰਨਾ ਸਿੱਖ ਲਵਾਂਗੇ, ਉਸੇ ਦਿਨ ਸਾਡੀ ਪਹਿਲੀ ਕੋਸ਼ਿਸ਼ ਹੀ ਜਿੱਤ ਹਾਸਿਲ ਕਰ ਲਵੇਗੀ। ਲਗਾਤਾਰ ਕੋਸ਼ਿਸ਼ ਕਰਨ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ। ਅਤੇ ਇਸ ਦੇ ਨਾਲ ਹੀ ਸੰਬੰਧਿਤ ਇੱਕ ਛੋਟੀ ਜਿਹੀ ਕਹਾਣੀ ਹੈ। ਇੱਕ ਵਾਰ ਦੋ ਗਵਾਂਢੀ ਰਾਜਿਆਂ ਦੇ ਵਿਚਕਾਰ ਸਥਿਤੀ ਕਾਫ਼ੀ ਤਣਾਅਪੂਰਨ ਸੀ। ਦੋਹਾਂ ਰਾਜਿਆਂ ਵਿਚਕਾਰ ਕਦੋਂ ਵੀ ਜੰਗ ਸ਼ੁਰੂ ਹੋ ਸਕਦੀ ਸੀ। ਇਹਨਾਂ ਰਾਜਿਆਂ ਦੇ ਵਿੱਚੋਂ ਇੱਕ ਰਾਜਾ ਸ਼ਕਤੀਸ਼ਾਲੀ ਅਤੇ ਦੂਜਾ ਰਾਜਾ ਕਮਜ਼ੋਰ ਸੀ। ਇੱਕ ਦਿਨ ਕਮਜ਼ੋਰ ਰਾਜੇ ਨੂੰ ਸੂਚਨਾ ਮਿਲਦੀ ਕਿ ਦੂਸਰਾ ਰਾਜਾ 3 ਦਿਨਾਂ ਬਾਅਦ ਉਹਨਾਂ 'ਤੇ ਹਮਲਾ ਕਰੇਗਾ, ਅਤੇ ਇਹ ਖ਼ਬਰ ਬਿਲਕੁਲ ਪੱਕੀ ਹੈ। ਜਦੋਂ ਰਾਜੇ ਨੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਆਪਣੇ ਸਲਾਹਕਾਰਾਂ ਤੋਂ ਸੁਝਾਅ ਮੰਗਿਆ, ਤਾਂ ਲਗਭਗ ਸਾਰਿਆਂ ਨੇ ਇਹ ਕਿਹਾ ਕਿ ਅਸੀਂ ਵਿਰੋਧੀ ਰਾਜ ਦੀ ਤੁਲਨਾ 'ਚ ਕਾਫ਼ੀ ਕਮਜ਼ੋਰ ਹਾਂ, ਅਤੇ ਜੇਕਰ ਹਮਲਾ ਹੁੰਦਾ ਤਾਂ ਸਾਡੀ ਹਾਰ ਅਤੇ ਮੌਤ ਦੋਵੇਂ ਤੈਅ ਨੇ। ਪਰ ਇੱਕ ਸਲਾਹਕਾਰ ਨੇ ਰਾਜੇ ਨੂੰ ਸੁਝਾਅ ਦਿੱਤਾ ਕਿ ਉਹ ਨਾ ਆਪਾਂ ਕੱਲ੍ਹ ਹੀ ਉਹਨਾਂ 'ਤੇ ਹਮਲਾ ਕਰ ਦਈਏ, ਇਸ ਵਕਤ ਉਹ ਲੜਾਈ ਲਈ ਤਿਆਰ ਨਹੀਂ ਹੋਣਗੇ ਅਤੇ ਆਪਾਂ ਵਧੋ ਵਧੀ ਜਿੱਤ ਜਾਵਾਂਗੇ। ਫਿਰ ਕੀ ਸੀ, ਰਾਜੇ ਨੂੰ ਉਸ ਸਲਾਹਕਾਰ ਦਾ ਸੁਝਾਅ ਪਸੰਦ ਆ ਗਿਆ ਅਤੇ ਉਸਨੇ ਹਮਲਾ ਕਰਨ ਦਾ ਆਦੇਸ਼ ਦਿੱਤਾ। ਜਦੋਂ ਰਾਜੇ ਦੀ ਫੌਜ ਦੋਵਾਂ ਰਾਜਾਂ ਨੂੰ ਜੋੜਨ ਵਾਲੇ ਪੁਲ ਨੂੰ ਪਾਰ ਕਰ ਗਈ ਤਾਂ ਰਾਜੇ ਨੇ ਪੁਲ ਨੂੰ ਅੱਗ ਲਗਾ ਦਿੱਤੀ। ਜਦੋਂ ਰਾਜੇ ਤੋਂ ਇਸਦਾ ਕਾਰਨ ਪੁੱਛਿਆ ਗਿਆ ਤਾਂ ਰਾਜੇ ਨੇ ਕਿਹਾ ਕਿ ਹੁਣ ਆਪਣੇ ਕੋਲ ਵਾਪਸ ਜਾਣ ਦਾ ਕੋਈ ਰਸਤਾ ਹੀ ਨਹੀਂ ਆ, ਹੁਣ ਜਾਂ ਤਾਂ ਆਪਾਂ ਜਿੱਤਾਂਗੇ ਜਾਂ ਫਿਰ ਆਪਾਂ ਨੂੰ ਮਰਨਾ ਪਵੇਗਾ। ਰਾਜੇ ਨੇ ਆਪਣੀ ਫੌਜ ਅੱਗੇ ਮੌਤ ਜਾਂ ਜਿੱਤ ਦੀ ਸਥਿਤੀ ਪੈਦਾ ਕਰ ਦਿੱਤੀ ਸੀ। ਸੁਭਾਵਿਕ, ਹਰ ਕੋਈ ਮੌਤ ਜਾਂ ਜਿੱਤ ਵਿੱਚੋਂ ਜਿੱਤ ਨੂੰ ਹੀ ਚੁਣੇਗਾ। ਇਸ ਸਥਿਤੀ ਨੂੰ ਮਹਿਸੂਸ ਕਰਦੇ ਹੋਏ ਹਰ ਸਿਪਾਹੀ ਇਸ ਤਰ੍ਹਾਂ ਲੜਿਆ ਕਿ ਸਾਹਮਣੇ ਵਾਲੇ ਨੂੰ ਕੁਝ ਸਮਝਣ ਦਾ ਮੌਕਾ ਹੀ ਨਾ ਦਿੱਤਾ, ਅਤੇ ਆਖਿਰ ਨੂੰ ਉਸ ਰਾਜੇ ਦੀ ਜਿੱਤ ਹੋ ਗਈ। ਕਈ ਵਾਰ ਸਾਨੂੰ ਆਪਣੇ ਸਾਰੇ ਵਿਕਲਪ ਛੱਡ ਕੇ ਇੱਕੋ ਰਸਤੇ 'ਤੇ ਜਨੂੰਨ ਦੇ ਨਾਲ ਤੁਰਨਾ ਪੈਂਦਾ। ਇਸ ਲਈ ਬਿਨਾਂ ਜਾਣਕਾਰੀ ਦੇ ਲਗਾਤਾਰ ਕੋਸ਼ਿਸ਼ ਕਰਨ ਵਾਲੀ ਮਾਨਸਿਕਤਾ ਨੂੰ ਸਹੀ ਦਿਸ਼ਾ ਵਿੱਚ ਕੋਸ਼ਿਸ਼ ਕਰਨ ਵਾਲੀ ਮਾਨਸਿਕਤਾ ਦੇ ਵਿੱਚ ਬਦਲਣ ਦਾ ਯਤਨ ਜ਼ਰੂਰ ਕਰੀਏ। ਕਹਾਣੀ ਛੋਟੀ ਸੀ ਲੇਕਿਨ ਸਿੱਖਿਆ ਬਹੁਤ ਵੱਡੀ ਦੇ ਗਈ। ਅਕਸਰ ਇੱਦਾਂ ਹੀ ਹੁੰਦਾ ਹੈ ਕਿ ਜਿਹੜੇ ਸਟੂਡੈਂਟਸ ਆ ਦੂਸਰੇ ਦੇਸ਼ਾਂ 'ਚ ਜਾ ਕੇ ਪੜ੍ਹਾਈ ਕਰਦੇ, ਉਹਨਾਂ ਨੂੰ ਪਤਾ ਆ ਪਿੱਛੇ ਰਾਸਤਾ ਹੈ ਹੀ ਨਹੀਂ ਹੈਗਾ ਕਿ ਅਸੀਂ ਵਾਪਸ ਪਰਤ ਆਈਏ। ਤਾਂ ਕੀ ਹੁੰਦਾ ਹੈ ਕਿ ਉਹ ਬਹੁਤ ਮਿਹਨਤ ਕਰਦੇ ਨੇ, ਅਤੇ ਜਦੋਂ ਮਿਹਨਤ ਕਰਦੇ 100% ਦਿੰਦੇ ਨੇ, ਸਹੀ ਦਿਸ਼ਾ ਦੇ ਵਿੱਚ ਦਿੰਦੇ ਨੇ, ਫਿਰ ਆਟੋਮੈਟਿਕਲੀ ਜਿਹੜੇ ਕਿ ਆਪਾਂ ਕਹਿੰਦੇ ਹਾਂ ਕਿ ਬੰਦਾ ਸੈੱਟ ਹੋ ਗਿਆ, ਅਸਲ 'ਚ ਸੈੱਟ ਤਾਂ ਕੋਈ ਨਹੀਂ ਹੁੰਦਾ। ਇੱਕ ਹੁੰਦਾ ਕਿ ਤੁਹਾਡੇ ਕੋਲ ਰਿਲਾਇਬਿਲਟੀ ਹੁੰਦੀ ਆ ਜੀਵਨ ਦੀ, ਫਾਈਨੈਂਸ਼ੀਅਲੀ, ਫਿਰ ਉਸ ਤੋਂ ਬਾਅਦ ਜਾ ਕੇ ਤੁਸੀਂ ਕਹਿੰਦੇ ਹੋ ਕਿ ਹਾਂ ਅਸੀਂ ਜੋ ਕੀਤਾ ਬਹੁਤ ਵਧੀਆ ਕੀਤਾ, ਅਸੀਂ ਆਪਣੀਆਂ ਪੀੜ੍ਹੀਆਂ ਨੂੰ ਜਵਾਬ ਦੇਣ

ਵਾਲੇ ਹੋਵਾਂਗੇ। ਬਾਈ ਦੇ ਵੇ, ਸਹੀ ਦਿਸ਼ਾ ਦੇ ਵਿੱਚ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਜੇ ਗਲਤ ਦਿਸ਼ਾ ਵਿੱਚ ਕੋਸ਼ਿਸ਼ ਕਰੋਗੇ, ਓਬਵੀਅਸਲੀ ਜਿੱਤ ਤਾਂ ਹੋਏਗੀ, ਪਰ ਸਕੂਨ ਜਿਹੜਾ ਆ ਨਹੀਂ ਮਿਲੇਗਾ। ਲੇਕਿਨ ਸਕੂਨ, ਸਕਸੈਸ, ਸੈਟਿਸਫੈਕਸ਼ਨ ਸਭ ਕੁਛ ਲੈਣਾ ਹੈ ਤਾਂ ਸਹੀ ਦਿਸ਼ਾ ਪਹਿਲਾਂ ਡਿਸਾਈਡ ਕਰੋ, ਫਿਰ ਉਸ ਤੋਂ ਬਾਅਦ ਜ਼ਿੰਦਗੀ ਦੇ ਉੱਤੇ ਆਉਂਦੇ ਹਾਂ। ਫਿਲਹਾਲ ਸੁਣਦੇ ਹਾਂ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਇਹ ਗੀਤ।

ਫਿਲਹਾਲ ਐਫ ਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 6:53 ਹੋ ਰਹੇ ਨੇ ਅਤੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਤੁਹਾਡੇ ਨਾਲ ਗੱਲਬਾਤ ਕੰਟੀਨਿਊ ਕਰੀਏ, ਲੇਕਿਨ ਇਸ ਗੱਲਬਾਤ ਤੋਂ ਪਹਿਲਾਂ, 7 ਵਜਣ ਤੋਂ ਪਹਿਲਾਂ, ਇਸ ਆਰ ਦੇ ਆਖਰੀ ਗੀਤ ਤੋਂ ਪਹਿਲਾਂ ਇੱਕ ਸੁਝਾਅ ਬਹੁਤ ਹੀ ਜ਼ਰੂਰੀ। ਕਹਿੰਦੇ ਕਿ ਸਵੈ ਵਿਕਾਸ ਜ਼ਰੂਰ ਕਰੋ, ਯਾਨੀ ਕਿ ਖੁਦ ਦਾ ਵਿਕਾਸ ਕਰਨਾ ਇੱਕ ਬਹੁਤ ਵਧੀਆ ਆਦਤ ਆ। ਇਸ ਲਈ ਇਸ ਮਦਦ ਨਾਲ ਤੁਸੀਂ ਆਪਣੀ ਮਰਜ਼ੀ ਅਨੁਸਾਰ ਮਨਚਾਹੇ ਨਤੀਜੇ ਵੀ ਪ੍ਰਾਪਤ ਕਰ ਸਕਦੇ ਹਾਂ। ਇਹ ਆਦਤ ਬਦਲਣ ਦੇ ਵਿੱਚ ਤੁਹਾਡੀ ਜ਼ਿੰਦਗੀ ਨੂੰ ਰੀੜ੍ਹ ਦੀ ਹੱਡੀ ਦਾ ਕੰਮ ਕਰਦੀ ਆ। ਕਦੇ ਵੀ ਇੱਕਦਮ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਇੱਕ ਨਿੱਕਾ ਜਿਹਾ ਬਦਲਾਅ ਹੀ ਤੁਹਾਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦਾ ਹੈ। ਤੁਹਾਡੀ ਜ਼ਿੰਦਗੀ ਤੁਹਾਡੀਆਂ 2 ਆਦਤਾਂ ਦੇ ਉੱਤੇ ਖੜੀ ਹੋਈ ਆ, ਪਹਿਲੀ ਤੁਹਾਡੀ ਸੰਗਤ ਅਤੇ ਦੂਸਰਾ ਹੈ ਕਿਤਾਬਾਂ ਪੜ੍ਹਨਾ। ਜੇਕਰ ਤੁਸੀਂ ਇਹਨਾਂ ਆਦਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹੋ ਤਾਂ ਯਕੀਨਨ ਤੁਸੀਂ ਆਪਣੇ ਆਪ ਨੂੰ ਬਹੁਤ ਅੱਗੇ ਲਿਜਾਣ ਵਾਲੇ ਰਸਤੇ ਦੇ ਉੱਪਰ ਤੁਰ ਪਏ ਹੋ। ਜੇਕਰ ਤੁਸੀਂ ਸੱਚਮੁੱਚ

ਤੁਸੀਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਤਾਂ ਅਮੀਰ ਲੋਕਾਂ ਦੀਆਂ ਆਦਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਉਦਾਹਰਣ ਦੇ ਤੌਰ 'ਤੇ ਹਰ ਕਿਸੇ ਨੂੰ ਪਤਾ ਹੋਵੇਗਾ ਕਿ ਬਿਲ ਗੇਟਸ ਦੁਨੀਆ ਦੇ ਪਹਿਲੇ ਅਮੀਰਾਂ ਦੀ ਗਿਣਤੀ ਵਿੱਚ ਆਉਣ ਵਾਲਾ ਆਦਮੀ ਹੈ, ਪਰ ਉਸ ਦੀਆਂ ਆਦਤਾਂ ਬਾਰੇ ਬਹੁਤ ਥੋੜ੍ਹੇ ਲੋਕਾਂ ਨੂੰ ਪਤਾ ਹੋਵੇਗਾ। ਕਿ ਤੁਹਾਨੂੰ ਪਤਾ ਹੈ ਕਿ ਬਿਲ ਗੇਟਸ ਜਿਹੜਾ ਹੈ ਕਿ ਉਸ ਔਸਤਨ 80 ਕਿਤਾਬਾਂ ਇੱਕ ਸਾਲ ਦੇ ਵਿੱਚ ਪੜ੍ਹ ਦਿੰਦੇ ਨੇ? ਨਹੀਂ ਪਤਾ, ਕਿਉਂਕਿ ਅਸੀਂ ਇੱਕ ਕਿਤਾਬ ਵੀ ਨਹੀਂ ਪੜ੍ਹਦੇ ਹੈਗੇ ਇੱਕ ਸਾਲ ਦੇ ਵਿੱਚ। ਇੱਕ ਸਾਲ ਕੀ 10 ਸਾਲ ਹੋ ਜਾਂਦੇ ਨੇ, ਚੱਜ ਨਾਲ ਰੀਝ ਨਾਲ ਕਿਤਾਬ ਹੀ ਨਹੀਂ ਪੜ੍ਹੀ ਹੁੰਦੀ। ਅਮੀਰਾਂ ਦੇ ਪੈਸੇ ਬਾਰੇ ਸੋਚਣ ਦੀ ਥਾਂ ਉਹਨਾਂ ਦੀਆਂ ਆਦਤਾਂ ਬਾਰੇ ਸੋਚੋ ਅਤੇ ਆਪਣੇ ਸੁਭਾਅ ਦੇ ਅਨੁਸਾਰ ਨਵੀਆਂ ਆਦਤਾਂ ਅਪਣਾਉਣ ਦੀ ਜ਼ਰੂਰ ਕੋਸ਼ਿਸ਼ ਕਰੋ, ਕਿਉਂਕਿ ਸ਼ੁਰੂਆਤ ਆਪਣੇ ਆਪ ਤੋਂ ਹੀ ਹੁੰਦੀ ਹੈ। ਅਤੇ ਜੇ ਚੰਗੀ ਸ਼ੁਰੂਆਤ ਤੁਸੀਂ ਕਰ ਲਈ, ਫਿਰ ਉਸ ਤੋਂ ਬਾਅਦ ਕੋਈ ਹੈ ਨਹੀਂ ਜੋ ਤੁਹਾਨੂੰ ਰੋਕ ਸਕੇ। ਮਾਇੰਡਸੈਟ ਬੰਦੇ ਦਾ ਬਹੁਤ ਇੰਪੋਰਟੈਂਟ ਹੁੰਦਾ ਹੈ। ਦੁਨੀਆ ਨੂੰ ਜੇਕਰ ਅਸੀਂ ਖੁੱਲ੍ਹ ਕੇ ਜੀਣਾ ਹੈ, ਬੇਝਿਜਕ ਹੋ ਕੇ ਬਿਨਾਂ ਡਰ ਤੋਂ ਜੀਣਾ ਹੈ, ਇੱਕੋ ਇੱਕ ਰਾਸਤਾ ਆ, ਪਹਿਲਾਂ ਆਪਣੇ ਆਪ ਨੂੰ ਤਿਆਰ ਕਰੋ। ਜਦੋਂ ਤੁਸੀਂ ਤਿਆਰ ਹੋ ਗਏ, ਫਿਰ ਦੇਖਿਓ ਦੁਨੀਆ ਤੁਹਾਡੇ ਅੱਗੇ ਪਿੱਛੇ ਘੁੰਮੇਗੀ ਕਿ ਹਾਂਜੀ ਸਾਡੇ ਨਾਲ ਕੰਮ ਕਰ ਲਓ, ਸਾਡੇ ਨਾਲ ਕਰ ਲਓ। ਸੋ ਅੱਜ ਤੋਂ ਹੀ ਠਾਣ ਲਓ, ਕਿਤਾਬਾਂ ਪੜ੍ਹਨਾ ਅਤੇ ਚੰਗੀ ਸੰਗਤ, ਇਹ ਗੱਲਾਂ ਨਹੀਂ ਛੱਡਣੀਆਂ। ਚੰਗੀ ਸੰਗਤ ਹੋਏਗੀ ਤਾਂ ਫਿਰ ਆਪਣੇ ਆਪ ਜ਼ਿੰਦਗੀ ਜਿਹੜੀ ਆ ਬਾ ਕਮਾਲ ਹੋ ਜਾਏਗੀ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਤੁਹਾਡੇ ਨਾਲ 7 ਤੋਂ 11 ਆਜੇ ਜ਼ੋਰਾਵਰ ਬਣੇ ਰਹਿਣਗੇ।

ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਜ਼ ਤੇ ਹੁਣ ਵੇਲਾ ਐਫਐਮ ਨਿਊਜ਼ ਹੈਡਲਾਈਨ ਦਾ। ਭਾਰਤ ਅਤੇ ਆਸਟ੍ਰੇਲੀਆ ਨੇ ਯੂਰੇਨੀਅਮ ਸਪਲਾਈ ਅਤੇ ਇੱਕ ਮਹੱਤਵਪੂਰਨ ਖਣਿਜ ਲਾਂਘੇ ਤੇ ਇਤਿਹਾਸਕ ਸਮਝੌਤਿਆਂ ਤੇ ਦਸਤਖਤ ਕੀਤੇ। ਸਾਈਬਰ ਟੈਕਨੋਲੋਜੀ ਅਤੇ ਸਪਲਾਈ ਲੜੀ ਤੇ ਆਸਟ੍ਰੇਲੀਆ ਭਾਰਤ ਭਾਈਵਾਲੀ ਦੀ ਵੀ ਸ਼ੁਰੂਆਤ ਕੀਤੀ ਗਈ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੈਲਬੋਰਨ ਵਿੱਚ ਆਪਣਾ ਸਾਲਾਨਾ ਸਿਖਰ ਸੰਮੇਲਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਦੁਵੱਲੇ ਸੰਬੰਧ ਡੂੰਘੇ ਆਪਸੀ ਵਿਸ਼ਵਾਸ ਤੇ ਆਧਾਰਿਤ ਇੱਕ ਵਿਸ਼ਾਲ ਯੁੱਗ ਵਿੱਚ ਦਾਖਲ ਹੋ ਗਏ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਭੁਵਨੇਸ਼ਵਰ ਵਿੱਚ ਖੁੱਲ੍ਹੇ ਸਮੁੰਦਰ 'ਚ ਮੱਛੀ ਪਾਲਣ ਵਸੀਲਿਆਂ ਦੀ ਨਿਰੰਤਰ ਰਹਿਣ ਯੋਗ ਵਰਤੋਂ ਲਈ ਰਾਸ਼ਟਰੀ ਮਿਸ਼ਨ ਦਾ ਉਦਘਾਟਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦ ਜ਼ਿਲ੍ਹਿਆਂ ਦੇ ਪੁਲਿਸ ਸੁਪਰੀਡੈਂਟਾਂ ਦੀ ਇੱਕ ਕਾਨਫਰੰਸ ਦੀ ਪ੍ਰਧਾਨਗੀ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ ਤੇ ਗਣਨਾ ਫਾਰਮ ਜਮ੍ਹਾਂ ਕਰਵਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਰਾਜ ਕਰ ਵਿਭਾਗ ਵੱਲੋਂ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਜੰਮੂ ਕਸ਼ਮੀਰ ਦੇ ਮੰਤਰੀ ਸ੍ਰੀ ਸਤੀਸ਼ ਸ਼ਰਮਾ ਨੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਅਤੇ ਦੇਸ਼ ਭਰ ਵਿੱਚ ਮਾਨਸੂਨ ਸਰਗਰਮ ਹੈ। ਲਗਾਤਾਰ ਬਾਰਿਸ਼ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਮ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤੀ ਪਿਕਲਬਾਜ਼ ਸੰਘ ਨੇ ਵੀਅਤਨਾਮ ਵਿੱਚ ਹੋਣ ਵਾਲੇ ਪਿਕਲਬਾਜ਼ ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਅਤੇ ਅਖੀਰ ਵਿੱਚ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ ਚੌਥਾ ਮੈਚ ਅੱਜ ਰਾਤ ਬ੍ਰਿਸਟਲ ਦੇ ਕਾਉਂਟੀ ਗਰਾਊਂਡ ਵਿਖੇ ਖੇਡਿਆ ਜਾਏਗਾ। ਇਸ ਐਫਐਮ ਨਿਊਜ਼ ਹੈਡਲਾਈਨ ਹੁਣ ਤੋਂ ਕੁਝ ਚਿਰ ਬਾਅਦ ਹੀ ਤੁਸੀਂ ਅਗਲਾ ਪ੍ਰੋਗਰਾਮ ਸੁਣੋਗੇ।

ਗੁਰੂਦੱਤ। ਅੱਜ ਦੇ ਦਿਨ ਯਾਨੀ ਕਿ 9 ਜੁਲਾਈ ਨੂੰ ਜਨਮੇ ਗੁਰੂਦੱਤ ਜੀ ਨੇ ਭਾਰਤੀ ਸਿਨੇਮਾ ਨੂੰ ਪਿਆਸਾ, ਕਾਗਜ਼ ਕੇ ਫੂਲ, ਚੌਧਵੀ ਕਾ ਚਾਂਦ ਅਤੇ ਸਾਹਿਬ ਬੀਬੀ ਔਰ ਗੁਲਾਮ ਵਰਗੀਆਂ ਅਮਰ ਫਿਲਮਾਂ ਦਿੱਤੀਆਂ। ਉਹਨਾਂ ਦੀਆਂ ਕਹਾਣੀਆਂ ਵਿੱਚ ਦਰਦ ਵੀ ਸੀ, ਮੁਹੱਬਤ ਵੀ, ਸੁਪਨੇ ਵੀ ਸਨ ਅਤੇ ਜ਼ਿੰਦਗੀ ਦੀ ਡੂੰਘੀ ਸੱਚਾਈ ਵੀ। ਅੱਜ ਦੇ ਇਸ ਖਾਸ ਅੰਕ ਵਿੱਚ ਅਸੀਂ ਗੁਰੂਦੱਤ ਜੀ ਨੂੰ ਯਾਦ ਕਰਾਂਗੇ, ਉਹਨਾਂ ਦੀਆਂ ਫਿਲਮਾਂ ਦੀ ਗੱਲ ਕਰਾਂਗੇ, ਕੁਝ ਦਿਲਚਸਪ ਕਿੱਸੇ ਸਾਂਝੇ ਕਰਾਂਗੇ ਅਤੇ ਸੁਣਾਂਗੇ ਉਹਨਾਂ ਦੀਆਂ ਫਿਲਮਾਂ ਦੇ ਉਹ ਸਦੀਵੀ ਨਗਮੇ ਜੋ ਅੱਜ ਵੀ ਹਰ ਦਿਲ ਨੂੰ ਛੂਹ ਜਾਂਦੇ ਨੇ। ਤਾਂ ਬਣੇ ਰਹੋ ਸਾਡੇ ਨਾਲ, ਕਿਉਂਕਿ ਸ਼ੁਰੂ ਹੋ ਰਹੀ ਹੈ ਫਿਲਮੀ ਦੁਨੀਆ ਦੀ ਗੁਰੂਦੱਤ ਜੀ ਦੀਆਂ ਯਾਦਾਂ ਦੇ ਨਾਮ।

ਸੋ ਦੋਸਤੋ, ਤੁਸੀਂ ਆਪਣਾ ਫੇਵਰੇਟ ਜਿਹੜਾ ਪ੍ਰੋਗਰਾਮ ਸੁਣ ਰਹੇ ਹੋ ਜਿਹਦਾ ਨਾਮ ਹੈ ਫਿਲਮੀ ਦੁਨੀਆ, ਆਰ ਜੇ ਜ਼ੋਰਾਵਰ ਸਿੰਘ ਦੇ ਨਾਲ। ਅਤੇ ਅੱਜ ਅਸੀਂ ਗੁਰੂ ਦੱਤ ਜੀ ਦੇ ਬਾਰੇ, ਬਹੁਤ ਐਸੇ ਇੰਟਰਸਟਿੰਗ ਕਿੱਸਿਆਂ ਦੇ ਬਾਰੇ ਗੱਲਬਾਤ ਕਰਾਂਗੇ, ਜਿਨ੍ਹਾਂ ਨੂੰ ਸੁਣ ਕੇ ਵਾਕਈ ਸਾਨੂੰ ਜ਼ਿੰਦਗੀ ਦੇ ਜਿਹੜੇ ਫਲਸਫੇ ਸਮਝ ਆਉਣਗੇ, ਔਰ ਜ਼ਿੰਦਗੀ ਦੇ ਵਿੱਚ ਅਸੀਂ ਆਪਣਾ ਸਫ਼ਰ ਖੂਬਸੂਰਤੀ ਦੇ ਨਾਲ ਚਲਾ ਸਕਦੇ ਹਾਂ। ਅਤੇ ਉਹਨਾਂ ਦੀਆਂ ਫਿਲਮਾਂ ਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ, ਅਤੇ ਨਾਲੇ ਕਿੱਸਿਆਂ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਗੁਰੂ ਦੱਤ ਜੀ ਦੀ ਫਿਲਮ ਪਿਆਸਾ, ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਵੀ, ਕੰਪੋਜ਼ ਵੀ ਕੀਤਾ, ਔਰ ਇਹਨਾਂ ਦੀ ਇੱਕ ਫਿਲਮ ਆ ਜਿਹਦਾ ਨਾਮ ਹੈ ਪਿਆਸਾ। ਇਹਨਾਂ ਨੂੰ ਵਿਸ਼ਵ ਦੀਆਂ ਮਹਾਨ ਫਿਲਮਾਂ ਵਿੱਚ ਗਿਣਿਆ ਜਾਂਦਾ ਹੈ। ਪਰ ਜਦੋਂ ਇਹ ਫਿਲਮ 1957 ਵਿੱਚ ਰਿਲੀਜ਼ ਹੋਈ ਤਾਂ ਸ਼ੁਰੂਆਤੀ ਦਿਨਾਂ ਵਿੱਚ ਇਸਦਾ ਕਾਰੋਬਾਰ ਬਹੁਤ ਹੀ ਠੰਡਾ ਰਹਿ ਗਿਆ। ਪਰ ਉਹਨਾਂ ਦੀ ਇੱਕ ਖਾਸ ਗੱਲ ਸੀ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਹਾਰ ਨਹੀਂ ਮੰਨੀ। ਲੋਕਾਂ ਨੇ ਹੌਲੀ ਹੌਲੀ ਇਸ ਦੀ ਗਹਿਰਾਈ ਨੂੰ ਸਮਝਿਆ ਅਤੇ ਬਾਅਦ ਵਿੱਚ ਇਹ ਕਲਾਸਿਕ ਬਣ ਗਈ। ਸੋ ਇਹਨਾਂ ਦੀ ਜਿਹੜੀ ਇਹ ਫਿਲਮ ਸੀ ਜਿਹਦਾ ਗੁਰੂ ਦੱਤ ਜੀ ਨੂੰ ਬਹੁਤ ਹੀ ਮਾਣ ਸੀ ਔਰ ਵਾਕਈ ਲੋਕਾਂ ਨੇ ਵੀ ਬਹੁਤ ਪਸੰਦ ਕੀਤੀ, ਇਹ ਉਹਨਾਂ ਦੀ ਸਖਤ ਮਿਹਨਤ ਦੇ ਸਦਕਾ ਸੀਗਾ। ਅਤੇ ਗੁਰੂ ਦੱਤ ਜੀ ਨੇ ਐਸੀਆਂ ਹੋਰ ਕਈ ਰਚਨਾਵਾਂ ਜਿਹੜੀਆਂ ਲਿਖੀਆਂ, ਜਿਹੜੀਆਂ ਖਾਸ ਕਰਕੇ ਮੰਨਿਆ ਜਾਂਦਾ ਹੈ ਕਿ ਹਿਊਮਨ ਨੇਚਰ ਦੇ ਅਧੀਨ ਰਹਿੰਦੇ ਰਹਿੰਦੇ ਉਹਨਾਂ ਨੇ ਲਿਖੀਆਂ, ਔਰ ਖਾਸ ਕਰਕੇ ਜ਼ਿਆਦਾਤਰ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਰਾਈਟਰਸ ਵੱਲੋਂ ਲਿਖੀਆਂ ਜਾਂਦੀਆਂ, ਉਹ ਮਨੋਵਿਗਿਆਨ ਦੇ ਇਰਦ ਗਿਰਦ ਹੀ ਹੁੰਦੀਆਂ ਨੇ। ਪਰ ਗੁਰੂ ਦੱਤ ਇੱਕ ਐਸੀ ਸ਼ਖਸੀਅਤ ਸੀ ਜਿਨ੍ਹਾਂ ਨੇ ਮਨੋਵਿਗਿਆਨਿਕ ਤੌਰ ਦੇ ਉੱਤੇ ਜਿਹੜੇ 9 ਰਸ ਹੁੰਦੇ ਨੇ ਉਹਨਾਂ ਨੂੰ ਬੜੇ ਖੂਬਸੂਰਤ ਤਰੀਕੇ ਦੇ ਨਾਲ ਸਮਝਿਆ, ਪਰਖਿਆ, ਵਿਚਰਿਆ, ਫਿਰ ਉਹਨਾਂ ਨੂੰ ਆਪਣੀਆਂ ਸੋਹਣੀਆਂ ਸੋਹਣੀਆਂ ਨੋਟਬੁੱਕਸ ਦੇ ਵਿੱਚ ਜਦੋਂ ਉਤਾਰਿਆ ਅਤੇ ਉਸ ਤੋਂ ਬਾਅਦ ਜਦੋਂ ਲੋਕਾਂ ਦੇ ਅੱਗੇ ਰੂਬਰੂ ਕੀਤਾ ਤਾਂ ਲੋਕ ਉਹਨਾਂ ਦੇ ਫੈਨ ਹੋ ਗਏ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਹਾਡਾ ਮੇਜ਼ਬਾਨ ਆਰਜੇ ਜੋਰਾਵਤ ਸਿੰਘ ਤੁਹਾਡੇ ਨਾਲ ਅੱਜ ਬੜਾ ਪਿਆਰਾ ਸ਼ੋਅ ਸਾਂਝਾ ਕਰ ਰਿਹਾ ਜਿਹਦਾ ਨਾਮ ਹੈ ਫਿਲਮੀ ਦੁਨੀਆ, ਜਿਹਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਗੁਰੂ ਦੱਤ ਜਿਹੜੇ ਕਿ ਮਹਾਨਾਇਕ ਸਨ। ਤਾਂ ਦੋਸਤੋ ਹੁਣ ਅਸੀਂ ਤੁਹਾਨੂੰ ਨਿਊਜ਼ੀਲੈਂਡ ਵਿੱਚ ਨਿਊਯਾਰਕ ਭਾਰਤ ਦੇ ਹਾਈ ਕਮਿਸ਼ਨ ਨਾਲ ਕੀਤੀ ਗਈ ਇੱਕ ਵਿਸ਼ੇਸ਼ ਗੱਲਬਾਤ ਆਪਣੇ ਦਿੱਲੀ ਕੇਂਦਰ ਤੋਂ ਸੁਣਾਵਾਂਗੇ। ਕੁਝ ਪਲ ਲਈ ਇੰਤਜ਼ਾਰ ਕਰੋ।

ਵੈਲਕਮ ਬੈਕ ਦੋਸਤੋ, ਐਫ ਐਮ ਪੈਂਟ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਫਿਲਮੀ ਦੁਨੀਆ, ਜਿਹਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਗੁਰੂ ਦੱਤ ਜੀ ਬਾਰੇ। ਸੋ ਗੁਰੂ ਦੱਤ ਜੀ ਫਿਲਮੀ ਦੁਨੀਆ ਦੇ ਵਿੱਚ ਉਹ ਮਹਾਨਾਇਕ ਬਣੇ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਨੋਵਿਗਿਆਨਿਕ ਤਰੀਕੇ ਦੇ ਨਾਲ, ਆਪਣੇ ਕਲਾਤਮਕ ਵੇ ਦੇ ਨਾਲ, ਕਿਸੇ ਸਿਆਣੇ ਨੇ ਕਿਹਾ ਕਿ ਜਿਹੜੀ ਕਲਾ ਹੈ, ਜਿਹੜਾ ਆਰਟ ਹੈ, ਉਹ ਇੱਕ ਮਨੋਵਿਗਿਆਨ ਦਾ ਸਭ ਤੋਂ ਵੱਡਾ ਹਿੱਸਾ ਹੈ। ਸੋ ਇਸੇ ਹਿੱਸੇ ਦਾ ਖੂਬ ਫਾਇਦਾ ਉਠਾਇਆ ਗੁਰੂ ਦੱਤ ਜੀ ਨੇ ਆਪਣੀਆਂ ਫਿਲਮਸ ਦੇ ਵਿੱਚ, ਆਪਣੀਆਂ ਕ੍ਰੀਏਸ਼ਨਸ ਦੇ ਵਿੱਚ, ਆਪਣੀ ਸਿਨਮੈਟੋਗ੍ਰਾਫੀ ਦੇ ਵਿੱਚ। ਹਰ ਪੱਖੋਂ ਜਿੰਨੀ ਵੀ ਤਾਰੀਫ ਹੋਵੇ ਉਨੀ ਘੱਟ ਹੈ। ਕਿਹਾ ਜਾਂਦਾ ਹੈ ਕਿ ਇੱਕ ਦ੍ਰਿਸ਼ ਉਹਨਾਂ ਦੇ ਮਨ ਮੁਤਾਬਕ ਨਾ ਬਣਦਾ ਹੋਵੇ ਨਾ ਤਾਂ ਉਹ ਦਰਜਨਾਂ ਵਾਰ ਸ਼ੂਟ ਕਰਵਾਉਂਦੇ ਸੀਗੇ, ਚਾਹੇ ਆਰਟਿਸਟ ਜਿੰਨਾ ਮਰਜ਼ੀ ਥੱਕ ਜਾਏ। ਉਹਨਾਂ ਦਾ ਕਹਿਣਾ ਸੀ ਕਿ ਇਹ ਸਾਰੀ ਮਾਈਂਡ ਦੀ ਗੇਮ ਹੈ, ਜਿਵੇਂ ਦੀ ਤੁਸੀਂ ਆਪਣੇ ਮਾਈਂਡ ਨੂੰ ਕਮਾਂਡ ਦਿਓਗੇ ਉਵੇਂ ਦਾ ਹੀ ਉਹ ਮੰਨਣਾ ਸ਼ੁਰੂ ਹੋ ਜਾਏਗਾ। ਉਹਨਾਂ ਦਾ ਮੰਨਣਾ ਸੀ ਕਿ ਦਰਸ਼ਕਾਂ ਨੂੰ ਸਭ ਤੋਂ ਵਧੀਆ ਹੀ ਮਿਲਣਾ ਚਾਹੀਦਾ ਹੈ। ਸੋ ਇਹੀ ਗੱਲ ਸੀ ਜਿਹੜੀ ਉਹਨਾਂ ਨੂੰ ਬਾਕੀ ਕਲਾਕਾਰਾਂ ਤੋਂ ਬਿਲਕੁਲ ਅਲੱਗ ਕਰ ਦਿੰਦੀ ਸੀ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਸੋ ਵੈਲਕਮ ਬੈਕ ਦੋਸਤੋ, ਐਫ ਐਮ ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਆਪਣਾ ਫੇਵਰੇਟ ਸ਼ੋਅ ਤੁਸੀਂ ਸੁਣ ਰਹੇ ਹੋ ਜਿਹਦਾ ਨਾਮ ਹੈ ਫਿਲਮੀ ਦੁਨੀਆ, ਜਿਹਦੇ ਵਿੱਚ ਅਸੀਂ ਬਹੁਤ ਇੰਟਰਸਟਿੰਗ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਦੀਆਂ ਜਿਨ੍ਹਾਂ ਦਾ ਦਿਨ ਹੁੰਦਾ ਹੈ, ਯਾਨੀ ਕਿ ਅੱਜ ਦਾ ਦਿਨ ਗੁਰੂਦਾਸ ਜੀ ਦੇ ਨਾਲ। ਸੋ ਅੱਜ ਦਾ ਦਿਨ ਇੰਨਾ ਖਾਸ ਕਿਉਂ ਹੈ? ਕਿਉਂਕਿ ਅੱਜ ਦੇ ਦਿਨ ਇੱਕ ਕਲਾਕਾਰ ਦੇ ਬਾਰੇ ਅਸੀਂ ਤੁਹਾਨੂੰ ਹੋਰ ਇੰਟਰੋਡਿਊਸ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਗੁਰੂ ਦੱਤ ਜੀ ਦੇ ਬਾਰੇ ਹੀ ਗੱਲਾਂ ਬਾਤਾਂ ਕਰਾਂਗੇ। ਔਰ ਗੁਰੂ ਦੱਤ ਜੀ ਦੀਆਂ ਜਿੰਨੀਆਂ ਵੀ ਮੂਵੀਜ਼ ਸੀਗੀਆਂ ਉਹਨਾਂ ਨੇ ਅੱਜ ਤੱਕ ਬਣਾਈਆਂ, ਸਾਰੀਆਂ ਦੀਆਂ ਸਾਰੀਆਂ ਆਲਮੋਸਟ ਲੋਕਪ੍ਰਿਯ ਹੋਈਆਂ। ਸੋ ਇਹਨਾਂ ਦੇ ਜਿਹੜੀਆਂ ਫਿਲਮਾਂ ਸਨ ਉਹਨਾਂ ਦੇ ਮੈਂ ਨਾਮ ਕੁਝ ਤੁਹਾਨੂੰ ਦੱਸ ਦਿੰਦਾ, ਜਿਹੜੀਆਂ ਮੇਨ ਮੇਨ ਫਿਲਮਾਂ ਜਿਹੜੀਆਂ ਲੋਕਾਂ ਨੇ ਬਹੁਤ ਖੂਬ ਪਸੰਦ ਕੀਤੀਆਂ। ਬਾਜ਼ੀ, ਜਾਲ, ਬਾਜ਼, ਆਰ ਪਾਰ, ਮਿਸਟਰ ਐਂਡ ਮਿਸਿਸ 55, CID, ਪਿਆਸਾ ਜੋ ਕਿ ਬਹੁਤ ਪਸੰਦ ਕੀਤੀ ਗਈ, 12 o'clock, ਕਾਗਜ਼ ਕੇ ਫੂਲ, ਚੌਧਵੀ ਕਾ ਚਾਂਦ, ਔਰ ਇਹਦਾ ਗਾਣਾ ਵੀ ਬਹੁਤ ਮਸ਼ਹੂਰ ਹੋਇਆ ਸੀ, ਸਾਹਿਬ, ਬੀਬੀ ਔਰ ਗੁਲਾਮ। ਸੋ ਦੋਸਤੋ, ਜੇ ਗੁਰੂ ਦੱਤ ਜੀ ਦੀਆਂ ਫਿਲਮਾਂ, ਤਿੰਨ ਫਿਲਮਾਂ ਦੇਖਣੀਆਂ ਹੋਣ ਤਾਂ ਪਿਆਸਾ, ਕਾਗਜ਼ ਕੇ ਫੂਲ ਅਤੇ ਸਾਹਿਬ, ਬੀਬੀ ਔਰ ਗੁਲਾਮ ਜ਼ਰੂਰ ਦੇਖਿਓ। ਇਹ ਫਿਲਮਾਂ ਅੱਜ ਵੀ ਭਾਰਤੀ ਸਿਨੇਮਾ ਦੀਆਂ ਬੇਮਿਸਾਲ ਕਲਾਸਿਕ ਫਿਲਮਸ ਮੰਨੀਆਂ ਜਾਂਦੀਆਂ ਨੇ, ਔਰ ਇਹਨਾਂ ਫਿਲਮਾਂ ਨੂੰ ਦੇਖ ਕੇ ਹੀ ਅੱਜ ਕੱਲ੍ਹ ਦੇ ਜਿਹੜੇ ਕਲਾਕਾਰ ਹੈ ਮੋਟੀਵੇਸ਼ਨ ਲੈ ਕੇ ਆਪਣੀ ਕਲਾਤਮਕ ਜ਼ਿੰਦਗੀ ਦੇ ਵਿੱਚ ਜਿਹੜਾ ਪੈਰ ਰੱਖਦੇ ਨੇ। ਸੋ ਸਾਨੂੰ ਜ਼ਰੂਰ ਇਹਨਾਂ ਦੀਆਂ ਫਿਲਮਸ ਨੂੰ ਦੇਖਣਾ ਚਾਹੀਦਾ। ਸੋ ਦੋਸਤੋ, ਕੁਝ ਕਲਾਕਾਰ ਸਿਰਫ ਫਿਲਮਾਂ ਨਹੀਂ ਬਣਾਉਂਦੇ, ਉਹ ਸਮੇਂ ਨੂੰ ਕੈਮਰੇ ਵਿੱਚ ਕੈਦ ਕਰ ਜਾਂਦੇ ਨੇ। ਗੁਰੂ ਦੱਤ ਜੀ ਨੇ ਵੀ ਅਜਿਹੇ ਹੀ ਫਨਕਾਰ ਸਨ। ਉਹਨਾਂ ਦੀਆਂ ਫਿਲਮਾਂ ਅੱਜ ਵੀ ਸਾਨੂੰ ਸੋਚਣ, ਮਹਿਸੂਸ ਕਰਨ ਅਤੇ ਜ਼ਿੰਦਗੀ ਨੂੰ ਨਵੇਂ ਨਜ਼ਰੀਏ ਨਾਲ ਵੇਖਣ ਲਈ ਪ੍ਰੇਰਿਤ ਕਰਦੀਆਂ ਨੇ।

ਵੈਲ ਦੋਸਤੋ, ਸ਼ੋ ਇੱਥੇ ਹੀ ਖਤਮ ਨਹੀਂ ਹੋਇਆ। ਵੈਲਕਮ ਬੈਕ ਕਰਦੇ ਹਾਂ ਜੀ ਤੁਹਾਡਾ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰੇਟ ਸ਼ੋ ਸੁਣ ਰਹੇ ਹੋ ਜਿਹਦਾ ਨਾਮ ਹੈ ਫਿਲਮੀ ਦੁਨੀਆ। ਮੈਂ ਨਾ ਵੈਸੇ ਇੱਥੇ ਹੀ ਬੈਠਾ ਇਹ ਮਹਿਸੂਸ ਕਰ ਪਾ ਰਿਹਾ ਕਿ ਕੋਈ ਟੇਲਰ ਤੇ ਕੋਈ ਡਰਾਈਵਰ, ਕੋਈ ਦੁਕਾਨਦਾਰ ਜਾਂ ਕੋਈ ਸੈਰ ਕਰਦਾ ਹੋਇਆ ਜਾਂ ਕੋਈ ਘਰ ਵਿੱਚ ਬੈਠਾ ਹੋਇਆ ਚਾਹ ਦਾ ਪਿਆਲਾ ਫੜਿਆ ਹੋਇਆ ਚੁਸਕੀਆਂ ਲਗਾ ਕੇ ਅਤੇ ਇਸ ਸ਼ੋਅ ਨੂੰ ਇੰਜੋਏ ਕਰ ਰਿਹਾ, ਕਿਉਂਕਿ ਅਸੀਂ ਜਦੋਂ ਇਹਨਾਂ ਚੀਜ਼ਾਂ ਨੂੰ ਫੀਲ ਕਰਦੇ ਹਾਂ ਨਾ ਤਾਂ ਫਿਰ ਦਿਲੋਂ ਹੀ ਗੱਲਾਂ ਨਿਕਲਦੀਆਂ ਨੇ। ਸੋ ਦਿਲੋਂ ਗੱਲਾਂ ਨਿਕਲਦੀਆਂ ਨੇ ਦਿਲ ਸੇ ਦਿਲ ਤੱਕ, ਤਾਂ ਹੀ ਬਾਤ ਪਹੁੰਚਦੀ ਹੈ ਜਬ ਹਮ ਦਿਲ ਸੇ ਬੋਲਤੇ ਹੈ ਔਰ ਫੀਲ ਕਰਤੇ ਹੈ। ਸੋ ਦੋਸਤੋ, ਇੱਥੇ ਹੀ ਸ਼ੋਅ ਖਤਮ ਨਹੀਂ ਹੋਇਆ, ਹੁਣ ਅਸੀਂ ਗੱਲ ਕਰਾਂਗੇ। ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਇਹਨਾਂ ਬਾਰੇ ਪਤਾ ਹੋਏਗਾ, ਪਰ ਫਿਰ ਵੀ ਮੈਂ ਗੱਲਬਾਤ ਕਰ ਦਿੰਦਾ। ਸੰਜੀਵ ਕੁਮਾਰ ਜੀ, ਜੀ ਹਾਂ, ਸੰਜੀਵ ਕੁਮਾਰ ਭਾਰਤੀ ਸਿਨੇਮਾ ਦੇ ਸਭ ਤੋਂ ਬੇਮਿਸਾਲ ਅਤੇ ਬਹੁਪੱਖੀ ਅਦਾਕਾਰਾਂ ਵਿੱਚੋਂ ਇੱਕ ਸਨ। ਉਹਨਾਂ ਦਾ ਅਸਲੀ ਨਾਮ ਹਰੀਹਰ ਜੇਠਾ ਲਾਲ ਜਰੀਵਾਲਾ ਹਰ ਭਾਈ ਸੀ। ਉਹਨਾਂ ਦਾ ਜਨਮ 9 ਜੁਲਾਈ ਯਾਨੀ ਕਿ ਅੱਜ ਹੀ ਦੇ ਦਿਨ 1938 ਨੂੰ ਸੂਰਤ, ਗੁਜਰਾਤ ਵਿੱਚ ਹੋਇਆ ਸੀ। ਵਾਹ! ਵੈਸੇ ਨਾ ਕਿਸੇ ਵਕਤ ਮੈਂ ਸੋਚਦਾ ਹੁੰਦਾ ਕਿ ਜਿਹੜੇ ਆਜ਼ਾਦੀ ਦੇ ਟਾਈਮ ਤੋਂ ਪਹਿਲਾਂ ਦੇ ਜਿੰਨੇ ਵੀ ਕਲਾਕਾਰ ਹੋਏ ਨੇ ਉਹ ਕਿੰਨੇ ਮਿਹਨਤੀ ਸਨ। ਅੱਜ ਦੀ ਡੇਟ 'ਚ ਵੀ ਮਿਹਨਤੀ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਜੋ ਉਹ ਕਹਿੰਦੇ ਹੁੰਦੇ ਨੇ ਗੋਲਡ ਓਲਡ ਇਜ਼ ਗੋਲਡ, ਹੈ ਨਾ, ਤੋ ਜਿਹੜੇ ਵੀ ਪੁਰਾਣੇ ਕਲਾਕਾਰਾਂ ਦੀ ਅਸੀਂ ਬਾਇਓਗ੍ਰਾਫੀ ਦੇਖਦੇ ਹਾਂ ਜਾਂ ਆਟੋਬਾਇਓਗ੍ਰਾਫੀ ਦੇਖਦੇ ਹਾਂ, ਪੜ੍ਹਦੇ ਹਾਂ, ਉਹਨਾਂ 'ਚੋਂ ਸਾਨੂੰ ਜ਼ਿੰਦਗੀ ਦੇ ਉਹ ਫਲਸਫੇ ਸਿੱਖਣ ਨੂੰ ਮਿਲਦੇ ਆ ਜਿਹੜੀ ਕਿ ਅੱਜ ਦੀ ਡੇਟ ਵਿੱਚ ਇੰਨੀ ਫਾਸਟ ਦੁਨੀਆ ਵਿੱਚ ਸਾਨੂੰ ਉਸਦੀ ਜ਼ਰੂਰਤ ਹੈ।

ਉਹਨਾਂ ਨੇ ਹਰ ਕਿਸਮ ਦੇ ਕਿਰਦਾਰ ਨਿਭਾਏ, ਰੋਮਾਂਟਿਕ, ਕਾਮੇਡੀ ਭਰੇ, ਗੰਭੀਰ ਅਤੇ ਬਜ਼ੁਰਗਾਂ ਦੇ ਰੋਲ ਵੀ। ਸਿਰਫ 30 ਤੋਂ 35 ਸਾਲ ਦੀ ਉਮਰ ਵਿੱਚ ਹੀ ਉਹ ਪਿਤਾ ਅਤੇ ਬਜ਼ੁਰਗਾਂ ਦੇ ਕਿਰਦਾਰ ਇੰਨੀ ਕੁਦਰਤੀ ਅਦਾਕਾਰੀ ਨਾਲ ਨਿਭਾਉਂਦੇ ਸਨ ਕਿ ਲੋਕ ਹੈਰਾਨ ਹੀ ਰਹਿ ਜਾਂਦੇ ਸਨ। ਦੇਖੋ, ਅਸਲੀ ਕਲਾਕਾਰੀ ਤਾਂ ਇਹੀ ਹੁੰਦੀ ਹੈ। ਅਸੀਂ ਵੀ ਜਦੋਂ ਕਿਸੇ ਵਕਤ ਕਲਾਕਾਰੀ ਦੇ ਰੂਪ 'ਚ ਉੱਤਰ ਆਈਦਾ ਤਾਂ ਸਾਨੂੰ ਸਾਡੇ ਉਸਤਾਦਾਂ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਤੁਸੀਂ ਰੀਅਲ ਆਰਟਿਸਟ ਉਦੋਂ ਹੀ ਹੋ ਕਿ ਜਦੋਂ ਇੱਕ ਕਿਰਦਾਰ ਕੀਤਾ, ਉਸ ਤੋਂ ਬਾਅਦ ਅਗਲਾ ਕਿਰਦਾਰ ਕੀਤਾ ਅਤੇ ਤੁਹਾਨੂੰ ਕੋਈ ਪਛਾਣ ਹੀ ਨਾ ਪਾਏ, ਸਿਰਫ ਉਸ ਕਰੈਕਟਰ ਦੇ ਨਾਲ ਜੁੜ ਜਾਣ। ਅਤੇ ਉਹਨਾਂ ਦੀਆਂ ਜਿਹੜੀਆਂ ਮਸ਼ਹੂਰ ਫਿਲਮਾਂ ਸੀ, ਜਿਹੜੀ ਕਿ ਸਭ ਤੋਂ ਜ਼ਿਆਦਾ ਮਸ਼ਹੂਰ ਹੋਈ, ਉਹ ਹੋਈ ਸ਼ੋਲੇ, ਉਸ ਤੋਂ ਬਾਅਦ ਆਂਧੀ, ਫਿਰ ਅੰਗੂਰ, ਫਿਰ ਕੋਸ਼ਿਸ਼, ਦਸਤਕ, ਮੌਸਮ, ਸੀਤਾ ਔਰ ਗੀਤਾ, ਪਤੀ ਪਤਨੀ ਔਰ ਵੋ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਫਿਲਮੀ ਦੁਨੀਆ। ਤੇ ਫਿਲਮੀ ਦੁਨੀਆ ਦੇ ਵਿੱਚ ਜਿੱਥੇ ਪਹਿਲਾਂ ਅਸੀਂ ਗੁਰੂਦੱਤ ਜੀ ਦੀ ਗੱਲ ਕੀਤੀ, ਹੁਣ ਅਸੀਂ ਕਰ ਰਹੇ ਹਾਂ ਜੀ ਗੱਲ ਫਿਲਮੀ ਨਾਇਕ ਮਹਾਨ ਮਸ਼ਹੂਰ ਸੰਜੀਵ ਕੁਮਾਰ ਜੀ ਬਾਰੇ। ਜੀ ਬਿਲਕੁਲ, ਸੰਜੀਵ ਕੁਮਾਰ ਜੀ ਦੇ ਬਹੁਤ ਇੰਟਰਸਟਿੰਗ ਕਿੱਸੇ ਆ ਜੀ। ਬਿਲਕੁਲ ਬਿਲਕੁਲ, ਵੇਟ ਕਰੋ ਵੇਟ ਕਰੋ, ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁਣ ਕਿਹੜੀ ਗੱਲ ਹੋ ਗਈ ਆ। ਸੋ ਐਫਐਮ ਬੈਂਡ 102.7 ਮੈਗਾ ਹਰਟਸ, ਜਿਹੜਾ ਤੁਸੀਂ ਇਹ ਨਿਊਜ਼ ਔਨ ਏਅਰ ਪਲੇ ਸਟੋਰ 'ਤੇ ਤੁਸੀਂ ਜਾ ਕੇ ਇਸ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਤੇ ਸਾਡਾ ਜਿਹੜਾ ਰੇਡੀਓ ਸ਼ੋਅ ਹੈ ਸੁਣ ਸਕਦੇ ਹੋ। ਤੁਸੀਂ ਕਰਨਾ ਕੀ ਹੈ, ਉਹ ਡਾਊਨਲੋਡ ਕਰਨਾ ਹੈ ਤੁਸੀਂ ਨਿਊਜ਼ ਔਨ ਏਅਰ ਐਪ, ਫਿਰ ਉਹਨੂੰ ਜਦੋਂ ਓਪਨ ਕਰੋਗੇ ਉਹਦੇ ਲੈਫਟ ਟੋਪ ਸਾਈਡ 'ਤੇ ਜਾ ਕੇ ਉੱਥੇ ਤੁਸੀਂ ਸਰਚ ਬਾਰ ਦੇਖੋਗੇ, ਉੱਥੇ ਤੁਸੀਂ ਭਰਨਾ ਆ ਆਕਾਸ਼ਵਾਣੀ ਜਲੰਧਰ ਜਾਂ ਰੇਨਬੋ ਚੈਨਲ 'ਤੇ 102.7 ਮੈਗਾ ਹਰਟਸ ਨੂੰ ਤੁਸੀਂ ਕਲਿੱਕ ਕਰਨਾ, ਉੱਥੇ ਹਾਰਟ ਦਾ ਨਿਸ਼ਾਨ ਬਣਿਆ ਹੋਇਆ, ਉਹਨੂੰ ਆਪਣੇ ਫੇਵਰੇਟਸ ਦੇ ਵਿੱਚ ਐਡ ਕਰ ਲੈਣਾ ਅਤੇ ਉੱਥੇ ਤੁਸੀਂ ਇਹ ਸਾਡੇ ਸਾਰੇ ਦੇ ਸਾਰੇ ਸ਼ੋਅ ਜਿਹੜੇ ਆ ਸੁਣ ਸਕਦੇ ਹੋ।

ਸ਼ੋਲੇ ਫਿਲਮ ਤਾਂ ਸਾਰਿਆਂ ਨੇ ਦੇਖੀ ਹੋਣੀ ਹੈ। ਸ਼ੋਲੇ ਫਿਲਮ ਦਾ ਠਾਕੁਰ, ਹੱਥ ਬੰਨ ਕੇ ਅਦਾਕਾਰੀ, ਕਮਾਲ ਦੀ ਅਦਾਕਾਰੀ ਜਿਨ੍ਹਾਂ ਨੇ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ। ਹਾਂ, ਉਸ ਤੋਂ ਬਾਅਦ ਕਈਆਂ ਨੇ ਮੀਮਸ ਵੀ ਬਣਾਏ, ਪਰ ਉਹਨਾਂ ਨੇ ਜਦੋਂ ਇਸ ਮੂਵੀ ਨੂੰ ਕੀਤਾ ਤਾਂ ਲੋਕ ਇੰਨੇ ਕੁ ਫੈਨ ਬਣੇ ਉਹਨਾਂ ਦੇ ਕਿ ਇਸ ਮੂਵੀ ਦੇ ਵਿੱਚ ਮੇਨ ਪਾਰਟ ਇੱਦਾਂ ਲੱਗ ਰਿਹਾ ਸੀ ਕਿ ਉਹਨਾਂ ਦਾ ਹੀ ਹੈ। ਸ਼ੋਲੇ ਵਿੱਚ ਠਾਕੁਰ ਬਲਦੇਵ ਸਿੰਘ ਦੇ ਦੋਵੇਂ ਹੱਥ ਕੱਟੇ ਹੋਏ ਦਿਖਾਏ ਗਏ ਸਨ, ਇਸ ਲਈ ਕਈ ਸੀਨਾਂ ਵਿੱਚ ਸੰਜੀਵ ਕੁਮਾਰ ਜੀ ਦੇ ਹੱਥ ਪਿੱਛੇ ਬੰਨੇ ਜਾਂਦੇ ਸਨ। ਬਿਨਾਂ ਹੱਥਾਂ ਦੀ ਵਰਤੋਂ ਕੀਤੇ, ਸਿਰਫ ਚਿਹਰੇ ਅਤੇ ਅੱਖਾਂ ਦੇ ਹਾਵ ਭਾਵ ਨਾਲ ਉਹਨਾਂ ਨੇ ਇੰਨੀ ਪ੍ਰਭਾਵਸ਼ਾਲੀ ਅਦਾਕਾਰੀ ਕੀਤੀ ਕਿ ਉਹ ਕਿਰਦਾਰ ਅੱਜ ਵੀ ਅਮਰ ਹੈ। ਅਤੇ ਉਮਰ ਤੋਂ ਪਹਿਲਾਂ ਹੀ ਬਜ਼ੁਰਗਾਂ ਦੇ ਰੋਲ ਜਦੋਂ ਇਹਨਾਂ ਨੇ ਕੀਤੇ, ਉਹ ਸਿਰਫ 26-27 ਸਾਲ ਦੇ ਸਨ, ਉਦੋਂ ਵੀ ਉਹ ਪਿਤਾ ਅਤੇ ਬਜ਼ੁਰਗਾਂ ਦੇ ਕਿਰਦਾਰ ਨਿਭਾਉਣ ਤੋਂ ਨਹੀਂ ਝਿਜਕਦੇ ਸਨ। ਅੱਜ ਕੱਲ੍ਹ ਕਈ ਆਰਟਿਸਟ ਝਿਜਕ ਪੈਂਦੇ ਨੇ, ਪਰ ਇਹੀ ਸੱਚੀ ਕਲਾਕਾਰੀ ਹੈ ਕਿ ਕੋਈ ਵੀ ਡਾਇਰੈਕਟਰ, ਕੋਈ ਵੀ ਰਾਈਟਰ ਤੁਹਾਨੂੰ ਜਦੋਂ ਕੋਈ ਕਿਰਦਾਰ ਦੇਵੇ ਤਾਂ ਤੁਸੀਂ ਜੀ ਹਜ਼ੂਰੀ ਕਰਕੇ ਜੀ ਹਾਜ਼ਰ ਹਾਂ ਜੀ ਅਸੀਂ ਕਰਾਂਗੇ, ਕਿਹੜੀ ਗੱਲ ਹੈ। ਜੇ ਕਿਰਦਾਰ ਵਧੀਆ ਹੈ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਇਹੀ ਸੋਚ ਉਹਨਾਂ ਨੂੰ ਹੋਰ ਅਦਾਕਾਰਾਂ ਤੋਂ ਵੱਖਰਾ ਬਣਾਉਂਦੀ ਸੀ। ਅੰਗੂਰ ਫਿਲਮ ਦੇ ਵਿੱਚ ਡਬਲ ਰੋਲ ਕੀਤਾ, ਬਾ ਕਮਾਲ ਕੀਤਾ। ਅੰਗੂਰ ਵਿੱਚ ਉਹਨਾਂ ਨੇ ਡਬਲ ਰੋਲ ਕੀਤਾ, ਦੋਵੇਂ ਕਿਰਦਾਰਾਂ ਦੀ ਬੋਲੀ, ਹਾਵ ਭਾਵ ਅਤੇ ਅੰਦਾਜ਼ ਇੰਨਾ ਵੱਖਰਾ ਸੀ ਕਿ ਦਰਸ਼ਕ ਕਈ ਵਾਰ ਭੁੱਲ ਜਾਂਦੇ ਸਨ ਕਿ ਦੋਵੇਂ ਰੋਲ ਇੱਕੋ ਅਦਾਕਾਰ ਨਿਭਾ ਰਹੇ ਨੇ। ਓ ਮਾਈ ਗੋਡ, ਇਹ ਬੜੀ ਇੰਟਰਸਟਿੰਗ ਗੱਲ ਹੈ। ਅਦਾਕਾਰੀ ਹੀ ਸਭ ਕੁਛ ਹੈ, ਇਹ ਹਮੇਸ਼ਾ ਉਹਨਾਂ ਦੀ ਜ਼ਬਾਨ ਦੇ ਉੱਤੇ ਹੁੰਦਾ ਸੀਗਾ। ਸੋ ਇੱਦਾਂ ਦੇ ਹੀ ਬਹੁਤ ਸਾਰੇ ਕਮਾਲ ਦੇ ਕਿੱਸੇ, ਜਿਵੇਂ ਕਿ ਸੰਜੀਵ ਕੁਮਾਰ ਜੀ ਕਹਿੰਦੇ ਸਨ ਕਿ ਉਹ ਹੀਰੋ ਨਹੀਂ ਇੱਕ ਅਦਾਕਾਰ ਬਣਨਾ ਚਾਹੁੰਦੇ ਨੇ। ਇਸ ਲਈ ਉਹਨਾਂ ਨੇ ਕਦੇ ਵੀ ਸਿਰਫ ਹੀਰੋ ਵਾਲੀ ਛਵੀ ਨਾਲ ਆਪਣੇ ਆਪ ਨੂੰ ਨਹੀਂ ਬੰਨਿਆ ਅਤੇ ਹਰ ਕਿਸਮ ਦੇ ਕਿਰਦਾਰ ਸਵੀਕਾਰ ਕੀਤੇ। ਦੋਸਤੋ, ਸੰਜੀਵ ਕੁਮਾਰ ਜੀ ਨੇ ਸਾਬਤ ਕੀਤਾ ਕਿ ਅਸਲੀ ਕਲਾਕਾਰ ਉਹੀ ਹੁੰਦਾ ਹੈ ਜੋ ਆਪਣੇ ਚਿਹਰੇ ਨਾਲ ਨਹੀਂ ਆਪਣੀ ਅਦਾਕਾਰੀ ਨਾਲ ਪਛਾਣਿਆ ਜਾਵੇ। ਇਸ ਲਈ ਅੱਜ ਵੀ ਉਹਨਾਂ ਦਾ ਨਾਮ ਭਾਰਤੀ ਸਿਨੇਮਾ ਦੇ ਮਹਾਨ ਅਦਾਕਾਰਾਂ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ।

ਸੋ ਦੋਸਤੋ, ਫਿਲਮੀ ਦੁਨੀਆ ਦਾ ਇਹ ਸਫ਼ਰ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ। ਫਿਰ ਤੋਂ ਆਪਾਂ ਤੁਹਾਨੂੰ ਮਿਲਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਹੁਣ ਤੁਸੀਂ ਜਿਹੜਾ ਅਗਲਾ ਸ਼ੋਅ ਸੁਣੋਗੇ, ਜਿਹਦਾ ਨਾਮ ਹੈ ਜੀ ਮਸਤੀ ਜੰਕਸ਼ਨ, ਜਿਹਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਤਾਂ ਉਸ ਤੋਂ ਪਹਿਲਾਂ ਤੁਸੀਂ FM ਨਿਊਜ਼ ਹੈਡਲਾਈਨ ਸੁਣੋਗੇ।

ਨਮਸਕਾਰ, ਐਫ ਐਮ ਨਿਊਜ਼ ਹੈੱਡਲਾਈਨ ਵਿੱਚ ਤੁਹਾਡਾ ਸਵਾਗਤ ਹੈ। ਭਾਰਤ ਅਤੇ ਆਸਟ੍ਰੇਲੀਆ ਨੇ ਯੂਰੇਨੀਅਮ ਸਪਲਾਈ ਅਤੇ ਇੱਕ ਮਹੱਤਵਪੂਰਨ ਖਰਿਜ ਲਾਂਘੇ 'ਤੇ ਇਤਿਹਾਸਕ ਸਮਝੌਤਾ 'ਤੇ ਦਸਤਕ ਕੀਤੇ ਨੇ। ਸਾਈਬਰ ਟੈਕਨੋਲੋਜੀ ਅਤੇ ਸਪਲਾਈ ਲਈ ਲੜੀ ਲਈ ਆਸਟ੍ਰੇਲੀਆ ਭਾਰਤ ਭਾਈਵਾਲ ਦੀ ਵੀ ਸ਼ੁਰੂਆਤ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਥਨੀ ਅਲਬਨੀਜ਼ ਨੇ ਮੈਲਬੋਰਨ ਵਿੱਚ ਆਪਣਾ ਸਾਲਾਨਾ ਸਿਖਰ ਸੰਮੇਲਨ ਕੀਤਾ। ਸ੍ਰੀ ਮੋਦੀ ਨੇ ਕਿਹਾ ਹੈ ਕਿ ਦੁਵੱਲੇ ਸੰਬੰਧ ਡੂੰਘੇ ਆਪਸੀ ਵਿਸ਼ਵਾਸ 'ਤੇ ਆਧਾਰਿਤ ਇੱਕ ਵਿਸ਼ਾਲ ਯੁੱਗ ਵਿੱਚ ਦਾਖਲ ਹੋ ਗਏ ਨੇ। ਅਤੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਭੁਵਨੇਸ਼ਵਰ ਵਿੱਚ

ਬੋਰਨ ਵਿੱਚ ਆਪਣਾ ਸਾਲਾਨਾ ਸਿਖਰ ਸੰਮੇਲਨ ਕੀਤਾ। ਸ੍ਰੀ ਮੋਦੀ ਨੇ ਕਿਹਾ ਹੈ ਕਿ ਦੁਵੱਲੇ ਸੰਬੰਧ ਡੂੰਘੇ ਆਪਸੀ ਵਿਸ਼ਵਾਸ 'ਤੇ ਆਧਾਰਿਤ ਇੱਕ ਵਿਸ਼ਾਲ ਯੁੱਗ ਵਿੱਚ ਦਾਖਲ ਹੋ ਗਏ ਨੇ। ਅਤੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਭੁਵਨੇਸ਼ਵਰ ਵਿੱਚ ਖੁੱਲ੍ਹੇ ਸਮੁੰਦਰ 'ਚ ਮੱਛੀ ਪਾਲਣ ਵਸੀਲਿਆਂ ਦੀ ਨਿਰੰਤਰ ਰਹਿਣਯੋਗ ਵਰਤੋਂ ਲਈ ਰਾਸ਼ਟਰੀ ਮਿਸ਼ਨ ਦਾ ਉਦਘਾਟਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਇੱਕ ਕਾਨਫਰੰਸ ਦੀ ਪ੍ਰਧਾਨਗੀ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਅਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਗਣਤਾ ਫਾਰਮ ਜਮ੍ਹਾਂ ਕਰਵਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਅਤੇ ਪੰਜਾਬ ਰਾਜ ਕਰ ਵਿਭਾਗ ਵੱਲੋਂ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਜੰਮੂ ਕਸ਼ਮੀਰ ਦੇ ਮੰਤਰੀ ਸ਼੍ਰੀ ਸਤੀਸ਼ ਸ਼ਰਮਾ ਨੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਅਤੇ ਦੇਸ਼ ਭਰ ਵਿੱਚ ਮੌਨਸੂਨ ਸਰਗਰਮ ਹੈ। ਲਗਾਤਾਰ ਬਾਰਿਸ਼ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਮ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤੀ ਪਿਕਲ ਬਾਲ ਸੰਘ ਨੇ ਵੀਅਤਨਾਮ ਵਿੱਚ ਹੋਣ ਵਾਲੇ ਪਿਕਲ ਬਾਲ ਵਿਸ਼ਵ ਕੱਪ ਵਿੱਚ 2026 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਅਤੇ ਅਖੀਰ ਵਿੱਚ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਨੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ 4th ਮੈਚ ਅੱਜ ਰਾਤ ਬ੍ਰਿਸਟਲ ਦੇ ਕਾਉਂਟੀ ਗਰਾਊਂਡ ਵਿਖੇ ਖੇਡਿਆ ਜਾਏਗਾ। ਇਸਨ FM ਨਿਊਜ਼ ਹੈਡਲਾਈਨ। ਹੁਣ ਤੋਂ ਕੁਝ ਦੇਰ ਬਾਅਦ ਹੀ ਤੁਸੀਂ ਅਗਲਾ ਸ਼ੋਅ ਸੁਣੋਗੇ।

0: ਬੜਾ ਦੁਖੀ ਕੀਤਾ ਜੇ ਘਰ ਚ ਸਵੇਰੇ ਸਾਰੀ ਸਫਾਈ ਕਰੀਦੀ ਆ ਤੇ ਸ਼ਾਮ ਨੂੰ ਤੀ ਨੇਰੀਆਂ ਚ ਖੜ ਲਿਆ ਕੇ ਸਭ ਕੁਛ ਤਿੱਤਰ ਬਿੱਤਰ ਕਰ ਦਿੰਦੇ ਜੇ। ਸੋਚੋ ਸਾਡੇ ਬਾਰੇ ਕੁਛ ਬਾਬਾ ਜੀ। ਮੈਨੂੰ ਜਾਪਦਾ ਇੰਦਰ ਦੇਵਤਾ ਨੇ ਜੈਂਤਰੀ ਤੇ ਘੜੀਆਂ ਹੀ ਗਲਤ ਫੜਾ ਛੱਡੀਆਂ ਵਾ ਤੇ
1: ਕੋਈ ਸੁਣਦਾ ਸੁਣਦਾ।
2: ਇੰਨੀ ਮਸਤੀ ਭਰੀ ਸ਼ੁਰੂਆਤ ਤੁਸੀਂ ਪ੍ਰੋਗਰਾਮ ਦੀ ਸੁਣੀ ਹੈ। ਤੁਸੀਂ ਸੁਣ ਰਹੇ ਹੋ 102.7 FM ਰੇਨਬੋ ਪ੍ਰੋਗਰਾਮ ਮਸਤੀ ਜੰਕਸ਼ਨ। ਮੈਂ ਤੁਹਾਡੇ ਨਾਲ RJ ਵਰੁਣ ਕੌਰ ਮਾਨ ਤੇ ਇਹ ਜਿਹਨਾਂ ਨੇ ਸ਼ੁਰੂਆਤ ਕੀਤੀ ਹੈ ਨਾ ਪ੍ਰੋਗਰਾਮ ਦੀ, ਇਹਨਾਂ ਦਾ ਨਾਮ ਹੈ ਜੀ ਮਨਦੀਪ ਕੌਰ। ਇਹ ਕਾਮੇਡੀਅਨ ਨੇ, ਬੜੇ ਵਾਇਰਲ ਨੇ ਸੋਸ਼ਲ ਮੀਡੀਆ ਦੇ ਉੱਤੇ, ਸ਼ਾਰਟ ਫਿਲਮਸ ਵੀ ਕਰ ਰਹੇ ਨੇ, ਫਿਲਮ ਵੀ ਕਰ ਰਹੇ ਨੇ, ਕਈ ਸਾਲਾਂ ਤੋਂ ਥੀਏਟਰ ਵੀ ਕਰ ਰਹੇ ਨੇ ਤੇ ਜਦੋਂ ਅੱਖਾਂ ਮਟਕਾ ਮਟਕਾ ਕੇ ਗੱਲਾਂ ਕਰਦੇ ਆ ਨਾ, ਆਏ ਹਾਏ ਮੈਂ ਕਹਿੰਦੀ ਸੱਚੀ ਸਵਾਦ ਆ ਜਾਂਦਾ। ਬਹੁਤ ਬਹੁਤ ਸਵਾਗਤ ਤੁਹਾਡਾ।
1: ਥੈਂਕ ਯੂ ਸੋ ਮੱਚ ਜੀ, ਅੱਜ ਮੈਨੂੰ ਬਹੁਤ ਅੱਛਾ ਲੱਗ ਰਿਹਾ। ਜਿਹੜੀ ਆਵਾਜ਼ ਸੀ ਸ਼ਾਇਦ ਬਚਪਨ 'ਚੋਂ ਰੇਡੀਓ ਫ੍ਰੀਕੁਐਂਸੀ ਸੈੱਟ ਕਰ ਕਰਕੇ ਸੁਣਦੇ ਸੀ ਗਾਣੇ, ਅੱਜ ਉੱਥੇ ਆ ਕੇ ਆਪਣੀ ਆਵਾਜ਼ ਸੁਣਾਉਣ ਦਾ ਮੌਕਾ ਮਿਲ ਰਿਹਾ। ਉਹ ਹਾਲਾਂਕਿ ਮੈਨੂੰ ਨਹੀਂ ਪਤਾ ਵੀ ਕਿਸ ਤਰ੍ਹਾਂ ਦੀ ਲੱਗ ਰਹੀ ਹੋਏਗੀ, ਪਹਿਲਾਂ ਤਾਂ ਆਪਾਂ ਸੁਣਦੇ ਸੀ, ਅੱਜ ਮੇਰੀ ਆਵਾਜ਼ ਸੁਣਨ ਦਾ ਮੌਕਾ ਮਿਲ ਰਿਹਾ। ਸੋ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਬੜੀ ਪਸੰਦ ਆ ਰਹੀ ਹੋਏਗੀ ਔਰ ਪਹਿਚਾਣ ਲਿਆ ਹੋਏਗਾ ਮੇਰੇ ਫੋਲੋਅਰਸ ਨੇ, ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਬਹੁਤ ਅੱਛਾ ਲੱਗਿਆ ਅੱਜ ਆਕਾਸ਼ਵਾਣੀ ਜਲੰਧਰ ਆ ਕੇ।
2: ਬੜੀ ਸੋਹਣੀ ਸ਼ੁਰੂਆਤ ਤੁਸੀਂ ਕੀਤੀ, ਇੱਕਦਮ ਨਾ ਸਾਡੀ ਟੀਮ ਦੇ ਮਾਇੰਡ ਦੇ ਵਿੱਚ ਆਈਡੀਆ ਆਇਆ ਕਿ ਸ਼ੁਰੂਆਤ ਇਹਨਾਂ ਤੋਂ ਹੀ ਕਰਾਓ, ਪਤਾ ਲੱਗ ਜਾਵੇ ਸਾਰਿਆਂ ਨੂੰ ਕੌਣ ਆਇਆ। ਅੱਛਾ ਤੁਸੀਂ ਕਹਿੰਦੇ ਰੇਡੀਓ ਬਚਪਨ ਦੇ ਵਿੱਚ ਤੁਸੀਂ ਸੁਣਦੇ ਹੁੰਦੇ ਸੀ, ਕਦੇ ਇੱਦਾਂ ਹੁੰਦਾ ਸੀ ਸਿਗਨਲ ਨਹੀਂ ਆਇਆ ਤੇ ਰੇਡੀਓ ਵਾਲਾ ਡੱਬਾ ਚੱਕ ਕੇ ਬਾਹਰ ਲੈ ਗਏ?
1: ਬਹੁਤ ਵਾਰੀ ਮੈਨੂੰ ਸਾਰੀਆਂ ਉਹਨਾਂ ਯਾਦਾਂ ਤਾਜ਼ੀਆਂ ਹੋ ਗਈਆਂ। ਹੁਣ ਤਾਂ ਉਹ ਸਾਰਿਆਂ ਨੇ ਪੁਰਾਣੇ ਜਿਹੜੇ ਬਕਸੇ ਹੁੰਦੇ, ਹੁਣ ਤਾਂ ਸੰਭਾਲ ਕੇ ਰੱਖਦੇ, ਹੁਣ ਤਾਂ ਫੋਨ ਦੇ ਵਿੱਚ ਚਲਾ ਲੈਂਦੇ ਨੇ ਹਨਾ ਰੇਡੀਓ ਵਗੈਰਾ। ਪਰ ਉਸ ਟਾਈਮ 'ਤੇ ਕੀ ਹੁੰਦਾ ਸੀ, ਉਹ ਸਾਡੇ ਘਰ ਇੱਕ ਬਾਕਸ ਹੁੰਦਾ ਸੀ ਬਰਾਊਨ ਜੇ ਕਲਰ ਦਾ, ਮੈਨੂੰ ਅੱਜ ਵੀ ਯਾਦ ਹੈ, ਡੇਡੇ ਵੱਡੇ ਬਟਨ, ਅਤੇ ਉਹ ਇੱਕ ਟਾਈਮ ਸੈੱਟ ਹੁੰਦਾ ਸੀ ਕਿ ਇੰਨੇ ਵਜੇ ਆਹ ਪ੍ਰੋਗਰਾਮ ਆਉਣਾ, ਇੰਨੇ ਵਜੇ ਇਹ ਪ੍ਰੋਗਰਾਮ ਆਉਣਾ, ਅਤੇ ਜਦੋਂ ਆਪਣੀ ਪਸੰਦ ਦੇ ਜਦੋਂ ਗਾਣੇ ਆਉਣੇ ਅਤੇ ਜਾਂ ਸਾਨੂੰ ਲੱਗਣਾ ਵੀ ਕੋਈ ਕਹਾਣੀ ਵਾਲਾ ਟਾਈਮ ਚੱਲਣ ਵਾਲਾ, ਅਤੇ ਅਸੀਂ ਜਾ ਕੇ ਸੈੱਟ ਕਰਨੀ ਤਾਂ ਫਰੀਕੁਐਂਸੀ ਨਹੀਂ ਸੈੱਟ ਹੋਣੀ, ਅਤੇ ਉਹ ਕੱਢ ਕੇ ਤਾਰ ਜੀ ਐਂਟੀਨਾ ਜਾਂ ਸੈੱਟ ਕਰਦੇ ਰਹਿਣਾ ਅਸੀਂ, ਕਦੀ ਚੁੱਕ ਕੇ ਇੱਧਰ ਕਦੀ ਚੁੱਕ ਕੇ ਇੱਧਰ, ਅਤੇ ਜਦੋਂ ਆਵਾਜ਼ ਆਉਣੀ ਥੋੜ੍ਹੀ ਉੱਚੀ ਜਗ੍ਹਾ 'ਤੇ ਰੱਖ ਕੇ ਰੱਖਣਾ ਅਤੇ ਆਵਾਜ਼ ਆ ਜਾਣੀ, ਚੁੱਪ ਚੁੱਪ ਕਰ ਜਾਓ ਸਾਰੇ ਚੁੱਪ ਕਰ ਜਾਓ, ਸੁਣਨ ਦਿਓ ਗਾਣਾ ਚੱਲ ਪਿਆ ਜੇ, ਅਤੇ ਉਹਦਾ ਵੋਲਿਊਮ ਵੀ ਉੰਨਾ ਕੀ ਹੁੰਦਾ ਸੀ, ਉਹ ਤੋਂ ਜ਼ਿਆਦਾ ਤਾਂ ਹੋ ਨਹੀਂ ਸੀ ਸਕਦਾ। ਸਭ ਤੋਂ ਜ਼ਿਆਦਾ ਹੁੰਦਾ ਕਿ ਸਿਰਫ ਮੈਨੂੰ ਸੁਣੇ ਅਤੇ ਹੋਰ ਕਿਸੇ ਨੂੰ ਨਾ ਸੁਣੇ। ਅੱਜ ਬੜਾ ਵਧੀਆ ਲੱਗ ਰਿਹਾ ਸੱਚ,
2: ਮਤਲਬ ਆਕਾਸ਼ਵਾਣੀ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਯਾਦਾਂ ਆ। ਅੱਛਾ ਤੁਸੀਂ ਗੱਲ ਕਹੀ ਮਨਦੀਪ ਕਿ ਆਵਾਜ਼ ਜਿਹੜੀ ਆ ਨਾ ਉੱਚੀ ਨਹੀਂ ਹੁੰਦੀ ਸੀ, ਤੁਹਾਨੂੰ ਪਤਾ ਜਦੋਂ ਛੋਟੇ ਛੋਟੇ ਰੇਡੀਓ ਆਏ ਜਾਂ ਫੋਨ ਦੇ ਵਿੱਚ ਰੇਡੀਓ ਆਇਆ, ਆਪਾਂ ਗਲਾਸ ਦੇ ਵਿੱਚ ਵੀ ਫੋਨ ਪਾ ਕੇ ਆਵਾਜ਼ ਉੱਚੀ ਕਰਦੇ,
1: ਆਵਾਜ਼ ਉੱਚੀ ਕਰਨ ਦੀ ਕੋਸ਼ਿਸ਼ ਕਰਦੇ। ਉਦੋਂ ਪਤਾ ਨਹੀਂ ਹੁੰਦਾ ਸੀ ਨਾ ਕਿ ਇਹਦੇ ਨਾਲ ਤੁਸੀਂ ਐਕਸਟਰਾ ਸਪੀਕਰ ਲਗਾ ਕੇ ਆਵਾਜ਼ ਚੁੱਕ ਸਕਦੇ, ਉਦੋਂ ਇੰਨੀ ਟੈਕਨੋਲੋਜੀ ਵਾਸਟ ਨਹੀਂ ਸੀਗੀ, ਪਰ ਆਪਣੀ ਕੋਸ਼ਿਸ਼ ਇਹ ਹੁੰਦੀ ਵੀ ਸਾਰੇ ਚੁੱਪ ਕਰ ਜਾਣ ਅਤੇ ਆਵਾਜ਼ ਸੁਣੇ ਗਾਣਿਆਂ ਦੀ ਅਤੇ ਆਪਾਂ ਨੱਚ ਨੁੱਚ ਲਈਏ, ਮਜ਼ਾ ਕਰ ਲਈਏ।
2: ਬਹੁਤ ਜਾਣਿਆਂ ਦਾ ਬਚਪਨ ਜੁੜਿਆ ਹੋਇਆ ਆਕਾਸ਼ਵਾਣੀ ਦੇ ਨਾਲ। 102.7 FM ਰੇਨਬੋ ਤੁਸੀਂ ਸੁਣ ਰਹੇ ਹੋ, ਮਸਤੀ ਜੰਕਸ਼ਨ ਪ੍ਰੋਗਰਾਮ ਹੈ, ਮਨਦੀਪ ਕੌਰ ਕਾਮੇਡੀਅਨ ਸਾਡੇ ਨਾਲ ਨੇ। ਮਨਦੀਪ, ਜ਼ਿੰਦਗੀ 'ਚ ਮਸਤੀ ਕਿੰਨੀ ਕੁ ਜ਼ਰੂਰੀ ਹੈ?
1: ਹਾਏ ਜ਼ਿੰਦਗੀ ਤਾਂ ਬੋਰ ਹੀ ਹੋ ਜੇ ਜੇ ਮਸਤੀ ਨਾ ਹੋਵੇ, ਤਾਂ ਮੈਨੂੰ ਲੱਗਦਾ ਫਿਰ ਸਾਡੇ ਜੀਣ ਦਾ ਨਾ ਕੋਈ ਮਕਸਦ ਜਿਹਾ ਨਹੀਂ ਰਹਿ ਜਾਂਦਾ। ਮੈਨੂੰ ਲੱਗਦਾ ਹਰ ਟਾਈਮ ਨਾ ਸਾਨੂੰ ਇੱਕ ਮਸਤੀ 'ਚ ਜ਼ਰੂਰ ਹੋਣਾ ਚਾਹੀਦਾ, ਇੱਕ ਲਾਈਫ ਜੀਣ ਦਾ ਵੱਖਰਾ ਹੀ ਸਵਾਦ ਆ ਜਾਂਦਾ। ਹਰ ਪਲ ਕੁਛ ਨਾ ਕੁਛ ਆਪਣੇ ਆਪ ਨੂੰ ਬਿਜ਼ੀ ਰੱਖੋ, ਮਸਤੀ 'ਚ ਰਹੋ। ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਅੱਜ ਸਵੇਰ ਦੀ ਜੋ ਮੇਰੀ ਸ਼ੁਰੂਆਤ ਹੋਈ ਹੈ ਨਾ ਮਸਤੀ 'ਚ ਹੀ ਹੋਈ ਆ, ਹਰ ਚੀਜ਼ ਮੇਰੇ ਨਾਲ ਹਾਸੇ ਵਾਲੀ ਹੋ ਰਹੀ ਆ। ਜੋ ਵੀ ਚੀਜ਼ ਮੈਂ ਘਰੋਂ ਤੁਰਨਾ ਜਾਂ ਕਿਤੇ ਜਾਣਾ ਪਹੁੰਚਣਾ ਆ, ਪਹਿਲਾਂ ਤਾਂ ਹੁੰਦਾ ਸੀ ਕਿ ਮੇਰੇ ਹਸਬੈਂਡ ਅਰੇਂਜ ਕਰਦੇ ਸੀ, ਅੱਜ ਪਹਿਲੀ ਵਾਰੀ ਹੋਇਆ ਕਿ ਮੈਂ ਹਰ ਚੀਜ਼ ਆਪਣੀ ਆਪੇ ਅਰੇਂਜ ਕਰ ਰਹੀ ਸੀਗੀ। ਔਰ ਮੈਂ ਉਹਨਾਂ ਨੂੰ ਖੁਦ ਕਿਹਾ ਮੈਂ ਅੱਜ ਆਟੋ ਦਾ ਸਫ਼ਰ ਕਰਨਾ ਚਾਹੁੰਦੀ, ਕਹਿੰਦੇ ਉਹ ਕਿਉਂ ਕਿ ਜਦੋਂ ਸਾਰੀਆਂ ਚੀਜ਼ਾਂ ਦੀ ਸਹੂਲਤ ਹੈ ਤਾਂ ਤੂੰ ਆਟੋ 'ਤੇ ਕਿਉਂ ਜਾਣਾ? ਮੈਂ ਕਿਹਾ ਵੈਸੇ ਬੜੀ ਦੇਰ ਹੋ ਗਈ ਆਟੋ 'ਚ ਬੈਠਿਆ, ਕਿਉਂਕਿ ਅੱਜ ਮੈਨੂੰ ਸੀਗਾ ਕਿ ਮੈਂ ਅੱਜ ਰੇਡੀਓ 'ਤੇ ਆ ਰਹੀ ਹਾਂ, ਮਤਲਬ ਮੇਰਾ ਪੁਰਾਣਾ ਦੌਰ ਆ, ਮੈਂ ਹਰ ਚੀਜ਼ ਉਹ ਯਾਦ ਕਰਨਾ ਚਾਹੁੰਦੀ ਸੀ। ਕਹਿੰਦੀ ਕਮਾਲ ਦੀ ਗੱਲ ਆ, ਉੱਥੋਂ ਚੱਲੀ ਆਟੋ 'ਤੇ, ਮੈਂ ਕਿਹਾ ਮੈਂ ਨਾ ਬੱਸ 'ਤੇ ਹੀ ਸਫ਼ਰ ਕਰਨਾ ਚਾਹੁੰਦੀ ਹਾਂ, ਅੱਜ ਆਉਣਾ। ਉਹ ਕਹਿੰਦੇ ਨਹੀਂ ਬੱਸ ਰਹਿਣ ਦੇ ਬਾਬਾ।
2: ਮਸਤੀ ਤੁਹਾਨੂੰ ਲੱਭਣੀ ਪੈਂਦੀ ਆ, ਜੇ ਇਹਨੂੰ ਦੂਸਰੇ ਤਰੀਕੇ ਨਾਲ ਦੇਖੋ, ਹਾਏ ਮੈਨੂੰ ਆਟੋ ਤੇ ਚੜ੍ਹਨਾ ਪੈ ਗਿਆ, ਹਾਏ ਮੈਨੂੰ ਬੱਸ ਤੇ ਚੜ੍ਹਨਾ ਪੈ ਗਿਆ, ਹੁਣ ਤਾਂ ਮੈਨੂੰ ਪਸੀਨਾ ਆ ਜਾਊਗਾ, ਦੂਸਰੇ ਪਾਸੇ ਤੁਸੀਂ ਖੁਸ਼ੀ ਲੱਭ ਲੈਣੀ ਉਸ ਚੀਜ਼ 'ਚੋਂ।
1: ਬਿਲਕੁਲ, ਅੱਜ ਮੈਨੂੰ ਰਿਕਸ਼ਾ ਵੀ ਮਿਲ ਜਾਂਦਾ ਨਾ, ਮੈਂ ਉੱਥੇ ਵੀ ਬੈਠ ਜਾਣਾ ਸੀਗਾ, ਪਰ ਅੱਜ ਮੈਨੂੰ ਬਹੁਤ ਮਾਣ ਸੀਗਾ ਕਿ ਮੈਂ ਅੱਜ ਉਹ ਸਾਰਾ ਪੁਰਾਣਾ ਦੌਰ ਯਾਦ ਕਰਦੇ ਕਰਦੇ ਜਾਵਾਂ, ਮੇਰਾ ਹਰ ਪਲ ਮਸਤੀ 'ਚ ਜਾਵੇ, ਟਿਲ ਨਾ ਹੋ ਜੇ ਤੱਕ ਤੇ ਮੈਂ ਹੈ ਹਾਂ। ਹੁਣੇ ਥੋੜ੍ਹੀ ਦੇਰ ਪਹਿਲਾਂ ਮੈਨੂੰ ਲੱਗਦਾ ਤੁਹਾਡੇ ਨਾਲ ਗੱਲ ਕਰਦੇ ਕਰਦੇ ਜਦੋਂ ਮੈਂ ਕਿਹਾ ਮੇਰਾ ਫੋਨ ਸਵਿੱਚ ਆਫ ਕਰ ਦਿਓ,
2: ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਿਆਂ ਕਿ ਰਿਕਾਰਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰੀਤ ਹੁੰਦੀ ਹੈ ਕਿ ਅਸੀਂ ਆਪਣੇ ਫੋਨ ਸਵਿੱਚ ਆਫ ਕਰਨੇ ਹੁੰਦੇ ਨੇ, ਅਤੇ ਜਦੋਂ ਮੈਂ ਮਨਦੀਪ ਜੀ ਨੂੰ ਕਿਹਾ ਫੋਨ ਸਵਿੱਚ ਆਫ ਕਰ ਦਿਓ, ਕਹਿੰਦੇ ਮੇਰਾ ਫੋਨ ਸਵਿੱਚ ਆਫ ਕਰਿਓ, ਮੈਂ ਕਿਹਾ ਹੈ, ਮੈਂ ਕਿਹਾ ਸਾਰੀ ਟੀਮ ਨੂੰ ਦੱਸਤਾ ਜੀ ਇਹਨਾਂ ਨੂੰ ਫੋਨ ਹੀ ਨਹੀਂ ਸਵਿੱਚ ਆਫ ਕਰਨਾ ਆਉਂਦਾ।
1: ਨਹੀਂ ਮੈਂ ਨਵਾਂ ਲਿਆ, ਪਹਿਲੇ ਵਾਲੇ ਦੀ ਆਦਤ ਹੈ, ਇਹਦੀ ਹੈ ਨਹੀਂ। ਸੋ ਥੈਂਕ ਯੂ, ਤੁਸੀਂ ਫਲਾਈਟ ਮੋਡ ਵਾਲਾ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਆਇਆ, ਫਿਰ ਮਸਤੀ ਹੋ ਗਈ ਨਾ।

ਹੈਲੋ ਬਾਬਾ ਜੀ, ਮੈਂ ਤਾਂ ਪਤਾ ਹੀ ਕੁਝ ਨਹੀਂ ਲੱਗਣ ਡਿਆ। ਕਦੀ ਗਰਮੀ, ਕਦੀ ਹਨੇਰੀਆਂ, ਕਦੀ ਤੂਫਾਨ। ਸਵੇਰੇ ਤੁਸੀਂ 50 ਡਿਗਰੀ ਪਾਰ ਕਰ ਦਿੰਦੇ ਜੇ, ਸ਼ਾਮ ਨੂੰ ਹਨੇਰੀਆਂ ਝੱਖਣ ਲਈ ਆਉਂਦੇ ਜੇ। ਉਹ ਮਾੜਾ ਮੋਟਾ ਸਾਡਾ ਜਨਾਨੀਆਂ ਬਾਰੇ ਸੋਚੋ। ਹੈਲੋ, ਆ ਛੁੱਟੀਆਂ ਨੇ ਪਹਿਲਾਂ ਬੜਾ ਕਹਿਰ ਮਚਾਇਆ।

0: ਇੱਕ ਗੱਲ ਹੈ, ਇੰਨੀ ਮਸਤੀ ਦੇ ਨਾਲ ਜਿਉਣਾ, ਕੋਈ ਪਿਛੋਕੜ ਵੀ ਹੁੰਦਾ ਸ਼ਖਸ ਦਾ ਕਿ ਪਰਿਵਾਰ ਦੇ ਵਿੱਚ ਇੱਦਾਂ ਦੇ ਮਾਹੌਲ ਹੁੰਦੇ ਨੇ, ਤੁਹਾਡਾ ਬਚਪਨ, ਤੁਹਾਡਾ ਪਿਛਲਾ ਸ਼ਹਿਰ ਪਿੰਡ, ਉਹ ਗੱਲਾਂ ਵੀ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਅੱਖਾਂ ਮਟਕਾ ਮਟਕਾ ਕੇ ਸਾਰਿਆਂ ਨੂੰ ਹਸਾਉਣ ਵਾਲੇ ਮਨਦੀਪ ਦਾ ਪਿਛੋਕੜ ਕਿਹੋ ਜਿਹਾ?
1: ਪਿਛੋਕੜ ਬਹੁਤ ਵਧੀਆ ਰਿਹਾ, ਇੱਦਾਂ ਹੀ ਰਿਹਾ, ਮਤਲਬ ਸਾਂਝੇ ਪਰਿਵਾਰ ਤੋਂ ਰਹੀ ਹਾਂ ਮੈਂ, ਔਰ ਬਰਥ ਜਿਹੜਾ ਸੀਗਾ ਮੇਰਾ ਅਜਨਾਲੇ ਵਿੱਚ ਹੋਇਆ ਸੀ, ਪਿੰਡ ਵਿੱਚ ਹੀ, ਔਰ ਬਚਪਨ 'ਚ ਦਾਦਾ ਦਾਦੀ ਦੀਆਂ ਗੱਲਾਂ ਸੁਣੀਆਂ ਸੀ, ਚਾਚਾ ਚਾਚੀ ਦੀਆਂ ਕਹਾਣੀਆਂ ਸੁਣੀਆਂ ਸੀਗੀਆਂ, ਬਾਹਰ ਰਾਤੀ ਜਦੋਂ ਛੁੱਟੀਆਂ 'ਚ ਜਾਣਾ, ਪਿੰਡ ਜਾਣਾ, ਸ਼ਹਿਰ ਵੀ ਆ ਗਏ ਸੀ ਪੜ੍ਹਾਈ ਵਾਸਤੇ, ਪਾਪਾ ਨੂੰ ਸੀਗਾ ਕਿ ਮੈਂ ਆਪਣੀ ਬੇਟੀਆਂ ਨੂੰ ਪੜ੍ਹਾਉਣਾ, ਕਾਬਿਲ ਬਣਾਉਣਾ, ਉਹਨਾਂ ਦੀ ਸੋਚ ਇੱਕ ਡਿਫਰੈਂਟ ਸੀਗੀ ਕਿਉਂਕਿ ਖੁਦ ਖਾਲਸਾ ਕਾਲਜ ਸੀਗੇ। ਸੋ ਮੈਨੂੰ ਇਹ ਸੀਗਾ ਕਿ ਜਦੋਂ ਆਪਾਂ ਜਾਂਦੇ ਸੀ ਛੁੱਟੀਆਂ 'ਚ ਤਾਂ ਦਾਦਾ ਦਾਦੀ ਕੋਲ ਕਹਾਣੀਆਂ ਸੁਣਨੀਆਂ, ਬਾਹਰ ਜਦੋਂ ਉਸ ਟਾਈਮ 'ਤੇ ਦੌਰ ਇਹੋ ਜਿਹਾ ਹੁੰਦਾ ਵਿਹੜੇ 'ਚ ਮੰਜੀਆਂ ਡਾ ਕੇ ਅਤੇ ਤਾਰਿਆਂ ਦੀ ਛਾਵੇਂ ਆਪਾਂ ਲੇਟੇ ਹੁੰਦੇ ਸਾਂ,
0: ਚੀਜ਼ ਮੈਂ ਵੀ ਹੰਢਾਈ ਹੋਈ ਹੈ।
1: ਪੱਖੇ ਪੁੱਖੇ ਨਹੀਂ ਸੀ ਹੁੰਦੇ ਇਹੋ ਜਿਹੇ, ਇੰਨਾ ਦੌਰ ਨਹੀਂ ਸੀ, ਅੰਦਰ ਇੰਟਰਨਲੀ ਹੁੰਦੇ ਸੀਗੇ, ਔਰ ਬਾਹਰ ਇੰਨੀ ਸੋਹਣੀ ਠੰਡੀ ਹਵਾ ਆਉਣੀ, ਤਾਰੇ ਵੇਖਣੇ, ਗੱਲਾਂ ਕਰਨੀਆਂ ਬੜੀਆਂ, ਉਹਨਾਂ ਕੋਲ ਕਹਾਣੀਆਂ ਸੁਣਨੀਆਂ, ਉਹ ਦੌਰ ਬੜਾ ਵਧੀਆ ਲੱਗਦਾ ਸੀ। ਹਾਸਾ ਖੇਡਾ ਬਹੁਤ ਸੀਗਾ, ਮਤਲਬ ਪਰਿਵਾਰ ਸਾਂਝਾ ਸੀਗਾ, ਇੱਧਰੋਂ ਕੋਈ ਆਉਂਦਾ ਪਿਆ, ਕੋਈ ਹਾਸੇ ਵਾਲੀ ਗੱਲ ਕਰਤੀ, ਭਾਬੀ ਦਿਓਰ ਦਾ ਰਿਸ਼ਤਾ ਆਪਸ ਵਿੱਚ ਚੱਲਦਾ ਸੀ, ਚਪੇੜਾ
0: ਵੀ ਪੈ ਜਾਂਦੀਆਂ ਸੀ ਵੱਡਿਆਂ ਤੋਂ ਤੇ ਹਾਸਾ ਹੀ ਆਉਂਦਾ ਸੀ।
1: ਜੇਠ ਜਠਾਣੀ ਦਾ ਆਪਣਾ ਚੱਲਦਾ ਹੁੰਦਾ ਸੀਗਾ, ਦਾਦਾ ਦਾਦੀ ਦੀ ਆਪਣੀ ਤਕਰਾਰ ਚੱਲ ਰਹੀ ਸੀ,
0: ਘਰ ਵਿੱਚ ਕੋਈ ਇੱਕ ਜਵਾਕ ਰੋਂਦਾ ਹੋਣਾ ਨਾ, ਬਾਕੀਆਂ ਨੇ ਇੱਕ ਅੱਧੇ ਨੇ ਚੁੱਪ ਕਰਾਉਂਦਾ ਹੋਣਾ ਤੇ ਦੋ ਤਿੰਨ ਜਾਣਿਆਂ ਨੇ ਉਹਦੇ ਤੇ ਹੱਸਦਾ ਹੋਣਾ, ਤੈਨੂੰ ਫੇਰ ਪੈ ਗਈਆਂ,
1: ਤੇ ਉਹ ਮੰਮੀ ਨੇ ਆ ਕੇ ਸਗੋਂ ਉਹਦਾ ਕੁਟਾਪਾ ਚਾੜ ਜਾਣਾ, ਉਹ ਚੁੱਪ ਕਰਦਾ ਨੀ, ਤੂੰ ਸਾਰਾ ਪਿੰਡ ਇਕੱਠਾ ਕੀਤਾ, ਚੁੱਪ ਕਰ ਜਾ, ਰੌਲਾ ਪਾਇਆ। ਉਹ ਜਿਹੜਾ ਨਹੀਂ, ਉਹ ਵਿਚਾਰੇ ਜਿਹੜੇ ਚੁੱਪ ਕਰਾਉਂਦੇ ਉਹਨਾਂ ਦੇ ਚੁੱਪ ਹੋਇਆ, ਉਹ ਬੱਚਾ ਨੀ ਚੁੱਪ ਹੁੰਦਾ, ਪਰ ਮਾਂ ਦੀਆਂ ਚਾਰ ਹੋਰ ਖਾ ਕੇ ਚੁੱਪ ਹੋ ਜਾਂਦਾ ਵੀ ਹੁਣ ਆਵਾਜ਼ ਹੀ ਨਿਕਲਣੀ, ਸਾਹ ਹੀ ਨਿਕਲਣਾ।
0: ਸਾਡੀਆਂ ਮੰਮੀਆਂ ਕੋਲ ਹਥਿਆਰ ਹੀ ਬੜੇ ਤਕੜੇ ਤਕੜੇ ਰਸੋਈਆਂ ਚੋਂ ਨਿਕਲਦੇ ਆ, ਅਸੀਂ ਕਰਨਾ ਕੀ ਹੈ?
1: ਸਭ ਤੋਂ ਪਹਿਲਾਂ ਤੇ ਅੱਖਾਂ ਹੁੰਦੀਆਂ ਮਾਂ ਦੀਆਂ, ਦੂਜਾ ਕੁੱਟ ਕੁੱਟ ਕੇ ਫਿਰ ਕਹਿ ਦੇਣਾ ਚੁੱਪ, ਆਵਾਜ਼ ਨਾ ਕੱਢੀ, ਵੀ ਕਿਸੇ ਨੂੰ ਪਤਾ ਵੀ ਨਾ ਲੱਗ ਜੇ ਮੈਂ ਤੈਨੂੰ ਕੁੱਟਿਆ ਵਾ,
0: ਫਿਰ ਕਹਿਣਾ ਮੈਂ ਕਦੀ ਆਪਣੇ ਨਿਆਣਿਆਂ ਨੂੰ ਕੁਛ ਕਿਹਾ।
1: ਤੀਸਰੀ ਗੱਲ ਹੁੰਦੀ, ਮੈਂ ਨੀ ਆਪਣੇ ਨਿਆਣਿਆਂ ਨੂੰ ਕਦੀ ਕੁਛ ਕਿਹਾ, ਅੱਖਾਂ ਦੀ ਘੂਰੀ ਬੜੀ।
0: ਬਿਲਕੁਲ ਸਹੀ ਗੱਲ ਹੈ। ਤੇ ਐਜੂਕੇਸ਼ਨਲ ਬੈਕਗਰਾਉਂਡ, ਤੁਸੀਂ ਤਾਂ ਪੜ੍ਹੇ ਵੀ ਬਹੁਤ ਨੇ ਭਰਾਵਾ।
1: ਇਹ ਮੇਰੇ ਫਾਦਰ ਸਾਹਿਬ ਦੀ ਬਦੌਲਤ, ਮੇਰੇ ਪਾਪਾ ਨੂੰ ਇਹਦਾ ਪੂਰਾ ਕ੍ਰੈਡਿਟ ਜਾਂਦਾ ਜੀ, ਕਿਉਂਕਿ ਖੁਦ ਖਾਲਸਾ ਕਾਲਜ ਸੀਗੇ ਅਤੇ ਉਹਨਾਂ ਨੂੰ ਇਹ ਸੀਗਾ ਕਿ ਮੈਂ ਇਸ ਟੀਚਰ ਦੇ ਦੌਰ 'ਚ ਰਿਹਾ ਅਤੇ ਮੇਰੀ ਬੇਟੀਆਂ ਵੀ ਗਾਂ ਟੀਚਰ ਹੀ ਬਣਨ। ਸੋ ਉਹਨਾਂ ਦਾ ਇਹ ਸੀਗਾ ਅਤੇ ਉਹਨਾਂ ਨੇ ਪੜ੍ਹਾਉਣ ਵੱਲ ਜ਼ੋਰ ਲਾ ਛੱਡਿਆ। ਮੈਂ ਕਿਹਾ ਮੈਂ ਪਲੱਸ ਵਨ ਪਲੱਸ ਟੂ 'ਚ ਆਰਟਸ ਕਰਨੀ ਆ, ਜਿੱਦ ਕੇ ਨੋਨ ਮੈਡੀਕਲ ਕਰਾਇਆ, ਬੀ ਐੱਸ ਸੀ ਉਹਨਾਂ ਨੇ ਇਕਨੋਮਿਕਸ ਕਰਾਈ ਵਿਦ ਮੈਥ ਐਂਡ ਕੰਪਿਊਟਰ ਸਾਇੰਸ, ਪਤਾ ਨਹੀਂ ਕੀ ਕੀ ਪੜ੍ਹਵਾ ਦਿੱਤਾ ਮੇਰੇ ਪਾਪਾ ਨੇ, ਹਾਲਾਂਕਿ ਪੈਸ਼ਨ ਕੁਛ ਹੋਰ ਸੀਗਾ। ਫਿਰ ਉਸ ਤੋਂ ਬਾਅਦ ਪੀ ਜੀ ਡੀ ਸੀ ਏ ਕੀਤੀ, ਦੈਨ ਐੱਮ ਸੀ ਏ ਕੀਤੀ 3 ਸਾਲ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਫਿਰ ਉਸ ਤੋਂ ਬਾਅਦ ਬੀ ਐੱਡ ਵੀ ਕਰਵਾਈ 2 ਸਾਲ ਦੀ।
0: ਅੱਛਾ ਜੀ।
1: ਨਾ ਪੜ੍ਹਾ ਤਾ ਮੇਰੇ ਪਾਪਾ ਨੇ, ਉਸ ਤੋਂ ਬਾਅਦ ਜੋਬ ਵੀ ਕਰਵਾ ਦਿੱਤੀ ਕੰਪਿਊਟਰ ਬੈਕਗਰਾਉਂਡ ਦੇ ਵਿੱਚ। ਪਰ ਕੁਛ 7-8 ਸਾਲ ਬਾਅਦ ਮੇਰੇ ਜਦੋਂ ਬੇਟੇ ਨੇ ਗੱਲ ਕਹੀ ਨਾ ਕਿ ਜਿਹੜੇ 'ਚ ਪੈਸ਼ਨ ਆ ਉਹਦੇ 'ਚ ਕੁਛ ਕਰੋ, ਤੇ ਉੱਥੇ ਵੀ ਮੈਨੂੰ ਡਰ ਡੈਡੀ ਦਾ ਹੀ ਵੀ ਨਾਨੂ ਕੀ ਸੋਚਣਗੇ। ਸੋ ਉਸ ਤੋਂ ਬਾਅਦ ਫਿਰ ਮੈਂ ਆਪਣਾ ਇਹ ਜਿਹੜਾ ਸੀਗਾ ਕੰਪਿਊਟਰ ਬੈਕਗਰਾਉਂਡ ਇਹ ਛੱਡਿਆ, ਤੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਥੀਏਟਰ ਲਾਈਨ ਨੂੰ ਕੰਟੀਨਿਊ ਕੀਤਾ।
0: ਇਹ ਵੀ ਕਮਾਲ ਦੀ ਗੱਲ ਹੈ ਕਿ ਬੱਚੇ ਦੇ ਕਹਿਣ ਦੇ ਉੱਤੇ ਕੰਮ ਕਰਨਾ।
1: ਬਿਲਕੁਲ
0: ਨਾ, ਇਹ ਬੜਾ ਹੈ ਕਿ ਤੁਹਾਡਾ ਬੱਚਾ ਤੁਹਾਨੂੰ ਕਵੇ ਕਿ ਮਦਰ ਨੂੰ ਕਿ ਆਪਣੇ ਸੁਪਨੇ ਤੁਸੀਂ ਪੂਰੇ ਕਰੋ। ਆਪਣੀ ਆਡੀਅੰਸ ਨੂੰ ਅਸੀਂ ਦੱਸ ਦਿੰਦੇ ਹਾਂ ਸੁਣਨ ਵਾਲਿਆਂ ਨੂੰ, 102.7 FM ਰੇਨਬੋ ਤੇ ਮਸਤੀ ਜੰਕਸ਼ਨ ਦੇ ਵਿੱਚ ਮਨਦੀਪ ਸਾਡੇ ਨਾਲ ਹੈ। ਮਨਦੀਪ, ਤੁਸੀਂ ਥੀਏਟਰ ਕੀਤਾ?
1: ਬਿਲਕੁਲ।
0: ਕਿੰਨੇ ਸਾਲ ਕੀਤਾ?
1: 27-28 ਸਾਲ ਤਾਂ ਹੋ ਹੀ ਗਏ ਹੁਣ।
0: ਉਹਦੀਆਂ ਗੱਲਾਂ ਤੇ ਸੁਣਾਂਗੇ ਤੁਹਾਡੇ ਤੋਂ, ਪਰ ਪਹਿਲਾਂ ਕੁਝ ਫਿਰ ਹਾਸੇ ਵਾਲਾ ਸੁਣ ਲਈਏ।
1: ਹਾਸੇ ਵਾਲਾ, ਹੁਣ ਤੇ ਵੈਸੇ ਗਰਮੀ ਦੀਆਂ ਛੁੱਟੀਆਂ ਚੱਲਦੀਆਂ ਪਈਆਂ, ਨਿਆਣਿਆਂ ਨੇ ਬਹੁਤ ਕੰਬਲ ਪਾਇਆ ਘਰ ਵਿੱਚ, ਸਵੇਰ ਚੜ੍ਹਦੇ ਸਾਰੀ ਵੇ ਨਿਆਣਿਓ ਵੇ ਆ ਕਿੰਨੇ ਖਲਾਰਾ ਪਾਇਆ ਵਾ, ਮੈਂ ਹੁਣੇ ਸਾਫ਼ ਕੀਤਾ ਸੀ, ਇੱਥੋਂ ਤੱਕ ਕਿ ਬੈੱਡ ਦੀ ਚਾਦਰ ਹੁਣੇ ਚੇਂਜ ਕੀਤੀ ਹੁੰਦੀ, ਨਾਲ ਹੀ ਆ ਕੇ ਵੇਖੋ ਤੇ ਪਾਣੀ ਡੁੱਲ ਜਾਂਦਾ, ਵੇ ਨਿਆਣਿਓ ਮੈਂ ਚਾਦਰ ਹੁਣੇ ਵਿਛਾਈ ਸੀ, ਕਿੰਨੇ ਦੁਬਾਰਾ ਪਾਣੀ ਰੋੜਤਾ ਵਾ, ਜੇ ਮੈਂ ਫਰਿੱਜ ਖੋਲਦੀ ਵੇ ਨਿਆਣਿਓ ਵੇ ਬਰਫ ਕਿੱਥੇ ਗਈ ਆ, ਮੰਮੀ ਨਹਾਉਣ ਡਏ ਆ ਟੱਬ ਚ ਪਾਈ ਹੋਈ ਬਰਫ ਉਹਨਾਂ ਨੇ, ਵੇ ਨਿਆਣਿਓ ਪਾਣੀ ਦੀਆਂ ਬੋਤਲਾਂ ਕਿੱਥੇ ਗਈਆਂ, ਇਹਨਾਂ ਨੂੰ ਭਰ ਕੇ ਸਜਾ ਵੀ ਦਿਆ ਕਰੋ ਕਿ ਮਾਂ ਜੋਗੀਆਂ ਰੱਖੀਆਂ ਜੇ। ਸਾਰਾ ਦਿਨ ਬਸ ਇਹੀ ਸਾਰਾ ਘਰ ਚ ਚੱਲਦਾ ਰਹਿੰਦਾ ਵਾ, ਸਵੇਰ ਤੋਂ ਲੈ ਕੇ ਰਾਤ ਤੱਕ।
0: ਅੱਛਾ, ਮੈਨੂੰ ਗੱਲ ਸੁਣੋ, ਤੁਸੀਂ ਟੀਚਰ ਵੀ ਹੋ ਥੀਏਟਰ ਤੇ, ਹੁਣ ਮੈਂ ਦੁਬਾਰਾ ਬਾਅਦ ਵਿੱਚ ਆਊਂਗੀ, ਇੱਕ ਗੱਲ ਦੱਸੋ ਕਿ ਜਿਹੜੇ ਬੱਚੇ ਨੇ ਉਹ ਸਕੂਲ ਦੇ ਵਿੱਚ ਸਾਂਭਣੇ ਔਖੇ ਆ ਜਾਂ ਘਰੇ ਸਾਂਭਣੇ ਔਖੇ ਆ?
1: ਮੈਨੂੰ ਜਾਪਦਾ ਘਰੇ ਸਾਂਭਣੇ ਜ਼ਿਆਦਾ ਹੋ ਗਏ, ਉੱਥੇ ਤੇ ਆਪਾਂ ਸਾਰੀ ਕਲਾਸ ਦੀ ਕਲਾਸ ਸਾਂਭ ਲਈ ਦੀ ਆ ਜੀ, ਬੜੀ ਵਧੀਆ ਤਰੀਕੇ ਨਾਲ ਹੈ, ਤੇ ਘਰ ਆ ਕੇ ਮੇਰੇ ਕੋਲ ਦੋ ਨਹੀਂ ਆਪਣੇ ਅਫਲਾਤੂਨ ਸਾਂਭੇ ਜਾਂਦੇ, ਉਹਨਾਂ ਦੇ ਪਿੱਛੇ ਪਿੱਛੇ ਤੇ ਮੈਨੂੰ ਸਪਾਈ ਬਣਨਾ ਪੈਂਦਾ, ਇੱਕ ਤੇ ਹੈ ਜੈਨਸੀ ਆ, ਉਹ ਤੋਂ ਇੱਕ ਨੌਰਥ ਆ ਇੱਕ ਸਾਊਥ ਆ, ਬਸ ਇੱਕ ਇੱਧਰ ਭੱਜਣਾ ਪੈਂਦਾ, ਵੇ ਨਿਆਣਿਓ ਵੇ ਗ੍ਰਿੱਲਾਂ ਨਾ ਲੱਗ ਜਾਓ, ਵੇ ਵੇ ਨਿਆਣਿਓ ਵੇ ਤੂੰ ਟੀਵੀ ਛੱਡ ਦੇ, ਵੇ ਵੇ ਨਿਆਣਿਓ ਵੇ ਤੂੰ ਆ ਛੱਡ ਦੇ ਵੇ।

0: ਸਾਰਾ ਦਿਨ ਮੈਨੂੰ ਲੱਗਦਾ ਮੈਂ ਦੁਨੀਆ ਛੱਡ ਜਾਣੀ ਇਹਨਾਂ ਦੇ ਪਿੱਛੇ ਕੇਵਲੇ ਤੇ ਮੈਨੂੰ ਐਂ ਲੱਗਦਾ ਵਾ।
1: ਨਹੀਂ ਏਦਾਂ ਬਿਲਕੁਲ ਨਹੀਂ ਹੋਊਗਾ, ਤੁਸੀਂ ਬੜੇ ਲੰਬੇ ਉਮਰ ਨੂੰ ਹੰਡਾਓਗੇ ਤੇ ਆਪਾਂ ਹੱਸਦੇ ਹਸਾਉਂਦੇ ਹੀ ਰਹਾਂਗੇ। 102.7 FM ਰੇਨਬੋ ਤੇ ਮਸਤੀ ਜੰਕਸ਼ਨ ਪ੍ਰੋਗਰਾਮ ਚੱਲਦਾ ਰਹੇਗਾ। ਏਦਾਂ ਕਰਦੇ ਹਾਂ, ਇੱਕ ਗਾਣਾ ਸੁਣਦੇ ਹਾਂ, ਤੁਹਾਨੂੰ ਵੀ ਸੁਣਾਉਂਦੇ ਹਾਂ, ਆਡੀਅੰਸ ਜਿਹੜੀ ਸਾਡੇ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਸੁਣਾਉਂਦੇ ਹਾਂ, ਫਿਰ ਕਰਦੇ ਹਾਂ ਬਾਕੀ ਦੀ ਗੱਲਬਾਤ।

0: ਨਾਲ ਵਹਿੰਦੀ ਰਹੀ ਵਹਿੰਦੀ ਰਹੀ ਵਹਿੰਦੀ ਰਹੀ, ਉਹਨੂੰ ਜਾ ਕੇ ਲੱਗ ਗਏ ਜੀ, ਮੈਂ ਕਿਹਾ ਯਾਰ ਛੋਟਾ ਜਿਹਾ ਤੇ ਰੋਲ ਆ, ਤੂੰ ਇੱਧਰੋਂ ਆਉਣਾ, ਇੱਧਰ ਆਇਨਾ ਬੋਲਣਾ, ਤੇਰੇ ਕੋਲ ਬੋਲਿਆ ਨੀ ਜਾਣ ਡਿਆ
1: ਜੀ,
0: ਤੇ ਸਰ ਨੇ ਨੋਟ ਕਰਕੇ ਕਹਿੰਦੇ ਇੱਧਰ ਆ ਜਾ ਰੱਖ ਭੰਬੀਰੀਏ ਜੀ। ਮੈਂ ਕਿਹਾ ਹਾਂਜੀ ਸਰ। ਕਹਿੰਦੇ ਕੀ ਕਹਿੰਦੀ ਪਈ ਆ? ਮੈਂ ਕਿਹਾ ਸਰ ਛੋਟਾ ਜਿਹਾ ਤੇ ਰੋਲ ਆ, ਉੱਧਰੋਂ ਆਉਣਾ, ਇੱਧਰ ਆ ਕੇ ਐਂ ਬੋਲਣਾ ਤੇ ਚੱਲ ਜਾਣਾ, ਗੱਲ ਖਤਮ। ਇਹੀ ਦੱਸਿਆ ਉਹਨੂੰ। ਅੱਛਾ, ਇੰਨਾ ਸੌਖਾ ਥੀਏਟਰ ਕਰਨਾ? ਮੈਂ ਕਿਹਾ ਸਰ ਥੀਏਟਰ ਮਤਲਬ? ਕਹਿੰਦੇ ਥੀਏਟਰ ਮਤਲਬ ਆ ਡਰਾਮਾ ਕਰਨਾ। ਮੈਂ ਸਰ ਡਰਾਮਾ ਹੀ ਡਰਾਮਾ, ਜ਼ਿੰਦਗੀ ਡਰਾਮੇ ਨਾਲ ਭਰੀ ਪਈ ਆ। ਕਹਿੰਦੇ ਬਹੁਤ ਤੈਨੂੰ ਮਜ਼ਾਕ ਆਉਂਦਾ ਨਾ, ਚੱਲ ਤੂੰ ਕਰਕੇ ਵਿਖਾ। ਮੈਂ ਲਓ ਜੀ ਮੈਂ ਕਰ ਦਿੰਦੀ ਹਾਂ। ਮੈਂ ਚੁੰਨੀ ਨੂੰ ਮਾਰੀ ਗੰਢ ਇੱਦਾਂ ਸਾਈਡ 'ਤੇ ਜਾ ਕੇ ਜਿਵੇਂ ਮੈਂ ਸਾਈਕਲ ਚਲਾਉਣ ਲੱਗੀ ਹੁੰਦੀ, ਬੜਾ ਆਪਣੇ ਆਪ 'ਚ ਪੂਰੀ ਤਿਆਰੀ 'ਚ, ਔਰ ਮੈਂ ਉਹੀ ਸੀਨ ਸਰ ਨੂੰ ਕਰਕੇ ਦਿਖਾਇਆ ਅਤੇ ਉਹ ਖੜ੍ਹੇ ਹੋ ਗਏ ਅਤੇ ਮੈਨੂੰ ਵਾਰ ਮਾਰ ਕੇ ਕਹਿੰਦੇ ਇੱਧਰ ਆ। ਮੈਂ ਹਾਂਜੀ। ਕਹਿੰਦੇ ਭੰਬੀਰੀਏ ਤੂੰ ਤਾਂ ਗੋਡ ਗਿਫਟਿਡ ਆ।
1: ਅੱਛਾ ਜੀ।
0: ਮੈਂ ਤਾਂ ਵੇਖਿਆ, ਮੈਂ ਗੋਡ ਗਿਫਟਿਡ ਮਤਲਬ
1: ਹੁੰਦਾ?
0: ਉਹਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ। ਕਹਿੰਦੇ ਤੈਨੂੰ ਕਿੰਨੇ ਸਿਖਾਇਆ ਨਾਟਕ ਕਰਨਾ? ਮੈਂ ਜੀ ਇਹ ਤੁਸੀਂ ਬਚਪਨ ਤੋਂ ਹੀ ਕਰਦੇ ਹੋ, ਆਉਂਦੇ ਸਾਰਾ ਟੱਬਰ ਹੀ ਅੱਡਾ ਨਾਟਕ ਜਾ। ਕਹਿੰਦੇ ਨਹੀਂ, ਮੇਰੇ ਕਹਿਣ ਦਾ ਮਤਲਬ ਆ ਵੀ ਤੈਨੂੰ ਸਟੇਜ 'ਤੇ ਕਿੰਨੇ ਕਰਨਾ ਸਿਖਾਇਆ? ਮੈਂ ਸਟੇਜ 'ਤੇ ਤਾਂ ਕੀਤਾ ਹੀ ਨਹੀਂ, ਆਪਾਂ ਤਾਂ ਫਰਸ਼ 'ਤੇ ਕਰਨ ਡੇ ਹਾਂ। ਕਹਿੰਦੇ ਨਹੀਂ, ਮੇਰੇ ਕਹਿਣ ਦਾ ਮਤਲਬ ਤੈਨੂੰ ਸਟੇਜ 'ਤੇ ਕਿਸੇ ਨੇ ਤਾਂ ਦੱਸਿਆ ਹੋਏਗਾ ਵੀ ਇਤਰਾਂ ਆਈਦਾ, ਇੱਦਾਂ ਗੱਲਬਾਤ ਕਰੀਦੀ ਆ, ਇੱਦਾਂ ਅੱਖਾਂ ਚੱਖਾਂ 'ਚ ਪਾ ਕੇ
1: ਸਟੇਜ ਦੀਆਂ ਬਰੀਕੀਆਂ ਕਿੰਨੇ ਦੱਸੀਆਂ,
0: ਇਹ ਤੈਨੂੰ ਕਿੰਨੇ ਦੱਸਿਆ? ਮੈਂ ਨਹੀਂ ਸਾਰੇ, ਇਹ ਨਹੀਂ ਮੈਨੂੰ ਕਦੀ ਕਿਸੇ ਨੇ ਦੱਸਿਆ, ਮੈਨੂੰ ਤਾਂ ਹੁਣ ਤੁਸੀਂ ਦੱਸਿਆ ਵੀ ਇੱਧਰੋਂ ਆਉਣਾ ਅਤੇ ਆਹ ਬੋਲਣਾ ਅਤੇ ਮੈਂ ਇਤਰਾਂ ਹੀ ਬੋਲਤਾ। ਕਹਿੰਦੇ ਵਾਹ ਬਈ ਵਾਹ, ਇੰਨੇ ਕੋਨਫੀਡੈਂਸ ਨਾਲ ਤਾਂ ਸਾਡੀ ਪਹਿਲੀ ਟੀਮ ਨਹੀਂ ਬੋਲ ਪਾ ਰਹੀ ਜਿੰਨੇ ਤੋਂ ਕੋਨਫੀਡੈਂਸ ਨਾਲ ਤੁਸੀਂ ਬੋਲ ਪਾ ਰਹੇ ਹੋ। ਔਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਇਹ ਚੀਜ਼ ਮੇਰੇ ਵਿੱਚ ਇਹ ਆ, ਅਤੇ ਉਹ ਨਾਟਕ ਵੀ ਮੈਂ ਕੀਤਾ ਅਤੇ ਅਸੀਂ ਜਿੱਤ ਕੇ ਆਏ ਸੀ ਉਸ ਟਾਈਮ।
1: ਬਹੁਤ ਖੂਬ, ਬਹੁਤ ਖੂਬ। ਥੀਏਟਰ ਦੇ ਵਿੱਚ ਵੀ ਕਾਮੇਡੀ ਕਰਨੀ, ਟੀਵੀ 'ਤੇ ਵੀ ਕਾਮੇਡੀ ਕਰਨੀ, ਸੋਸ਼ਲ ਮੀਡੀਆ ਦੇ ਉੱਤੇ ਤਾਂ ਤੁਸੀਂ ਜਿਸ ਦੇ ਨਾਲ ਤੁਸੀਂ ਜ਼ਿਆਦਾ ਛਾਇਓ, ਜੇ ਮੈਂ ਗਲਤ ਨਹੀਂ ਹਾਂ ਤਾਂ 2021 ਦੇ ਵਿੱਚ ਤੁਸੀਂ ਸੋਸ਼ਲ ਮੀਡੀਆ 'ਤੇ ਕਾਮੇਡੀ ਕਰਨੀ ਸ਼ੁਰੂ ਕੀਤੀ, ਅਤੇ ਫਿਰ ਅੱਜ ਰੇਡੀਓ 'ਤੇ ਵੀ ਤੁਹਾਨੂੰ ਕਾਮੇਡੀ ਦਾ ਮੌਕਾ ਮਿਲ ਰਿਹਾ। ਸਭ ਨਾਲੋਂ ਡਿਫੀਕਲਟ ਕੀ ਲੱਗਦਾ ਕਿ ਆਹ ਔਖਾ ਆ, ਆਹ ਸੌਖਾ ਆ, ਜਾਂ ਕੁਛ ਵੀ ਨਹੀਂ ਸੌਖਾ, ਜਾਂ ਕੁਝ ਵੀ ਨਹੀਂ ਔਖਾ?
0: ਦੇਖੋ, ਸਾਰੇ ਮਾਧਿਅਮ ਆਪਣੀ ਜਗ੍ਹਾ 'ਤੇ ਬੜੇ ਵਧੀਆ ਨੇ।
1: ਹੁਣ
0: ਜਿਵੇਂ ਆਪਾਂ ਟੀਵੀ ਨੂੰ ਵੇਖੀਏ ਤਾਂ ਉੱਥੇ ਵਿਜੂਅਲ ਉਹਦੀ ਤਾਕਤ ਆ, ਹੈ ਨਾ, ਅਤੇ ਆਪਾਂ ਇੱਥੇ ਆਏ ਤਾਂ ਇੱਥੇ ਮੇਰੀ ਆਵਾਜ਼ ਤਾਕਤ ਆ, ਮੈਨੂੰ ਆਵਾਜ਼ ਤੋਂ ਸਾਰੇ ਜੱਜ ਕਰ ਰਹੇ ਆ। ਅਤੇ ਥੀਏਟਰ ਵਿੱਚ ਇਹ ਹੁੰਦਾ ਕਿ ਆਡੀਅੰਸ ਤੁਹਾਡੇ ਸਾਹਮਣੇ ਆ, ਤੁਸੀਂ ਉਹਨਾਂ ਨੂੰ ਲਾਈਵ ਦੇਖ ਸਕਦੇ ਹੋ ਵੀ ਕੀ ਰਿਸਪੋਂਸ ਮਿਲ ਰਿਹਾ। ਔਰ ਉਹ ਤੋਂ ਬਾਅਦ ਜਿਹੜੀ ਗੱਲ ਕਰੀਏ ਸੋਸ਼ਲ ਮੀਡੀਆ, ਸੋਸ਼ਲ ਮੀਡੀਆ 'ਤੇ ਤੁਸੀਂ ਉਸੇ ਟਾਈਮ ਹੀ ਉਹਨਾਂ ਦੇ ਨਾਲ ਹੀ ਜੁੜ ਜਾਂਦੇ ਹੋ, ਆਡੀਅੰਸ ਦੇ ਨਾਲ ਜੋ ਪਾਇਆ ਆਪਣੀ ਕ੍ਰੀਏਟਿਵਿਟੀਜ਼ ਤਾਂ ਤੁਹਾਨੂੰ ਉਸੇ ਟਾਈਮ ਦੱਸ ਦਿੰਦੇ, ਲਾਈਕਸ ਫੋਲੋਇੰਗ। ਸੋ ਮੈਨੂੰ ਲੱਗਦਾ ਸਾਰੇ ਹੀ ਆਪਣੀ ਜਗ੍ਹਾ 'ਤੇ ਬਹੁਤ ਵਧੀਆ ਨੇ, ਔਰ ਮੈਨੂੰ ਸਾਰੇ ਵਧੀਆ ਲੱਗਦੇ ਨੇ,
1: ਸੌਖੇ ਲੱਗਦੇ ਨੇ,
0: ਸੌਖੇ ਲੱਗਦੇ ਨੇ।
1: ਉਹ ਤਾਂ ਤੁਹਾਨੂੰ ਫਿਰ ਤੁਹਾਡੇ ਸਰ ਨੇ ਹੀ ਦੱਸਤਾ ਸੀ ਨਾ, ਭੰਬੀਰੀਏ ਜੀ
0: ਇੱਧਰ ਆ, ਇੱਧਰ ਆ,
1: ਤੈਨੂੰ ਤਾਂ ਸਾਰਾ ਕੁਛ ਹੀ ਸੌਖਾ ਲੱਗਦਾ ਹੈ। ਇਹ ਵੀ ਬੜਾ ਗੋਡ ਗਿਫਟਡ ਹੈ ਜਿਹੜਾ ਤੁਸੀਂ ਕਿਹਾ ਸੀ, ਉਹ ਕੀ ਹੁੰਦਾ,
0: ਉਹ ਕੀ ਹੁੰਦਾ? ਬਿਲਕੁਲ, ਜਿਹੜੀ ਚੀਜ਼ ਦਾ ਪਤਾ ਹੀ ਨਹੀਂ, ਮੈਂ ਸਿੱਧਾ ਹੀ ਕਹਿ ਦਿੰਦੀ ਸੀ। ਉਦੋਂ ਮੈਨੂੰ ਕਹਿੰਦੇ ਸੀ ਕਿ ਬੜੀ ਸਟ੍ਰੇਟ ਫਾਰਵਰਡ ਆ, ਸਿੱਧਾ ਜਵਾਬ ਦੇ ਦਿੰਦੀ, ਹਾਲਾਂਕਿ ਮੈਨੂੰ ਇਹਦਾ ਵੀ ਮਤਲਬ ਨਹੀਂ ਸੀ ਪਤਾ। ਉਹ ਵੀ ਮੈਂ ਪੁੱਛਿਆ ਯਾਰ ਸਟ੍ਰੇਟ ਫਾਰਵਰਡ ਕੀ ਹੁੰਦਾ, ਕਹਿੰਦੇ ਸਿੱਧਾ ਜਵਾਬ ਦੇਣਾ, ਅਤੇ ਉਹ ਮੈਨੂੰ ਕਈ ਵਾਰੀ ਝਿੜਕਾਂ ਵੀ ਪਈਆਂ ਕਿ ਸਿੱਧਾ ਜਵਾਬ ਨਹੀਂ ਦੇ ਦੀਦਾ ਹੁੰਦਾ, ਮਤਲਬ ਆਪਣੇ ਘਰ 'ਚ ਜਿੱਦਾਂ ਬਜ਼ੁਰਗ ਕਹਿੰਦੇ ਹੁੰਦੇ ਨਾ ਵੀ ਮੂੰਹ ਬੰਦ ਰੱਖੀਦਾ, ਜ਼ਿਆਦਾ ਨਹੀਂ ਬੋਲੀਦਾ, ਅਤੇ ਮੈਂ ਕਿਹਾ ਮੈਂ ਕਿਹਾ ਕੀ ਆ
1: ਹੁੰਦਾ। ਇਹ ਮੇਰੇ ਨਾਲ ਵੀ ਹੁੰਦਾ, ਕਈ ਵਾਰੀ ਅਸੀਂ ਨਾ ਆਪਣੇ ਵੱਲੋਂ ਪੁਆਇੰਟ ਰੱਖ ਰਹੇ ਹੁੰਦੇ ਹਾਂ ਅਤੇ ਸਾਨੂੰ ਨਹੀਂ ਪਤਾ ਹੁੰਦਾ ਕਿ ਇਹ ਪੁਆਇੰਟ ਨਹੀਂ ਹੈਗਾ, ਔਰ ਅਸੀਂ ਮੋਰੇ ਬੋਲ ਰਹੇ,
0: ਔਰ ਉਸ ਤੋਂ ਬਾਅਦ ਜਿਹੜੀਆਂ ਝਿੜਕਾਂ ਪੈਂਦੀਆਂ, ਐਡਾ ਵੱਡਾ ਲੈਕਚਰ ਸੁਣਨ ਲਈ ਮਿਲਦਾ, ਮੈਂ ਕਿਹਾ ਕੀ।
1: ਬਿਲਕੁਲ ਸਹੀ ਗੱਲ ਹੈ। ਇੱਕ ਗੱਲ ਹੋਰ ਹੈ ਕਿ ਤੁਸੀਂ ਨਾ ਬੜੇ ਸਾਰੇ ਕਰੈਕਟਰ ਕਰਦੇ ਹੋ, ਕੋਈ ਫਨੀ ਜਿਹਾ ਕਰੈਕਟਰ ਤੁਹਾਡੇ ਤੋਂ ਜੇ ਹੁਣ ਅਸੀਂ ਸੁਣ ਲਈਏ?
0: ਬਿਲਕੁਲ, ਮੈਂ ਐਕਚੁਅਲੀ ਜ਼ਿਆਦਾਤਰ ਮਾਂ ਦਾ ਕਰੈਕਟਰ ਬਹੁਤ ਵਧੀਆ ਕਰਦੀ, ਉਹ ਤਾਂ ਤੁਸੀਂ ਸੁਣ ਹੀ ਲਿਆ।
1: ਬਿਲਕੁਲ,
0: ਤੇ ਵਾਈਫ ਦਾ ਰੋਲ ਇੱਕ ਅਲੱਗ ਜਗ੍ਹਾ ਤੇ ਹੁੰਦਾ ਘਰ ਵਿੱਚ,
1: ਕਿਉਂਕਿ ਭਾਜੀ ਤੁਸੀਂ ਵੀ ਸੁਣ ਲੈਣਾ ਤੁਹਾਡੀ ਪਤਨੀ ਹੁਣ ਕੀ ਕਰਨ ਲੱਗੀ ਹੈ ਜੀ।
0: ਪਹਿਲੋਂ ਤੇ ਬੜਾ ਵਧੀਆ ਲੱਗਦਾ ਸੀਗਾ ਜਦੋਂ ਵਿਆਹ ਤੋਂ ਬਾਅਦ ਹੁੰਦਾ ਨਾ ਕਿ ਤੁਹਾਡੀਆਂ ਸਾਰੀਆਂ ਫਰਮੈਸ਼ਾਂ ਪੂਰੀਆਂ ਹੁੰਦੀਆਂ, ਪਰ ਜਦੋਂ ਨਾਲ ਹੀ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਤੇ ਫਿਰ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਵੀ ਹੁੰਦਾ ਨਾ ਉਹ ਵੀ ਕਿਤੇ ਨਾ ਕਿਤੇ ਇਗਨੋਰ ਕਰਨ ਲੱਗ ਪੈਂਦਾ ਉਹ ਗੱਲਾਂ ਨੂੰ, ਵਾਈਫ ਦੀਆਂ ਗੱਲਾਂ। ਪਹਿਲੋਂ ਬਹੁਤ ਜ਼ਿਆਦਾ ਰੱਖਦੇ ਸ਼ਹਿਜ਼ਾਦੀਆਂ ਵਾਂਗੂ, ਰਾਣੀਆਂ ਵਾਂਗੂ, ਫਿਰ ਤੇ ਬਾਅਦ ਚ ਪਤਾ ਇਹਨੇ ਕਰ ਹੀ ਲੈਣਾ ਵਾ, ਇਹ ਘਰ ਦਾ ਹੀ ਮੈਂਬਰ ਆ, ਜਿਵੇਂ ਕਹਿੰਦੇ ਨਾ ਘਰ ਦੀ ਮੁਰਗੀ ਦਾਲ ਬਰਾਬਰ, ਫਿਰ ਤੇ ਕਹਿਣਾ ਪੈਂਦਾ। ਮੈਂ ਕਿਹਾ ਸੁਣਦੇ ਜੇ ਆ ਦਾਲ ਮੁੱਕੀ ਸੀ, ਦਾਲ ਲੈ ਆਉਂਦੇ, ਚੰਗਾ ਫਿਰ ਅੱਜ ਟਿੰਡੇ ਚਾੜ ਦਿੰਦੀ ਮੈਂ, ਨਹੀਂ ਲਿਆਉਣਾ ਤੇ ਹੈਲੋ, ਮੈਂ ਹਾਂ ਬਿਜਲੀ ਦਾ ਬਿੱਲ ਹੀ ਤਾਰ ਦਿੰਦੇ ਅੱਜ, ਨਾ ਉਹ ਵੀ ਮੈਂ ਯਾਦ ਕਰਾਵਾਂ ਤੁਹਾਨੂੰ, ਹੈਂ ਹੈਲੋ, ਮੈਂ ਕਹਿੰਦੀ ਬੱਚਿਆਂ ਦੀਆਂ ਫੀਸਾਂ ਤਾਰਨ ਵਾਲੀਆਂ ਵਾਂ, ਜਾ ਕੇ ਚਲੇ ਜਾਂਦੇ। ਇਹਨਾਂ ਵੱਲੋਂ ਬੰਦਾ ਕਹਿੰਦਾ ਮੈਂ ਹੀ ਚੱਲ ਜਾਂਦਾ ਵਾ, ਤੂੰ ਤੇ ਮੇਰੀ ਜਾਨ ਹੀ ਖਾਲੀ ਆ। ਕਹਿੰਦੇ
1: ਇਹ ਕਹਿੰਦੇ ਨਾ ਕਿ ਜਿਹੜਾ ਝੂਠਾ ਪਿਆਰ ਹੁੰਦਾ ਜਾਂ ਕੱਚਾ ਪਿਆਰ ਹੁੰਦਾ ਉਹ ਗੁਲਾਬ ਤੱਕ, ਕਿਤਾਬ ਦੇ ਵਿੱਚ ਸ਼ਾਇਰੀ ਤੱਕ ਸੀਮਤ ਹੁੰਦਾ, ਸੱਚਾ ਪਿਆਰ ਹੁੰਦਾ ਕਿ ਗੰਡਿਆਂ ਦੇ ਭਾਅ ਕੀ ਨੇ, ਧਨੀਆਂ ਨਾਲ ਮਿਲਿਆ ਕਿ ਨਹੀਂ ਮਿਲਿਆ, ਇਹ ਸੱਚੇ ਪਿਆਰ ਦੀ ਨਿਸ਼ਾਨੀ ਹੈ, ਅੱਜ ਆਲੂ ਲੈ ਆਂਦੇ।
0: ਇੱਕ ਵਾਰੀ ਨਾ ਮੇਰੇ ਨਾਲ ਇੰਸੀਡੈਂਟ ਹੋਇਆ, ਹਮੇਸ਼ਾ ਹੀ ਲਿਆਉਂਦੇ ਆ ਗਰੋਸਰੀ ਗਰੂਸਰੀ ਸਭ ਕੁਛ ਖਰੀਦ ਕੇ, ਔਰ ਬਾਰਗੇਨਿੰਗ ਕਰਨ 'ਚ ਨੰਬਰ 1 ਆ ਮੇਰੇ ਹਸਬੈਂਡ, ਮਤਲਬ ਭਾਅ ਕਰਨ 'ਚ। ਉਹ ਕਹਿੰਦੇ ਕਿ ਸ਼ਾਮ ਕਦੇ ਟਾਈਮ 'ਤੇ ਜਾਵਾਂਗੇ, ਜਦੋਂ ਵਾਈਂਡ ਅਪ ਕਰਨ ਵਾਲਾ ਟਾਈਮ ਹੁੰਦਾ ਉਦੋਂ ਜਾਵਾਂਗੇ। ਮੈਂ ਕਿਹਾ ਇਹ ਕੀ ਲੋਜਿਕ

0: ਜੇ ਕੋਈ ਆ ਕਹਿੰਦੇ ਉਦੋਂ ਹੁੰਦਾ ਉਹਨਾਂ ਨੇ ਫਟਾਫਟ ਨਾ ਸਮੇਟਣਾ ਹੁੰਦਾ, ਉਦੋਂ ਜਿਹੜਾ ਭਾ ਕਰਾਂਗੇ ਹੋ ਜਾਏਗਾ, ਸੈੱਟ ਹੋ ਜਾਏਗਾ। ਮੈਂ ਕਿਹਾ ਵਾਹ, ਇਹ ਤਾਂ ਸਾਨੂੰ ਕਦੀ ਨਹੀਂ ਸਿਖਾਇਆ ਹੈਗਾ। ਉਸ ਤੋਂ ਬਾਅਦ ਕੀ ਕਰਨਾ ਵੀ ਉੱਥੇ ਜਾ ਕੇ ਭਾ ਕਰਨਾ ਤੇ ਸਿਖਾਤਾ। ਮੈਂ ਵੀ ਇੱਕ ਵਾਰੀ ਮੈਨੂੰ ਕਿਹਾ ਕਿ ਤੂੰ ਜਾ, ਤੇ ਮੈਂ ਡਬਲ ਰੇਟ ਤੇ ਲੈ ਆਈ ਸੀ। ਉਹ ਕਹਿੰਦਾ ਭੈਣ ਜੀ ਬੜੀ ਮਹਿੰਗੀ ਹੋ ਗਈ, ਬੜੀ ਮੁਸ਼ਕਿਲ ਲੈ ਕੇ ਆਏ। ਉਹ ਤੇ ਆਪਣਾ ਦੁੱਖੜਾ ਹੀ ਰੋਣ ਲੱਗ ਪਿਆ ਮੇਰੇ ਅੱਗੇ ਕਿ ਭੈਣ ਜੀ ਬੜੇ, ਤੁਹਾਨੂੰ ਕੀ ਦੱਸਾਂ, ਪਰਿਵਾਰ ਸਾਂਭਣਾ ਬੜਾ ਔਖਾ ਜੇ ਭੈਣ ਜੀ, ਨਿਆਣੇ ਨਿੱਕੇ ਨਿੱਕੇ ਮੇਰੇ, ਭੈਣ ਜੀ ਕੁੜੀਆਂ ਆਈਆਂ, ਮੇਰੇ ਕੋਲ ਇੱਕ ਕਾਕਾ ਆਇਆ ਨਿੱਕਾ ਜਿਹਾ, ਬੜਾ ਤੰਗ ਕਰਦਾ, ਬੜੇ ਦੁਖੀ ਅਸੀਂ ਬੜੇ। ਮੈਂ ਉਹਨੂੰ 50 ਵੱਧ ਦੇ ਆਈ। ਸੋ ਜਿਹੜਾ ਭਾਅ ਉਹਨੇ ਵਿਚਾਰੇ ਨੇ ਮੈਨੂੰ ਕਿਹਾ ਉਹ ਭਾਅ ਕਿਤੇ ਹੈ ਹੀ ਨਹੀਂ, ਉਹ ਤੋਂ ਵੀ ਜ਼ਿਆਦਾ ਦੇ ਆਈ। ਅਤੇ ਘਰ ਆ ਕੇ ਮੈਨੂੰ ਕਹਿੰਦੇ ਖਬਰਦਾਰ ਤੂੰ ਦੁਬਾਰਾ ਗਈ, ਕਹਿੰਦੇ ਤੂੰ ਲਟਾ ਦੇਣਾ ਘਰ, ਕਹਿੰਦੇ
1: ਸ਼ਕਲ ਤੇ ਮੈਨੂੰ ਪਤਾ ਨਾ। ਕਈ ਵਾਰੀ ਨਾ ਅਸੀਂ ਬੜੇ ਚੰਟ ਬਣਦੇ ਆ ਦੁਕਾਨਦਾਰਾਂ ਦੇ ਕੋਲ, ਪਰ ਉਹਨਾਂ ਕੋਲ ਤੇ ਦਿੰਦੇ ਹਜ਼ਾਰ ਤਰੀਕੇ ਦਾ ਗ੍ਰਾਹਕ ਆਉਂਦਾ, ਤੁਸੀਂ ਹਜ਼ਾਰਾਂ ਤਰੀਕੇ ਦੇ ਰੋਲ ਕਰ ਰਹੇ ਹੋ। ਮੈਂ ਹੁਣ ਸਿੱਧਾ ਜਾਣਾ ਤੁਹਾਡੇ ਸ਼ਾਰਟ ਫਿਲਮਸ ਦੇ ਵੱਲ, ਫਿਲਮ ਦੇ ਵੱਲ। ਤੁਸੀਂ ਕੰਮ ਕੀਤਾ ਦਲਜੀਤ ਦੋਸਾਂਝ ਹੁਣਾਂ ਦੇ ਨਾਲ, ਪੰਗੂ ਮੈਡਮ ਵੀ ਸੀ ਸ਼ਾਇਦ ਫਿਲਮ ਦੇ ਵਿੱਚ, ਹੈ ਨਾ? ਉਹ ਕਿੱਦਾਂ ਸਵੱਬ ਬਣਿਆ, ਕਿਉਂਕਿ ਇੱਕਦਮ ਇੰਨੀ ਐਜੂਕੇਸ਼ਨਲ ਬੈਕਗਰਾਊਂਡ, ਸਖ਼ਤ ਸੁਭਾਅ ਦੀ ਪੜ੍ਹਾਈ, ਫਿਰ ਇੱਕਦਮ ਤੁਹਾਡਾ ਬੇਟਾ ਤੁਹਾਨੂੰ ਕਹਿੰਦਾ ਕਿ ਨਹੀਂ ਮੰਮਾ ਤੁਸੀਂ ਆਪਣੇ ਪੈਸ਼ਨ ਨੂੰ ਜਿਉਂਦਾ ਰੱਖੋ, ਅਤੇ ਉਹ ਪੈਸ਼ਨ ਫਿਲਮਾਂ ਤੱਕ ਚਲਿਆ ਗਿਆ।
0: ਉਹ ਮੈਨੂੰ ਇੱਕ ਓਪਰਚੁਨਿਟੀ ਮਿਲੀ ਕਿ ਤੁਸੀਂ ਛੋਟਾ ਜਿਹਾ ਰੋਲ ਆ ਤੁਸੀਂ ਕਰਨਾ ਹੈ, ਅਤੇ ਇਸ ਤਰ੍ਹਾਂ ਸ਼ੂਟਿੰਗ ਚੱਲ ਰਹੀ ਹੈ। ਪਹਿਲਾਂ ਤਾਂ ਮੈਂ ਨਾ ਹੀ ਕਰ ਦਿੱਤੀ, ਪਰ ਮੇਰੇ ਹਸਬੈਂਡ ਨੇ ਕਿਹਾ ਰੋਲ ਛੋਟਾ ਵੱਡਾ ਨਹੀਂ ਹੁੰਦਾ, ਵੀ ਐਕਸਪੀਰੀਅੰਸ ਕਰਨਾ ਬਹੁਤ ਜ਼ਰੂਰੀ ਆ। ਅਤੇ ਮੈਨੂੰ ਤਾਂ ਉਦੋਂ ਇੰਨਾ ਵੀ ਨਹੀਂ ਸੀ ਪਤਾ ਕਿ ਇਸ ਮੂਵੀ ਦਾ ਨਾਮ ਪੰਜਾਬ 95 ਆ, ਔਰ ਜਿਹੜਾ ਰੋਲ ਮੈਂ ਕਰ ਰਹੀ ਹਾਂ ਦਿਲਜੀਤ ਦੋਸਾਂਝ ਜੀ ਦੇ ਓਪੋਜਿਟ ਆ, ਹੈ ਨਾ, ਉਹਨਾਂ ਭਾਜੀ ਦੇ ਓਪੋਜਿਟ ਆ ਰੋਲ, ਅਤੇ ਉਹਦੇ 'ਚ ਇੰਨੇ ਇੰਨੇ ਵੱਡੇ ਕਲਾਕਾਰ ਕੰਮ ਕਰ ਰਹੇ। ਮੈਨੂੰ ਕੁਛ ਨਹੀਂ ਸੀ ਪਤਾ, ਮੈਨੂੰ ਪਤਾ ਸੀ ਕਿ ਮੈਂ ਜਾਣਾ ਹੈ ਅਤੇ ਇੱਕ ਛੋਟਾ ਜਿਹਾ ਰੋਲ ਕਰਕੇ ਅਤੇ ਵਾਪਸ ਆ ਜਾਣਾ ਵਾ, ਅਤੇ ਇਹ ਮੈਨੂੰ ਲੈ ਗਏ। ਮੈਂ ਕਿਹਾ ਕਿਉਂ ਲੈ ਕੇ ਆਇਓ, ਮੈਂ ਨਹੀਂ ਸੀ ਕਰਨਾ। ਹਾਲਾਂਕਿ ਜਾਂਦੇ ਵੈਨਿਟੀ ਵੈਨ ਮਿਲੀ, ਔਰ ਮੈਂ ਹੈਰਾਨ ਹਾਂ ਕਿ ਉੱਥੇ ਐਡੇ ਐਡੇ ਵੱਡੇ ਕਲਾਕਾਰਾਂ ਨਾਲ ਮੈਨੂੰ ਉਹ ਵੈਨਿਟੀ ਵੈਨ ਦੇ ਵਿੱਚ ਮਿਲਣ ਦਾ ਮੌਕਾ ਮਿਲਿਆ। ਗੁਰਪ੍ਰੀਤ ਪੰਗੂ ਮੈਮ ਸੀਗੇ, ਔਰ ਉਸ ਤੋਂ ਬਾਅਦ ਜਿੱਦਾਂ ਹੀ ਸੈੱਟ 'ਤੇ ਅਸੀਂ ਜਾਣਾ ਸੀ, ਜਿਹੜੀ ਗੱਡੀ 'ਚ ਮੈਂ ਬੈਠੀ ਅਗਲੇ ਪਾਸੇ ਦਿਲਜੀਤ ਦੋਸਾਂਝ ਭਾਅ ਜੀ ਬੈਠੇ, ਔਰ ਉਹਨਾਂ ਦਾ ਔਰਾ ਇੰਨਾ ਪੋਜ਼ਿਟਿਵ ਸੀ ਉਸ ਟਾਈਮ 'ਤੇ, ਔਰ ਜਿਸ ਤਰ੍ਹਾਂ ਹੀ ਉਹਨਾਂ ਨੇ ਐਂਟਰ ਕੀਤਾ ਆ, ਮੈਂ ਕਿਹਾ ਮੈਂ ਹੈਰਾਨ ਕਿ ਉਹ ਫੀਲ ਕਰ ਸਕਦੇ ਹੋ ਤੁਸੀਂ ਵਾਈਬ੍ਰੇਸ਼ਨ, ਅਗਰ ਤੁਸੀਂ ਉਹ ਚੀਜ਼ਾਂ ਨੂੰ ਕਰਦੇ ਹੋ ਫੀਲ ਪੋਜ਼ਿਟਿਵਿਟੀ, ਜਾਂ ਤੁਹਾਨੂੰ ਚੱਲਦਾ ਹੈ ਕਿ ਉਹ ਔਰਾ, ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ ਨਾ, ਤੁਸੀਂ ਉਹ ਚੀਜ਼ ਨੂੰ ਸਮਝੋਗੇ ਕਿ ਜਦੋਂ ਉਹਨਾਂ ਨੇ ਐਂਟਰ ਕੀਤਾ ਉਸ ਤੋਂ ਬਾਅਦ ਉਹ ਮਾਹੌਲ ਹੀ ਬਦਲ ਗਿਆ। ਔਰ ਸੈੱਟ 'ਤੇ ਜਾ ਕੇ ਵੀ ਮੈਂ ਉਹਨਾਂ ਦੇ ਵਿੱਚ ਇੰਨਾ ਕੁਛ ਸਿੱਖਿਆ ਉਹਨਾਂ ਕੋਲੋਂ, ਕਿ ਉਹ ਵਿਦਾਊਟ ਸਕ੍ਰਿਪਟ ਸੀਗੇ, ਉਹ ਸਭ ਕੁਛ ਪਹਿਲੋਂ ਹੀ ਕਰਕੇ ਆਉਂਦੇ ਸੀਗੇ, ਉਹ ਤਿਆਰ ਸੀਗੇ ਕਿ ਹਾਂ ਮੇਰਾ, ਮੈਨੂੰ ਦੱਸੋ ਐਂਗਲ ਕਿਹੜਾ, ਮੈਂ ਕਿੱਥੇ ਖੜ੍ਹੇ ਹੋਣਾ, ਕਿੱਦਾਂ ਡਾਇਲੋਗਸ ਆ। ਔਰ ਮੇਰਾ ਸੀਨ ਗੁਰਪ੍ਰੀਤ ਪੰਗੂ ਮੈਮ ਦੇ ਨਾਲ ਸੀ, ਔਰ ਓਪੋਜ਼ਿਟ ਦਿਲਜੀਤ ਦੋਸਾਂਝ ਭਾਅ ਜੀ ਦੇ। ਮੈਂ ਕਿਹਾ ਮਾਈ ਗੁਡਨੈਸ, ਮੈਂ ਤਾਂ ਸੋਚਿਆ ਹੈ ਰੋਲ ਛੋਟਾ ਜਿਹਾ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਐਡੇ ਮਹਾਨ ਅਤੇ ਵੱਡੇ ਕਲਾਕਾਰਾਂ ਨਾਲ ਮੈਨੂੰ ਮੌਕਾ ਮਿਲ ਰਿਹਾ। ਔਰ ਉਹ ਕਰਨ ਤੋਂ ਬਾਅਦ ਮੈਂ ਤਾਂ ਲੱਖ ਸ਼ੁਕਰਾਨਾ ਕੀਤਾ ਆਪਣੇ ਹਸਬੈਂਡ ਦਾ, ਉਸ ਪਰਮਾਤਮਾ ਦਾ, ਔਰ ਉਸ ਜਗ੍ਹਾ ਤੋਂ ਮੈਂ ਇੰਨਾ ਕੁਛ ਸਿੱਖਿਆ। ਉਸ ਤੋਂ ਬਾਅਦ ਮੈਂ ਟਵਿਸਟ ਐਂਡ ਟਰਨ ਕਰਕੇ ਇਸ ਸੋਸ਼ਲ ਮੀਡੀਆ 'ਤੇ ਆਈ।
1: ਦਿਲਜੀਤ ਦੋਸਾਂਝ ਹੁਣਾਂ ਦੀ ਗੱਲ ਚੱਲ ਰਹੀ ਹੈ, ਉਹ ਮਿਊਜ਼ਿਕ ਦੇ ਨਾਲ ਜੁੜੇ ਹੋਏ ਨੇ, ਮਸਤੀ ਜੰਕਸ਼ਨ ਦੇ ਵਿੱਚ ਮਸਤੀ ਤੁਸੀਂ ਕਰਾ ਰਹੇ ਹੋ, ਅਤੇ ਮਿਊਜ਼ਿਕ ਜਿਹੜਾ ਸਾਨੂੰ ਹੋਰ ਜ਼ਿਆਦਾ ਮਸਤੀ ਦੇ ਵੱਲ ਲੈ ਕੇ ਜਾਏਗਾ। 102.7 FM ਰੇਨਬੋ 'ਤੇ ਮਸਤੀ ਜੰਕਸ਼ਨ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਗਾਣੇ ਤੋਂ ਬਾਅਦ।

0: ਗਾਣੇ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਵੈਲਕਮ ਬੈਕ ਹੈ ਜੀ ਮਸਤੀ ਜੰਕਸ਼ਨ 102.7 ਐਫਐਮ ਰੇਨਬੋ ਨਾਲ ਸਾਡੇ ਮਨਦੀਪ ਕੌਰ ਕੋਮੇਡੀਅਨ ਮੈਂ ਤੁਹਾਡੇ ਨਾਲ ਵਰੁਣ ਕੌਰ ਮਾਨ ਮਨਦੀਪ ਤੁਸੀਂ ਹੋਰ ਵੀ ਕਰੈਕਟਰ ਕਰਦੇ ਹੋ ਪਰ ਨਾਲ ਤੁਹਾਡੇ ਨਾਮ ਦੇ ਲੱਗ ਗਿਆ ਕੋਮੇਡੀਅਨ ਜ਼ਿਆਦਾਤਰ ਤੁਹਾਨੂੰ ਏਦਾਂ ਹੀ ਹੁਣ ਜਾਣਿਆ ਜਾਂਦਾ ਕਦੇ ਲੱਗਦਾ ਹੈ ਕਿ ਨਹੀਂ ਭਾਈ ਮੈਂ ਹੋਰ ਵੀ ਬੜਾ ਕੁਝ ਕਰ ਲੈਂਦੀ ਹਾਂ
1: ਨਹੀਂ ਅੱਛਾ ਲੱਗਦਾ ਕਿ ਮਤਲਬ ਤੁਸੀਂ ਇੱਕ ਤੇ ਕਿਸੇ ਦੇ ਚਿਹਰੇ ਦੀ ਮੁਸਕਾਨ ਬਣ ਰਹੇ ਹੋ ਦੂਸਰਾ ਤੁਸੀਂ ਪਰਿਵਾਰਕ ਰਿਸ਼ਤਿਆਂ ਨੂੰ ਬੜੀ ਬਖੂਬੀ ਤਰੀਕੇ ਨਾਲ ਸਾਰਿਆਂ ਦੇ ਸਾਹਮਣੇ ਲੈ ਕੇ ਆ ਰਹੇ ਹੋ ਕਿਉਂਕਿ ਮੋਸਟਲੀ ਮੈਸੇਜਿਸ ਆਉਂਦੇ ਘਰ ਕਰਕੇ ਗਾਣੀ ਹਾਏ ਇਹ ਤੇ ਮੇਰੇ ਘਰ ਦਾ ਹਾਲ ਆ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਇਹ ਮੇਰੇ ਘਰ ਦੀ ਸਟੋਰੀ ਆ ਇਹ ਘਰ ਘਰ ਕੀ ਕਹਾਣੀ ਆ ਸੋ ਮੈਨੂੰ ਅੱਛਾ ਲੱਗਦਾ ਕੋਮੇਡੀਅਨ ਵਰਡ ਲੱਗਦਾ ਕਿਉਂਕਿ ਮੈਨੂੰ ਲੱਗਦਾ ਮੇਰਾ ਕਹਿੰਦੇ ਉਹਨਾਂ ਦਾ ਫੋਟੇ ਜਾਂ ਮੇਰਾ ਜ਼ੋਨ ਹੀ ਇਹੀ ਆ ਮੈਨੂੰ ਇਹਦੇ 'ਚ ਖੇਡਣਾ ਪਸੰਦ ਆਉਂਦਾ ਕਿ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਨਾ ਥੀਏਟਰ ਦਾ ਤਾਂ ਮੈਨੂੰ ਰੋਲ ਮਿਲਦੇ ਸੀ ਸੀਰੀਅਸ
0: ਅੱਛਾ ਜੀ
1: ਰੋਣ ਧੋਣ ਵਾਲੇ ਰੋਲ ਮਿਲਣੇ ਔਰ ਉਹ ਮੈਂ ਨਾ ਪਿੱਛੇ ਜਦੋਂ ਐਂਟਰੀ ਮਾਰਨੀ ਹੁੰਦੀ ਉਹ ਤੋਂ ਪਹਿਲਾਂ ਮੈਂ ਕਹਿੰਦੀ ਹੁੰਦੀ ਯਾਰ ਜੇ ਇਹ ਕਰੈਕਟਰ ਕਿਤੇ ਕੋਮੇਡੀਅਨ ਹੁੰਦਾ ਮੈਂ ਜਾਨ ਪਾ ਦੇਣੀ ਅਤੇ ਉਸ ਤੋਂ ਬਾਅਦ ਜਦੋਂ ਮੇਰਾ ਸੀਰੀਅਸ ਰੋਲ ਹੁੰਦਾ ਸੀਰੀਅਸ ਰੋਲ 'ਚ ਨਾ ਤੁਸੀਂ ਡਾਇਲੋਗ ਬੜੇ ਸੀਰੀਅਸ ਤੁਸੀਂ ਚਲੇ ਜਾਓਗੇ ਤੁਸੀਂ ਕਿੱਦਾਂ ਜਾਓਗੇ ਤੁਸੀਂ ਸੋਚਿਆ ਹੀ ਨਹੀਂ ਹੋਏਗਾ ਕਿ ਇੱਕ ਚੀਜ਼ ਕਿਵੇਂ ਹੋ ਗਈ ਸਾਡੀ ਜ਼ਿੰਦਗੀ ਵਿੱਚ ਨਹੀਂ ਸੀ ਹੋਣੀ ਚਾਹੀਦੀ ਨਹੀਂ ਸੀ ਹੋਣੀ ਚਾਹੀਦੀ ਨਹੀਂ ਸੀ ਹੋਣੀ ਚਾਹੀਦੀ ਇੱਥੇ ਤੁਸੀਂ ਰੋਏ ਉਸ ਤੋਂ ਬਾਅਦ ਕਈ ਵਾਰੀ ਜਦੋਂ ਸਰ ਨਹੀਂ ਹੁੰਦੇ ਸੀਗੇ ਨਾ ਉਸ ਟਾਈਮ 'ਤੇ ਜਦੋਂ ਮੇਰਾ ਕਰਨ ਦਾ ਮਨ ਕਰਦਾ ਸੀਗਾ ਅਤੇ ਮੈਂ ਆਪਣੀ ਫੁੱਲ ਫੋਰਮ 'ਚ ਕੋਮੇਡੀ 'ਚ ਕਰਦੀ ਹੁੰਦੀ ਹਾਂ
0: ਅੱਛਾ ਜੀ
1: ਹਾਂਜੀ ਤੁਸੀਂ ਚੱਲੇ ਜੇ ਹਾਏ ਤੁਸੀਂ ਨਾ ਜਾਓ ਤੁਹਾਨੂੰ ਪਤਾ ਜ਼ਿੰਦਗੀ 'ਚ ਕਿੰਨੀਆਂ ਲੋੜਾਂ ਹੁੰਦੀਆਂ ਨਾ ਜਾਓ ਨਾ ਜਾਓ ਨਾ ਜਾਓ ਹਾਏ ਹਾਏ ਹਾਏ ਹਾਏ ਹਾਏ ਔਰ ਮੈਂ ਪੂਰਾ ਉਦੋਂ ਮਸਤੀ ਕਰਨੀ ਮੈਂ ਬਿਲਕੁਲ ਨਹੀਂ ਰੋਣਾ ਮੈਨੂੰ ਪਤਾ ਹੈ ਕਿ ਇਹ ਸਟੇਜ 'ਤੇ ਤਾਂ ਰੋਣ ਵਾਲਾ ਇਸ ਦਿਨ ਨਾ ਪਰ ਮੈਨੂੰ ਮਜ਼ਾ ਪਤਾ ਕਦੋਂ ਆਉਂਦਾ ਹੈ ਕਿ ਮੈਂ ਜਦੋਂ ਇਹਨੂੰ ਫਨੀ ਕਰੈਕਟਰ ਵਿੱਚ ਕਰਦੀ ਹੁੰਦੀ
0: ਹਾਂ ਤੁਹਾਨੂੰ ਪਤਾ ਮੈਨੂੰ ਲੱਗਦਾ ਕਿ ਤੁਹਾਡੇ ਨਾਲ ਹੁਣ ਇੱਦਾਂ ਵੀ ਹੁੰਦਾ ਹੋਣਾ ਕਿ ਤੁਸੀਂ ਕੋਈ ਸੀਰੀਅਸ ਗੱਲ ਕਰ ਰਹੇ ਹੋ ਸਾਹਮਣੇ ਵਾਲੇ ਨੂੰ ਲੱਗਦਾ ਹੋਣਾ ਇਹਦਾ ਹਸਾਉਣ ਹੀ ਲੱਗੇ ਆ
1: ਹੁਣ ਮੈਂ ਜਦੋਂ ਕੋਈ ਥੀਏਟਰ ਸੀਰੀਅਸ ਕਰਦੀ ਵੀ ਹਾਂ ਨਾ ਮੈਂ ਬੜੀ ਵਾਰੀ ਆਪਣੇ ਆਪ ਨੂੰ ਸਮਝਾ ਕੇ ਜਾਂਦੀ ਸ਼ਾਬਾਸ਼ ਸ਼ਾਬਾਸ਼ ਨਹੀਂ ਨਹੀਂ ਇਹ ਸੀਰੀਅਸ ਰੋਲ ਪਿੱਛੇ ਆ ਕੇ ਕੋਵਰੀ ਹੱਸਾਂਗੇ ਉੱਥੇ ਕਰਕੇ ਪ੍ਰੋਪਰ ਕਰਨਾ ਪੈਂਦਾ ਤੁਹਾਡੇ ਓਰੀਜਨਲ ਅੱਥਰੂ ਹੁੰਦੇ ਅੱਖਾਂ ਦੇ ਵਿੱਚ ਔਰ ਤੁਸੀਂ ਸੀਨ 'ਚ ਖੁੱਭ ਜਾਂਦੇ ਹੋ ਕਰਨ ਤੋਂ ਬਾਅਦ ਜਦੋਂ ਮੈਂ ਪਿੱਛੇ ਸਟੇਜ 'ਤੇ ਆਉਂਦੀ ਨਾ ਮੈਂ ਫਿਰ ਵਾਪਸ ਆਪਣੇ ਨੂੰ ਸ਼ਾਬਾਸ਼ ਵਾਪਸ ਆ ਜਾਓ ਇਹ ਮੇਰਾ ਜ਼ੋਨ ਨਹੀਂ ਹੈਗਾ
0: ਤੁਹਾਡੇ ਹਸਬੈਂਡ ਦੀ ਤੁਹਾਨੂੰ ਬਹੁਤ ਸਪੋਰਟ ਰਹੀ ਹੈ ਤੁਹਾਡੇ ਬੇਟੇ ਦੀ ਵੀ ਤੁਹਾਨੂੰ ਬਹੁਤ ਸਪੋਰਟ ਰਹੀ ਹੈ ਪਰ ਇੱਕ ਗੱਲ ਸੱਚ ਸੱਚ ਦੱਸਣਾ ਜਦੋਂ ਪੋਚਾ ਲਾਉਂਦੇ ਹੋ ਭਾਜੀ ਡਰਦੇ
1: ਮੇਰਾ ਸਾਰਾ ਟੱਬਰ ਬਾਹਰ ਬੈਠਾ ਹੁੰਦਾ ਸੈਟੀ ਦੇ ਉਹ ਕਹਿੰਦਾ ਹੁੰਦਾ ਅੰਦਰ ਪੈਰ ਨਾ ਪਾਇਓ ਨਹੀਂ ਤੇ ਕਹਿੰਦੇ ਬਾਅਦ ਚੋਂ ਕਹਿੰਦੇ ਮੂੰਹ ਸਿਰ ਲਿਬੜੇ ਹੋਣੇ ਸਾਰਿਆਂ ਦੇ ਇਸ ਕਰਕੇ ਸਾਰਿਆਂ ਨੂੰ ਪਤਾ ਹੁਣ ਤੇ ਮੇਰੇ ਛੋਟੇ ਬੇਟੇ ਨੂੰ ਵੀ ਪਤਾ ਪਹਿਲਾਂ ਤੇ ਬੜਾ ਡੌਨ ਬਣਦਾ ਹੁੰਦਾ ਸੀ ਅੱਡੀ ਕੜੀ ਗੱਲ ਹੈ
0: ਪੋਚੇ ਤੇ ਲੈ ਪੋਚੇ ਤੇ ਪੈਰ
1: ਲਗਾ ਕੇ ਦਿਖਾਓ ਮੰਮਾ ਨਹੀਂ ਕੁਝ ਕਹਿ ਸਕਦੇ ਮੰਮਾ ਮੈਨੂੰ ਕੁਝ ਨਹੀਂ ਕਹਿ ਸਕਦੇ ਅਗਲੀ ਵਾਰੀ ਮੈਂ ਉਸੇ ਬਾਲਟੀ 'ਚ ਉਹਨੂੰ ਪਾ ਕੇ ਚੁੱਕ ਕੇ ਬਾਹਰ ਲਾਈ ਮੈਂ ਖਬਰਦਾਰ ਪੈ ਗਿਆ ਘਰ ਦੀ ਰਵਾਇਤ ਤੋੜੀ ਤੇ ਮੈਂ ਕਿਹਾ ਪੋਚਾ ਲੱਗਦਾ ਹੋਵੇ ਤੇ ਉੱਥੇ ਬਾਹਰ ਸਾਰੇ
0: ਮਨਦੀਪ ਕੁੜੀਆਂ ਨੂੰ ਨਾ ਸਫਾਈ ਦਾ ਝੱਲ ਚੜਦਾ ਹੁੰਦਾ ਕਦੇ ਤੁਹਾਨੂੰ ਹੁੰਦਾ ਕਿ ਬਸ ਅੱਜ ਪਤਾ ਹੀ ਨਹੀਂ ਇੱਕ ਅੰਦਰੋਂ ਕੋਈ ਆਤਮਾ ਜਾਗ ਗਈ ਹੈ ਇਹਨੇ ਅੱਜ ਘਰ ਦੇ ਵਿੱਚ ਪਤਾ ਨਹੀਂ ਕਿਹੜੇ ਲਿਸ਼ਕਾਰੇ ਪਾ ਦੇਣੇ ਆਹ ਵੀ ਸਾਫ਼ ਕਰ ਦਿਉ ਉਹ ਵੀ ਸਾਫ਼ ਕਰ ਦਿਉ ਫਿਰ ਜਿੱਦਣ ਡਾਕਟਰ ਨੇ ਸਾਡੀ ਮਦਰ ਨੂੰ ਮਨਾ ਕੀਤਾ ਹੋਵੇ ਨਾ ਅੱਜ ਤੂੰ ਕੰਮ ਨਹੀਂ ਕਰਨਾ ਉੱਦਣ ਮੰਮੀ ਪੱਖੇ ਜ਼ਰੂਰ ਸਾਫ਼
1: ਯਾਰ ਇਹ ਚੀਜ਼ਾਂ ਪਹਿਲੋਂ ਨਹੀਂ ਮੇਰੀ ਜ਼ਿੰਦਗੀ ਵਿੱਚ ਜਦੋਂ ਮੈਂ ਪੇਕੇ ਪਰਿਵਾਰ 'ਚ ਹੀ ਉਹ ਪਿਆ ਵਾ ਉੱਥੇ ਕੀ ਕਹਿੰਦੇ ਕਾਰਪੇਟ ਸਾਡਾ ਟੇਢਾ ਪਿਆ ਅਤੇ ਪਿਆ ਰਹਿਣ ਦਿਉ ਜੁੱਤੀ 'ਤੇ ਜੁੱਤੀ ਚੜੀ ਪਈ ਰਹਿਣ ਦਿਉ ਬਾਥਰੂਮ ਗੰਦਾ ਅਤੇ ਗੰਦਾ ਰਹਿਣ ਦਿਉ ਖਲਾਰਾ ਪਿਆ ਅਤੇ ਘਰ 'ਚ ਮੰਮੀ ਬੋਲਦੇ ਰਹਿੰਦੇ ਹੁੰਦੇ ਸੀ ਵੀ ਤੁਹਾਨੂੰ ਵੇਖਦਾ ਨਹੀਂ ਕੋਈ ਘਰ ਪਰਾਉਣਾ ਆ ਜੇ ਇਹ ਚੀਜ਼ਾਂ ਕਹਿੰਦੇ ਹੁੰਦੇ ਸੀ ਅੱਜ ਜਦੋਂ ਉਸ ਜਗ੍ਹਾ 'ਤੇ ਆਪ ਖਲੋਤੇ ਨਾ ਜਦੋਂ ਮੈਂ ਪੌੜੀਆਂ ਚੜ੍ਹਦੀ ਹਾਂ ਮੈਨੂੰ ਤਾਂ ਆਪਣੇ ਘਰ ਦਾ ਜਿਹੜਾ ਮੈਟ ਵੀ ਟੇਢਾ ਨਜ਼ਰ ਆ ਜੇ ਨਾ ਕਿੰਨੇ ਕੀਤਾ ਮੈਟ ਟੇਢਾ ਵੇ ਨਿਆੜਿਓ ਮੈਟ ਸਿੱਧਾ ਰਹਿਣ ਦਿਆ ਕਰੋ ਮੈਟ ਛੱਡੋ ਮੈਨੂੰ ਆਪਣੇ ਘਰ ਦੀਆਂ ਜੁੱਤੀਆਂ ਵੀ ਟੇਢੀਆਂ ਵੇਖ ਜਾਣਾ ਅਤੇ ਮੈਂ ਪਹਿਲਾਂ ਉਹ ਸੈੱਟ ਕਰਨ ਲੱਗ ਪੈਂਦੀ ਆਪਣਾ ਪਰਸ ਰੱਖ ਕੇ ਨਾ ਉਸ ਤੋਂ ਬਾਅਦ ਮੈਂ ਵੇਖਣਾ ਕਿ ਘਰ ਦੀ ਕਿਹੜੀ ਕਿਹੜੀ ਚੀਜ਼ ਟੇਢੀ ਪਈ ਆ ਪਹਿਲਾਂ ਮੈਂ ਸਾਰੀ ਸਿੱਧੀ ਕਰਨੀ ਇੱਕ ਦਿਨ ਤਾਂ ਮੈਨੂੰ ਸ਼ੱਕ ਹੀ ਹੋ ਗਿਆ ਆਪਣੇ ਆਪ 'ਤੇ ਮੈਂ ਡਾਕਟਰ ਨੂੰ ਫੋਨ ਲਾਇਆ ਮੈਂ ਗੱਲ ਸੁਣੋ ਮੈਨੂੰ ਕੋਈ ਬਿਮਾਰੀ ਤਾਂ ਨਹੀਂ ਲੱਗ ਗਈ
0: ਓਸੀਡੀ ਤਾਂ ਨਹੀਂ ਹੋ
1: ਗਈ ਹਾਂ ਇਹ ਬੜਾ ਦੌਰ ਜਿਹਾ ਚੱਲਿਆ ਉਹ ਮੈਂ ਕਿਹਾ ਮੈਨੂੰ ਓਸੀਡੀ ਤਾਂ ਨਹੀਂ ਹੋ ਗਈ ਮਤਲਬ ਮੈਨੂੰ ਹੁੰਦਾ ਮੈਂ ਘਰ ਆ ਕੇ ਪਾਣੀ ਨਹੀਂ ਪੀਣਾ ਮੈਂ ਰੋਟੀ ਨਹੀਂ ਖਾਣੀ
0: ਪਹਿਲਾਂ ਬੰਦੇ 'ਤੇ ਚੀਜ਼ਾਂ ਸਿੱਧੀਆਂ ਕਰ
1: ਲਈਆਂ ਬੰਦੇ ਨਿਆਣੇ

0: ਘਰ ਦੇ ਮੈਂਬਰ ਸਾਰੇ ਸਿੱਧੇ ਕਰਕੇ ਬਹਾ ਕੇ ਤੇ ਕਲਾਸ ਲਾਉਣੀ ਸਾਰਿਆਂ ਦੀ, ਵੀ ਟੇਢਾ ਹੋਇਆ ਕਿੱਦਾਂ ਕਿ ਮੇਰੇ ਦਿਮਾਗ 'ਚ ਤਾਂ ਨਹੀਂ ਕੋਈ ਨੁਕਸ ਪੈ ਗਿਆ? ਉਹ ਕਹਿੰਦੇ ਨਹੀਂ ਤੈਨੂੰ ਕੋਈ ਨਹੀਂ, ਇਹ ਸਾਰੀਆਂ ਫੀਮੇਲਸ ਦਾ ਇਸ਼ੂ ਚੱਲਦਾ ਪਿਆ। ਫਿਰ ਮੈਂ ਆਪਣੀ ਮੰਮੀ ਨੂੰ ਵੀ ਫੋਨ ਕੀਤਾ, ਮੈਂ ਮੰਮੀ ਵੈਰੀ ਸੋਰੀ ਯਾਰ, ਅੱਜ ਮੈਨੂੰ ਤੁਹਾਡੀ ਪ੍ਰੋਬਲਮ ਸਮਝ ਆਉਂਦੀ ਪਈ, ਤੁਸੀਂ ਕਿਉਂ ਕਲਪਦੇ ਹੁੰਦੇ? ਇਹ ਕਹਿੰਦੇ ਹੁੰਦੇ ਸਾਡੀ ਮਾਂ ਦੁਨੀਆ ਤੋਂ ਅਨੋਖੀ ਆ, ਇਹ ਸਭ ਤੋਂ ਵੱਧ ਬੋਲਦੀ ਆ, ਅਸੀਂ ਕਹਿੰਦੇ ਹੁੰਦੇ ਸੀਗੇ ਛੋਟੇ ਹੁੰਦੇ।
1: ਬੜੇ ਮਜ਼ੇਦਾਰ ਕਿੱਸੇ ਨੇ ਮਨਦੀਪ ਹੋਣਾ ਦੀ ਜ਼ਿੰਦਗੀ ਦੇ, ਜਿਹੜੇ ਕਾਮੇਡੀਅਨ ਹੁੰਦੇ ਨਾ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ 'ਚੋਂ ਵੀ ਕਾਮੇਡੀ ਨੂੰ ਬਣਾ ਲੈਂਦੇ ਆ। ਉਹ ਕੀ ਕਰਦੇ ਨੇ ਕਿ ਕੋਈ ਗੱਲ ਹੋਈ ਸਾਡੇ ਵਰਗੇ ਬੰਦੇ ਨੇ ਜੇ ਟੈਨਸ਼ਨ ਲੈ ਲੈਣੀ, ਉਹਨਾਂ ਨੇ ਉਹਨੂੰ ਹਾਸੇ ਵੱਲ ਲੈ ਕੇ ਚਲੇ ਜਾਣਾ। ਮੇਰਾ ਇਸ਼ਾਰਾ ਹੈਗਾ ਕਪਿਲ ਸ਼ਰਮਾ ਹੋਣਾ ਦੇ ਵੱਲ, ਇੰਡੀਆ ਦੇ ਬਹੁਤ ਹੀ ਜ਼ਿਆਦਾ ਫੇਮਸ ਕਾਮੇਡੀਅਨ ਨੇ, ਅੰਮ੍ਰਿਤਸਰ ਤੋਂ ਹੀ ਉਹਨਾਂ ਦਾ ਪਿਛੋਕੜ ਹੈ, ਤੁਹਾਡਾ ਵੀ ਅੰਮ੍ਰਿਤਸਰ ਤੋਂ ਹੀ ਪਿਛੋਕੜ ਹੈ, ਤੁਸੀਂ ਥੀਏਟਰ ਵੀ ਇਕੱਠਿਆਂ ਨੇ ਕੀਤਾ, ਰਾਈਟ? ਇੱਕ ਤਾਂ ਉਹਨਾਂ ਦੇ ਨਾਲ ਆਪਣੀ ਸਾਂਝ ਹੈ ਜਿਹੜੀ ਸਾਡੇ ਸੁਣਨ ਵਾਲਿਆਂ ਨੂੰ ਉਹ ਦੱਸ ਦਿਓ, ਅਤੇ ਇਹ ਵੀ ਨਾਲ ਦੇ ਨਾਲ ਦੱਸ ਦਿਓ ਕਿ ਗਰਮੀਆਂ ਮਹੀਨੇ ਜਦੋਂ ਪਿੰਨੀਆਂ ਗਿਫਟ ਕੀਤੀਆਂ ਸੀ।
0: ਉਹ ਤਾਂ ਬੜਾ ਹੀ ਫਨੀ ਕਿੱਸਾ ਹੋ ਗਿਆ ਮੇਰੇ ਨਾਲ। ਐਕਚੁਲੀ ਭਾਅ ਜੀ ਨਾਲ ਸਾਡੀ ਸਾਂਝ ਹੈਗੀ, ਜਦੋਂ ਅਸੀਂ ਕਾਲਜ ਲੈਵਲ 'ਤੇ ਯੂਥ ਫੈਸਟੀਵਲਸ ਕਰਦੇ ਹਾਂ, ਅਤੇ ਉਸ ਟਾਈਮ ਤੋਂ ਨਾਲ ਭਾਰਤੀ ਵੀ ਹੁੰਦੇ ਸੀ, ਮੇਰੇ ਕੰਪੀਟੀਟਰ ਹੁੰਦੇ ਸੀ, ਅਸੀਂ ਆਪਸ 'ਚ ਯੂਥ ਫੈਸਟੀਵਲ 'ਚ ਕੰਪੀਟ ਕਰਦੇ ਸੀ।
1: ਭਾਰਤੀ ਸਿੰਘ, ਕਪਿਲ ਸ਼ਰਮਾ, ਅਤੇ ਤੁਸੀਂ
0: ਚੰਦਨ ਪ੍ਰਭਾਕਰ ਭਾਅ ਜੀ ਸੀਗੇ, ਰਾਜੀਵ ਠਾਕੁਰ ਭਾਅ ਜੀ ਸੀਗੇ, ਇਹ ਸਾਰੇ ਹੀ ਮਤਲਬ ਅਸੀਂ ਸਾਰੇ ਯੂਥ ਫੈਸਟੀਵਲ ਦੇ ਕੰਪੀਟੀਸ਼ਨ ਦੇ ਦੌਰਾਨ ਮਿਲਦੇ ਸੀ ਆਪਸ 'ਚ, ਬੜੀਆਂ ਸਾਰੀਆਂ ਗੱਲਾਂ ਹੁੰਦੀਆਂ ਸੀਗੀਆਂ, ਬੜੇ ਸਾਰੇ ਕੰਪੀਟੀਸ਼ਨ ਲੈਵਲ 'ਤੇ ਅਸੀਂ ਇੱਕ ਦੂਜੇ ਨਾਲ ਕੰਪੀਟ ਕਰਨਾ। ਔਰ ਹੁਣ ਵੀ ਜਦੋਂ ਭਾਅ ਜੀ ਆਉਂਦੇ ਆ, ਕਪਿਲ ਭਾਅ ਜੀ ਆਉਂਦੇ ਅਤੇ ਮੇਰੇ ਗੱਲ ਹੁੰਦੀ ਉਹਨਾਂ ਨਾਲ, ਅਤੇ ਜਿੱਥੇ ਵੀ ਠਹਿਰੇ ਹੁੰਦੇ ਆ ਜਾਂ ਹੁੰਦੇ ਆ ਵੀ ਨਿੱਕੀ ਆ ਜਾ, ਅਤੇ ਮੈਨੂੰ ਯਾਦ ਆ 2 ਸਾਲ ਪਹਿਲਾਂ ਦੀ ਗੱਲ ਆ, ਅਤੇ ਉਹ ਨਾ ਇੱਥੇ ਠਹਿਰੇ ਸੀਗੇ ਹੋਟਲ ਏਅਰਪੋਰਟ ਰੋਡ 'ਤੇ ਸੀਗੇ, ਹੁਣ ਮੈਨੂੰ ਨਾਮ ਤਾਂ ਨਹੀਂ ਯਾਦ ਆਉਣ ਡਿਆ, ਅਤੇ ਉੱਥੇ ਮੈਨੂੰ ਕਹਿੰਦੇ ਨਿੱਕੀ ਉਸ ਜਗ੍ਹਾ 'ਤੇ ਆ ਅਤੇ ਤੁਸੀਂ ਫਟਾਫਟ ਆ ਜਾਓ, ਅਸੀਂ ਚੱਲੇ ਜਾਣਾ 1.5 ਘੰਟੇ ਤੱਕ
1: ਜੀ,
0: ਅਤੇ ਮੈਂ ਭਾਅ ਜੀ ਮੈਂ ਆ ਗਈ, ਅਸੀਂ ਪਹੁੰਚ ਗਏ। ਹੁਣ ਇੱਥੇ ਚੱਲ ਰਹੀਆਂ ਸੀ ਸਰਦੀਆਂ, ਭਾਰ ਧੁੰਦ ਵਾਲੀਆਂ,
1: ਠੀਕ ਹੈ,
0: ਤੁਹਾਨੂੰ ਪਤਾ ਸਾਡੇ ਪੰਜਾਬੀ ਸਭ ਤੋਂ ਪਹਿਲਾਂ ਕੀ ਬਣਾਉਂਦੇ?
1: ਪਿੰਨੀਆਂ,
0: ਗਰਮ ਪਿੰਨੀਆਂ, ਹੈ ਨਾ? ਅਤੇ ਮੈਂ ਫਟਾਫਟ, ਮੈਨੂੰ ਕਿਹਾ ਕਿ ਮੈਂ ਹੁਣ ਕਾਲੀ ਕਾਲੀ 'ਚ ਕੀ ਲਵਾਂ ਭਾਅ ਜੀ ਲਈ, ਕੁਛ ਤਾਂ ਲੈ ਕੇ ਜਾਣਾ, ਖਾਲੀ ਹੱਥ ਜਾਂਦੀ ਚੰਗੀ ਨਹੀਂ ਲੱਗਦੀ, ਅਤੇ ਮੈਂ ਉਹ ਨਾ ਡੱਬਾ ਲਿਆ ਅਤੇ ਫਟਾਫਟ ਭਰਿਆ ਪਿੰਨੀਆਂ ਦਾ, ਮੰਮੀ ਨੇ ਬਣਾਈਆਂ ਸੀ ਮੇਰੇ ਸਾਸੂ ਮਾਂ ਨੇ, ਬੜੀਆਂ ਸਵਾਦ ਪਿੰਨੀਆਂ, ਅਤੇ ਮੈਂ ਉਹ ਡੱਬੇ 'ਚ ਭਰੀਆਂ, ਅਤੇ ਮੈਂ ਕਿਹਾ ਭਾਅ ਜੀ ਨੂੰ ਦੇਵਾਂਗੀ, ਬੜੇ ਚਾਅ ਨਾਲ ਭਾਅ ਜੀ ਜਾ ਕੇ ਨਾ, ਜਦੋਂ ਮੈਂ ਮਿਲੀ ਉਹਨਾਂ ਨੂੰ ਮਿਲ ਕੇ, ਅਤੇ ਮੈਂ ਕਿਹਾ ਭਾਅ ਜੀ ਆ ਨਾ ਮੈਂ ਤੁਹਾਡੇ ਲਈ ਲੈ ਕੇ ਆਈ, ਕਹਿੰਦੇ ਨੀ ਮਰੀਏ ਨਿੱਕੀਏ, ਕਹਿੰਦੇ ਤੇਰਾ ਬੇੜਾ ਤਰ ਜੇ, ਕਹਿੰਦੇ ਤੂੰ ਉੱਥੇ, ਤੈਨੂੰ ਪਤਾ ਕਿੰਨਾ ਮੌਸਮ ਗਰਮ ਆ, ਆਂਦੇ ਤੂੰ ਪਿੰਨੀਆਂ ਕਰਾ ਕੇ ਮੈਨੂੰ ਪਿੱਤ ਵੀ ਕਰਾਏਗੀ, ਗਰਮੀ ਕਢਾਏਗੀ, ਮੈਨੂੰ ਪੀਲੀਆਂ ਕਰਾਉਣਾ ਤੂੰ, ਅਤੇ ਮੈਂ ਉਹ ਲੈ ਕੇ ਗਈ। ਮੈਂ ਕਿਹਾ ਭਾਅ ਜੀ ਹਾਏ, ਮੈਂ ਮੱਥੇ 'ਤੇ ਹੱਥ ਮਾਰਾਂ, ਮੈਂ ਭਾਅ ਜੀ ਮੈਂ ਤਾਂ ਬੜੇ ਚਾਅ ਨਾਲ ਲਿਆਈ ਹਾਂ, ਕਹਿੰਦੇ ਫਿਰ ਕੋਈ ਨਹੀਂ ਆਪਾਂ ਸਾਰੇ ਜਾਣੇ ਹੁਣ ਇੱਥੇ ਇੱਕ ਇੱਕ ਖਾਂਦੇ ਹਾਂ। ਮੈਂ ਭਾਅ ਜੀ ਇੱਥੇ ਵਿਹਲੀਆਂ ਕਰ ਜਿਓ, ਇਹ ਤਾਂ ਡੱਬਾ ਉੱਤੇ ਪਹੁੰਚਣਾ ਨਹੀਂ ਆ, ਮੈਂ ਤਾਂ ਉਸ ਹਿਸਾਬ ਨਾਲ ਡੱਬਾ ਲਿਆਈ ਵੀ ਤੁਸੀਂ ਨਾਲ ਲੈ ਕੇ ਜਾਓਗੇ ਅਤੇ ਉੱਥੇ ਖਾਓਗੇ। ਸੋ ਉਹ ਮੈਨੂੰ ਇੰਸੀਡੈਂਟ ਅੱਜ ਤੱਕ ਨਹੀਂ ਭੁੱਲ ਸਕਦੇ।
1: ਗਰਮੀਆਂ ਚੱਲਦੀਆਂ ਸੀ ਬੋਂਬੇ ਦੇ ਵਿੱਚ, ਤੇ ਤੁਸੀਂ ਸਿਆਲਾਂ ਨੂੰ ਉਹਨਾਂ ਲਈ ਪਿੰਨੀਆਂ ਆਪਣੇ ਜਿੱਤੋਂ ਸਿਆਲਾਂ ਦੇ ਹਿਸਾਬ ਨਾਲ ਲੈ ਕੇ ਗਏ, ਤੁਸੀਂ ਤਾਂ ਠੀਕ ਸੀਗੇ।
0: ਉਹਨਾਂ ਦਾ ਉੱਥੇ ਬਰਸਾਤੀ ਮੌਸਮ, ਮੈਨੂੰ ਕੀ ਪਤਾ, ਮੈਂ ਵਿਚਾਰੇ ਠੰਡ ਜਾਏ ਤੇ ਚਲੋ ਪਿੰਨੀਆਂ ਖਵਾਉਂਦੇ ਹਾਂ ਪੰਜਾਬ ਦੀਆਂ।
1: ਇੱਕ ਗੱਲ ਹੈ ਕਿ ਜਦੋਂ ਅਸੀਂ ਕੋਈ ਟੋਪਿਕ ਚੂਜ਼ ਕਰਦੇ ਹਾਂ
0: ਜੀ,
1: ਜਿੱਦਾਂ ਹੁਣ ਆਮ ਬੰਦਾ ਹੁੰਦਾ ਕਹਿੰਦਾ ਟੈਨਸ਼ਨ 'ਚ ਚਲਿਆ ਜਾਂਦਾ ਵੀ ਮੈਂ ਤਾਂ ਪਿੰਨੀਆਂ ਲੈ ਗਿਆ ਉੱਥੇ ਤਾਂ ਗਰਮੀਆਂ, ਪਰ ਤੁਸੀਂ ਇਹਨੂੰ ਹਾਸੇ ਦੇ ਵਿੱਚ ਬਦਲ ਦਿੱਤਾ। ਇੱਕ ਟੋਪਿਕ ਨੂੰ ਚੂਜ਼ ਕਰਨਾ ਆਪਣੀ ਕਾਮੇਡੀ ਦੇ ਲਈ, ਕੌਣ ਤੁਹਾਡੀਆਂ ਵੀਡੀਓਜ਼ ਨੂੰ ਸ਼ੂਟ ਕਰਦਾ ਏ, ਕੌਣ ਉਹਦੀ ਸਕ੍ਰਿਪਟ ਰਾਈਟਿੰਗ ਕਰਦਾ ਏ, ਕਿੱਦਾਂ ਤੁਸੀਂ ਉਹਦੇ 'ਤੇ ਕੰਮ ਕਰਦੇ ਹੋ, ਰਿਹਰਸਲਾਂ ਵੀ ਲੱਗਦੀਆਂ ਨੇ, ਇੱਕ ਉਹ ਵਿਸਥਾਰ ਮੈਨੂੰ ਲੱਗਦਾ ਕਿ ਸਾਨੂੰ ਸਾਡੇ ਸੁਣਨ ਵਾਲਿਆਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੀਦਾ ਕਿ ਉਹ ਮਨਦੀਪ ਕੌਰ ਜਿਸ ਨੂੰ ਉਹ ਆਪਣੇ ਫੋਨ ਦੀ ਸਕਰੀਨ ਦੇ ਉੱਤੇ ਦੇਖਦੇ ਨੇ, ਕਦੇ ਕਦੇ ਟੀਵੀ ਦੀ ਸਕਰੀਨ ਉੱਤੇ ਦੇਖਦੇ ਨੇ, ਉਸ ਵੀਡੀਓਜ਼ ਦਾ ਇੱਕ ਪਿਛਲਾ ਪਾਸਾ ਕੀ ਹੈ, ਪਰਦੇ ਦੇ ਪਿਛਲੇ ਪਾਸੇ ਦੀ ਕਹਾਣੀ।
0: ਹਾਂ, ਮੈਨੂੰ ਲੱਗਦਾ ਹੈ ਕਿ ਹਰ ਇੱਕ ਘਰ ਦੀ ਕਹਾਣੀ ਸਾਡੇ ਘਰ ਵਾਂਗ ਹੀ ਹੋਏਗੀ, ਬੱਚਿਆਂ ਨਾਲ ਜੁੜੀ, ਪਰਿਵਾਰ ਨਾਲ ਜੁੜੀ, ਅਤੇ ਲੇਟੈਸਟ ਨਿਊਜ਼ ਆਪਾਂ ਕਾਫੀ ਸੁਣਦੇ ਰਹਿੰਦੇ। ਕਈ ਵਾਰੀ ਤਾਂ ਜਿਵੇਂ ਪਿੱਛੇ ਸਿਲੰਡਰਾਂ ਦਾ ਰੌਲਾ ਪੈ ਗਿਆ ਸੀਗਾ, ਹੈ ਨਾ, ਤੇਲ ਦਾ, ਪੈਟਰੋਲ ਦਾ ਰੌਲਾ ਪੈ ਗਿਆ, ਜਿਹੜਾ ਜੈਨੂਅਲੀ ਸਾਰੇ ਪਾਸੇ ਹੀ ਹੁੰਦਾ ਵਾ, ਅਤੇ ਉਹਨੂੰ ਆਪਾਂ ਇੱਕ ਨਿੱਜੀ ਜ਼ਿੰਦਗੀ ਨਾਲ ਕਿਸ ਤਰ੍ਹਾਂ ਲੋਕਾਂ ਨੂੰ ਕੀ ਪਰੇਸ਼ਾਨੀਆਂ ਆਈਆਂ, ਹੈ ਨਾ, ਪਰੇਸ਼ਾਨੀਆਂ ਤਾਂ ਆਈਆਂ ਪਰ ਉਹ ਇੱਕ ਹਿਸਾਬ ਦਾ ਉਹਨੂੰ ਆਪਾਂ ਕਿਸ ਤਰੀਕੇ ਨਾਲ ਵਿਖਾ ਸਕਦੇ ਹਾਂ, ਇੱਕ ਹਿਊਮਰ 'ਚ ਕਿੱਦਾਂ ਵਿਖਾ ਸਕਦੇ ਹਾਂ, ਉਹ ਸਕ੍ਰਿਪਟ ਰਾਈਟਿੰਗ ਕਰਨੀ ਕਿ ਕਿਸੇ ਦਾ ਦਿਲ ਵੀ ਨਾ ਦੁਖੇ,
1: ਪਰੇਸ਼ਾਨ,
0: ਹੈ ਨਾ, ਕੋਈ ਕਿਸੇ ਨੂੰ ਹਰਟ ਨਾ ਹੋ ਜੇ, ਉਹ ਬਹਿ ਕੇ ਕਰਨਾ ਕਿ ਜੇ ਮੰਨ ਲਓ ਇਹ ਮੇਰੇ ਨਾਲ ਹੋ ਜੇ, ਇਹ ਵਾਕਿਆ ਸਿਲੰਡਰ ਵਾਲਾ ਮੈਨੂੰ ਨਾ ਮਿਲੇ, ਜਾਂ ਮੇਰਾ ਚੋਰੀ ਹੋ ਜੇ, ਜਾਂ ਮੇਰੇ ਘਰ 'ਚ ਕੋਈ ਸਿਲੰਡਰ ਲੈ ਕੇ ਆ ਜੇ, ਸਾਹਮਣੇ ਗਵਾਂਢੀਆਂ ਵੱਲ ਆ ਗਿਆ, ਉਹਨੂੰ ਚੁੱਕ ਕੇ ਆਪਣੇ ਵੱਲ ਕਿਸ ਤਰ੍ਹਾਂ ਲਿਆਉਣਾ, ਉਹਨੂੰ 100 ਰੁਪਇਆ ਵੱਧ ਦੇ ਕੇ। ਸੋ ਇਹ ਚੀਜ਼ਾਂ ਨੂੰ ਆਪਾਂ ਕਿਸ ਤਰ੍ਹਾਂ ਕਰਨਾ, ਇਹ ਸਾਰੀ ਕੰਟੈਂਟ ਰਾਈਟਿੰਗ ਹੁੰਦੀ ਆ, ਮੇਰੇ ਹਸਬੈਂਡ ਕਰਦੇ ਆ, ਔਰ ਉਹਦੇ ਵਿੱਚ ਸ਼ਿਰਕਤ ਕਰਦਾ ਮੇਰਾ ਬੇਟਾ।
1: ਵਾਹ,
0: ਮੇਰਾ ਬੇਟਾ ਸ਼ੁਰੂ ਤੋਂ ਜਿਹਨੇ ਮੇਰਾ ਸਾਥ ਦਿੱਤਾ, 3rd ਕਲਾਸ ਤੋਂ ਉਹਨੇ ਮੇਰਾ ਸਾਥ ਦਿੱਤਾ,
1: ਹੁਣ ਕਿਹੜੀ ਕਲਾਸ ਹੋ ਗਿਆ,
0: 7th ਕਲਾਸ ਵਿੱਚ ਹੋ ਗਿਆ।
1: ਬਿਊਟੀਫੁਲ,
0: ਔਰ ਹਰ ਚੀਜ਼ ਨੂੰ ਬੜੀ ਬਰੀਕੀ ਨਾਲ ਸਿੱਖ ਰਿਹਾ, ਜਿਵੇਂ ਜਿਵੇਂ

0: ਇੱਕ ਸਾਲ ਬਾਅਦ ਅੱਗੇ ਜਾ ਰਿਹਾ ਕਿ ਮੰਮਾ ਹੁਣ ਆਹ ਦੌਰ ਚੱਲ ਰਿਹਾ, ਹੁਣ ਏ ਆਈ ਆ ਗਿਆ, ਹੁਣ ਤੁਸੀਂ ਆਹ ਚੀਜ਼ ਕਰਿਆ ਕਰੋ, ਆਹ ਨਵੀਂ ਕਰਿਆ ਕਰੋ, ਉਹ ਨਾਲ ਨਾਲ ਸਿੱਖ ਰਿਹਾ ਅਤੇ ਮੈਨੂੰ ਵੀ ਸਿਖਾ ਰਿਹਾ ਵਾ
1: ਜੀ।
0: ਅਤੇ ਉਹ ਚੀਜ਼ਾਂ ਦੀ ਜਿਹੜੀ ਸਕ੍ਰਿਪਟ ਰਾਈਟਿੰਗ ਹੁੰਦੀ ਘਰੇ ਹੁੰਦੀ ਆ, ਅਤੇ ਜਿਵੇਂ ਹੁਣ ਜਿੱਦਾਂ ਦਾ ਮਾਹੌਲ ਚੱਲ ਰਿਹਾ ਗਰਮੀ ਦੀ ਛੁੱਟੀਆਂ ਦਾ, ਕਿੱਦਾਂ ਤਿਆਰੀ ਹੁੰਦੀ ਆ, ਨਨਾਣ ਦੇ ਆਉਣ ਦਾ ਵੈਲਕਮ ਕਿੱਦਾਂ ਕਰਨਾ ਚਾਹੀਦਾ ਵਾ, ਉਹਨੂੰ ਪੋਜ਼ਿਟਿਵ ਕਿੱਦਾਂ ਵਿਖਾਇਆ ਜਾਵੇ, ਕਿਉਂਕਿ ਮੈਂ ਵੇਖਿਆ ਰਿਸ਼ਤੇ ਬਹੁਤ ਖਰਾਬ ਹੋ ਰਹੇ ਨੇ ਜਾਂ ਸਾਂਝੇ ਪਰਿਵਾਰ ਟੁੱਟਦੇ ਜਾ ਰਹੇ ਆ। ਪਰ ਆਪਾਂ ਉਹਨੂੰ ਜੇ ਵਧੀਆ ਤਰੀਕੇ ਨਾਲ ਵਿਖਾਵਾਂਗੇ, ਲਾਈਕ ਲੋਕਾਂ ਨੂੰ ਵੀ ਅੱਛਾ ਲੱਗਦਾ, ਜਿੱਦਾਂ ਮੈਂ ਆਪਣੀਆਂ ਵੀਡੀਓਜ਼ ਦੇ ਵਿੱਚ ਵਿਖਾ ਰਹੀ ਹਾਂ ਕਿ ਮੈਨੂੰ ਤਾਂ ਬਹੁਤ ਚਾਹਿਆ, ਮੈਨੂੰ ਬੜੀ ਖੁਸ਼ੀ ਆ, ਮੇਰੀ ਨਨਾਣ ਆ ਰਹੀ ਹੈ, ਬੜੀ ਮੁਸ਼ਕਿਲ ਆ ਟਾਈਮ ਆਉਂਦਾ ਵਾ। ਹਾਲਾਂਕਿ ਲੋਕ ਕਿਸੇ ਹੋਰ ਤਰੀਕੇ ਨਾਲ ਵੀ ਵਿਖਾਉਂਦੇ ਹੋਣਗੇ, ਹਾਏ ਆ ਚੱਲੀ
1: ਭੂਆ ਗਈ, ਅੱਜ ਕੱਲ੍ਹ ਲੋਕਾਂ ਨੇ ਭੂਆ ਦਾ ਹਊਆ ਬਣਾਇਆ ਹੋਇਆ ਕਿ ਕੀ ਆ ਚੱਲਿਆ,
0: ਇਹ ਲੈਣ ਆ ਗਈ ਆ, ਜਾਂ ਇਹ ਇੱਦਾਂ ਕਰੂਗੀ, ਇਹ ਸਾਡੇ ਘਰ 'ਚ ਲੜਾਈ ਪਾ ਦੂਗੀ। ਨਹੀਂ, ਮੈਨੂੰ ਮੇਰੇ ਹਿਸਾਬ ਨਾਲ ਇਤਨਾ ਨਹੀਂ ਹੋਣਾ ਚਾਹੀਦਾ। ਆਪਾਂ ਚਾਹ ਕਰਾਂਗੇ ਤੇ ਸਾਡਾ ਕੋਈ ਚਾਹ ਕਰੇਗਾ, ਜੇ ਆਪਾਂ ਹੀ ਨਹੀਂ ਕਰਾਂਗੇ ਤੇ ਆਪਾਂ ਐਕਸਪੈਕਟ ਕਿੱਦਾਂ ਕਰ ਲਾਂਗੇ ਕਿ ਸਾਡਾ ਵੀ ਕੋਈ ਕਰੇਗਾ। ਔਰ ਜਿਹੜੀ ਛੋਟੀਆਂ ਛੋਟੀਆਂ ਅੱਖਾਂ ਤੁਹਾਨੂੰ ਘਰ 'ਚ ਵੇਖ ਰਹੀਆਂ ਨਾ, ਜੋ ਤੁਸੀਂ ਉਹਨਾਂ ਨੂੰ ਵਿਖਾ ਰਹੇ ਹੋ, ਉਹਨਾਂ ਨੇ ਵੀ ਗਾਂ ਫਿਰ ਇਹੀ ਕੁਝ ਹੀ ਕਰਨਾ ਵਾ।
1: ਇਸ਼ਾਰਾ ਤੁਹਾਡਾ ਬੱਚਿਆਂ ਦੇ ਵੱਲ।
0: ਸੋ ਮੈਨੂੰ ਇਹ ਸੀਗਾ ਕਿ ਮੈਂ ਜੋ ਚਾਹ ਕਰ ਰਹੀ ਮੇਰੇ ਬੱਚੇ ਵੀ ਕਰਨ, ਤੁਹਾਨੂੰ ਪਤਾ ਹੈ ਨਾ ਭੂਆ ਆ ਰਹੀ ਆ, ਸ਼ਾਬਾਸ਼, ਤੁਹਾਨੂੰ ਪਤਾ ਨਾ, ਚਲੋ ਕਰੋ ਸਫਾਈ, ਗਰਿੱਲਾਂ ਸਾਫ਼ ਕਰੋ, ਤੁਹਾਡੀ ਭੂਆ ਨੂੰ ਸਫਾਈ ਬੜੀ ਪਸੰਦ ਏ, ਤੁਹਾਡੀ ਭੂਆ ਨੂੰ ਕੜੀ ਬੜੀ ਪਸੰਦ ਏ, ਤੁਹਾਡੀ ਭੂਆ ਨੂੰ, ਮਤਲਬ ਉਹ ਘਰ 'ਚ ਦੌਰ ਹੀ ਉਹੋ ਜਿਹਾ ਬਣਾ ਦੇਣਾ ਕਿ ਭੂਆ ਦਾ ਵੈਲਕਮ ਇੱਕ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ।
1: ਬਿਊਟੀਫੁਲ।
0: ਔਰ ਉਸ ਤੋਂ ਬਾਅਦ ਬੱਚਿਆਂ ਦੇ ਨਾਲ ਜੁੜਨਾ, ਬੱਚਿਆਂ ਦਾ ਗਰਮੀ ਦੀ ਛੁੱਟੀਆਂ ਦਾ ਕੀ ਘਰ ਵਿੱਚ ਉਹ ਕਲੇਸ਼ ਸਿਆਪੇ ਕ੍ਰੀਏਟ ਕਰਦੇ ਨੇ ਘਰ ਵਿੱਚ, ਉਹ ਵਿਖਾਉਣੇ ਵੀ, ਵਾਕਈ ਹਰ ਮਾਂ ਇਸ ਦੌਰ 'ਚ ਗੁਜ਼ਰਦੀ ਹੈ। ਔਰ ਫਿਰ ਉਸ ਤੋਂ ਬਾਅਦ ਸਾਰਾ ਕੁਝ ਭੁਗਤਾ ਕੇ ਵਿਚਾਰੀ ਨੇ ਪੇਕੇ ਵੀ ਜਾਣਾ ਐਂਡ 'ਤੇ। ਸੋ ਇਹ ਘਰੇ ਇੱਕ ਸਕ੍ਰਿਪਟ ਬਣ ਗਈ ਵੀ ਹੁਣ ਪੇਕੇ ਜਾਣ ਦੀ ਤਿਆਰੀ। ਤੇ ਪੇਕੇ ਜਾਣ ਤੋਂ ਪਹਿਲਾਂ ਹਜੇ ਮੇਰੀ ਕੱਲ ਹੀ ਵੀਡੀਓ ਆਈ ਆ ਕਿ ਮਾਂ ਨੇ 6 ਬੈਗ ਸਜਾਏ ਹੋਏ ਆ।
1: ਇਹਦੀ ਗੱਲ ਆਪਾਂ ਜ਼ਰੂਰ ਕਰਾਂਗੇ, ਪਰ ਇੱਕ ਗਾਣਾ ਆਪਾਂ ਪਹਿਲਾਂ ਸੁਣ ਵੀ ਲੈਂਦੇ ਹਾਂ ਤੇ ਸੁਣਨ ਵਾਲਿਆਂ ਨੂੰ ਸੁਣਾ ਵੀ ਦਿੰਦੇ ਹਾਂ। 102.7 FM ਰੇਨਬੋ ਪ੍ਰੋਗਰਾਮ ਮਸਤੀ ਜੰਕਸ਼ਨ ਇੱਦਾਂ ਹੀ ਚੱਲਦਾ ਰਹੇਗਾ, ਮਿਲਦੇ ਹਾਂ ਇੱਕ ਗੀਤ ਤੋਂ।

0: तो सुन रहे हो 102.7 FM रेनबो प्रोग्राम मस्ती जंक्शन। मैं तो हाड़े नाल आरजे वरुण कौर मान फुल ऑन मस्ती दा मूड ऑन ते मस्ती दे इस साथ दे विच साडा साथ निभा रहे ने मनदीप कौर। मनदीप जी आजो हुण अपनी उससे गल ते पुछो केड़ी ते
1: केड़ी ते पेके जान दी तेरी। हाँ
0: बिल्कुल, असी गाने तो पहला गल कर रहे सी कि जदों जनानी पेके जाती है, एक मजाक की गल है, असं अपने वड्डियां तो सुनते आए हाँ, यह सच है कि झूठ है, तुसी भी थोड़ा क है हामी भर दौ। कहिंदे कि मझ छप्पड़ चो ते जनानी पेकियां चो
1: कढ़नी बड़ी औखी आ। सही गल आ, जदों आपां जांदे आ ना साडियां बड़ियां मैमरीज उत्थे जाके, पहली गल ते जाणू दिल नहीं करदा क्योंकि पता फिर आवांगे ना ते अखां भरियां भरियां जी आउणियां वा, दिल नहीं करदा। फिर हुंदा नहीं जाना चाहीदा, मां प्यो सानूं उडीकदे आ, भरजाई उडीकदी आ, वीरा उडीकदा, बच्चे उडीकदे आ, भतीजे भतीजियां उडीकदे आ, बड़ियां सारियां गल्लां सांझियां हुंदियां वा, फिर उह यादां ताजियां करके असीं बच्चियां नूं मिला के फिर वापिस आ जांदे आ। ते उह वीडियो मैं जिहड़ी कल पाई आ उहदे विच पेके जाण दी तिआरी चल पई आ। सब तो पहले जो जाना होंदा ना, तो एक फीमेल नू सब तो पहले तैयारी करती अपने पेके जाने की, मैं अपने भतीजे वास्ते आ लैना, भतीजी वास्ते आ लैना, भाभी वास्ते आ लैनी, वीरे वास्ते आ लैनी, चा होंदा ना मन विच, तो ऐ बैग भर जाने सारे। तो जो तैयारी होनी तो चलो वे न्याणियो चको बैग एक एक, कहता है मम्मी छे बैग, अच्छा ये ये पुत ध्यान ना, ये ना मेरे भतीजे दे दे कपड़े आ, है आ वाला ध्यान, इस मेरी भतीजी दे कपड़े आ, हाँ तो मम्मी आ इस उन्हां दे खिडौने आ, अच्छा तो आ वाले बैग च फिर मम्मी साढ़े कपड़े होने, ना पुत इस ताड़ी माँ दे कपड़े आ, तो मम्मी साढ़े आपो च पिछे टैच ही पिया ना, अच्छा अच्छा ये च साढ़े कपड़े आ, ना ना ਇਹਦੇ ਪਿੱਛੇ ਇੱਕ ਲਿਫਾਫਾ ਪਿਆ ਹੋਣਾ, ਉਹਦੇ 'ਚ ਤੁਹਾਡੇ ਕੱਪੜੇ ਆ, ਅਤੇ ਜੋ ਜੋ ਉਹਦੇ 'ਚ ਕੱਢੀਆਂ ਤਾਂ ਬਣਾਉਣਾ, ਹੈ ਮੰਮੀ ਬਣਾਉਣਾ, ਅਤੇ ਪੁੱਤ ਤੁਸੀਂ ਇਹੀ ਕੁਛ ਹੀ ਪਾਉਣਾ, ਉੱਥੇ ਕੱਪੜੇ ਪਾਉਣੇ ਕਿੱਥੇ ਆ, ਤੁਸੀਂ ਪਾਣੀ 'ਚੋਂ ਬਾਹਰ ਹੀ ਨਹੀਂ ਨਿਕਲਣਾ, ਸ਼ਾਬਾਸ਼ ਲੈ ਕੇ ਆਓ, ਮੇਰੀ ਬੱਸ ਨਾ ਲੇਟ ਕਰਾ ਦਿਓ, ਕਵੇਲਾ ਕਰਾ ਦਿਓਗੇ, ਆ ਜਾਓ ਆ ਜਾਓ।
0: ਇੱਕ ਨਾ ਇਹ ਵੀ ਸੀਨ ਮਨਦੀਪ ਦੇਖਣ ਵਾਲੇ ਹੁੰਦੇ ਜਦੋਂ ਬੱਸ 'ਚ ਨਾ ਮਾਵਾਂ ਨੇ ਬੱਚੇ ਚੱਕੇ ਹੁੰਦੇ,
1: ਉਹ ਬੜਾ ਹੀ ਵਧੀਆ,
0: ਇਹ ਉਧਰੋਂ ਕੰਡਕਟਰ ਨੇ ਝਿੜਕਾਂ ਮਾਰੀ ਜਾਣੀਆਂ, ਭੈਣ ਜੀ ਚੜ ਜਾਓ, ਚੜਦੇ ਕਿਉਂ ਨਹੀਂ, ਇੱਕ ਨਿਆਣਾ ਰੋਣ ਲੱਗ ਜਾਂਦਾ।
1: ਉਹ ਬੜਾ ਵਧੀਆ ਸੀਨ ਬਣਦਾ ਜੀ, ਮੈਂ ਨਾ ਵੇਖਿਆ ਹੋਇਆ ਆਪਣੀ ਅੱਖੀ, ਮੈਂ ਉੱਥੇ ਖੜੀ ਸਾਲ ਹੋਇਆ ਨਹੀਂ ਕਦੀ, ਪਰ ਵੇਖਿਆ ਵਾ ਉਹਨੇ ਵਿਚਾਰੀ ਚੁੱਕਿਆ, ਨਿਆਣਾ ਨੇ ਜਾਣੀ ਬੜੀ ਦੁਖੀ ਕੀਤੀ ਆ, ਤੇ ਇੱਕ ਤੇ ਆ ਦੁੱਧ ਮੰਗੀ ਜਾਣ ਡਿਆ, ਪਤਾ ਨਹੀਂ ਇਹਨੇ ਕਿੰਨਾ ਲੀਟਰ ਦੁੱਧ ਹੀ ਪੀਲਿਆ, ਸਵਾਹ ਪਹੁੰਚਣ ਦੇਣਾ ਇਹਨਾਂ ਨੇ, ਦੂਜਾ ਆਪਣੇ ਰੁੱਸ ਕੇ ਬੇਟਾ ਮੈਨੂੰ ਮੁਰਮੁਰਾ ਲਾ ਕੇ ਦੇ, ਮੈਂ ਬੱਸੇ ਨਹੀਂ ਜਾਣਾ, ਮੈਨੂੰ ਮੰਮੀ ਮੁਰਮੁਰਾ ਲੈ ਕੇ ਦੇ, ਮੈਂ ਬੱਸੇ ਨਹੀਂ ਬਹਿਣਾ, ਮੰਮੀ ਮੁਰਮੁਰਾ, ਉਹ ਵਿਚਾਰੀ ਕਲਪੀ ਪੇ ਚੋ ਪੱਕਾ ਗਿਆ, ਤੈਨੂੰ ਮੁਰਮੁਰਾ ਦੀ ਪਈ ਅੱਗਾਂ ਚੜ
0: ਮਨਦੀਪ। ਇੱਕ ਬੱਚਾ ਜ਼ਰੂਰ ਇੱਦਾਂ ਹੁੰਦਾ ਜਿਹਦੇ ਵਿੱਚ ਚਪੇੜਾਂ ਜ਼ਰੂਰ ਪੈਂਦੀਆਂ ਬੱਸੇ,
1: ਨਿਆਣਿਆਂ ਦਾ ਤੇ ਉਹ ਵਿਚਾਰਾ ਮੁਰਮੁਰੇ ਵਾਲਾ ਪਿੱਛੋਂ ਵੱਖਰਾ ਕਹਿਣ ਦਿੰਦਾ, ਭੈਣ ਜੀ ਮੁਰਮੁਰਾ ਦੇਣਾ, ਕੀ ਕਰਦਾ ਉਸ ਟਾਈਮ ਤੇ ਜਨਾਨੀ ਚਿੱਤਰ ਲਾਵੇ ਵੱਲੋਂ ਮੁਰਮੁਰੇ ਵਾਲੇ ਵਾਲੇ ਪਿੱਛੇ ਭਾਜੇ, ਤੇਰਾ ਹੀ ਸਿਆਪਾ ਹੋਇਆ ਸਾਰਾ।
0: My God, ਮੈਂ ਉਮੀਦ ਕਰਦੀ ਹਾਂ ਕਿ ਸਾਡੇ ਸੁਣਨ ਵਾਲੇ ਵੀ ਫੁੱਲ ਔਨ ਮਸਤੀ ਦੇ ਵਿੱਚ ਹੋਣਗੇ, ਕਿਉਂਕਿ ਹੱਸ ਹੱਸ ਕੇ ਮੇਰੀਆਂ ਗੱਲਾਂ ਦੁਖਣ ਲੱਗ ਗਈਆਂ ਨੇ, ਤੇ ਹੋ ਸਕਦਾ ਥੋੜੀ ਦੇਰ ਤਾਈਂ ਮੈਨੂੰ ਇਹ ਵੀ ਕਹਿਣਾ ਪਵੇ ਮਨਦੀਪ ਥੋੜਾ ਜਿਹਾ ਸਾਹ ਲੈ ਲਈਏ। 102.7 FM ਰੇਨਬੋ ਤੇ ਮਸਤੀ ਜੰਕਸ਼ਨ ਚੱਲ ਰਿਹਾ। ਮਨਦੀਪ ਇੱਕ ਕੱਲ ਵੇ ਨਿਆਣਿਓ ਇਹ ਕਿੱਥੋਂ ਆਇਆ, ਇਹ ਤੇ ਆਇਆ ਹੀ ਆਇਆ, ਉਹ ਹੈਲੋ ਇਹ ਕਿੱਥੋਂ ਆਇਆ,
1: ਇਹ ਵੀ ਨਿਆਣਿਆਂ ਤੋਂ ਚਲੋ ਬੱਚਿਆਂ ਦੇ ਕਰਕੇ ਪਿੰਡ ਤੋਂ ਮਿਲਿਆ ਇਹ ਵਰਡ ਮੈਨੂੰ, ਉੱਥੇ ਮੈਂ ਜ਼ਿਆਦਾਤਰ ਇਹੀ ਵਰਡ ਸੁਣਿਆ ਹੁੰਦਾ ਸੀ ਸ਼ੁਰੂ ਛੋਟੇ ਹੁੰਦੇ ਤੇ ਨਾ, ਸਾਨੂੰ ਭੂਆ ਜੀ ਹੁਣੀ ਦਾਦਾ ਜੀ ਹੁਣੀ ਇਹੀ ਕਹਿੰਦੇ ਹੁੰਦੇ, ਵੈ ਨਿਆਣਿਓ ਇੱਕ ਤਾਂ ਇਹਨਾਂ ਨੇ ਬੜਾ ਕਪੱਤ ਪਾਇਆ ਘਰ 'ਚ, ਬੜਾ ਹੀ ਕਲੇਸ਼ ਪਾਇਆ ਵਾ, ਜਦੋਂ ਅਸੀਂ ਇਕੱਠੇ ਹੋ ਜਾਂਦੇ ਹੁੰਦੇ ਹਾਂ ਛੁੱਟੀਆਂ ਦੇ, ਮੈਨੂੰ ਉਹ ਚੀਜ਼ਾਂ ਯਾਦ ਰਹੀਆਂ ਮੈਮਰੀ 'ਚ, ਅਤੇ ਮੈਂ ਉਹ ਹੀ ਰੀਕ੍ਰੀਏਟ ਕਰਦੀ ਰਹਿੰਦੀ ਹਾਂ। ਅਤੇ ਜਿਹੜਾ ਹੈਲੋ ਵਾਲਾ ਇਹ ਮੈਨੂੰ ਇੱਧਰੋਂ ਮਿਲਿਆ ਆਪਣੇ ਸਹੁਰਿਓਂ, ਹੈਲੋ ਮਤਲਬ ਪਹਿਲਾਂ ਤਾਂ ਬੜੇ ਪਿਆਰ ਨਾਲ ਜਾਨ ਸ਼ਾਨ ਹੁੰਦਾ ਸੀ, ਜਾਨੂ ਡਾਰਲਿੰਗ ਸਵੀਟ ਆਰਟ, ਹੈ ਨਾ, ਜਦੋਂ ਪਿਆ ਵਿਆਹ ਤੋਂ ਬਾਅਦ, ਅਤੇ ਜਦੋਂ ਨਿਆਣੇ ਨਿਊਣੇ ਹੋ ਗਏ, ਜਦੋਂ ਗ੍ਰਿਸਤੀ ਵਿੱਚ ਚੰਗੀ ਤਰ੍ਹਾਂ ਪੈ ਗਏ, ਪਤਾ ਵੀ ਹੁਣ ਘਰ ਦੀ ਮੁਰਗੀ ਦਾਲ ਬਰਾਬਰ ਹੋ ਗਈ, ਫਿਰ ਨਾਲ ਹੀ ਹੈਲੋ, ਉਦੋਂ ਤਾਂ ਨਾਮ ਵੀ ਗਾਇਬ ਹੋ ਗਏ ਮੇਰਾ, ਅਤੇ ਮੈਨੂੰ ਕਈ ਵਾਰੀ ਨਾਮ ਹੀ ਹੈਲੋ ਲੱਗਦਾ ਆ, ਮੈਂ ਵੀ ਮੇਰਾ ਕੋਈ ਨਾਮ ਵੀ ਆ, ਪਹਿਲਾਂ ਵੀ ਮੈਂ ਤੁਹਾਡਾ ਸੋਹਣਾ ਮੋਣਾ ਸੀ, ਹੈ ਚਲੋ ਮੰਨਿਆ ਨਹੀਂ ਸੋਹਣੀ ਮੋਣੀ, ਪਰ ਸੋਹਣਾ ਕਹਿ ਦਿੰਦੇ ਸੀ, ਜਾਨ ਕਹਿ ਦਿੰਦੇ ਸੀ, ਸਵੀਟ ਹਾਰਟ ਕਹਿ ਦਿੰਦੇ, ਮੇਰਾ ਨਾਮ ਆ ਕੋਈ ਕੋਈ ਨਾਮ ਲੈ ਲਓ ਮੇਰਾ ਸਿੱਧਾ ਹੀ ਹੈਲੋ, ਮੈਨੂੰ ਲੱਗਦਾ ਮੈਂ 24 ਘੰਟੇ ਫੋਨ ਤੇ ਹੀ ਹੁੰਦੀ ਆ,
0: ਵੀ ਟਾਈਮ ਆ ਜਾਂਦਾ ਹੁੰਦਾ ਤੁਹਾਡੀ ਮਾਂ ਕਿੱਥੇ ਆ, ਫਿਰ ਆ ਜਾਂਦਾ ਇਹਨੂੰ ਸੱਦਿਓ, ਜਾਨੂ ਤੋਂ ਸ਼ੁਰੂ ਹੋਇਆ ਸਫ਼ਰ ਇਹਨੂੰ ਤੇ ਆ ਕੇ ਖਤਮ ਹੁੰਦਾ। ਇੱਕ ਨਾ ਆਪਣੇ ਕੋਲ ਸਮਾਂ ਬਹੁਤ ਘੱਟ ਹੈ, ਬਹੁਤ ਹੀ ਮਤਲਬ ਖਤਮ ਹੋਣ ਵਾਲਾ ਹੈ ਸ਼ੋਅ ਆਪਣਾ, ਪਰ ਮੈਂ ਚਾਹੁੰਦੀ ਹਾਂ ਚਾਹੇ ਇੱਕ ਦੋ

0: ਲਾਈਨਸ ਦੇ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸ ਦਿਓ ਕਿ ਤੁਹਾਡੀ ਬਰਾਤ ਕਿੰਨੀ ਲੇਟ ਪਹੁੰਚੀ ਸੀ।
1: ਹਾਏ ਰੱਬਾ, ਤੁਸੀਂ ਕੀ ਯਾਦ ਕਰਾਤਾ ਜੀ। ਉਹ ਬਰਾਤ ਤੇ ਦੇਖੋ ਜੀ, ਸਫ਼ਰ ਤੇ ਸਾਰਾ 5 ਮਿੰਟ ਦਾ ਸੀਗਾ, ਉਹਨਾਂ ਘਰ ਤੋਂ ਲੈ ਕੇ ਤੇ ਜਿਹੜਾ ਪੈਲਸ ਤੱਕ ਦਾ ਗੱਡੀਆਂ ਤੇ ਸਫ਼ਰ 5 ਕੁ ਮਿੰਟ 'ਚ ਪਹੁੰਚ ਜਾਣੀ ਚਾਹੀਦੀ ਬਰਾਤ। ਮੈਂ ਕਹਿੰਦੀ ਉੱਥੇ ਤੇ 1.5 ਘੰਟਾ ਬਰਾਤ ਲੇਟ ਸੀਗੀ ਤੇ ਜਿਹੜੇ ਤੂਤੀਆਂ ਵਾਜੇ ਵਾਲੇ ਸੀ ਉਹ ਪਹਿਲੋਂ ਪਹੁੰਚ ਚੁੱਕੇ ਸੀਗੇ ਤੇ ਮੈਂ ਪੈਲਸ ਤੋਂ ਆਉਣਾ ਸੀ ਤੇ ਜਿਹੜਾ ਵਿਚਾਰਾ ਸਾਡਾ ਕੈਮਰਾਮੈਨ ਸੀ ਉਹਨੇ ਘੱਟੋ ਘੱਟ 5 ਚੱਕਰ ਗੁਰਦੁਆਰੇ ਦੇ ਤੇ 5 ਚੱਕਰ ਹੀ ਉਹਨੇ ਪੈਲਸ ਦੇ ਲਾਤੇ ਹੋਣੇ ਆ, ਕਿਉਂਕਿ ਉਹ ਵਿਚਾਰਾ ਨਾ ਫੋਨ ਤੇ ਹੀ, ਦੀਦੀ ਬਰਾਤ ਲੇਟ ਹੈਗੀ ਆ ਇਸ ਕਰਕੇ ਪਹਿਲੋਂ ਗੁਰਦੁਆਰੇ ਫੇਰੇ ਕਰਾ ਲਈਏ ਕਿ ਪਹਿਲੋਂ ਮੈਂ ਪੈਲਸ ਪਹੁੰਚਾ। ਮੈਂ ਕਿਹਾ ਤੂੰ ਇੱਦਾਂ ਕਰ, ਬਰਾਤ ਲੇਟ ਹੈਗੀ ਆ ਤੇ ਤੂੰ ਇਸ ਤਰ੍ਹਾਂ ਕਰ ਗੁਰਦੁਆਰੇ ਆ ਜਾ। ਉਹ ਵਿਚਾਰਾ ਮੋਟਰਸਾਈਕਲ ਛੂੰ ਛੂੰ ਕਰਦਾ ਗੁਰਦੁਆਰੇ ਪਹੁੰਚ ਗਿਆ। ਉਧਰੋਂ ਬਰਾਤ ਵਾਲਿਆਂ ਦਾ ਫੋਨ ਆਇਆ ਜੀ, ਨਹੀਂ ਜੀ ਆਪਾਂ ਪਹਿਲੋਂ ਪੈਲਸ ਜਾਣਾ ਵਾ। ਉਹ ਕਹਿੰਦਾ ਦੀਦੀ ਕੀ ਕਰਾਂ। ਉਹ ਕਹਿੰਦਾ, ਮੈਂ ਕਿਹਾ ਤੂੰ ਫਿਰ ਉਹਨਾਂ ਦੀ ਮੰਨ, ਤੂੰ ਪੈਲਸ ਪਹੁੰਚ, ਫਿਰ ਸ਼ੂ ਸ਼ੂ ਕਰਦਾ। ਪੈਲਸ ਪਹੁੰਚਿਆ, ਉੱਥੇ ਜਾ ਕੇ ਨਾ ਫਿਰ ਸਿਆਣੇ ਲੜ ਪਏ, ਨਹੀਂ ਨਹੀਂ ਪਹਿਲੋਂ ਫੇਰੇ ਹੋਣੇ ਆ 12 ਵਜੇ ਤੋਂ ਪਹਿਲੋਂ। ਦੀਦੀ ਕੀ ਕਰਾਂ, ਸਿਆਣੇ ਕਹਿਣ ਡੇ ਫੇਰੇ ਹੋਣੇ ਆ। ਮੈਂ ਤੂੰ ਮੋਟਰਸਾਈਕਲ ਚੁੱਕ, ਤੂੰ ਮੇਰਾ ਬਹੁ ਪਹਿਲੋਂ ਗੁਰਦੁਆਰੇ ਆ ਜਾ। ਉਹ ਫਿਰ ਸ਼ੂ ਸ਼ੂ ਕਰਦਾ ਗੁਰਦੁਆਰੇ ਆ ਕੇ ਸੈਟਅਪ ਲਾਇਆ। ਫਿਰ ਉਹ ਸਿਆਣੇ ਕਹਿੰਦੇ, ਨਹੀਂ ਪਾਣੀ ਨਹੀਂ ਪਿਆਇਆ, ਇੱਦਾਂ ਉਹ ਰੁੱਸ ਜਾਣੇ ਆ ਬਰਾਤ ਵਾਲੇ, ਉਹਨੂੰ ਕਹੋ ਪਹਿਲੋਂ ਇੱਧਰ ਆਵੇ। ਉਹ 4ਵੀਂ ਵਾਰੀ ਤੇ 5ਵੀਂ ਵਾਰੀ ਤੋਂ ਕਹਿੰਦਾ, ਦੀਦੀ ਪਹਿਲੋਂ ਡਿਸਾਈਡ ਕਰ ਲਓ, ਮੈਂ ਨਾ ਬਾਹਰ ਹੀ ਬਹਿ ਗਿਆ, ਮੈਂ ਬਹਿ ਗਿਆ ਜੀ ਇੱਥੇ, ਮੈਨੂੰ ਪਹਿਲਾਂ ਦੱਸ ਦਿਓ ਬਰਾਤ ਪਹੁੰਚਣੀ ਕਿੱਥੇ ਆ।
0: ਬਰਾਤ 5 ਮਿੰਟ ਦੀ ਜਗ੍ਹਾ ਇੰਨੀ ਲੇਟ ਕਿੱਦਾਂ ਹੋਗੀ? 5 ਮਿੰਟ ਦਾ ਰਸਤਾ
2: 1.5 ਘੰਟੇ ਕਿਉਂ ਪੂਰਾ ਹੋਇਆ? ਮੈਨੂੰ ਲੱਗਦਾ 2 ਮਿੰਟ ਆਪਾਂ ਇਹ ਗੱਲ ਕਰਨੀ ਜ਼ਰੂਰ।
1: ਔਰ ਇਹ ਉਹ ਐਸੇ ਨਾ ਤੇ ਮਾਮਾ ਜੀ ਨੇ ਨਾ ਕਿਤੇ ਡਰਿੰਕ ਕਰ ਲਈ ਸੀਗੀ ਤੇ ਗੱਡੀਆਂ ਜਾਣੀਆਂ ਸੀਗੀਆਂ ਸਾਡੀਆਂ ਰਾਮ ਤੀਰਥ ਰੋਡ ਵੱਲ ਨੂੰ ਤੇ ਪੈ ਗਈਆਂ ਟਾਰੀ ਵਾਲੇ ਪਾਸੇ ਨੂੰ ਤੇ ਮਾਮਾ ਜੀ ਸਭ ਤੋਂ ਅੱਗੇ ਤੇ ਗੱਡੀ ਉਹਨਾਂ ਦੇ ਪਿੱਛੇ ਟੱਲਣ ਡੀਆਂ ਸੀਗੀਆਂ। ਮਾਮਾ ਜੀ ਭਜਾਈ ਜਾਣ, ਇਹ ਪਿੱਛੋਂ ਕਹਿਣ ਰੁਕੋ ਰੁਕੋ ਰੁਕੋ, ਮਾਮਾ ਜੀ ਸੋਚਣੋ ਕਹਿਣ ਦੜਾਲੋ ਦੜਾਲੋ ਦੜਾਲੋ। ਉਹ ਤੇ ਐਂਡ ਤੇ ਮੇਰੇ ਹਸਬੈਂਡ ਨੇ ਰਾਈਟ ਡਿਸੀਜਨ ਲਿਆ, ਕਹਿੰਦੇ ਮਾਮਾ ਜੀ ਨੇ ਇਸ ਤਰ੍ਹਾਂ ਨਹੀਂ ਰੁਕਣਾ ਹੈਗਾ। ਉਹ ਡਰਾਈਵਰ ਦੀ ਸੀਟ ਤੇ ਆਪ ਆਏ, ਉਹਨਾਂ ਨੇ ਗੱਡੀ ਮੈਨੂੰ ਨਹੀਂ ਲੱਗਦਾ ਕਿੰਨੀ ਫਾਸਟ ਕਰਕੇ ਉਹਨਾਂ ਦੇ ਅੱਗੇ ਲਾ ਕੇ ਰੋਕ ਕੇ ਕਹਿੰਦੇ ਹੋਣੇ, ਮਾਮਾ ਜੀ ਤੁਹਾਨੂੰ ਇਹ ਨਹੀਂ ਕਹਿਣ ਡੇ ਵੀ ਤੁਸੀਂ ਬਾਰਡਰ ਕ੍ਰੋਸ ਕਰਨਾ ਹੈ, ਤੁਹਾਨੂੰ ਕਹਿਣ ਡੇ ਰੁਕੋ ਇੱਧਰ ਜਾਣਾ ਹੀ ਸੱਜੇ ਪਾਸੇ, ਆਪਾਂ ਖੱਬੇ ਚੜ ਗਏ ਆ।
2: ਇਹਨਾਂ ਨਾਲ ਇੱਕ ਗੱਲ ਹੋਰ ਹੋਈ ਸੀ ਇਸੇ ਦੌਰਾਨ ਕਿ ਬਾਜੇ ਵਾਲੇ ਵਿਚਾਰੇ ਕੋਈ ਗੱਡੀ ਆਉਂਦੀ ਸੀ।
1: ਯੈਸ, ਉਹ ਕੀ ਹੁੰਦਾ ਸੀ ਜਦੋਂ ਕੋਈ ਗੱਡੀ ਆਉਂਦੀ ਨਾ, ਖੜੇ ਹੋ ਕੇ ਵਿਚਾਰੇ ਵਾਜੇ ਵਜਾਉਣ ਲੱਗ ਪੈਂਦੇ, ਜਦੋਂ ਗੱਡੀ ਨਿਕਲ ਜਾਂਦੀ ਨਾ ਵਿਚਾਰੇ ਫੇਰ ਕਹਿੰਦੇ ਨਹੀਂ ਇਹ ਨਹੀਂ ਸੀ। 7-8 ਵਾਰੀ ਵਜਾ ਕੇ ਨਾ 9ਵੀਂ ਵਾਰੀ ਕਹਿੰਦੇ ਜੇ ਖਲੋਏਗੀ ਨਾ ਹੁਣ ਹੀ ਆਪਾਂ ਖਲੋਵਾਂਗੇ। ਤੇ ਜਦੋਂ ਰੀਜਨਲ ਆਈ ਨਾ ਸਾਡੀ ਰੀਅਲ ਬਰਾਤ ਆਈ, ਉਹ ਖੜੇ ਹੀ ਨਹੀਂ ਹੋਏ, ਕਹਿੰਦੇ ਇਹਨਾਂ ਕੋ ਕਨਫਰਮ ਕਰ ਲਓ ਵੀ ਇਹਨਾਂ ਨੇ ਇਹੀ ਪਹਿਲੇ ਚੋਣਾ ਹੀ ਨਾ।
2: ਇਹਨਾਂ ਦੇ ਵਿਆਹ ਦੇ ਉੱਤੇ ਬਾਂਜੇ ਵਾਲਿਆਂ ਨੇ ਇੰਨੀ ਵਾਰੀ ਬਾਜਾ ਉਹਨਾਂ ਲਈ ਵਜਾ ਦਿੱਤਾ ਜਿਹੜੇ ਬਰਾਤ ਦੇ ਬੰਦੇ ਨਹੀਂ ਸੀ, ਤੇ ਜਦੋਂ ਓਰਿਜਿਨਲ ਬਰਾਤ ਆਈ ਕਹਿੰਦੇ ਪੁੱਛ ਲਓ ਇਹ ਇਹਨਾਂ ਲਈ ਵੱਜਣਾ ਆ।
1: ਇੱਥੋਂ ਤੱਕ ਕਿ ਵਿਚੋਲੇ ਦਾ ਫੋਨ ਆਇਆ ਮੈਨੂੰ ਸਪੈਸ਼ਲ, ਕਹਿੰਦੇ ਬੇਟੇ ਇੱਥੇ ਤੇ ਤੂਤੀਆਂ ਵਾਜੇ ਵਾਲਾ ਦਾ ਥੁੱਕ ਮੁੱਕ ਗਿਆ ਵਾ, ਵਾਜੇ ਵਜਾ ਵਜਾ ਕੇ ਪੁੱਛ ਲਓ ਬਰਾਤ ਹੋਣੀ ਵੀ ਆ ਕਿ ਨਹੀਂ ਹੋਣੀ, ਸਾਨੂੰ ਇਹ ਨਹੀਂ ਪਤਾ ਲੱਗਣ ਡਿਆ ਮਿਲਣੀ ਪਹਿਲੋਂ ਕਰਨੀ ਹੈ ਕਿ ਫੇਰੇ ਪਹਿਲੋਂ ਕਰਨੀ ਹੈ।

0: ਇੰਸੀਡੈਂਟ ਜਿੱਥੋਂ ਆਪਾਂ ਗੱਲ ਦੀ ਸ਼ੁਰੂਆਤ ਕੀਤੀ ਸੀ ਸ਼ੋਅ ਦੀ ਕਿ ਕਾਮੇਡੀਅਨ ਨੇ ਦੇਖਣਾ ਹੈ ਕਿ ਉਹਨੇ ਗੱਲ ਨੂੰ ਹਾਸੇ ਦੇ ਵਿੱਚ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਢਾਲਣਾ ਜਾਂ ਉਹਨੇ ਉਸ ਗੱਲ ਦੀ ਟੈਨਸ਼ਨ ਨੂੰ ਲੈ ਲੈਣਾ। ਜਿੱਦਾਂ ਤੁਸੀਂ ਇਸ ਗੱਲ ਨੂੰ ਹਾਸੇ ਦੇ ਵਿੱਚ ਅੱਜ ਕਰ ਰਹੇ ਹੋ, ਹਾਲਾਂਕਿ ਤੁਹਾਨੂੰ ਉਦੋਂ ਜ਼ਰੂਰ ਟੈਨਸ਼ਨ ਹੋਈ ਹੋਏਗੀ, ਪਰ ਅੱਜ ਤੁਸੀਂ ਇਹਨੂੰ ਹਾਸੇ ਦੇ ਵਿੱਚ ਕਨਵਰਟ ਕਰ ਦਿੱਤਾ। ਨਿੱਕੇ ਨਿੱਕੇ ਟੌਪਿਕ ਆਪਣੀ ਜ਼ਿੰਦਗੀ ਦੇ ਵਿੱਚ ਕਾਮੇਡੀ ਲਈ ਚੂਜ਼ ਕਰਨੇ, ਫਿਰ ਉਹਨਾਂ 'ਤੇ ਮਿਹਨਤ ਕਰਨੀ, ਪ੍ਰੈਕਟਿਸ ਕਿੰਨੀ ਕਰਦੇ ਹੋ ਤੁਸੀਂ?
1: ਪ੍ਰੈਕਟਿਸ ਇਹ ਆ ਕਿ ਕਰਨੀ ਤਾਂ ਪੈਂਦੀ ਆ, ਰਿਹਰਸਲ ਤਾਂ ਕਰਨੀ ਪੈਂਦੀ ਆ। ਹੁਣ ਜਿਵੇਂ ਮੇਰਾ ਛੋਟਾ ਬੇਟਾ, ਕੱਲ੍ਹ ਉਹਦੇ ਕੋਈ ਇੱਕ ਸੀਨ ਹੀ ਕਰਾਉਣਾ ਸੀ, ਹੈ ਤਾਂ ਉਹ ਛੋਟਾ ਜਿਹਾ ਸੀਨ ਹੀ, ਪਰ ਉਹਨੇ ਆਪਣੀ ਇੰਪਰੋਵਾਈਜੇਸ਼ਨ ਪਾ ਕੇ ਉਹ ਸੀਨ 1.5 ਘੰਟੇ ਦਾ ਬਣਾ ਦਿੱਤਾ। ਮੈਂ ਉਹਨੂੰ ਕਮਾਏ ਡਾਇਲੋਗ ਨਹੀਂ ਬੋਲਣਾ, ਕਹਿੰਦਾ ਮੈਂ ਕਰਨਾ ਹੀ ਨਹੀਂ, ਮੈਂ ਕਰਨਾ ਹੀ ਨਹੀਂ, ਕਹਿੰਦਾ ਮੇਰਾ ਡਾਇਲੋਗ ਨਹੀਂ ਪਾਉਣਾ। ਅਤੇ ਮੈਨੂੰ ਉਹਦੇ 'ਤੇ ਬੜੀ, ਮੈਨੂੰ ਆਪਣੇ 'ਤੇ ਤਾਂ ਚਲੋ ਘੱਟ ਹੁੰਦਾ ਵਾ, ਪਰ

0: ਬੱਚਿਆਂ ਤੇ ਬੜੀ ਪ੍ਰੈਕਟਿਸ ਕਰਨੀ ਪੈਂਦੀ ਔਰ ਪੇਸ਼ੈਂਸ ਬੜਾ ਰੱਖਣਾ ਪੈਂਦਾ ਜੇ ਉਹਨਾਂ ਨਾਲ ਕੰਮ ਕਰਨਾ, ਆਪਣੀ ਫੈਮਿਲੀ ਨਾਲ ਕੰਮ ਕਰਨਾ। ਸੋ ਉਹਨਾਂ ਦੀ ਇੱਕ ਰਿਹਰਸਲ ਕਰਾਉਣ ਲੱਗਿਆ ਮੈਨੂੰ ਜ਼ਰੂਰ ਟਾਈਮ ਲੱਗਦਾ। ਜਿਵੇਂ ਉਹ ਰੇਲਿੰਗ 'ਤੇ ਇੱਕ ਮੇਰਾ ਸੀਗੀ ਵੀਡੀਓ ਰੇਲਿੰਗ ਵਾਲੀ, ਤੁਹਾਨੂੰ ਲੱਗੇ ਕਿਉਂਕਿ ਉਹ ਬੜੀ ਫਨੀ ਵੀਡੀਓ, ਬੱਚੇ ਹੀ ਕੁਛ ਕਰਦੇ ਆ, ਪਰ ਮੈਨੂੰ ਉਹ ਬੱਚੇ ਨੂੰ ਰੇਲਿੰਗ 'ਤੇ ਉਹ ਪ੍ਰੈਕਟਿਸ ਕਰਾਉਣ ਲੱਗੇ, ਉਹ ਕਹਿੰਦਾ ਮੈਨੂੰ ਤਾਂ ਆਉਂਦਾ ਹੀ ਨਹੀਂ ਆ। ਹਾਲਾਂਕਿ ਮੇਰੇ ਵੱਡੇ ਬੇਟੇ ਨੂੰ ਆਉਂਦਾ ਸੀ, ਮੈਨੂੰ ਅੱਧਾ ਘੰਟਾ ਲੱਗ ਗਿਆ ਉਹਦੇ ਲਾਗੇ, ਐਂ ਬੈ ਗਈ ਮੈਂ ਪੌੜੀਆਂ 'ਚ, ਮੈਂ ਤੂੰ ਪਹਿਲਾਂ ਪ੍ਰੈਕਟਿਸ ਕਰ ਲਾ, ਜਦੋਂ ਤੂੰ ਬਿਲਕੁਲ ਸੈਟਿਸਫਾਈਡ ਹੋ ਜਾਏਗਾ ਆਪਾਂ ਸੀਨ ਹੀ ਉਦੋਂ ਲਵਾਂਗੇ। ਸੋ ਅੱਧਾ ਘੰਟਾ ਉਹਨੇ ਇੰਜੋਏ ਕੀਤਾ, ਉਸ ਤੋਂ ਬਾਅਦ ਹੁਣ ਉਹਦੀ ਉਹ ਨੇਚਰ ਹੀ ਬਣ ਗਈ ਆ। ਮੈਂ ਕਿਹਾ ਤੇ ਮੈਂ ਸਿਆਪਾ ਹੀ ਪਾ ਲਿਆ, ਕੰਡਿਆ ਤੇ ਮਜ਼ਾ ਹੀ ਬੜਾ ਆਉਂਦਾ ਹੈ ਝੂਟੇ ਮਾਟੇ।
1: ਇਹ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਸੋ ਤੁਸੀਂ ਇਸ ਦੇ ਉੱਤੇ ਬਹੁਤ ਸਾਰਾ ਕੰਮ ਕਰਦੇ ਰਹਿੰਦੇ ਹੋ, ਦਿਨ ਰਾਤ ਕੰਮ ਕਰਦੇ ਰਹਿੰਦੇ ਹੋ। ਕਦੇ ਹੁੰਦਾ ਕਿ ਹਾਸੇ ਵਾਲੀਆਂ ਵੀਡੀਓਜ਼, ਇੱਕ ਕੋਮੇਡੀ ਕਰਨੀ ਅਤੇ ਖਿੱਝ ਵੀ ਚੜ ਜਾਏ, ਗੁੱਸਾ ਵੀ ਆਉਂਦਾ ਕਦੇ ਹਾਸੇ ਵਾਲੀ ਵੀਡੀਓ ਬਣਾਉਂਦੇ ਹੋਏ?
0: ਖਿੱਝ ਉਦੋਂ ਆਉਂਦੀ ਜੋ ਟੈਕਨੀਕਲ ਕੋਈ ਇਸ਼ੂ ਆ ਜਾਵੇ, ਲਾਈਟ ਚਲ ਜਾਏ, ਲਾਈਟਾਂ ਬੰਦ ਹੋ ਜਾਣ, ਅਤੇ ਜਾਂ ਮੈਮਰੀ ਫੁੱਲ ਹੋ ਜਾਵੇ। ਮੈਮਰੀ ਫੁੱਲ ਹੋ ਜਾਂਦੀ ਆ ਕਈ ਵਾਰੀ, ਇੱਕ ਵਾਰੀ ਤੱਕ ਆਪਾਂ ਪੂਰਾ ਸੀਨ ਹੀ ਰਿਕਾਰਡ ਕਰ ਲਿਆ 20-25 ਮਿੰਟ ਦਾ, ਉਹ ਤੋਂ ਬਾਅਦ ਸਾਨੂੰ ਪਤਾ ਲੱਗਿਆ ਸਾਡੀ ਆਡੀਓ ਡਿਵਾਈਸ ਹੀ ਬੰਦ ਹੀ ਹੈ। ਉਦੋਂ ਗੁੱਸਾ ਆਉਂਦਾ, ਮੈਂ ਕਹੀ ਯਾਰ ਸੀਨ ਤਾਂ ਬੜਾ ਵਧੀਆ ਗਿਆ, ਪਰ ਜਦੋਂ ਆਪਾਂ ਵੇਖਿਆ ਉਹਦੇ 'ਚ ਆਵਾਜ਼ ਹੀ ਹੈ ਨਹੀਂ। ਫਿਰ ਉਹ ਸਾਨੂੰ ਦੁਬਾਰਾ ਰਿਕਾਰਡ ਕਰਨਾ ਪਿਆ, ਕਿਉਂਕਿ ਉਹ ਗਰਮੀ 'ਚ ਕੀਤਾ ਸੀ, ਅਸੀਂ ਪਸੀਨੋ ਪਸੀਨ ਹੋ ਕੇ ਬੱਸ ਹੋ ਗਈ ਸੀ। ਆ ਕੇ ਜੇ ਠੰਡਾ ਪਾਣੀ ਪੀ ਕੇ ਕਿਹਾ ਅੱਜ ਤਾਂ ਬੜਾ ਹੀ ਵਧੀਆ ਸ਼ੂਟ ਗਿਆ, ਮਜ਼ਾ ਹੀ ਆ ਗਿਆ, ਲਿਆਓ ਵੇਖੀਏ ਗਲਿਮਸਿਸ, ਵੇਖੇ ਤਾਂ ਆਵਾਜ਼ ਹੀ ਹੈ ਨਹੀਂ। ਸਾਨੂੰ ਉਹ ਦੁਬਾਰਾ ਸ਼ੂਟ ਕਰਨਾ ਪਿਆ ਉਸੇ ਗਰਮੀ ਦੇ ਵਿੱਚ, ਪਰ ਉਹ ਮਜ਼ਾ ਤਾਂ ਨਹੀਂ ਆਇਆ, ਪਰ ਉਸ ਟਾਈਮ 'ਤੇ ਹੋਇਆ। ਫਿਰ ਜਦੋਂ ਕਰਨ ਲੱਗੇ ਫਿਰ ਉਹ ਐਂਥੂਸੀਆਜ਼ਮ ਆ ਗਿਆ ਕਿ ਨਹੀਂ ਅਸੀਂ ਉਸੇ એનર્ਜੀ ਨਾਲ ਕਰਨਾ।
1: ਤੁਹਾਡਾ ਪਰਸਨਲ ਫੇਵਰਿਟ ਕਰੈਕਟਰ ਕਿ ਜੇ ਮੈਂ ਇਹ ਨਹੀਂ ਕਰੂੰਗੀ ਮੇਰੀਆਂ ਵੀਡੀਓਜ਼ ਚੱਲਣਗੀਆਂ ਨਹੀਂ ਚੱਲਣਗੀਆਂ ਬਾਅਦ ਦੀ ਗੱਲ ਆ, ਮੈਨੂੰ ਤਸੱਲੀ ਨਹੀਂ ਹੋਏਗੀ।
0: ਮੈਨੂੰ ਲੱਗਦਾ ਕਿ ਮੈਨੂੰ ਇੱਕ ਘਰ ਵਿੱਚ ਨਾ ਇੱਕ ਫੀਮੇਲ ਦਾ, ਔਰਤ ਦਾ ਕਰੈਕਟਰ ਬਹੁਤ ਅੱਛਾ ਲੱਗਦਾ, ਜਿਹੜੇ ਸਾਰੇ ਰੂਲ ਨਿਭਾਉਂਦੀ, ਬੱਚਿਆਂ ਨੂੰ ਸੰਭਾਲਣਾ, ਪਰਿਵਾਰ ਨੂੰ ਸੰਭਾਲਣਾ, ਔਰ ਇੱਕ ਸਾਂਝੇ ਪਰਿਵਾਰ ਦੀ ਇੱਕ ਸਾਰਿਆਂ ਸਾਹਮਣੇ ਬੁਨਿਆਦ ਬੜੇ ਪੋਜ਼ਿਟਿਵ ਵੇ ਨਾਲ ਲੈ ਕੇ ਆਉਣੀ, ਲੋਕਾਂ ਨੂੰ ਸਮਝਾਉਣਾ ਕਿ ਨਹੀਂ ਇਹ ਇਸ ਤਰ੍ਹਾਂ ਦਾ ਵੀ ਪਰਿਵਾਰ ਹੋਣਾ ਚਾਹੀਦਾ, ਇਕੱਲੇ ਰਹਿ ਕੇ ਨਾ ਅਸੀਂ ਇਕੱਲੇ ਹੀ ਹੋ ਜਾਵਾਂਗੇ, ਜੇ ਪਰਿਵਾਰ ਦੇ ਨਾਲ ਚੱਲਾਂਗੇ, ਖੁਸ਼ੀਆਂ ਵੰਡਾਂਗੇ, ਕੰਮ ਵੰਡਾਂਗੇ ਨਾ, ਤਾਂ ਅਸੀਂ ਇਸੇ ਤਰ੍ਹਾਂ ਹੀ ਹੱਸਦੇ ਖੇਡਦੇ ਰਹਾਂਗੇ।
1: ਸ਼ਾਇਦ ਇਹ ਹਾਸਿਆਂ ਦੀ ਕਮੀ ਇੰਨੀ ਖੋ ਗਈ ਹੈ ਮਨਦੀਪ, ਕਿ ਸਾਨੂੰ ਹੱਸਣ ਦੇ ਲਈ ਪਾਰਕਾਂ 'ਚ ਜਾਣਾ ਪੈ ਰਿਹਾ।
0: ਹਾਂ,
1: ਹੁਣ ਸਵੇਰ ਨੂੰ ਤੁਸੀਂ ਦੇਖੋ ਪਾਰਕਾਂ ਦੇ ਵਿੱਚ ਉੱਥੇ ਹਸਾਉਣ ਦੀ ਟ੍ਰੇਨਿੰਗ ਮਿਲ ਰਹੀ ਆ। ਕਦੇ ਸੋਚਿਆ ਸੀ ਅਸੀਂ ਆਪਣੀ ਫੈਮਲੀਜ਼ ਦੇ ਵਿੱਚ ਕਿ ਲੋਕ ਪਾਰਕਾਂ 'ਚ ਜਾ ਕੇ ਹੱਸਣਗੇ?
0: ਨਾ, ਥੈਰੇਪੀਸ ਲੈ ਰਹੇ ਨੇ ਲੋਕ, ਔਰ ਮੈਂ ਕਹਿੰਦੀ ਆਪਣੇ ਧਿਆਨ ਡਿਵਰਟ ਕਰਨ ਲਈ ਕੀ ਕੁਝ ਕਰ ਰਹੇ ਨੇ ਲੋਕ, ਮੈਂ ਹੈਰਾਨ ਆ। ਔਰ ਸਭ ਤੋਂ ਵਧੀਆ ਬਲੈਸਿੰਗਸ ਉਦੋਂ ਲੱਗਦੀਆਂ ਜਦੋਂ ਇੱਕ ਲੋਕ ਮੇਰੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ ਆ ਕਿ ਪੁੱਤ ਰਾਤੀ ਸੌਣ ਤੋਂ ਪਹਿਲਾਂ ਜਦੋਂ ਤੇਰੀ ਵੀਡੀਓ ਵੇਖ ਲਈ ਦੀ ਨਾ, ਰੂਹ ਖੁਸ਼ ਹੋ ਜਾਂਦੀ ਹੈ,
1: ਬਿਊਟੀਫੁਲ,
0: ਔਰ ਦਿਲ ਨੂੰ ਸਕੂਨ ਆ ਜਾਂਦਾ ਕਿ ਮੈਂ ਬਿਲਕੁਲ ਸਹੀ ਟਰੈਕ 'ਤੇ ਜਾ ਰਹੀ ਹਾਂ, ਸਹੀ ਦਿਸ਼ਾ 'ਚ ਜਾ ਰਹੀ ਹਾਂ ਔਰ ਸਹੀ ਕੰਸੈਪਟ 'ਤੇ ਕੰਮ ਕਰ ਰਹੀ ਹਾਂ।
1: ਬਿਲਕੁਲ,
0: ਕਿਉਂਕਿ ਇੱਕ ਬਜ਼ੁਰਗ ਕਹਿ ਰਿਹਾ ਹੋਵੇ, ਇੱਕ ਯੰਗ ਕਹਿ ਰਿਹਾ ਹੋਵੇ ਕਿ ਤੁਸੀਂ ਤਾਂ ਇੱਕ ਰਿਸ਼ਤਿਆਂ ਦੀ ਬੁਨਿਆਦ ਹੀ ਬਦਲ ਦਿੱਤੀ ਆ, ਕਿ ਉਹਨੂੰ ਆਪਾਂ ਇੱਕ ਨੈਗੇਟਿਵ ਵੇ ਨਾਲ ਵੀ ਵਿਖਾ ਸਕਦੇ, ਇੱਕ ਪੋਜ਼ਿਟਿਵ ਵੇ ਨਾਲ ਵਿਖਾ ਸਕਦੇ ਹਾਂ, ਅਤੇ ਤੁਸੀਂ ਉਹ ਪੋਜ਼ਿਟਿਵ ਵੇ ਨਾਲ ਵਿਖਾ ਕੇ ਲੋਕਾਂ ਦੇ ਦਿਲਾਂ ਤੱਕ ਪਹੁੰਚ ਰਹੇ ਹੋ, ਮਨਾਂ ਤੱਕ ਪਹੁੰਚ ਰਹੇ ਹੋ, ਬਹੁਤ ਵਧੀਆ ਗੱਲ ਹੈ, ਇਹਨੂੰ ਕੰਟੀਨਿਊ ਰੱਖਿਓ।
1: ਕਾਮੇਡੀ ਦੇ ਵਿੱਚ ਪੋਜ਼ਿਟਿਵਿਟੀ ਵੀ ਬੜੀ ਜ਼ਰੂਰੀ ਹੈ। ਕਈ ਵਾਰੀ ਕੁਝ ਵੀਡੀਓਜ਼ ਅਸੀਂ ਦੇਖਦੇ ਹਾਂ ਜਿਨ੍ਹਾਂ ਦਾ ਜ਼ਿਕਰ ਤਾਂ ਆਪਾਂ ਬਿਲਕੁਲ ਵੀ ਨਹੀਂ ਕਰਾਂਗੇ, ਪਰ ਦੇਖ ਕੇ ਹੈਰਾਨਗੀ ਹੁੰਦੀ ਹੈ ਕਿ ਆਹ ਕੋਈ ਹਸਾਉਣਾ ਹੋਇਆ, ਕਿਸੇ ਦਾ ਮਜ਼ਾਕ ਉਡਾ ਦੇਣਾ, ਕੁਝ ਗਲਤ ਸ਼ਬਦਾਵਲੀ ਵਰਤ ਲੈਣੀ, ਇਹ ਕੋਈ ਮਸਤੀ ਦਾ ਤਰੀਕਾ ਤਾਂ ਨਹੀਂ ਹੈ।
0: ਅਗਰ ਅਗਲੇ ਇਨਸਾਨ ਨੂੰ ਉਹ ਚੀਜ਼ ਬੁਰੀ ਲੱਗ ਰਹੀ ਆ ਤਾਂ ਉਹ ਨਹੀਂ ਕਰਨੀ ਚਾਹੀਦੀ। ਜੇ ਉਹ ਗਲਤ ਆ, ਉਹ ਭੱਦਾ ਸ਼ਬਦ ਆ, ਤੁਸੀਂ ਇੱਕ ਗਲਤ ਬੁਨਿਆਦ, ਇੱਕ ਗਲਤ ਜਿਹੜਾ ਬੱਚਿਆਂ ਦੇ ਸਾਹਮਣੇ ਪਰਸਪੈਕਟਿਵ ਰੱਖ ਰਹੇ ਹੋ, ਬੱਚਿਆਂ ਦੇ ਦਿਮਾਗ 'ਚ ਗਲਤ ਚੀਜ਼ਾਂ ਪਾ ਰਹੇ ਹੋ, ਉਹ ਵੀ ਇਹੀ ਚੀਜ਼ਾਂ ਕਰਨਗੇ। ਸੋ ਇਹ ਨਾ ਕਰੋ। ਜੇ ਤੁਸੀਂ ਕਿਸੇ ਨੂੰ ਕੋਈ ਸ਼ਬਦ ਇਹੋ ਜਿਹੇ ਵਰਤ ਰਹੇ ਹੋ, ਬਹੁਤ ਧਿਆਨ ਨਾਲ ਵਰਤੋ, ਕਿਉਂਕਿ ਉਹ ਚੀਜ਼ ਬਹੁਤ ਅੱਗੇ ਤੱਕ ਜਾਣੀ ਆ, ਇਕੱਲੇ ਇੱਕ ਜਗ੍ਹਾ ਤੱਕ ਨਹੀਂ ਰਹਿਣੀ। ਤੁਸੀਂ ਅੱਜ ਇੱਥੋਂ ਬੋਲਤੇ ਗਲਤ ਸ਼ਬਦ, ਅਤੇ ਉਹ ਸ਼ਬਦ ਹਰ ਘਰ 'ਚ ਪਹੁੰਚਣੇ ਆ, ਹਰ ਪਰਿਵਾਰ 'ਚ ਪਹੁੰਚਣੇ ਆ, ਪੂਰੀ ਦੁਨੀਆ ਤੱਕ ਪਹੁੰਚਣੇ ਆ। ਸੋ ਸ਼ਬਦਾਂ ਨੂੰ ਬੜੇ ਧਿਆਨ ਨਾਲ ਸੋਚ ਸਮਝ ਕੇ ਬੋਲੋ, ਔਰ ਨਾ ਹੀ ਉਸ ਸ਼ਬਦਾਵਲੀ ਦਾ ਪ੍ਰਯੋਗ ਕਰੋ, ਅਤੇ ਨਾ ਹੀ ਉਹੋ ਜਿਹੀਆਂ ਵੀਡੀਓਜ਼ ਬਣਾਓ ਜਿਹੜੀਆਂ ਨੈਗੇਟਿਵ ਹੋਣ ਔਰ ਨੈਗੇਟਿਵ ਚੀਜ਼ਾਂ ਕ੍ਰੀਏਟ ਕਰਨ।
1: ਸ਼ਾਇਦ ਸੋਸ਼ਲ ਮੀਡੀਆ 'ਤੇ ਨੈਗੇਟਿਵਿਟੀ ਕਈ ਵਾਰੀ ਮੈਨੂੰ ਲੱਗਦਾ ਇੰਨੀ ਹਾਵੀ ਹੋ ਗਈ ਹੈ ਕਈਆਂ 'ਤੇ, ਕਿ ਉਹਨਾਂ ਨੂੰ ਲੋਕਾਂ ਨੂੰ ਉਸ ਨੈਗੇਟਿਵਿਟੀ 'ਚੋਂ ਕੱਢਿਆ ਕਿੱਦਾਂ ਜਾਣਾ, ਇਹ ਚਿੰਤਾ ਦਾ ਵਿਸ਼ਾ ਹੋ ਗਿਆ। ਇਸ ਦੌਰਾਨ ਪੋਜ਼ਿਟਿਵ ਵੀਡੀਓਜ਼ ਆਉਣੀਆਂ ਵਾਕਈ ਬੜੀ ਵਧੀਆ ਚੀਜ਼ ਹੁੰਦੀ ਹੈ। ਕਈ ਵਲਗੈਰਿਟੀ ਦੇ ਵਰਡਸ ਯੂਜ਼ ਕਰਦੇ ਨੇ ਸਿਰਫ ਹਸਾ ਕੇ ਫੇਮਸ ਕਰ ਹੋਣ ਦੇ ਲਈ।
0: ਬਿਲਕੁਲ,
1: ਦੇਖੋ ਤਾਂ ਕਿੰਨੀ ਮੰਦਭਾਗੀ ਚੀਜ਼ ਹੈ। ਤੁਸੀਂ ਵੀ ਹੁਣ ਹਸਾਉਂਦੇ ਹੋ, ਹੁਣ ਗਰਿੱਲਾਂ 'ਤੇ ਹਾਸਾ ਜਾਂਦਾ, ਨਿਆਣਿਓ ਗਰਿੱਲਾਂ ਸਾਫ ਕਰ ਦਿਓ।
0: ਹਾਂ ਬਿਲਕੁਲ, ਛੋਟੀਆਂ ਛੋਟੀਆਂ ਚੀਜ਼ਾਂ 'ਚ ਬੜਾ ਹੀ ਉਮਰ ਆ, ਪਰ ਜੇ ਤੁਸੀਂ ਫੇਮ ਲੈਣ ਲਈ ਗਲਤ ਸ਼ਬਦਾਂ ਦਾ ਜਾਂ ਭੱਦੀ ਸ਼ਬਦਾਵਲੀ ਯੂਜ਼ ਕਰਕੇ, ਗਲਤ ਤਰੀਕਿਆਂ ਨਾਲ ਯੂਜ਼ ਕਰਕੇ ਅੱਗੇ ਆ ਰਹੇ ਹੋ ਨਾ, ਇਹੋ ਜਿਹੇ ਫੇਮ ਦਾ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਵੀ ਫਾਇਦਾ ਵਾ। ਜੇ ਤੁਹਾਨੂੰ ਕੋਈ ਲੋਕ ਚੰਗੇ ਤਰੀਕੇ ਨਾਲ, ਚੰਗੀ ਸੋਚ ਨਾਲ, ਚੰਗੀ ਨਜ਼ਰ ਨਾਲ ਯਾਦ ਨਹੀਂ ਰੱਖੇਗਾ, ਕੋਈ ਫਾਇਦਾ ਨਹੀਂ ਐਸੇ ਫੇਮ।
1: ਬਿਲਕੁਲ ਸਹੀ ਕਿਹਾ ਤੁਸੀਂ, ਔਰ ਇੰਨੀ ਮਸਤੀ ਭਰੀ ਗੱਲ

0: ਤੇ 102.7 FM ਰੇਨਬੋ ਦੇ ਪ੍ਰੋਗਰਾਮ ਮਸਤੀ ਜੰਕਸ਼ਨ 'ਚ ਤੁਸੀਂ ਆਏ ਮਨਦੀਪ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤਾਂ ਇੱਥੇ ਆਉਣ ਦੇ ਲਈ। ਕੁਝ ਕਹਿਣਾ ਚਾਹੋਗੇ ਜਾਂਦੇ ਹੋਏ?
1: ਮੈਨੂੰ ਬਹੁਤ ਵਧੀਆ ਲੱਗਿਆ, ਇਹ ਮੇਰੀ ਜ਼ਿੰਦਗੀ ਦਾ ਬੜਾ ਯਾਦਗਾਰ ਸਮਾਂ ਰਹੇਗਾ, ਮੇਰੀ ਮੈਮਰੀਜ਼ ਦੇ ਵਿੱਚ, ਔਰ ਮੇਰੀ ਬਹੁਤ ਖੁਸ਼ੀ ਆ। ਬਹੁਤ ਸੋਹਣੀ ਟੀਮ, ਬਹੁਤ ਸੋਹਣਾ ਇੱਥੋਂ ਦਾ ਮੈਨੂੰ ਵਾਤਾਵਰਨ ਲੱਗਿਆ, ਔਰ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚੀ ਆ, ਪਤਾ ਨਹੀਂ ਹੁਣ ਕਿਸ ਤਰੀਕੇ ਨਾਲ ਪਹੁੰਚੀ ਆ। ਮੈਂ ਖੁਦ ਤਾਂ ਨਹੀਂ ਇਸ ਟਾਈਮ ਸੁਣ ਪਾ ਰਹੀ, ਜਾਂ ਜੋ ਵੀ ਸੁਣ ਰਹੇ ਨੇ, ਔਰ ਮੈਂ ਅਪੇਕਸ਼ਾ ਕਰਦੀ ਹਾਂ ਉਹਨਾਂ ਤੋਂ ਹੀ, ਉਮੀਦ ਕਰਦੀ ਹਾਂ ਕਿ ਬਹੁਤ ਅੱਛਾ ਲੱਗਿਆ ਹੋਏਗਾ, ਔਰ ਬਹੁਤ ਵਧੀਆ ਲੱਗਿਆ ਅੱਜ ਆ ਕੇ।
0: 102.7 FM ਰੇਨਬੋ ਪ੍ਰੋਗਰਾਮ ਮਸਤੀ ਜੰਕਸ਼ਨ ਇੱਥੇ ਹੀ ਖਤਮ ਹੋ ਰਿਹਾ। ਮਨਦੀਪ ਕੌਰ ਕਮੇਡੀਅਨ ਸਾਡੇ ਨਾਲ ਸੀ।

0: ਹੁਣ ਕਿਸ ਤਰੀਕੇ ਨਾਲ ਪਹੁੰਚੀ ਆ, ਮੈਂ ਖੁਦ ਤਾਂ ਨਹੀਂ ਇਸ ਟਾਈਮ ਸੁਣ ਪਾ ਰਹੀ ਜਾਂ ਜੋ ਵੀ ਸੁਣ ਰਹੇ ਨੇ, ਔਰ ਮੈਂ ਅਪੇਕਸ਼ਾ ਕਰਦੀ ਹਾਂ ਉਹਨਾਂ ਤੋਂ ਹੀ, ਉਮੀਦ ਕਰਦੀ ਹਾਂ ਕਿ ਬਹੁਤ ਅੱਛਾ ਲੱਗਿਆ ਹੋਏਗਾ ਔਰ ਬਹੁਤ ਵਧੀਆ ਲੱਗਿਆ ਅੱਜ ਆ ਕੇ।
1: 102.7 FM ਰੇਨਬੋ ਪ੍ਰੋਗਰਾਮ ਮਸਤੀ ਜੰਕਸ਼ਨ ਇੱਥੇ ਹੀ ਖਤਮ ਹੋ ਰਿਹਾ। ਮਨਦੀਪ ਕੌਰ ਕਮੇਡੀਅਨ ਸਾਡੇ ਨਾਲ ਸੀ, ਆਰਜੇ ਵਰੁਣ ਕੌਰ ਮਾਂ ਨੂੰ ਦਿਓ ਆਗਿਆ ਵੇ ਨਿਆਣਿਓ।

एफएम बैंड 102.7 मेगाहर्ट्ज़ से आकाशवाणी जलंधर दा ए रेनबो चैनल है। ते दोस्तों एक बार फिर तो तुहाडा स्वागत करदे हां जी, आरजे जोरावर सिंह इज हियर ते तुहाडे लई लेके हाजिर हां जी तुहाडा अपना फेवरेट शो जिहदा नाम है जी दिल चाहता है। दोस्तों जिंदगी हर रोज सानू कुछ नवा सिखाउंदी है, कदे मुस्कुराउण दा बहाना दिंदी है ते कदे यादां दी गली विच लै जांदी है ते कदे दिल दे ओह अहसास जगाउंदी है जिन्हां नूं शब्दां विच बयान करना आसान नहीं हुंदा। इन्हां ही जज्बातां खूबसूरत यादां अते सुरां दे सफर नाल तुहाडा स्वागत है दिल चाहता है विच। मैं हाँ तुहाडा अपना दोस्त आरजे जोरावर सिंह। अगले कुछ पल विच असीं सुणांगे ओह नगमे जो कदे मुस्कुराहट बन के चेहरे ते खिड़दे हन, कदे पुरानियां यादां नूं ताज़ा कर जांदे ने अते कदे दिल दीआं अणकहियां गल्लां नूं आवाज़ दे जांदे ने। पर इत्थे एक ट्विस्ट तुहानूं पता ही है, ओह ट्विस्ट इह है कि तुहाडी फरमाइश होएगी ਤੁਸੀਂ ਸਾਨੂੰ ਆਪਣੇ ਵਟਸਐਪ ਮੈਸੇਜਿਸ ਦੁਆਰਾ ਫਿਲਮ ਦਾ ਨਾਮ ਔਰ ਗੀਤ ਦੇ ਬੋਲ। ਅੱਛਾ ਇੱਕ ਹੋਰ ਰਿਕੁਐਸਟ ਹੈ ਕਿ ਗੀਤ ਦੇ ਬੋਲ ਜਿਹੜੇ ਤੁਸੀਂ ਭੇਜੋਗੇ ਉਹ ਪ੍ਰੋਪਰ ਸਪੈਲਿੰਗ ਸਹੀ ਢੰਗ ਦੇ ਨਾਲ ਲਿਖ ਕੇ ਭੇਜਿਓ ਤਾਂ ਕਿ ਅਸੀਂ ਤੁਹਾਡੀ ਜਿਹੜੀ ਫਰਮਾਇਸ਼ ਆ ਬਹੁਤ ਜਲਦ ਤੋਂ ਜਲਦ ਪੂਰੀ ਕਰ ਸਕੀਏ। ਸੋ ਮੋਬਾਈਲ ਨੰਬਰ ਤੁਸੀਂ ਨੋਟ ਕਰੋ 9855101027 ਅੰਗਰੇਜ਼ੀ ਵਿੱਚ ਬੋਲਦਾ ਹੈ ਜੀ 9855101027। ਤੇ ਫਿਰ ਦੇਰ ਕਿਸ ਗੱਲ ਦੀ ਹੈ ਜੀ, ਫਟਾਫਟ ਆਪਣਾ ਫੋਨ ਉਠਾਓ ਔਰ ਵਟਸਐਪ ਮੈਸੇਜਿਸ ਸਾਨੂੰ ਤੁਸੀਂ ਕਰੋ, ਆਪਣੀਆਂ ਫਰਮਾਇਸ਼ਾਂ ਰੱਖੋ ਤਾਂ ਜੋ ਅਸੀਂ ਸਾਰੇ ਰਲ ਮਿਲ ਕੇ ਆਪਣੇ ਜਿਹੜੇ ਜਜ਼ਬਾਤ ਨੇ ਇਹਨਾਂ ਫਿਲਮਾਂ ਰਾਹੀਂ ਔਰ ਇਹਨਾਂ ਗੀਤਾਂ ਰਾਹੀਂ ਇੱਕ ਦੂਸਰੇ ਨੂੰ ਸ਼ੇਅਰ ਕਰ ਸਕੀਏ। ਤਾਂ ਚਾਹ ਦਾ ਕੱਪ ਹੋਵੇ। ਵੈਸੇ ਤਾਂ ਹੁਣ ਤੁਸੀਂ ਮੈਨੂੰ ਲੱਗਦਾ ਡਿਨਰ ਕਰ ਲਿਆ ਹੋਏਗਾ, ਹੁਣ ਹਲਦੀ ਵਾਲਾ ਦੁੱਧ ਪੀਣਾ ਤਾਂ ਬਣਦਾ ਹੀ ਹੈ। ਜਿਹੜੇ ਨਹੀਂ ਪੀਂਦੇ ਭਾਈ ਗ੍ਰੀਨ ਟੀ ਪੀ ਲਓ। ਸੋ ਚਾਹ ਦਾ ਕੱਪ ਹੋਵੇ ਜਾਂ ਸਫ਼ਰ ਦਾ ਸਾਥ, ਘਰ ਦੀ ਮਹਿਫਿਲ ਹੋਵੇ ਜਾਂ ਇਕੱਲੇਪਨ ਦੇ ਪਲ, ਸਾਡੇ ਨਾਲ ਜੁੜੇ ਰਹੋ ਕਿਉਂਕਿ ਹੁਣ ਸ਼ੁਰੂ ਹੋ ਰਿਹਾ ਹੈ ਦਿਲ ਚਾਹਤਾ ਹੈ, ਜਿੱਥੇ ਹਰ ਗੀਤ ਦਿਲ ਦੀ ਗੱਲ ਕਰਦਾ ਹੈ।

ਸੋ ਦੋਸਤੋ, ਪਹਿਲਾ ਮੈਸੇਜ ਸਾਨੂੰ ਆਇਆ ਜੀ, ਦਿਲ ਚਾਹਤਾ ਹੈ ਕਾਰਜਕ੍ਰਮ ਪੇਸ਼ਕਰਤਾ ਕੋ ਪਿਆਰ ਭਰੀ ਨਮਸਕਾਰ। ਪਿਆਰ ਭਰਾ ਨਮਸਕਾਰ ਜੀ, ਹਮ ਆਪਕੋ ਵੀ ਨਮਸਕਾਰ ਕਰਤੇ ਹੈ। ਫਿਲਮ ਦਾ ਨਾਮ ਹੈ ਜੀ ਹਮ ਸਭ ਉਸਤਾਦ ਹੈ। ਆਵਾਜ਼ ਲਤੰਗ ਮੰਗੇਸ਼ਕਰ, ਗੀਤ ਕੇ ਬੋਲ ਹੈ ਅਜਨਬੀ ਤੁਮ ਜਾਨੇ ਪਹਿਚਾਨੇ ਸੇ ਲਗਤੇ ਹੋ। ਸਾਦੂਲ ਸ਼ਹਿਰ ਰਾਜਸਥਾਨ ਸੇ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ, ਧੰਨਵਾਦ ਸਰ ਜੀ, ਬਹੁਤ ਬਹੁਤ ਧੰਨਵਾਦ। ਤਾਂ ਲਓ ਜੀ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ ਜੀ। ਅਜਨਬੀ ਤੁਮ ਜਾਨੇ ਪਹਿਚਾਨੇ ਲਗਤੇ ਹੋ।

ਵੈਲ ਵੈਲ ਦੋਸਤੋ, ਬੜੇ ਖੂਬਸੂਰਤ ਵੈਸੇ ਤੁਸੀਂ ਗਾਣਿਆਂ ਦੀ ਡਿਮਾਂਡ ਕਰ ਰਹੇ ਹੋ, ਸਾਨੂੰ ਮੈਸੇਜਿਸ ਕਾਫੀ ਸਾਰੇ ਆ ਰਹੇ ਨੇ। ਕਿਸੇ ਨੇ ਬੜੀ ਖੂਬਸੂਰਤ ਲਾਈਨ ਕਹੀ ਹੈ, ਕਹਿੰਦੇ ਹਰ ਆਪਣਾ ਕਦੇ ਨਾ ਕਦੇ ਅਜਨਬੀ ਹੀ ਹੁੰਦਾ ਹੈ ਅਤੇ ਹਰ ਅਜਨਬੀ ਵਿੱਚ ਇੱਕ ਆਪਣਾ ਬਣਨ ਦੀ ਸੰਭਾਵਨਾ ਲੁਕੀ ਹੁੰਦੀ ਹੈ। ਔਰ ਜ਼ਿੰਦਗੀ ਦਾ ਸਫ਼ਰ ਵੀ ਕਮਾਲ ਹੈ, ਕੁਝ ਅਜਨਬੀ ਮਿਲਦੇ ਹਨ ਅਤੇ ਸਾਰੀ ਉਮਰ ਦੀ ਯਾਦ ਬਣ ਜਾਂਦੇ ਨੇ, ਅਤੇ ਕਈ ਵਾਰ ਇੱਕ ਅਜਨਬੀ ਦੀ ਮੁਸਕਰਾਹਟ ਆਪਣਿਆਂ ਦੇ ਹਜ਼ਾਰ ਸ਼ਬਦਾਂ ਨਾਲੋਂ ਵੱਧ ਹੌਂਸਲਾ ਦੇ ਜਾਂਦੀ ਹੈ। ਵਾਕਈ ਰੀਅਲ ਹੈ, ਰਿਸ਼ਤੇ ਹਮੇਸ਼ਾ ਖੂਨ ਨਾਲ ਨਹੀਂ ਬਣਦੇ, ਕਈ ਵਾਰ ਇੱਕ ਅਜਨਬੀ ਦਾ ਸਾਥ ਵੀ ਦਿਲ ਦਾ ਰਿਸ਼ਤਾ ਬਣ ਜਾਂਦਾ ਹੈ। ਹਰ ਮੁਲਾਕਾਤ ਦੀ ਸ਼ੁਰੂਆਤ ਅਜਨਬੀਪਣ ਨਾਲ ਹੁੰਦੀ ਹੈ, ਪਰ ਸੱਚੇ ਦਿਲ ਉਸ ਅਜਨਬੀਪਣ ਨੂੰ ਆਪਣਾਪਣ ਵਿੱਚ ਬਦਲ ਦਿੰਦੇ ਨੇ। ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਸਾਨੂੰ ਨਹੀਂ ਪਤਾ ਕੀ ਹੁੰਦਾ, ਸਾਨੂੰ ਪਤਾ ਹੀ ਨਹੀਂ ਕਿ ਕੀ ਹੋਣਾ ਹੈ ਜਾਂ ਕੀ ਹੁੰਦਾ ਪਿਆ ਹੈ। ਅੱਜ ਮਿਲਣ ਵਾਲਾ ਕਿਹੜਾ ਅਜਨਬੀ ਕੱਲ੍ਹ ਸਾਡੀ ਸਭ ਤੋਂ ਸੋਹਣੀ ਯਾਦ ਬਣ ਜਾਵੇ। ਸੋ ਦੋਸਤੋ, ਕਹਿੰਦੇ ਨੇ ਕਿ ਰਿਸ਼ਤਾ ਬਣਾਉਣਾ ਹੋਵੇ ਕਿਸੇ ਨਾਲ ਤਾਂ ਸਭ ਤੋਂ ਵੱਡਾ ਰਿਸ਼ਤਾ ਭਰੋਸੇ ਦਾ ਹੀ ਹੈ, ਕਿਉਂਕਿ ਜਦੋਂ ਦੋ ਵਿਅਕਤੀ ਡੇਲੀ ਬੇਸਿਸ ਦੇ ਵਿੱਚ ਇੱਕ ਦੂਸਰੇ ਨੂੰ ਲਾਗੋ ਜੀ ਵੀ ਭਾਵੇਂ ਲੰਘ ਜਾਣ ਅਤੇ ਇੱਕ ਨਾ ਇੱਕ ਦਿਨ ਸਤਿ ਸ਼੍ਰੀ ਅਕਾਲ, ਨਮਸਕਾਰ ਜਾਂ ਗੁੱਡ ਮੋਰਨਿੰਗ ਜਾਂ ਗੁੱਡ ਈਵਨਿੰਗ ਕਹਿ ਹੀ ਦਿੰਦੇ ਨੇ, ਫਿਰ ਹੌਲੀ ਹੌਲੀ ਹੌਲੀ ਹੌਲੀ ਸਭ ਤੋਂ ਵੱਡਾ ਅਤੇ ਪਹਿਲਾ ਰਿਸ਼ਤਾ ਬਣਦਾ ਭਰੋਸੇ ਦਾ, ਉਸ ਤੋਂ ਬਾਅਦ ਸਾਰੇ ਰਿਸ਼ਤੇ ਬਣਦੇ ਨੇ, ਯਾਨੀ ਕਿ ਰਿਸ਼ਤਿਆਂ ਦੀ ਬੁਨਿਆਦ ਭਰੋਸਾ ਹੈ। ਸੋ ਦੋਸਤੋ, ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਸਾਡੇ ਕੋਲ ਮੈਸੇਜਿਸ ਬਹੁਤ ਪਹੁੰਚ ਰਹੇ ਨੇ। ਅਗਲਾ ਮੈਸੇਜ, ਵਾਹ ਜੀ ਵਾਹ, ਬੜਾ ਵੱਡਾ ਮੈਸੇਜ ਹੈ। ਕਹਿੰਦੇ ਨੇ ਫਿਲਮ ਬੇਤਾਬ ਗਾਣਾ, ਜਬ ਹਮ ਜਮਾਂ ਹੋਗੇ ਜਾਣੇ ਕਹਾਂ ਹੋਗੇ, ਲੇਕਿਨ ਜਹਾਂ ਹੋਗੇ ਵਹਾਂ ਪਰ ਯਾਦ ਕਰੇਂਗੇ ਤੁਝੇ, ਯਾਦ ਕਰੇਂਗੇ। ਗਾਇਕ ਕਲਾਕਾਰ ਲਤਾ ਮੰਗੇਸ਼ਕਰ ਔਰ ਸ਼ਬੀਰ ਕੁਮਾਰ, ਸੰਗੀਤਕਾਰ ਰਾਹੁਲ ਦੇਵ ਔਰ ਗੀਤਕਾਰ ਆਨੰਦ ਬਖਸ਼ੀ, ਸਥਾਨ ਮੁਕਾਮ

ਬੜੀ ਗੱਲ ਹੈ। ਅਗਲਾ ਮੈਸੇਜ ਹੈ ਜੀ, ਨਰੇਸ਼ ਕੁਮਾਰ ਪਾਉਲ, ਪਿੰਡ ਸੰਘਵਾਲ, ਜ਼ਿਲ੍ਹਾ ਜਲੰਧਰ। ਫਿਲਮ ਦਾ ਨਾਮ ਪਾਕੀਜ਼ਾ, ਗੀਤ ਦੇ ਬੋਲ ਮੌਸਮ ਹੈ ਆਸ਼ਿਕਾਨਾ। ਮਿਹਰਬਾਨੀ, ਸ਼ੁਕਰੀਆ, ਧੰਨਵਾਦ, ਕਿਆ ਬਾਤ ਹੈ ਜੀ। ਅਗਲਾ ਮੈਸੇਜ ਸਾਨੂੰ ਭੇਜਿਆ ਜੀ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ। ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ ਕਰਨ ਵਾਲੇ ਆਰ ਜੇ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੋ ਜੀ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਚਲੋ ਜੀ ਅਗਲਾ ਮੈਸੇਜ, ਸੁਨੇਹਾ। ਹੈਲੋ, ਹੈਲੋ, ਨਮਸਕਾਰ ਜੀ, ਨਮਸਕਾਰ ਜੀ, ਰਾਜਕੋਟ ਗੁਜਰਾਤ ਸੇ। ਵਾਹ ਵਾਹ ਵਾਹ, ਕਿਆ ਬਾਤ ਹੈ, ਗੁਜਰਾਤ ਸੇ ਬੋਲ ਰਹੇ ਬਾਪ। ਇਹ ਲਿਖਦੇ ਨੇ ਅਗਲਾ ਮੈਸੇਜ, ਸੋਰੀ, ਇਹੀ ਮੈਸੇਜ ਦੇ ਵਿੱਚ ਰਸ਼ਮ ਈਰਨਾ, ਭਰਤ ਕੁਮਾਰ, ਖਾਸ ਆਜ ਅਦਾਕਾਰ ਸੰਜੀਵ ਕੁਮਾਰ ਸਾਹਿਬ ਕਾ ਖਾਸ ਦਿਨ ਹੈ ਤੋ ਫਿਲਮ ਨਿਸ਼ਾਨ 1965, ਗੀਤ ਹਾਏ ਤਬੱਸਮ ਤੇਰਾ, ਗਾਇਕ ਰਫੀ ਸਾਹਿਬ, ਸੰਗੀਤ ਊਸ਼ਾ ਖੱਤਰਾ, ਊਸ਼ਾ ਖੰਨਾ ਜੀ, ਸ਼ਾਇਰ ਜਾਵੇਦ ਅਨਵਰ ਸਾਹਿਬ, ਧੰਨਵਾਦ, ਲਗਤਾ ਹੈ ਕਲ ਸੇ ਹਮਕੋ ਚਸ਼ਮੇ ਲਗਾਉਣਾ ਪੜੇਗਾ। ਸੋ ਅਗਲਾ ਮੈਸੇਜ ਆਇਆ ਜੀ, ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤਾ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੁਦਾਰਾ, ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦਿਲ ਚਾਹਤਾ ਹੈ, ਲਾਈਵ ਸੁਣ ਰਹੇ ਹਾਂ। ਥੈਂਕ ਯੂ ਜੀ, ਤੁਸੀਂ ਲਾਈਵ ਸੁਣ ਰਹੇ ਹੋ ਅਤੇ ਦੇਖੋ ਜੀ ਤੁਸੀਂ ਲਾਈਵ ਸੁਣਦੇ ਹੋ ਨਾ, ਤਾਂ ਹੀ ਕਰਕੇ ਦਿਲੋਂ ਗੱਲਾਂ ਨਿਕਲਦੀਆਂ, ਰਾਤ ਨੂੰ ਸਾਰੇ ਕੰਮ ਨਿਪਟਾ ਕੇ ਇਸ ਪ੍ਰੋਗਰਾਮ ਨਾਲ ਜੁੜ ਜਾਂਦੇ ਹਾਂ। ਅੱਜ ਹੋ ਸਕੇ ਤਾਂ ਬਰਸਾਤ ਫਿਲਮ ਦਾ ਗੀਤ ਨਹੀਂ, ਇਹ ਹੋ ਨਹੀਂ ਸਕਦਾ ਕਿ ਮੇਰੀ ਜਾਨ ਚਲੀ ਜਾਵੇ, ਸੁਣਾ ਦਿਓ ਜੀ, ਜ਼ਰੂਰ ਸਮਾਂ ਇਜਾਜ਼ਤ ਦੇਗਾ ਅਤੇ ਆਪਾਂ ਸਾਰਿਆਂ ਦੀਆਂ ਜਿਹੜੀਆਂ ਰਿਕੁਐਸਟ ਉਹ ਜਿਹੜੀਆਂ ਪੂਰੀਆਂ ਕਰਨੀਆਂ ਨੇ। ਮੈਂ ਤਾਂ ਹੀ ਕਰਕੇ ਨਾ ਸਾਰਿਆਂ ਦੇ, ਕਿਉਂਕਿ ਮੈਸੇਜ ਬਹੁਤ ਆਉਂਦੇ ਨੇ ਮਹਾਰਾਜ ਜੀ, ਦੇਖੋ ਜੀ ਤੁਹਾਡੀ ਕਿਰਪਾ ਹੈ, ਸਾਰਿਆਂ ਦੇ ਮੈਸੇਜ ਆਉਂਦੇ ਆ, ਅਤੇ ਇਸ ਕਰਕੇ ਸਾਡਾ ਫਰਜ਼ ਬਣਦਾ ਸਾਰਿਆਂ ਦੇ ਨਾਮ ਵੀ ਬੋਲ ਦਈਏ, ਅਤੇ ਜਿਨ੍ਹਾਂ ਜਿਨ੍ਹਾਂ ਦੇ ਸੌਂਗ ਅਸੀਂ ਬੋਲਣੇ ਹੁੰਦੇ ਆ, ਲਿਖਣੇ ਹੁੰਦੇ ਆ, ਉਹ ਫਟਾਫਟ ਅਸੀਂ ਲਿਖ ਕੇ ਸਰਚ ਕਰਕੇ ਅਤੇ ਨਾਲ ਨਾਲ ਤੁਹਾਨੂੰ ਸੁਣਾ ਦਿੰਦੇ ਹਾਂ। ਸੋ ਅਗਲਾ ਮੈਸੇਜ ਆਇਆ ਜੀ, ਸਾਨੂੰ ਬਹੁਤ ਪਿਆਰ ਦੇ ਨਾਲ ਭੇਜਦੇ ਨੇ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਜੀ, ਦਿਲ ਚਾਹਤਾ ਹੈ, ਵਾਹ ਜੀ ਵਾਹ, ਬੜਾ ਸੋਹਣਾ ਦਿਲ ਭੇਜਿਆ ਇਹਨਾਂ ਨੇ, ਲਾਲ ਰੰਗ ਦਾ। ਸੋ ਫਿਲਮ ਲਿਖਦੇ ਨੇ ਗੁਮਰਾਹ 1963, ਸਵਰ ਮਹਿੰਦਰ ਕਪੂਰ, ਬੋਲ ਚਲੋ ਇੱਕ ਵਾਰ ਅਜਨਬੀ ਬਨ ਜਾਏ ਹਮ, ਸੰਗੀਤ ਰਵੀ ਜੀ ਦਾ, ਗੀਤਕਾਰ ਸਾਹਿਰ ਲੁਧਿਆਨਵੀ, ਔਰ ਪਰਦੇ ਪਰ ਸੁਨੀਲ ਦੱਤ, ਮਾਲਾ ਸਿਨਹਾ, ਕਿ ਗ੍ਰਾਮ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ ਸੇ, ਰਾਧੇਸ਼ਿਆਮ ਸ਼ਰਮਾ, ਇੰਦਰ ਸ਼ਰਮਾ, ਸਾਰਥਕ ਸ਼ਰਮਾ, ਬਹੁਤ ਬਹੁਤ ਸ਼ੁਕਰੀਆ। ਐਕਚੁਅਲ 'ਚ ਮੈਂ ਦੇਖਦਾ ਹੁੰਦਾ ਤੁਸੀਂ ਇੰਨੇ ਪਿਆਰ ਦੇ ਨਾਲ ਲਿਖਦੇ ਹੋ ਨਾ, ਅਤੇ ਫਿਰ ਮੈਂ ਤਾਂ ਰਿਹਾ ਨਹੀਂ ਜਾਂਦਾ, ਮੇਰਾ ਦਿਲ ਕਰਦਾ ਸਾਰਿਆਂ ਦੇ ਨਾਮ ਬੋਲੀ ਜਾਈਏ। ਲਓ ਜੀ ਅਗਲਾ ਮੈਸੇਜ ਆਇਆ ਸਾਨੂੰ, ਪਹਿਲਾਂ ਤਾਂ ਅਸੀਂ ਇਹਨਾਂ ਨੂੰ ਡਾਊਨਲੋਡ ਕਰ ਲਈ, ਔਰ ਵਾਹ ਕਿਆ ਬਾਤ ਹੈ, ਇਮੋਜੀ 'ਚ ਭੇਜਿਆ ਇਹਨਾਂ ਨੇ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਗੁਰੂ ਨਾਨਕਪੁਰਾ ਬਠਿੰਡਾ ਪੰਜਾਬ ਸੇ, ਕਿਸ਼ੋਰ ਸਬਲਾਨੀਆ, ਸਾਵਿਤਰੀ ਸਬਲਾਨੀਆ, ਸੁਮਨ ਸਬਲਾਨੀਆ, ਬੇਟੀ ਅੰਸ਼ੂ, ਅੰਸ਼ੂ ਜੀ ਨਮਸਕਾਰ, ਕੋਈ ਵੀ ਗੀਤ ਮੈਂ ਸ਼ਾਮਿਲ ਕਰ ਲੈਣਾ ਜੀ, ਆਪਕਾ ਬਹੁਤ ਬਹੁਤ ਧੰਨਵਾਦ ਹੋਗਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਇਹਨਾਂ ਪਿਆਰ ਦੇਣ ਲਈ, ਬੱਲੇ ਬੱਲੇ ਬੱਲੇ ਇੰਨੇ ਮੈਸੇਜ, ਵਾਹ ਇੰਨਾ ਪਿਆਰ, ਉਹ ਯਾਰ ਇੰਨਾ ਪਿਆਰ ਨਾ ਕਰਿਆ ਕਰੂ, ਐਂ ਵੀ ਫਿਰ ਰਿਹਾ ਨਹੀਂ ਜਾਂਦਾ ਮੇਰੇ ਤੋਂ, ਫਿਰ ਸਾਰਿਆਂ ਦੇ ਮੈਸੇਜ ਪੜ੍ਹਨੇ ਆ, ਹੈ ਨਾ। ਦਿਲ ਚਾਹਤਾ ਹੈ ਕਾਰਿਆਕ੍ਰਮ ਪੇਸ਼ਕਰਤਾ ਕੋ ਪਿਆਰ ਭਰਿਆ ਨਮਸਕਾਰ, ਨਮਸਕਾਰ ਜੀ, ਫਿਲਮ ਹਮ ਸਭ ਉਸਤਾਦ ਹੈ, ਆਵਾਜ਼ ਲਤਾ, ਅਰੇ ਇਹ ਤੋਂ ਸੁਣਾ ਦਿਆ ਹਮਨੇ ਆਪਕੋ, ਦੁਬਾਰਾ ਬੋਲ ਦਿਆ, ਅਰੇ ਵਾਹ, ਲੱਕੀ ਹੋ ਤੁਸੀਂ ਵੈਸੇ। ਅੱਛਾ ਤੁਹਾਡਾ ਅਗਲਾ ਮੈਸੇਜ ਵੀ ਆਇਆ, ਧੰਨਵਾਦ ਸਰ ਜੀ ਪ੍ਰੋਗਰਾਮ ਵਿੱਚ ਸ਼ਾਮਿਲ ਕਰਨੇ ਕੇ ਲੀਏ, ਔਰ ਹਮਾਰੀ ਪਸੰਦ ਕਾ ਗੀਤ ਪਲੇ ਕਰਨੇ ਕੇ ਲੀਏ, ਥੈਂਕ ਯੂ ਜੀ, ਸਾਡਾ ਕੰਮ ਹੀ ਹੈ, ਆਪਕਾ ਦਿਲ ਸੇ ਸ਼ੁਕਰੀਆ, ਬਹੁਤ ਖੂਬਸੂਰਤ, ਲਾਜਵਾਬ ਪੇਸ਼ਕਾਰ, ਸ਼ੁਭਕਾਮਨਾਏ ਆਪਕੋ, ਯਕੀਨਨ ਆਪਕੇ ਪ੍ਰੋਗਰਾਮ ਸੇ ਹਮੇਂ ਬਹੁਤ ਊਰਜਾ ਮਿਲਤੀ ਹੈ, ਪ੍ਰਸਤੁਤੀਕਰਨ ਬਹੁਤ ਲਾਜਵਾਬ ਹੋਤਾ ਹੈ ਆਪਕਾ, ਅਸਲ 'ਚ ਊਰਜਾ ਮੈਨੂੰ ਤੁਹਾਡੇ ਤੋਂ ਮਿਲਦੀ ਆ, ਇਹ ਸੀਕਰੇਟ ਹੈ, ਤੁਹਾਡੀਆਂ ਦੁਆਵਾਂ, ਤੁਹਾਡਾ ਭਰੋਸਾ ਅਤੇ ਤੁਹਾਡੇ ਭਰੋਸੇ ਤੋਂ ਉਪਜੀ ਹੋਈ ਜਿਹੜੀ ਊਰਜਾ ਹੈ ਨਾ, ਇਹ ਊਰਜਾ ਹੀ ਕੰਮ ਕਰਦੀ ਆ। ਰਾਮ ਕੁਮਾਰ ਰਿਵਾੜ ਜੀ, ਬਹੁਤ ਬਹੁਤ ਸ਼ੁਕਰੀਆ, ਉਹ ਬੱਲੇ ਬੱਲੇ ਬੱਲੇ, ਏਡੇ ਮੈਸੇਜ, ਏਡੇ ਮੈਸੇਜ, ਯਾਰ ਮੈਂ ਕਿਹਾ ਮੈਸੇਜ ਹੁਣ ਅਗਲੇ ਸੌਂਗ ਤੋਂ ਬਾਅਦ ਹੀ ਤੁਹਾਨੂੰ ਸੁਣਾ ਦਈਏ, ਵੇਖ ਲਓ, ਪੱਕੀ ਗੱਲ ਹੈ, ਦੇਖ ਲਓ ਫਿਰ। ਚਲੋ ਜੀ ਅਗਲਾ ਗਾਣਾ ਫਰਮਾਇਸ਼ੀ ਗਾਣਾ ਹੈ ਜੀ,
ਇਹ ਗਾਣੇ ਦਾ ਨਾਮ ਹੈ ਜੀ ਚੋਰੀ ਚੋਰੀ।

ਜੀ ਦੀ ਆਵਾਜ਼ ਵਿੱਚ ਔਰ ਕੁਮਾਰ ਸਾਨੂੰ ਜੀ ਦੀ ਆਵਾਜ਼ ਵਿੱਚ ਆਪਾਂ ਇਹ ਗਾਣਾ ਸੁਣਦੇ ਹਾਂ, ਇੰਜੋਏ ਕਰਦੇ ਹਾਂ। ਅਤੇ ਮੈਂ ਬਾਕੀ ਦੇ ਨਾਮ ਵੀ ਫਿਰ ਤਿਆਰ ਰੱਖਦਾ ਜਿਹੜੇ ਤੁਸੀਂ ਮੈਸੇਜ ਭੇਜ ਰਹੇ ਹੋ ਨਾ, ਤਾਂ ਫਿਰ ਵੇਖ ਲਿਓ ਮੈਂ ਤੁਹਾਡੇ ਨਾਮ ਵੀ ਲੈ ਦੇਣੇ ਜੇ। ਸਟੇ ਟਿਊਨਡ।

0: FM बैंड 102.7 MHz ਤੇ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਸ਼ੋਅ ਤੁਸੀਂ ਆਪਣਾ ਇੰਜੋਏ ਕਰ ਰਹੇ ਹੋ ਜਿਹਦਾ ਨਾਮ ਹੈ ਜੀ ਦਿਲ ਚਾਹਤਾ ਹੈ। ਦੇਖੋ ਜੀ, ਦਿਲ ਤੋਂ ਬਹੁਤ ਕੁਛ ਚਾਹਤਾ ਹੈ ਪਰ ਲੇਕਿਨ ਹਮ ਕਬ ਕਹਾਂ ਔਰ ਕੈਸੇ ਇਸਕੋ ਵੋ ਚੀਜ਼ੇ ਪ੍ਰੋਵਾਈਡ ਕਰਵਾਤੇ ਹੈ। ਔਰ ਦਿਲ ਕੋ ਤੋ ਕੁਛ ਨਹੀਂ ਚਾਹੀਏ, ਦਿਲ ਕੋ ਸਿਰਫ ਚਾਹੀਏ ਤੋ ਹੈਲਦੀ ਲਾਈਫ, ਹੈਪੀ ਫੂਡ ਔਰ ਅੱਛੇ ਅੱਛੇ ਵਿਚਾਰ ਔਰ ਅਹਿਸਾਸ। ਦੇਖੋ ਕਿਤਨੀ ਬੜੀਆ ਬਾਤੇ ਕਰਤਾ ਹੂੰ ਨਾ ਮੈਂ, ਕਿਉਂਕਿ ਆਪਕਾ ਸਹਾਰਾ ਹੈ ਹਮੇ ਜੀ। ਆਰ ਜੇ ਜ਼ੋਰਾਵਰ ਸਿੰਘ ਜ਼ੇਰ ਔਰ ਕਿਸੇ ਨੇ ਕਹਿ ਕੇ ਤੇ ਚੋਰੀ ਚੋਰੀ ਕੁਝ ਖੁਆਬ ਪਾ ਲਵੋ, ਚੋਰੀ ਚੋਰੀ ਆਪਣੀਆਂ ਕਮਜ਼ੋਰੀਆਂ ਨੂੰ ਤਾਕਤ ਬਣਾ ਲਵੋ, ਦੁਨੀਆਂ ਨੂੰ ਰੌਲਾ ਪਾਉਣ ਦੀ ਲੋੜ ਨਹੀਂ, ਕਾਮਯਾਬੀ ਐਸੀ ਹਾਸਲ ਕਰੋ ਕਿ ਇੱਕ ਦਿਨ ਦੁਨੀਆ ਆਪ ਤੁਹਾਡਾ ਨਾਮ ਲਵੇ। ਕਿਆ ਬਾਤ ਹੈ, ਕਿਆ ਬਾਤ ਹੈ, ਤਾੜੀਆਂ ਹੋ ਜਾਣੀਆਂ ਚਾਹੀਦੀਆਂ ਜਿੱਥੇ ਜਿੱਥੇ ਬੈਠੇ ਸਾਰੇ ਆਪਣੀ ਆਪਣੀ ਤਾੜੀਆਂ ਮਾਰੋ। ਸੁਣੀਆਂ ਨਹੀਂ ਯਾਰ, ਲੈ ਦੱਸ। ਉਹ ਭਾਅ ਜੀ ਤੁਸੀਂ ਵੀ ਤਾੜੀ ਮਾਰ ਲਓ। ਸੋ ਜੋਕਸ ਪਾਰਟ, ਕਈ ਵਾਰ ਚੋਰੀ ਚੋਰੀ ਕੀਤੀ ਮਿਹਨਤ ਹੀ ਖੁੱਲ੍ਹੇਆਮ ਮਿਲਣ ਵਾਲੀਆਂ ਤਾਲੀਆਂ ਦਾ ਕਾਰਨ ਬਣਦੀ ਹੈ। ਚੋਰੀ ਚੋਰੀ ਆਪਣੇ ਆਪ ਨੂੰ ਹਰ ਰੋਜ਼ ਬਿਹਤਰ ਬਣਾਉਂਦੇ ਰਹੋ, ਇੱਕ ਦਿਨ ਤੁਹਾਡੀ ਕਾਮਯਾਬੀ ਦਾ ਸ਼ੋਰ ਸਭ ਨੂੰ ਸੁਣਾਈ ਦੇਵੇਗਾ। ਓਏ ਹੋਏ ਹੋਏ, ਕਿਆ ਬਾਤ ਹੈ। ਕਿਸੇ ਵੇਲੇ ਨਾ ਮੈਂ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਨੂੰ ਆਪੇ ਸ਼ਾਬਾਸ਼ ਦੇ ਦਿੰਦਾ, ਵੈਰੀ ਗੁੱਡ ਕਿਆ ਬਾਤ ਹੈ। ਦੇਖੋ ਜੀ, ਆਪਣੇ ਮਨ ਨੂੰ ਹੀ ਸਮਝਾਉਣਾ ਹੁੰਦਾ ਡੇਲੀ ਖੜ ਕੇ। ਔਰ ਵਾਕਈ ਇਹ ਵਾਲਾ ਹੋਮਵਰਕ ਜਿਹੜਾ ਨਾ ਮੈਨੂੰ ਤੁਹਾਡੇ ਤੋਂ ਮਿਲਿਆ, ਉਹ ਮੈਂ ਡੇਲੀ ਆਪ ਕਰਦਾ ਅਤੇ ਮੈਨੂੰ ਉਮੀਦ ਆ ਕਿ ਜਿਹੜੇ ਜਿਹੜੇ ਹੋਮਵਰਕ ਅਸੀਂ ਤੁਹਾਨੂੰ ਦਿੰਦੇ ਉਹ ਵੀ ਤੁਸੀਂ ਕਰਦੇ ਹੋਵੋਗੇ, ਠੀਕ ਹੈ ਨਾ। ਮਤਲਬ ਇੱਕ ਹੋਮਵਰਕ ਤੁਹਾਨੂੰ ਯਾਦ ਆ, ਮੈਂ ਪਿਛਲੇ ਸ਼ੋਅ 'ਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਆਪਾਂ ਪੋਜ਼ਿਟਿਵ ਕਿੱਦਾਂ ਰਹਿ ਸਕਦੇ ਹਾਂ, ਆਪਾਂ ਪੋਜ਼ਿਟਿਵ ਇੱਦਾਂ ਰਹਿ ਸਕਦੇ ਹਾਂ। ਕਿਸੇ ਸਿਆਣੇ ਨੇ ਮੈਨੂੰ ਗੱਲ ਕਹੀ ਸੀ ਕਿ ਜਦੋਂ ਤੁਸੀਂ ਸੌਣ ਲੱਗੋ, ਇੱਕ ਤੁਹਾਡੇ ਕੋਲ ਡਾਇਰੀ ਹੈ ਜਾਂ ਫੋਨ ਹੈ ਅੱਜ ਕੱਲ੍ਹ, ਹੈ ਨਾ, ਨੋਟਪੈਡ ਹੈ, ਅਤੇ ਪੂਰੇ ਦਿਨ ਵਿੱਚ ਜਿਹੜਾ ਤੁਹਾਡੇ ਨਾਲ ਕੋਈ ਵੀ ਇੱਕ ਵੀ ਭਾਵੇਂ ਪੋਜ਼ਿਟਿਵ ਇੰਸੀਡੈਂਟ ਹੋਇਆ ਜਾਂ ਕੋਈ ਵੀ ਐਸੀ ਸੋਹਣੀ ਘਟਨਾ ਜਿਹੜੀ ਤੁਹਾਡੇ ਨਾਲ ਘਟੀ ਆ, ਉਹਨੂੰ ਤੁਸੀਂ ਜ਼ਰੂਰ ਲਿਖੋ। ਅਤੇ ਬਾਕੀ ਜਿੰਨੀਆਂ ਵੀ 100-150 ਨੈਗੇਟਿਵ ਤੁਹਾਡੇ ਨਾਲ ਬੀਤੀਆਂ ਨੇ ਨਾ, ਉਹਨਾਂ ਨੂੰ ਤੁਸੀਂ ਕਰੋ ਡਿਲੀਟ ਔਰ ਪਰਮਾਨੈਂਟ ਡਿਲੀਟ। ਅਤੇ ਜਿਹੜੀਆਂ ਪੋਜ਼ਿਟਿਵਿਟੀ ਤੁਸੀਂ ਰੋਜ਼ ਲਿਖੋਗੇ ਨਾ ਰਾਤ ਨੂੰ ਸੌਣ ਤੋਂ ਪਹਿਲਾਂ, ਫਿਰ ਉਸ ਤੋਂ ਬਾਅਦ ਇੱਕ ਕੰਮ ਤਾਂ ਬਹੁਤ ਜ਼ਰੂਰੀ ਹੁੰਦਾ, ਉਹ ਹੁੰਦਾ ਰੱਬ ਰੱਬ ਕਰਨਾ, ਹੈ ਨਾ। ਅਤੇ ਇਹਦੇ ਨਾਲ ਵੇਖਿਓ ਤੁਹਾਡੇ ਮਾਇੰਡ ਦੇ ਵਿੱਚ ਕਿੰਨਾ ਹੀ ਖੂਬਸੂਰਤ ਜਿਹੜਾ ਬਦਲਾਵ ਆਉਂਦਾ ਔਰ ਤੁਸੀਂ ਇੱਕ ਸ਼ਾਂਤ ਸੁਭਾਅ ਦੇ ਇਨਸਾਨ ਬਣਨੇ ਸ਼ੁਰੂ ਹੋ ਜਾਓਗੇ। ਔਰ ਐਕਚੁਲੀ ਤੁਹਾਨੂੰ ਪਤਾ ਚੱਲੇਗਾ ਕਿ ਜਿਹੜੀਆਂ ਤੁਹਾਡੇ ਅੰਦਰ ਐਨਰਜੀਜ਼ ਨੇ ਉਹਨਾਂ ਦਾ ਇੱਕ ਸਮਾਂ ਹੈ ਔਰ ਇੱਕ ਪਲ ਵਿੱਚ ਹੀ ਤੁਹਾਨੂੰ ਇਹ ਚੀਜ਼ਾਂ ਸਮਝਣੀਆਂ ਸ਼ੁਰੂ ਹੋ ਜਾਣਗੀਆਂ। ਸੋ ਆਓ ਜੀ ਅਗਲੇ ਮੈਸੇਜ ਪੜ੍ਹਦੇ ਹਾਂ ਆਪਾਂ। ਸੋ ਅਗਲਾ ਮੈਸੇਜ ਭੇਜਿਆ ਹੈ ਜੀ, ਇਹ ਭੇਜਦੇ ਨੇ ਆਦਰਣੀਏ ਪ੍ਰੋਗਰਾਮ ਪੇਸ਼ ਕਰਤਾ ਜੀ, ਆਪਕੋ ਔਰ ਆਕਾਸ਼ਵਾਣੀ ਰੇਨਬੋ ਜਲੰਧਰ ਪਰਿਵਾਰ ਕੋ ਨਮਸਕਾਰ, ਪਹਿਲੀ ਵਾਰ ਫਰਮਾਇਸ਼ ਭੇਜ ਰਹੇ ਹੈ, ਜ਼ਰੂਰ ਸ਼ਾਮਿਲ ਕਰਨਾ ਜੀ। ਜੀ ਬਿਲਕੁਲ, ਹਮਨੇ ਆਪਕੋ ਸ਼ਾਮਿਲ ਕਰ ਲਿਆ ਹੈ। ਨਾਈ ਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਸੇ। ਵਾਹ ਕਿਆ ਬਾਤ ਹੈ, ਇੱਕ ਤਰ੍ਹਾਂ ਦਾ ਰੈਪ ਜਿਹਾ ਲੱਗਿਆ ਮੈਨੂੰ। ਓਕੇ, ਗਿਫਟੀ ਮਿੱਡਾ, ਓਕੇ ਸੁਜਮ ਮਿੱਡਾ, ਮਨੀਸ਼ਾ ਔਰ ਅਮਿਤ ਜੀ, ਮਾਫੀ ਚਾਹੁੰਦਾ ਜੇ ਪ੍ਰੋਨਾਊਂਸ ਜੇ ਮੈਂ ਠੀਕ ਨਹੀਂ ਕੀਤਾ ਹੋਏਗਾ। ਅਤੇ ਫਿਲਮ ਖਾਮਚੋਰ, ਆਵਾਜ਼ ਕਿਸ਼ੋਰ ਕੁਮਾਰ ਏਵਮ ਲਤਾ ਮੰਗੇਸ਼ਕਰ, ਗੀਤ ਤੁਝ ਸੰਗ ਪ੍ਰੀਤ ਲਗਾਈ ਸਜਣਾ। ਧੰਨਵਾਦ ਆਪਕਾ, ਬਹੁਤ ਬਹੁਤ ਆਪਕਾ ਵੀ ਧੰਨਵਾਦ ਜੀ, ਹਮ ਆਪਕਾ ਵੀ ਕਰ ਦੇਤੇ ਹੈ ਧੰਨਵਾਦ। ਕੌਨ ਸੀ ਬੜੀ ਬਾਤ ਹੈ, ਯੇ ਐਕਚੁਅਲ ਮੇਂ ਬਹੁਤ ਬੜੀ ਬਾਤ ਹੋਤੀ ਹੈ, ਆਜ ਕੱਲ੍ਹ ਹਮ ਭੁੱਲਤੇ ਜਾ ਰਹੇ ਹੈ ਕਿਸੇ ਕਾ ਧੰਨਵਾਦ ਕਰਨਾ। ਤੋ ਲਓ ਜੀ, ਅਗਲਾ ਮੈਸੇਜਵਾ ਹਮਕੋ ਭੇਜਣੇ ਵਾਲੇ ਹਾਂ ਚੌਟਾਲਾ ਹਰਿਆਣਾ ਸੇ, ਦਾਰਾ ਪੰਡਿਤ ਜੀ। ਵਾਹ ਵਾਹ, ਦੋ ਫੁੱਲ ਇਹਨਾਂ ਨੇ ਇੱਥੇ ਭੇਜੇ ਆ ਅਤੇ ਅਗਲੇ ਦੋ ਫੁੱਲ ਭੇਜੇ ਇਹਨਾਂ ਨੇ, ਲਿਖਿਆ ਜੀ ਸੰਜੇ ਸ਼ਰਮਾ, ਦੋ ਫੁੱਲ ਫਿਰ ਭੇਜਤੇ, ਅਤੇ ਅੱਗੇ ਲਿਖਿਆ ਜੀ ਪ੍ਰਿਅੰਕਾ ਸ਼ਰਮਾ ਜੀ, ਗਾਣੇ ਕੇ ਬੋਲ ਉਹ ਤੁਹਾਡਾ ਭੁਲਾ ਜੇ, ਪੰਜ ਫੁੱਲ ਭੇਜਦੇ, ਇੱਕ ਦੋ ਤਿੰਨ ਚਾਰ ਪੰਜ। ਵਾਹ, ਮੈਂ ਢੂੰਡਤਾ ਹੂੰ ਜਿਨਕੋ ਰਾਤੋਂ ਕੋ ਖਿਆਲੋ ਮੇ, ਐਂ ਅੱਛਾ ਜੀ ਠੀਕ ਹੈ ਜੀ, ਫਿਲਮ ਤੁਹਾਡਾ ਭੁਲਾ ਹੋ ਜੇ, ਫਿਰ ਇਹਨੇ ਹਰੇ ਫੁੱਲ, ਇੱਕ ਦੋ ਤਿੰਨ ਚਾਰ ਪੰਜ, ਪੰਜ ਫੁੱਲ ਠੋਕਰ। ਹਾਏ ਓਏ, ਤੁਹਾਡੇ ਵਰਗੇ ਬੰਦਿਆਂ ਨੂੰ ਕਿੱਥੇ ਠੋਕਰ ਲੱਗ ਸਕਦੀ ਹੈ ਯਾਰ, ਇੰਨੇ ਸਾਰੇ ਤੁਸੀਂ ਫੁੱਲ ਭੇਜੀ ਜਾਂਦੇ ਆ। ਹੈ ਅੱਛਾ, ਕਿਤੇ ਫੁੱਲ ਗਮਲੇ ਸਮੇਤ ਤਾਂ ਨਹੀਂ ਮਾਰਦੇ? ਲਓ ਜੀ, ਮਜ਼ਾਕ ਕਰਨਾ ਸਾਡੀ ਤਰਬੀਅਤ ਆ। ਫਿਲਮ ਅੰਜਨਾ ਰਿਮਝਿਮ ਕੇ ਗੀਤ ਸਾਵਨ ਗਾਏ, ਸ਼੍ਰੋਤਾ ਰਘੁਵੀਰ ਨਗਰ ਸੇ ਔਰ ਦਿਲਾਵਰ ਖਾਨ, ਹਸੀਨਾ ਬਾਨੂ, ਐਲੀਜ਼ਾ ਨਾਯਾਬ ਔਰ ਯੇ ਕਿਆ ਲਿਖਾ ਹੁਆ ਹੈ, ਲੱਡੂ। ਅਰੇ ਵਾਹ, ਲੱਡੂ ਕਾਈਸਨ ਹੋ। ਲਓ ਜੀ, ਇੱਕ ਸਰੋਤੇ ਨੇ ਸਾਡਾ ਨਾਮ ਹੀ ਲਿਖ ਛੱਡਿਆ ਜੀ, ਕਾਰਿਆਕ੍ਰਮ ਦਿਲ ਚਾਹਤਾ ਹੈ ਔਰ ਦਿਲ ਚਾਹਤਾ ਹੈ, ਨਮਸਕਾਰ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ। ਲਾਈ ਵੀ ਨਾ ਗਈ ਅਤੇ ਨਿਭਾਈ ਵੀ ਨਾ ਗਈ, ਵਾਹ ਵਾਹ, ਮੇਰਾ ਫੇਵਰੇਟ ਸੌਂਗ।
1: ਲਾਈ ਵੀ ਨਾ ਗਈ ਅਤੇ ਨਿਭਾਈ ਵੀ ਨਾ ਗਈ, ਮੇਣੇ ਮਾਰਦਾ ਜਹਾਨ ਮੈਨੂੰ।

ਟੁੱਟ ਗਈ ਸੋਹਣੀਆ। ਸੋ ਦੋਸਤੋ, ਅਸੀਂ ਟੁੱਟਣ ਨਹੀਂ ਦੇਣੀ ਤੁਹਾਡੇ ਨਾਲ, ਠੀਕ ਹੈ ਨਾ ਜੀ। ਫਿਲਮ ਚਲਤੇ ਚਲਤੇ ਹੈ ਜੀ, ਆਵਾਜ਼ ਸੁਖਵਿੰਦਰ ਸਿੰਘ ਮੋਤਾਲਾ ਮਹਾਰਾਸ਼ਟਰ ਸੇ। ਓ ਮਾਈ ਗੋਡ, ਮਹਾਰਾਸ਼ਟਰ ਸੇ, ਸਲੂਟ ਆ ਸਰ ਆਪਕੋ, ਮਹਾਰਾਸ਼ਟਰ ਸੇ ਆਪ ਹਮਕੋ ਸੁਣ ਰਹੇ ਹੈ। ਵਿਜੇ ਸੁਰਲਕਰ, ਰਤਨ ਮਾਲਾ ਸੁਰਲਕਰ, ਜ਼ੋਰਾਵਰ ਜੀ ਆਪ ਸਮੇਂ ਸੇ ਭੇਜੇ ਹੋਏ ਸੰਦੇਸ਼ ਸ਼ਾਮਿਲ ਨਹੀਂ ਕਰਤੇ, ਬਹੁਤ ਗਲਤ ਬਾਤ ਹੈ ਆਪਕੀ। ਜੀ ਹਮ ਤੋ ਲਾਈਵ ਸੁਣ ਰਹੇ ਹੈ, ਕਿਆ ਫਾਇਦਾ ਹੈ ਜੀ ਆਪਕਾ। ਹਾਂ, ਗੁੱਸੇ ਵਾਲੇ ਇਹਨਾਂ ਨੇ ਇਮੋਜੀਸ ਭੇਜੇ ਹੈ, ਦੁਬਾਰਾ ਫਿਰ ਸੇ ਮੈਸੇਜ ਭੇਜ ਦਿਆ। ਜ਼ੋਰਾਵਰ ਜੀ ਐਪ ਸਮੇਂ ਸੇ ਭੇਜੇ ਹੋਏ ਸੰਦੇਸ਼ ਸ਼ਾਮਿਲ ਨਹੀਂ ਕਰਤੇ, ਲੀਜੀਏ ਹਮਨੇ ਕਰ ਲੀਏ ਹੈ। ਦੇਖੋ ਹਮਨੇ ਆਪਕਾ ਮੈਸੇਜ ਸ਼ਾਮਿਲ ਕਰ ਲਿਆ, ਤਾਂ ਲਓ ਜੀ ਤੁਹਾਡਾ ਭਲਾ ਹੋ ਜੇ। ਅਗਲਾ ਮੈਸੇਜ ਆਇਆ, ਇੱਡਾ ਵੱਡਾ ਪ੍ਰੋਗਰਾਮ ਦਿਲ ਚਾਹਤਾ ਹੈ, ਆਦਰਣੀਏ ਕਾਰਿਆਕਰਤਾ ਕਾਰਿਆਕ੍ਰਮ ਪ੍ਰਸਾਰਕ ਜੀ, ਸਲਾਮ ਏ ਮੁਹੱਬਤ ਕਬੂਲ ਹੋ। ਜੀ ਜੀ ਕਬੂਲ ਹੈ ਜੀ, ਕਬੂਲ ਹੈ। ਦੀਵਾਨਾ ਰੇਡੀਓ ਸ਼੍ਰੋਤਾ ਕਲੱਬ ਰਾਜਸਥਾਨ ਸੇ, ਬਹਿਲੋਲ ਨਗਰ ਜ਼ਿਲ੍ਹਾ ਹਨੂੰਮਾਨਗੜ੍ਹ, ਭਾਈ ਪ੍ਰੇਮ ਸਿੰਘ। ਔਰ ਆਗੇ ਲਿਖਤੇ ਹੈ, ਸੁਖਵੀਰ, ਕਾਜਲ, ਲਖਵੀਰ, ਰਾਣੂ, ਕ੍ਰਿਸ਼ਨਾ, ਸ਼੍ਰੀਮਤੀ ਸ਼ਿੰਦੋ, ਪ੍ਰਵੀਨ, ਸ਼ੀਤਲ, ਨਵੀਨ, ਰੰਗੀਲਾ, ਨਿਸ਼ਾਨ, ਅਨਮੋਲ, ਪਿਆਰੇ ਬੇਟੇ, ਚਟਕੂ ਮਟਕੂ। ਅਰੇ ਵਾਹ, ਬੜੇ ਕਿਊਟ ਨਾਮ ਆ ਜੀ। ਜੀ ਕਿਰਪਾ ਆਪ ਹਮਾਰੀ ਫਰਮਾਇਸ਼ ਜ਼ਰੂਰ ਜ਼ਰੂਰ ਪੇਸ਼ ਕਰਨਾ ਜੀ, ਆਪ ਜੀ ਕੀ ਬੜੀ ਮਿਹਰਬਾਨੀ ਹੋਗੀ। ਹਮਾਰੀ ਪਸੰਦ ਫਿਲਮ ਦੋ ਬਦਨ ਗੀਤ ਕੇ ਬੋਲ, ਲੋ ਆ ਗਈ ਉਨਕੀ ਯਾਦ ਵੋ ਨਹੀਂ ਆਏ। ਹਾਏ ਹਾਏ, ਇੱਕ ਤਾਂ ਇਹ ਨਾ ਬੜਾ ਸਿਆਪਾ ਜਿਹਾ ਆ, ਯਾਦ ਆ ਜਾਂਦੀ ਪਰ ਵੋ ਨਹੀਂ ਆਤੇ। ਗਾਇਕ ਲਤਾ ਮੰਗੇਸ਼ਕਰ ਜੀ, ਧੰਨਵਾਦ, ਸ਼ੁਕਰੀਆ, ਜੈ ਹਿੰਦ, ਜੈ ਭਾਰਤ। ਬਿਲਕੁਲ ਬਿਲਕੁਲ। ਅਗਲਾ ਮੈਸੇਜ ਆਇਆ ਜੀ, ਆਦਰਣੀਏ ਮੇਜ਼ਬਾਨ ਜੀ ਨਮਸਕਾਰ ਜੀ, ਕੋਈ ਵੀ ਗੀਤ ਸੁਣਾ ਦੇ, ਥੈਂਕਸ ਥੈਂਕਸ ਆਪਕਾ ਹੈ ਜੀ। ਆਦਰਸ਼ ਨਗਰ ਮਲੋਟ ਪੰਜਾਬ ਸੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ, ਨਿਵਾਨ ਸ਼ਰਮਾ, ਪਲੀਜ਼ ਆਗੇ ਦੋ ਹੱਥ ਜੋੜੇ ਹੋਏ ਹੈ, ਬਹੁਤ ਬਹੁਤ ਸ਼ੁਕਰੀਆ, ਆਪ ਹਮੇ ਇਤਨਾ ਪਿਆਰ ਦੇਤੇ ਹੈ। ਤਾਂ ਲਓ ਜੀ ਤੁਹਾਡੀ ਫਰਮਾਇਸ਼ 'ਤੇ ਅਗਲਾ ਗਾਣਾ ਜਿਹੜਾ ਹਾਜ਼ਰ ਹੈ, ਆਕੜ ਬੱਕੜ ਬੰਬੇ ਬੋ, ਅਸੀਂ ਨੱਬੇ ਪੂਰੇ ਸੋ, ਸੁਣਾ ਦਈਏ ਫਿਰ ਗਾਣਾ। ਲਓ ਜੀ ਮਹਾਰਾਜ,

ਡਾਕਟਰ ਸਾਹਿਬ ਕੀ ਕਰਦੇ ਹੋ, ਕਮਾਲ ਕਰਦੇ ਹੋ ਜੋ ਵੀ ਤੁਸੀਂ ਕਰਦੇ ਹੋ ਨਾ। ਸੋ ਦੋਸਤੋ ਵੈਲਕਮ ਬੈਕ, ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਅਤੇ ਡਾਕਟਰ ਸਤਿੰਦਰ ਸਰਤਾਜ ਸਾਹਿਬ, ਕਿਆ ਬਾਤ ਹੈ ਯਾਰ, ਕਮਾਲ ਹੀ ਕਰੀ ਜਾਂਦੇ ਤੁਸੀਂ ਹੈ। ਸੋ ਸਿਆਣੇ ਕਹਿੰਦੇ ਨੇ ਕਿ ਸ਼ਾਇਰੀ ਦੀ ਖਾਸੀਅਤ ਇਹ ਹੈ ਕਿ ਇਹ ਘੱਟ ਸ਼ਬਦਾਂ ਵਿੱਚ ਵੱਡੇ ਜਜ਼ਬਾਤ ਬਿਆਨ ਕਰ ਦਿੰਦੀ ਹੈ ਅਤੇ ਮੁਸਕਰਾਹਟ ਬਣ ਜਾਂਦੀ ਹੈ। ਕਦੇ ਹੌਂਸਲਾ, ਕਦੇ ਯਾਦਾਂ ਦਾ ਸਹਾਰਾ ਅਤੇ ਕਦੇ ਦਿਲ ਦੀ ਉਹ ਆਵਾਜ਼ ਜੋ ਲਫਜ਼ਾਂ ਵਿੱਚ ਕਹਿਣੀ ਔਖੀ ਹੁੰਦੀ ਹੈ।

ਸ਼ਾਇਰੀ ਸਿਰਫ ਲਿਖੀ ਨਹੀਂ ਜਾਂਦੀ, ਮਹਿਸੂਸ ਕੀਤੀ ਜਾਂਦੀ ਹੈ। ਇਹ ਦਿਲ ਤੋਂ ਨਿਕਲਦੀ ਹੈ ਅਤੇ ਦਿਲ ਤੱਕ ਹੀ ਪਹੁੰਚਦੀ ਹੈ। ਤਾਂ ਉਮੀਦ ਹੈ ਕਿ ਇਹ ਜਿਹੜਾ ਸੌਂਗ ਤੁਸੀਂ ਸੁਣਿਆ, ਇਹ ਦਿਲ ਸੇ ਦਿਲ ਤੱਕ ਵਾਲਾ ਹੀ ਕੰਮ ਸੀਗਾ, ਹੈ ਨਾ। ਜਿੱਥੇ ਆਮ ਸ਼ਬਦ ਰੁਕ ਜਾਂਦੇ ਨੇ, ਉੱਥੇ ਸ਼ਾਇਰੀ ਆਪਣਾ ਸਫ਼ਰ ਸ਼ੁਰੂ ਕਰਦੀ ਹੈ। ਹਾਏ ਹਾਏ ਹਾਏ ਹਾਏ, ਕਿਆ ਬਾਤ ਹੈ, ਕਿਆ ਬਾਤ ਹੈ। ਸੋ ਦੋਸਤੋ, ਤੁਸੀਂ ਇੰਨੇ ਸਾਰੇ ਮੈਸੇਜ ਭੇਜਣ ਡਿਓ, ਮੈਨੂੰ ਤਾਂ ਇੰਨੀ ਖੁਸ਼ੀ ਹੋਣ ਡਈ ਹੈ ਨਾ। ਲਓ ਜੀ, ਅਗਲੇ ਸਾਥੀ ਨੇ ਸਾਨੂੰ ਭੇਜ ਦਿੱਤਾ ਜੀ ਤਿਰੰਗਾ। ਵਾਹ ਵਾਹ, ਇੱਕ ਨਹੀਂ, ਦੋ ਨਹੀਂ, ਕਈ ਸਾਰੇ। ਅਤੇ ਮੈਨੂੰ ਲੱਗਦਾ ਦੇਸ਼ ਦਾ ਤਿਰੰਗਾ ਨਹੀਂ, ਕਿਸੇ ਹੋਰ ਦੇਸ਼ ਦਾ ਹੀ ਭੇਜਦਾ। ਸਾਡੇ ਦੇਸ਼ ਦੇ ਤਿਰੰਗੇ ਵਰਗੇ ਵੀ ਲੱਗਦੇ ਨੇ ਕਈ। ਅਤੇ ਲਓ ਜੀ, ਮੈਸੇਜ ਪੜ੍ਹਦੇ ਹਾਂ। ਇਹਨਾਂ ਨੇ ਵਾਹ ਵਾਹ ਹੀ ਸਾਰੇ ਮੈਸੇਜ ਭੇਜਤੇ। ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰਸਾਰਕ ਜੀ ਕੋ ਪਿਆਰ ਭਰੀ ਨਮਸਕਾਰ ਜੀ। ਨਮਸਕਾਰ, ਆਪਕਾ ਹਰ ਪਲ ਖੁਸ਼ੀਓਂ ਭਰਾ ਹੋ। ਥੈਂਕ ਯੂ ਜੀ। ਦੇਖਿਆ ਤੁਸੀਂ, ਐਨਰਜੀ ਦੇਤੀ ਨਾ ਮੂਵੀ ਧਨਵਾਨ ਗੀਤ ਯੇ ਆਂਖੇ ਦੇਖ ਕਰ ਹਮ ਸਾਰੀ ਦੁਨੀਆ। ਗਾਂਵ ਨਥਾਨਾ ਪੰਜਾਬ ਸੇ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਔਰ ਗੀਤਾ ਐਸੀ ਐਨੀ ਐਨੀ ਸੌਂਗ ਮੇ ਐਨੀ ਸੌਂਗ ਸੇ ਮੇ ਵੀ ਸ਼ਾਮਿਲ ਕਰ ਸਕਤੇ ਹੋ ਜੀ। ਖੁਸ਼ ਰਹੋ, ਆਬਾਦ ਰਹੋ। ਲਾਲ ਰੰਗ ਦੇ ਦਿਲ ਕਿੰਨੇ ਹਾਰੇ ਭੇਜ ਦਿੱਤੇ ਔਰ ਗ੍ਰੀਨ ਕਲਰ ਦੇ ਵੀ ਦਿਲ ਭੇਜਤੇ। ਵੈਸੇ ਹਰ ਦਿਲ ਦੇ ਰੰਗਾਂ ਦੇ ਵੀ ਮਤਲਬ ਹੁੰਦੇ, ਕਮਾਲ ਹੈ ਵੈਸੇ, ਹੈ ਨਾ। ਇਹ ਕਦੀ ਵਿਕੀਪੀਡੀਆ 'ਤੇ ਪੜ੍ਹਿਓ, ਬੜੀ ਇੰਟਰਸਟਿੰਗ ਗੱਲਾਂ ਦੇਖਣ ਨੂੰ ਮਿਲਦੀਆਂ। ਇਹਨਾਂ ਨੇ ਇੱਕੋ ਮੈਸੇਜ ਮਿਲਣ ਦਾ ਕਈ ਵਾਰ ਭੇਜ ਦਿੱਤਾ। ਸੋ ਖੈਰ, ਹੋਰ ਦੋਸਤਾਂ ਦੇ ਵੀ ਮੈਸੇਜ ਆਏ, ਅਸੀਂ ਹੋਰ ਵੀ ਪੜ੍ਹਦੇ ਹਾਂ, ਹੈ ਨਾ, ਤਾਂ ਕਿ ਕੋਈ ਦੋਸਤ ਸਾਡੇ ਤੋਂ ਨਾਰਾਜ਼ ਨਾ ਹੋ ਜੇ। ਕਿਸੇ ਵੀ ਫਰਮਾਇਸ਼ ਮੇਂ ਸ਼ਾਮਿਲ ਕਰ ਲਓ, ਅਨੁਗ੍ਰਹਿਤ ਕਰੇ, ਕਿਆ ਬਾਤ ਹੈ। ਲਿਖਦੇ ਨੇ ਜੀ, ਸੂਰਤਗੜ੍ਹ ਰਾਜਸਥਾਨ ਸੇ ਭੁਪਿੰਦਰ ਮਿਸ਼ਨ ਪ੍ਰਭਜੋਤ ਮਿਸ਼ਨ ਔਰ ਬੇਬੀ ਜਾਨਵਿਕਾ। ਬੇਬੀ ਜਾਨਵਿਕਾ ਜੀ ਨਮਸਕਾਰ। ਸੋ ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਸੁਖਦੇਵ ਸਿੰਘ ਜੀ, ਨਰਿੰਦਰ ਕੌਰ, ਸੰਨੀ ਔਰ ਮਨੀ, ਕਾਕਾ ਬਿੱਟੂ, ਲਾਡੀ ਮਸਤਾਰ ਲਿਖਿਆ ਹੋਇਆ, MASTAR, ਓਕੇ, ਮੋਹਨ, ਜਨਕ ਨਗਰ, ਜਲੰਧਰ ਸੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ, ਆਪਨੇ ਹਮੇ ਮੈਸੇਜ ਭੇਜਿਆ। ਓਕੇ ਜੀ, ਅਗਲਾ ਮੈਸੇਜ ਸਾਨੂੰ ਆਇਆ ਜੀ ਪ੍ਰੋਗਰਾਮ ਦਿਲ ਚਾਹਤਾ ਹੈ ਅੰਮ੍ਰਿਤਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ। ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ। ਇਹ ਵੈਸੇ ਨਾ ਗੰਗਾਨਗਰ ਤੋਂ ਬੜੇ ਮੈਸੇਜ ਆਉਂਦੇ, ਬੜਾ ਵਧੀਆ ਲੱਗਦਾ ਮੈਨੂੰ ਵੀ ਤੁਸੀਂ ਉੱਥੋਂ ਵੀ ਬਹੁਤ ਜ਼ਿਆਦਾ ਲੋਕ ਸੁਣਦੇ ਹੋ ਔਰ ਅੱਜ ਤੱਕ ਕਮਾਲ ਹੀ ਹੋ ਗਈ। ਵੈਸੇ ਰੋਜ਼ ਹੀ ਕਮਾਲ ਹੁੰਦੀ ਆ, ਮਹਾਰਾਸ਼ਟਰ ਤੱਕ ਇਹ ਫ੍ਰੀਕੁਐਂਸੀ ਔਰ ਤੁਸੀਂ ਉੱਥੇ ਸਾਡੇ ਸ਼ੋਜ਼ ਨੂੰ ਇੰਨਾ ਪਿਆਰ ਦਿੰਦੇ ਹੋ। ਥੈਂਕ ਯੂ ਵੈਰੀ ਮੱਚ, ਸੀਰੀਅਸਲੀ, ਵਾਕਈ ਬਹੁਤ ਬਹੁਤ ਧੰਨਵਾਦ। ਔਰ ਮੈਂ ਥੋੜ੍ਹਾ ਸਪੀਡ ਦੇ ਵਿੱਚ ਇਸ ਕਰਕੇ ਬੋਲ ਰਿਹਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈ, ਇਸ ਲਈ ਹਮ ਸਪੀਡ ਮੇਂ ਬੋਲ ਰਹੇ ਹਾਂ। ਕੋਈ ਵੀ ਫਿਲਮ ਦਾ ਗੀਤ ਸੁਣਾ ਦਿਓ ਜੀ, ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਜੀ, ਬਹੁਤ ਹੀ ਚੰਗਾ ਲੱਗ ਰਿਹਾ ਜੀ। ਚੰਗਾ ਤਾਂ ਲੱਗਣਾ ਹੀ ਹੈ ਜੀ, ਕਿਉਂਕਿ ਮੈਨੂੰ ਬੜਾ ਚੰਗਾ ਲੱਗਣ ਡਿਆ ਤੁਹਾਡੇ ਨਾਲ ਗੱਲਬਾਤ ਕਰਕੇ, ਹੈ ਨਾ। ਕਿਉਂਕਿ ਅਸੀਂ ਜਿੰਨੇ ਵੀ ਸ਼ੋਅ ਕਰਦੇ ਹਾਂ ਜੀ, ਇਹ ਸੱਚੀ ਗੱਲ ਹੈ, ਦਿਲੋਂ ਹੀ ਹੁੰਦੇ ਆ। ਜੇ ਦਿਲੋਂ ਨਾ ਕਰੀਏ ਤਾਂ ਫਿਰ ਤਾਂ ਹੀ ਮਸ਼ੀਨਾਂ ਹੀ ਆ, ਹੈ ਨਾ। ਅਤੇ ਦੇਖੋ ਜੀ, ਤੁਸੀਂ ਸਾਨੂੰ ਸੁਣ ਰਹੇ ਹੋ, ਹੈ ਨਾ, ਅਤੇ ਅਸੀਂ ਤੁਹਾਡੀਆਂ ਫਰਮਾਇਸ਼ਾਂ ਇੱਧਰੋਂ ਸੁਣਨ ਰਹੇ ਹਾਂ ਪੜ੍ਹ ਪੜ੍ਹ ਕੇ, ਅਤੇ ਉਹ ਬੜਾ ਹੀ ਇੱਕ ਵੱਖਰਾ ਜਿਹਾ ਹੀ ਆਨੰਦ ਬਣ ਜਾਂਦਾ, ਹੈ ਨਾ। ਸੋ ਲਿਖਦੇ ਨੇ, ਅਗਲਾ ਮੈਸੇਜ ਆਇਆ ਜੀ, ਕਾਰਿਕ੍ਰਮ ਦਿਲ ਚਾਹਤਾ ਹੈ ਪੇਸ਼ਕਰਤਾ ਕੋ ਰਾਮ ਰਾਮ ਜੀ। ਰਾਮ ਰਾਮ ਜੀ, ਪਿਆਰ ਭਰੀ ਰਾਮ ਰਾਮ। ਵਿਕਰਮ ਕਡਵਾਸਰਾ, ਓਕੇ ਜੀ, ਥੋੜ੍ਹਾ ਜਿਹਾ ਮਿਸਪ੍ਰਿੰਟ ਹੈ। ਸਚਿਨ, ਸਤੀਸ਼, ਯੋਗੇਸ਼, ਗਾਂਵ ਕਲਾਨਾ, ਤਹਿਸੀਲ ਬਹਾਦਰਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਸੇ ਯੂਧਵ ਕਡਵਾਸਰਾ। ਫਿਲਮ ਪ੍ਰੇਮ ਪ੍ਰਤਿਗਿਆ ਗੀਤ, ਬਾਹੂ ਮੇਂ ਬੋਤਲ ਬੋਤਲ ਮੇਂ ਦਾਰੂ, ਇੱਕ ਵਾਰ ਜਿਸਨੇ ਥੋੜ੍ਹੀ ਸੀ ਪੀ ਲਈ। ਤੁਹਾਡਾ ਭਲਾ ਜਿਹਾ, ਦਾਰੂ ਵਾਲੇ ਗਾਣੇ ਸੁਣਨੇ ਆ। ਦਾਰੂ ਵੈਸੇ ਸਰੀਰ ਲਈ ਠੀਕ ਨਹੀਂ ਹੁੰਦੀ, ਪਰ ਚਲੋ ਕੋਈ ਨਹੀਂ, ਕਈ ਜਾਣੇ ਲੋਕ ਪੀਂਦੇ ਆ ਦਵਾਈ ਦੇ ਰੂਪ 'ਚ, ਹੈ ਨਾ, ਅਤੇ ਉਹਦੇ ਕਰਕੇ ਅਸੀਂ ਤੁਹਾਨੂੰ ਸੁਣਾ ਸਕਦੇ ਹਾਂ ਗਾਣਾ। ਬੇਹੋਸ਼ ਵੋ ਹੋ ਗਿਆ, ਅੱਛਾ ਜੀ, ਉਹ ਗਾਣੇ ਦੇ ਅਗਲੀ ਲਾਈਨ ਜਿਹੜੀ ਲਿਖੀ, ਗਾਇਕ ਕਿਸ਼ੋਰ ਕੁਮਾਰ ਔਰ ਆਸ਼ਾ ਭੋਂਸਲੇ ਜੀ ਨੇ ਇਹ ਗਾਇਆ ਹੈ। ਸਾਦਰ ਪ੍ਰਣਾਮ, ਹਮ ਕਾਰਿਕ੍ਰਮ ਲਾਈਵ ਸੁਣ ਰਹੇ ਹੈ। ਦੋ ਆਪਨੇ ਹਮੇ ਗੁਲਾਬ ਕੇ ਫੂਲ ਭੇਜੇ ਹੈ, ਤੋ ਹਮ ਆਪਕੋ ਵੀ ਗੁਲਾਬ ਕੇ ਫੂਲ ਦੇਤੇ, ਆਪ ਜ਼ਰੂਰ ਉਸਕੋ ਮਹਿਸੂਸ ਕੀਜੀਏ। ਔਰ ਆਪਨੇ ਹਮੇ ਜੋ ਸੂਰਿਆ ਵਾਲੇ ਫੂਲ ਵੀ ਭੇਜੇ ਹੋਏ ਹੈ, ਸੂਰਜਮੁਖੀ ਕੇ ਫੂਲ। ਸੋ ਅਗਲਾ ਮੈਸੇਜ ਫਟਾਫਟ ਪੜ੍ਹਦਾ ਹਾਂ ਜੀ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਆਦਰਣੀਏ ਪ੍ਰਸਾਰਕ ਜੀ, ਦੁਆਓਂ ਮੇਂ ਹਮੇਸ਼ਾ ਯਾਦ ਰੱਖਣਾ ਜੀ, ਫਿਲਮ ਲੈਲਾ ਮਜਨੂੰ ਗੀਤ, ਹੁਸਨ ਹਾਜ਼ਰ ਹੈ ਮੁਹੱਬਤ ਕੀ ਸਜ਼ਾ ਪਾਨੇ ਕੋ ਕੋਈ ਪੱਥਰ ਸੇ। ਗਾਇਕ ਲਤਾ ਮੰਗੇਸ਼ਕਰ ਜੀ ਔਰ

ਇਹ ਭੇਜਿਆ ਜੀ ਸੁਨੀਲ ਪਾਠਕ, ਕਮਲ ਜੀ, ਦੀਪਿਕਾ, ਗਾਵਿਆ ਗਾਵਿਆ ਮਲਹੋਤਰਾ ਜੀ, ਭਾਈ ਸੁੱਚਾ ਸਿੰਘ ਪਾਠਕ, ਵਿਨੋਦਪੁਰੀ ਜੀ। ਖੁਸ਼ ਰਹੋ, ਖੁਸ਼ੀਆਂ ਬਾਂਟੋ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ ਬਿਲਕੁਲ, ਕੋਸ਼ਿਸ਼ ਪੂਰੀ ਆ ਜੀ, ਅਸੀਂ ਸਾਰੀਆਂ ਖੁਸ਼ੀਆਂ ਵੰਡ ਦਈਏ। ਕਿਹੜੀ ਗੱਲ ਆ, ਟਰੱਕ ਭਰ ਭਰ ਕੇ ਖੁਸ਼ੀਆਂ ਵੰਡ ਦਈਏ। ਗੁੱਡ ਈਵਨਿੰਗ ਰਿਸਪੈਕਟਡ ਹੋਸਟ ਜੀ, ਹਾਰਦਿਕ ਅਭਿਨੰਦਨ ਜੀ। ਜਨਕਪੁਰੀ ਸਹਾਰਨਪੁਰ ਸੇ ਜੌਨ ਡਿਕੈਸਟੋ, ਰੋਜ਼ੀ ਡਿਕੈਸਟੋ, ਫਰਲ ਅਰੇ ਵਾਹ ਪਰਲ ਡਿਕੈਸਟੋ ਔਰ ਵਿਲਿਸ ਡਿਕੈਸਟੋ, ਸੌਂਗ ਜ਼ਿੰਦਗੀ ਕੀ ਨਾ ਟੂਟੇ ਲੜੀ, ਮੂਵੀ ਕ੍ਰਾਂਤੀ, ਲਤਾ ਜੀ ਨੇ ਗਾਇਆ ਜੀ 1983 ਦੇ ਵਿੱਚ। ਅਤੇ ਜਾਂ ਆਪ ਹਮੇ ਕਿਸੇ ਵੀ ਗੀਤ ਮੇ ਸ਼ਾਮਿਲ ਕਰ ਲੈਣਾ ਜੀ। ਥੈਂਕ ਯੂ ਜੀ, ਥੈਂਕਸ ਫੋਰ ਪਲੇਇੰਗ ਲਵਲੀ ਸੌਂਗਸ, ਹਮੇ ਬਹੁਤ ਅੱਛਾ ਲੱਗ ਰਿਹਾ ਹੈ, ਹਮੇ ਬਹੁਤ ਅੱਛਾ ਲੱਗ ਰਿਹਾ ਹੈ। ਅਗਲਾ ਭੇਜਦੇ ਨੇ ਜੀ ਬਹੁਤ ਹੀ ਪਿਆਰ ਨਾਲ, ਰਾਮ ਰਾਮ ਜੀ, ਰਾਮ ਰਾਮ ਜੀ, ਕੋਈ ਵੀ ਗੀਤ ਠੀਕ ਹੈ ਜੀ। ਜਲਾਲਾਬਾਦ ਵੈਸੇ, ਸੁਰੇਸ਼ ਗਗਨੇਜਾ, ਪੂਨਮ ਜੀ, ਵਿਸ਼ਾਲ ਜੀ, ਦਿਸ਼ਾਨੀ ਜੀ ਔਰ ਨਿਮਿਤ ਆਹੂਜਾ ਜੀ, ਜ਼ੋਰਾਵਰ ਸਿੰਘ ਜੀ, ਬਾਤੇ ਕਮ ਮੈਸੇਜ ਜ਼ਿਆਦਾ ਆਏ ਵੀ ਐਸੇ ਹੀ ਹੈ, ਅੱਜ ਤਾਂ ਮੈਂ ਸਾਰੇ ਮੈਸੇਜ ਪੜ੍ਹ ਦੇਣੇ ਆ ਸਾਰੇ, ਕਿਸੇ ਨੂੰ ਨਾਰਾਜ਼ ਨਹੀਂ ਕਰਨਾ। ਰਾਮ ਰਾਮ ਜੀ, ਕੋਈ ਵੀ ਗੀਤ ਸੁਣਾ ਦੀਜੀਏ। ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਗਾਓਂ ਚਹਲ ਦਾ ਅੱਗੇ ਲਿਖਿਆ ਹੈ ਜੀ ਇਹਨਾਂ ਨੇ, ਬਾਗਪਤ ਸੇ ਸੰਜੇ ਡੀਂਗਿਆ, ਨਮਨ ਡੀਂਗਿਆ, ਆਪਣੀ ਪਸੰਦ ਕੇ ਕਿਸੇ ਵੀ ਗੀਤ ਮੇ ਸ਼ਾਮਿਲ ਕਰ ਲੀਜੀਏ ਪਲੀਜ਼। ਉਹ ਤੋਬਾ ਤੋਬਾ, ਇੰਨਾ ਪਿਆਰ, ਇੰਨਾ ਪਿਆਰ, ਹੋਏ ਹੋਏ ਹੋਏ, ਰਿਹਾ ਨਹੀਂ ਜਾਂਦਾ। ਮੈਨੂੰ ਲੱਗਦਾ ਇੱਕ ਸੌਂਗ ਸੁਣਾ ਹੀ ਦਈਏ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇਣ ਡਿਆ, ਅਤੇ ਫਟਾਫਟ ਅਸੀਂ ਸੌਂਗ ਸੁਣਾ ਦਈਏ, ਕੋਈ ਨਾਰਾਜ਼ ਨਾ ਹੋ ਜਾਵੇ। ਅਤੇ ਜਿੰਨੇ ਕੁ ਮਿੰਟ ਰਹਿ ਗਏ ਨਾ, ਅਤੇ ਓਨੇ ਕੁ ਤੁਸੀਂ ਸਟੈਪ ਸਟੁੱਪ ਜੇ ਲਾ

ਦੋਸਤੋ, ਹੁਣ ਸਮਾਂ ਹੋ ਗਿਆ ਜੀ ਜਾਣ ਦਾ, ਤੁਹਾਡੇ ਤੋਂ ਇਜਾਜ਼ਤ ਲੈਣ ਦਾ ਇਸ ਸ਼ੋਅ ਤੋਂ, ਜਿਹਦਾ ਨਾਮ ਸੀਗਾ ਜੀ ਫਿਲਮੀ ਦੁਨੀਆ। ਦਿਲ ਚਾਹਤਾ ਜਿਹੜਾ ਤੁਸੀਂ ਸ਼ੋਅ ਸੁਣਿਆ, ਜਿਹਦੇ ਵਿੱਚ ਫਿਲਮੀ ਦੁਨੀਆ ਦੇ ਅਸੀਂ ਤੁਹਾਨੂੰ ਸਾਰੇ ਸੌਂਗਸ ਸੁਣਾਏ, ਔਰ ਕੋਸ਼ਿਸ਼ ਕੀਤੀ ਆ ਕਿ ਸਾਰੇ ਜਿਹੜੇ ਸਾਡੇ ਸਰੋਤਾ ਨੇ ਉਹਨਾਂ ਦੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਣ। ਜਿੰਨੀ ਵੀ ਫਿਲਮੀ ਦੁਨੀਆ ਦੇ ਗਾਣੇ ਸੀ, ਅਸੀਂ ਤੁਹਾਨੂੰ ਸੁਣਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਆ। ਦੋਸਤੋ, ਅੱਜ ਲਈ ਇਜਾਜ਼ਤ ਲੈਣ ਦਾ ਵੇਲਾ ਆ ਗਿਆ ਹੈ। ਉਮੀਦ ਹੈ ਕਿ ਅੱਜ ਦੇ ਗੀਤਾਂ ਨੇ

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਤੁਹਾਡਾ ਮੇਜ਼ਬਾਨ ਆਰਜੇ ਜ਼ੋਰਾਵਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹੈ ਤੁਹਾਡਾ ਸ਼ੋਅ ਲੈ ਕੇ ਜਿਹਦਾ ਨਾਮ ਹੈ ਸ਼ਾਮੀ ਗਜ਼ਲ, ਜਿਹਦੇ ਵਿੱਚ ਗਜ਼ਲਾਂ ਦੀਆਂ ਗੱਲਾਂ ਹੋਣਗੀਆਂ ਔਰ ਗਜ਼ਲਾਂ ਦੇ ਵਿੱਚ ਜਿਹੜੇ ਤੁਹਾਡੇ ਅਹਿਸਾਸ, ਤੁਹਾਡੇ ਦਿਲਾਂ ਦੀਆਂ, ਤੁਹਾਡੇ ਅਹਿਸਾਸਾਂ ਦੀਆਂ, ਤੁਹਾਡੇ ਮਨ ਦੀਆਂ ਔਰ ਤੁਹਾਡੇ ਵਿਚਾਰਾਂ ਦੀਆਂ ਗੱਲਾਂ ਬਾਤਾਂ ਹੋਣਗੀਆਂ। ਦੋਸਤੋ, ਅੱਜ ਲਈ ਇਹ ਸ਼ੋਅ ਜਿਹੜਾ ਆ ਤੁਹਾਡੇ ਲਈ ਬਹੁਤ ਖਾਸ ਹੋਏਗਾ, ਕਿਉਂਕਿ ਹਰ ਦਿਨ ਹੀ ਖਾਸ ਹੈ। ਸ਼ਾਮੇ ਗਜ਼ਲ ਸਕੂਨ ਭਰੀ ਇਸ ਰਾਤ ਨੂੰ ਹੋਰ ਖੂਬਸੂਰਤ ਬਣਾਉਂਦਾ ਹੈ। ਸੋ ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਦੋਸਤੋ, ਦਿਨ ਭਰ ਦੀ ਰੁਝੇਵਿਆਂ ਤੋਂ ਬਾਅਦ ਜਦੋਂ ਸ਼ਾਮ ਆਪਣੀ ਚਾਦਰ ਵਿਛਾਉਂਦੀ ਹੈ ਤਾਂ ਦਿਲ ਵੀ ਕੁਝ ਪਲਾਂ ਦੇ ਸਕੂਨ ਦੀ ਤਲਾਸ਼ ਕਰਦਾ ਹੈ। ਅਜਿਹੇ ਹੀ ਖਾਮੋਸ਼, ਖੂਬਸੂਰਤ ਅਤੇ ਰੂਹ ਨੂੰ ਛੂਹਣ ਵਾਲੇ ਪਲਾਂ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ ਸ਼ਾਮੀ ਗਜ਼ਲ ਵਿੱਚ। ਮੈਂ ਹਾਂ ਤੁਹਾਡਾ ਆਪਣਾ ਸਾਥੀ, ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਾਂਗਾ ਆਰਜੇ ਜ਼ੋਰਾਵਰ ਸਿੰਘ। ਅਤੇ ਅਗਲੇ ਕੁਝ ਪਲਾਂ ਲਈ ਅਸੀਂ ਇਕੱਠੇ ਤੁਰਾਂਗੇ ਉਹਨਾਂ ਲਫ਼ਜ਼ਾਂ 'ਤੇ, ਸਫ਼ਰ 'ਤੇ, ਜਿੱਥੇ ਹਰ ਸ਼ੇਰ ਇੱਕ ਅਹਿਸਾਸ ਹੈ, ਹਰ ਗਜ਼ਲ ਇੱਕ ਕਹਾਣੀ ਹੈ ਅਤੇ ਹਰ ਧੁਨ ਦਿਲ ਨੂੰ ਸਕੂਨ ਬਖਸ਼ਦੀ ਹੈ। ਤਾਂ ਆਪਣੇ ਮਨ ਨੂੰ ਸ਼ਾਂਤ ਕਰ ਲਓ, ਚਿਹਰੇ 'ਤੇ ਇੱਕ ਹੌਲੀ ਜਿਹੀ ਮੁਸਕਾਨ ਸਜਾਈ ਲਵੋ ਜਨਾਬ, ਅਤੇ ਸੁਰਾਂ ਦੀ ਇਸ ਮਹਿਫਲ ਵਿੱਚ ਖੋ ਜਾਓ, ਖੋ ਜਾਓ, ਖੋ ਜਾਓ। ਆਓ, ਲਫ਼ਜ਼ਾਂ ਦੀ ਖੁਸ਼ਬੂ, ਸੁਰਾਂ ਦੀ ਮਿਠਾਸ ਅਤੇ ਜਜ਼ਬਾਤਾਂ ਦੀ ਗਹਿਰਾਈ ਨਾਲ ਸਜੀ ਇਸ ਖਾਸ ਮਹਿਫਲ ਦੀ ਸ਼ੁਰੂਆਤ ਕਰਦੇ ਹਾਂ। ਇਹ ਹੈ ਸ਼ਾਮੀ ਗਜ਼ਲ ਸ਼ੋਅ, ਜੋ ਕਿ ਤੁਸੀਂ ਸੁਣ ਪਾ ਰਹੇ ਹੋ ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ, ਦਿਲ ਸੇ ਦਿਲ ਤੱਕ, ਕਿਉਂਕਿ ਇਹ ਆਵਾਜ਼, ਇਹ ਧਵਨੀ, ਇਹ ਫੀਲ ਦਿਲ ਸੇ ਬਣਤੀ ਹੈ ਔਰ ਦਿਲ ਤੱਕ ਜਾਤੀ ਹੈ ਔਰ ਜ਼ਿੰਦਗੀ ਆਬਾਦ ਖੁਸ਼ਨੁਮਾ ਹੋ ਜਾਤੀ ਹੈ।

ਸੋ ਦੋਸਤੋ, ਜ਼ਿੰਦਗੀ ਦੀ ਇੱਕ ਬੜੀ ਖੂਬਸੂਰਤ ਜਿਹੜੀ ਫੀਲ ਹੈ ਨਾ, ਤੁਹਾਡੇ ਨਾਲ ਜੋ ਮਰਜ਼ੀ ਹੋ ਜਾਏ, ਤੁਸੀਂ ਇਸ ਜ਼ਿੰਦਗੀ ਦੇ ਵਿੱਚ ਜੋ ਵੰਡ ਰਹੇ ਹੋ ਨਾ, ਤੁਹਾਨੂੰ ਉਹੀ ਮਿਲੇਗਾ। ਸੋ ਸਿਆਣੇ ਕਹਿੰਦੇ ਨੇ, ਮੁਸਕਰਾਹਟਾਂ ਵੰਡਦੇ ਰਹੋ, ਮੁਸਕਰਾਹਟਾਂ ਵੰਡਦੇ ਰਹੋ ਤਾਂ ਸਫ਼ਰ ਆਸਾਨ ਹੋ ਜਾਂਦਾ ਹੈ। ਅਸਲ 'ਚ ਲਾਲਚ ਕਿਸੇ ਗੱਲ ਦਾ ਨਹੀਂ ਹੈ। ਪਤਾ ਨਹੀਂ ਅਸੀਂ ਇੱਥੇ ਕਿਉਂ ਆਏ ਹਾਂ, ਕਿਉਂ ਜੀ ਰਹੇ ਹਾਂ, ਪਰ ਜੇ ਜੀ ਹੀ ਰਹੇ ਹਾਂ ਤਾਂ ਕਿਉਂ ਨਾ ਸਹੀ ਢੰਗ ਨਾਲ ਜੀ ਲਿੱਤਾ ਜਾਵੇ। ਸੋ ਇਸ ਕਰਕੇ ਮੁਸਕਰਾਹਟਾਂ ਵੰਡਦੇ ਰਹੋ, ਜਿਹਦੇ ਨਾਲ ਕਿਸੇ ਦਾ ਦਿਲ ਨਾ ਦੁਖੇ। ਅਸਲ ਦੇ ਵਿੱਚ ਨਾ, ਕਿਸੇ ਉਸਤਾਦ ਕੋਲੋਂ ਕੋਈ ਸ਼ਾਗਿਰਦ ਆਇਆ ਤਾਂ ਉਹਨੇ ਪੁੱਛਿਆ ਕਿ ਸਰ, ਉਸਤਾਦ ਜੀ, ਮੈਂ ਐਸਾ ਕਿਹੜਾ ਕੰਮ ਕਰਾਂ, ਐਸਾ ਕਿਹੜਾ ਮੰਤਰ ਬੋਲਾਂ, ਐਸਾ ਮੈਂ ਕੀ ਕਰਾਂ ਜਿਹਦੇ ਨਾਲ ਮਤਲਬ ਮੈਨੂੰ ਜੀਵਨ ਦਾ ਮਨੋਰਥ ਮਿਲ ਜੇ। ਉਹਨਾਂ ਦੇ ਉਸਤਾਦ ਜੀ ਮੁਸਕਰਾਏ ਅਤੇ ਹੌਲੀ ਜਿਹੀ ਉਹਦੇ ਵੱਲ ਵੇਖਿਆ ਅਤੇ ਕਿਹਾ ਕਿ ਤੇਰਾ ਜੀਵਨ ਬੜਾ ਹੀ ਖੂਬਸੂਰਤ ਬਣ ਜਾਏਗਾ। ਕਹਿੰਦਾ ਜੀ, ਕਿਵੇਂ? ਇੱਕੋ ਚੀਜ਼ ਯਾਦ ਰੱਖੀ, ਕਿਸੇ ਦਾ ਦਿਲ ਨਾ ਦੁਖਾਈ। ਇਹ ਬਹੁਤ ਗਹਿਰੀ ਗੱਲ ਹੈ ਜੇ ਸਮਝੀ ਜਾਵੇ। ਮੁਸਕਰਾਹਟਾਂ ਵੰਡਦੇ ਰਹੋ ਤਾਂ ਸਫ਼ਰ ਆਸਾਨ ਹੋ ਜਾਂਦਾ ਹੈ। ਦਿਲਾਂ ਵਿੱਚ ਪਿਆਰ ਹੋਵੇ ਤਾਂ ਹਰ ਇਨਸਾਨ ਆਪਣਾ ਹੋ ਜਾਂਦਾ ਹੈ। ਵਕਤ ਦੀ ਰਫ਼ਤਾਰ ਨੂੰ ਕੋਈ ਰੋਕ ਨਹੀਂ ਸਕਦਾ, ਪਰ ਚੰਗੇ ਕਿਰਦਾਰ ਦੀ ਖੁਸ਼ਬੂ ਹਮੇਸ਼ਾ ਮਹਿਕਦੀ ਰਹਿੰਦੀ ਹੈ। ਹਾਏ, ਚੰਗਾ ਕਿਰਦਾਰ ਕਿਤੇ ਸਾਡਾ ਬਣ ਜਾਏ ਨਾ ਤਾਂ ਕਮਾਲ ਹੋਵੇ। ਹਰ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ। ਹੌਸਲੇ ਵਾਲਿਆਂ ਦੀ ਕਿਸਮਤ ਵੀ ਮੁਸਕਰਾ ਕੇ ਮਿਲਦੀ ਹੈ। ਦਿਲਾਂ ਨੂੰ ਜਿੱਤਣਾ ਹੈ ਤਾਂ ਲਫ਼ਜ਼ਾਂ ਵਿੱਚ ਮਿਠਾਸ ਰੱਖੋ, ਰਿਸ਼ਤਿਆਂ ਨੂੰ ਨਿਭਾਉਣਾ ਹੈ ਤਾਂ ਆਪਣੇਪਣ ਦਾ ਅਹਿਸਾਸ ਰੱਖੋ। ਸੋ ਇਹ ਅਹਿਸਾਸ ਹੀ ਨੇ ਜੋ ਅਸੀਂ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਦੇ ਹਾਂ।

ਖਾਹਿਸ਼ਾਂ ਦਾ ਸਿਲਸਿਲਾ ਵੀ ਕਮਾਲ ਦਾ ਹੁੰਦਾ ਹੈ। ਇੱਕ ਪੂਰੀ ਹੋ ਜਾਵੇ ਤਾਂ ਦਿਲ ਨੂੰ ਦੂਜੀ ਦਾ ਖਿਆਲ ਆ ਜਾਂਦਾ ਹੈ। ਖਾਹਿਸ਼ਾਂ ਨੂੰ ਉੱਡਣ ਦਿਓ ਅਸਮਾਨਾਂ ਤੱਕ, ਪਰ ਆਪਣੇ ਕਿਰਦਾਰ ਨੂੰ ਹਮੇਸ਼ਾ ਜ਼ਮੀਨ ਨਾਲ ਜੋੜ ਕੇ ਰੱਖੋ। ਹਰ ਖਾਹਿਸ਼ ਦਾ ਪੂਰਾ ਹੋਣਾ ਜ਼ਰੂਰੀ ਨਹੀਂ ਹੁੰਦਾ। ਕਈ ਵਾਰ ਅਧੂਰੇ ਸੁਪਨੇ ਵੀ ਇਨਸਾਨ ਨੂੰ ਪੂਰਾ ਬਣਾ ਜਾਂਦੇ ਨੇ।

ਦਿਲ ਦੀਆਂ ਗੱਲਾਂ ਹਮੇਸ਼ਾ ਸੋਹਣੀਆਂ ਹੀ ਹੁੰਦੀਆਂ ਨੇ, ਕਿਉਂਕਿ ਦਿਲ ਨਾ ਹਿਸਾਬ ਜਾਣਦਾ ਹੈ ਅਤੇ ਨਾ ਹੀ ਦਿਖਾਵਾ, ਇਹ ਤਾਂ ਸਿਰਫ ਪਿਆਰ ਹੈ, ਆਪਣਾਪਣ ਅਤੇ ਸੱਚਾਈ ਦੀ ਭਾਸ਼ਾ ਹੀ ਜਾਣਦਾ ਹੈ। ਜਦੋਂ ਦਿਲ ਸਾਫ਼ ਹੋਵੇ ਤਾਂ ਛੋਟੀਆਂ ਛੋਟੀਆਂ ਖੁਸ਼ੀਆਂ ਵੀ ਵੱਡੀਆਂ ਲੱਗਣ ਲੱਗ ਪੈਂਦੀਆਂ ਨੇ। ਦਿਲ ਨੂੰ ਸ਼ਿਕਾਇਤਾਂ ਨਾਲ ਨਹੀਂ, ਸ਼ੁਕਰਾਨੇ ਨਾਲ ਭਰੋ, ਜ਼ਿੰਦਗੀ ਆਪਣੇ ਆਪ ਖੂਬਸੂਰਤ ਲੱਗਣ ਲੱਗੇਗੀ।

ਐਫਐਮ ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਪਿਆਰਾ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਇੱਕ ਪਿਆਰ ਕਾ ਨਗਮਾ ਹੈ। ਕਹਤੇ ਹੈ ਕਿ ਮੁਹੱਬਤ ਨਾਮ ਹੈ ਦਿਲ ਸੇ ਦਿਲੋਂ ਤੱਕ ਰੌਸ਼ਨੀ ਜਾਣੇ ਕਾ, ਬਿਨਾਂ ਕੁਛ ਮਾਂਗੇ ਵੀ ਕਿਸੀ ਕੇ ਸਾਥ ਮੁਸਕੁਰਾਨੇ ਕਾ। ਨਾ ਕੋਈ ਸ਼ੋਰ